0: उम्मीद करती हूँ आपको ये छोटी सी श्रद्धांजलि निम्स दाई के लिए आप पसंद आई होगी। शुरू करते हैं अपना शो। सो सत श्री अकाल सारिआं नूं, उम्मीद करदी हाँ तुसीं सारे ठीक होवोगे, मंडे दा इंजॉय कर रहे होणे। कई लोग काम ते निकल गए होणे या कई लोग घरे बह के साडा शो सुन रहे होणगे, ते आओ स्वागत करदे हाँ ते अग्गे तोरदे हाँ। ते मेरे नाल जुड़ चुके ने रणजोत जी।
1: हाँ जी बिल्कुल, थैंक यू तुहाडा। सो यश जी बहुत वधिया, कई चीज़ां नवीं पता लगदियां। सो एक पासे दुनिया दे उत्ते वो लोग ने, तो नाम ही उन्हां दा ही बंदा, वो लोग ने जिहड़े अपनी हिम्मत विखाउंदे ने, वो लोग जिन्हां दे विच आलस बिल्कुल भी सानू नज़र नहीं आउंदा, जिहड़े बहुत लंबे समय वाला काम बड़े छोटे जे समय दे विच ही कर जांदे। तो उत्थों वेख के कई बार फिर यह भी महसूस हुंदा भी कम तो तुसीं उन्हां की करना, भावें तुसीं उन्हूं झटपट करके चल जाओ, भावें तुसीं उन्हूं हौली हौली करी जाओ, तो यो सोच के साढ़े अर्गे लेजी हो जाते, कोई गल कल कर लेंगे जिन्हें भज भज के कर लिया उन्हें भी की कर लिया, फिर सही फिर चेते आ जाती है वो कछु घूमे वाली कहानी है ना, तो वो मतलब की खरगोश ने की खट लिया, वह भी बेचारा फिर आखिरकार तो हार गया है ना।
0: मैनू लगता ओ ही ना बचपन दे विच ही ना कि दिमाग दे हुण लग गया कि हां ए ते आई जांदा है,
1: कर लांगे ठीक कल कर लांगे, कोई गल नहीं। जिद्दां स्कूल दे काम वांगू सोचदा कोई नहीं सवेरे कर लांगे, हां कोई नहीं स्कूल दे बापा टाइम नाल पहुंच जाना, बाहर बह के कर लांगे। ते फिर एक स्टेज इदां दी आउंदी, इदां लगदा हुंदा सी वी किहड़ा मैडम ने चेक करना, कोई गल नहीं। हां ते जे कि मैडम इदां दी होवे भी जिहड़ी वाकई कदी कदी विच ना करदी होवे चैक, ते फिर ते इन्ना कि फिर बंदा फिर होर थोड़ा दलेर हो जांदा, फिर होर बलफ खेड लईदा है भी कोई गल नहीं, उन्हें कहड़ा चैक करना। ते फिर आउंदा बहाना भी कापी कर रहेगी कीता ते हैगा ही, वेख लो ये आ भी तुहाडे तुहाडी सुस्ती दे विचों तुहाडे आलस दे विचों फिर बहाने निकलदे आ, ते बहानिआं दे विचों फिर सज़ा निकलदी है।
0: ਇੱਥੇ ਦੇ ਬੱਚਿਆਂ ਨੂੰ ਤਾਂ ਉਹ ਵੀ ਨਹੀਂ ਹੋਇਆ ਨਾ, ਆਪਾਂ ਨੂੰ ਤਾਂ ਫਿਰ ਵੀ ਇੱਕ ਨਾ ਕਿੰਨਾ ਹੁੰਦਾ ਸੀਗਾ ਕਿ ਹਾਏ ਕਾਪੀ ਘਰ ਭੁੱਲ ਗਈ, ਮਤਲਬ ਵਾਕਈ ਹੁਣ ਕਈ ਵਾਰੀ ਤਾਂ ਹੁੰਦੀ ਵੀ ਸੀਗੀ ਬੈਗ ਦੇ ਵਿੱਚ, ਤੁਸੀਂ ਤਾਂ ਵੀ ਝੂਠ ਬੋਲਦੇ ਨਾ,
1: ਤਾਂਹੀਓ ਕਰੀਦਾ ਕੰਮ ਨਹੀਂ ਕੀਤਾ ਤੇ ਮਤਲਬ ਵੀ ਘਰੇ ਰਹਿ ਗਈ
0: ਕੁਛ ਨਾ ਕੁਛ,
1: ਘਰ ਤੇ ਆ ਕੇ ਤੇ ਬੈਗ ਫੋਲੀਦਾ ਹੀ ਨਹੀਂ, ਘਰ ਕਿੱਥੋਂ ਆਏ ਨਹੀਂ, ਘਰ ਤੇ ਕਾਪੀ ਛੋਟੀ ਨਹੀਂ ਸਕਦੀ।
0: ਉਹ ਮੁੰਡਿਆਂ ਦਾ, ਉਹ ਸਾਡੇ ਕੁੜੀਆਂ ਦਾ ਨਹੀਂ ਹੁੰਦਾ, ਕੁੜੀਆਂ ਤਾਂ ਵਿਚਾਰੀਆਂ ਘਰੇ ਜਾ ਕੇ ਵੀ ਕੰਮ। ਮੈਨੂੰ ਯਾਦ ਹੈ ਮੈਂ ਇੰਨਾ ਹੋਮਵਰਕ ਇੰਨਾ ਸਾਡੇ ਸਕੂਲ 'ਚ ਬੜਾ ਹੀ ਮਿਲਦਾ ਸੀਗਾ, ਪਤਾ ਨਹੀਂ ਕਿਉਂ ਮਿਲਦਾ ਸੀਗਾ, ਮੈਨੂੰ ਯਾਦ ਹੈ ਸਵੇਰੇ ਸਵੇਰੇ ਵੀ ਮੰਮੀ ਨੇ ਗੁੱਤ ਕਰਨੀ ਤਾਂ ਹੀ ਕਾਪੀਆਂ ਲਿਖੀ ਜਾਣਾ ਲਿਖੀ ਜਾਣਾ।
1: ਕੀ ਫਾਇਦਾ ਹੋਇਆ,
0: ਕੀ ਫਾਇਦਾ ਹੋਇਆ,
1: ਨਹੀਂ ਹੋਇਆ ਮਤਲਬ ਪੁੱਛ ਰਿਹਾ ਮੈਂ,
0: ਕੁਛ ਨਹੀਂ ਹੋਇਆ। ਅੱਗੇ ਜਾ ਕੇ 12th ਦੇ ਬਾਅਦ ਮੈਂ ਇਹੋ ਜਿਹਾ ਕੋਰਸ ਪੜ੍ਹਿਆ ਜਿਸ 'ਚ ਨਾ ਕਿਤਾਬ ਨਾ ਕਾਪੀ ਟੀਵੀ ਦੇਖੋ, ਬੜਾ ਹੀ ਇੱਦਾਂ ਦੀ ਕਰ ਲਓ ਜਿਸ 'ਚ ਤੁਸੀਂ ਅਗਰ ਟੀਵੀ ਵੀ ਦੇਖ ਰਹੇ ਹੋ, ਕੋਈ ਵੈਬ ਸੀਰੀਜ਼ ਦੇਖ ਰਹੇ ਹੋ, ਕੋਈ ਕੋਈ ਗਾਣਾ ਸੁਣ ਰਹੇ ਹੋ, ਤੁਸੀਂ ਕਹਿਣਾ ਮੇਰੇ ਕੰਮ ਦਾ ਹੈ,
1: ਫਾਇਦਾ ਨਹੀਂ ਹੁੰਦਾ। ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਭੱਜ ਭੱਜ ਕੇ ਕੰਮ ਕਰਦੇ ਹੋ ਤੁਸੀਂ, ਪਰ ਓਨਾ ਜ਼ਿਆਦਾ ਤੁਸੀਂ ਸਰੀਰ ਨੂੰ ਥਕਾਉਂਦੇ ਹੋ। ਖੈਰ ਆਪਾਂ ਇਹ ਨਹੀਂ ਕਹਿ ਰਹੇ ਵੀ ਭੱਜ ਭੱਜ ਕੇ ਕੰਮ ਨਾ ਕਰੋ, ਉਹ ਜਦੋਂ ਲੋੜ ਹੈ ਉਹ ਵੀ ਕਰਨਾ ਚਾਹੀਦਾ, ਅਤੇ ਸਾਰਾ ਕੁਛ ਕਰਨਾ ਚਾਹੀਦਾ ਸਾਨੂੰ, ਆਉਂਦੇ ਹੁੰਦੇ ਹੌਲਾ ਭਾਰ ਸਾਥ ਦੇ ਮੂਹਰੇ ਸਾਨੂੰ ਸਮੇਂ ਤੋਂ ਪਹਿਲਾਂ ਉੱਠ ਕੇ ਸਾਰੇ ਕੰਮ ਨਿਬੇੜ ਕੇ, ਜਿੰਨੇ ਚਿਰ ਨੂੰ ਸਾਰਿਆਂ ਨੇ ਉੱਠਣਾ ਉਨੇ ਚਿਰ ਨੂੰ ਐਂ ਵਿਹਲੇ ਐਂ ਮੱਛਾ ਮੱਛਾ ਨੂੰ ਤਾ ਦੇ ਕੇ ਬੰਦਾ ਬੈਠਾ ਹੋਵੇ ਹੈ ਨਾ, ਪਰਵੱਟੇ ਪਰੋਟੇ ਐਂ ਮਤਲਬ ਆਈਬ੍ਰੋ ਬਣਾ ਕੇ ਬੈਠਾ ਹੋਵੇ ਬੰਦਾ, ਐਂ ਪੂਰਾ ਮਤਲਬ ਉਨੇ ਚਿਰ ਨੂੰ ਤੁਸੀਂ ਲਿਸ਼ਕ ਪੁਸ਼ਕ ਕੇ ਬੇਸ ਲਾ ਲਿਆ ਹੋਵੇ ਐਟਲੀਸਟ। ਕੀ ਹੁੰਦਾ ਬੀਬੀਆਂ ਕੀ ਕਰਦੀਆਂ, ਜਿੱਦਾਂ ਮਤਲਬ ਬੰਦਿਆਂ ਨੂੰ ਆਪਾਂ ਕਹਾਂਗੇ ਵੀ ਹਾਂ ਵੀ ਟਾਈਮ ਨਾਲ ਹੀ ਮੁੱਛਾਂ ਨੂੰ ਤਾ ਤੂ ਦੇ ਕੇ ਬੈਠਾ ਹੋਵੇ, ਬੀਬੀਆਂ ਨੂੰ ਕੀ ਕਹਾਂਗੇ ਆਪਾਂ।
0: ਹਾਂ ਸਹੀ, ਮਤਲਬ ਹੁਣ ਰੋਜ਼ ਮਰਰਾ ਦੇ ਵਿੱਚ ਤੇ
1: ਨਹੀਂ, ਉਹਨਾਂ ਦੇ ਲਈ ਕੀ ਕਹਾਂਗੇ ਆਪਾਂ, ਜਿੱਦਾਂ ਮਤਲਬ ਬੰਦੇ ਨੂੰ ਆਪਾਂ ਕਹਿਤਾ ਵੀ ਹਾਂ ਵੀ ਟਾਈਮ ਦੇ ਨਾਲ ਹੀ ਉੱਠ ਕੇ ਐਂ ਮਤਲਬ ਦਾੜੀ ਦੁੜੀ ਸਵਾਰ ਕੇ ਬੈਠਾ, ਬੀਬੀਆਂ ਦਾ ਕੀ ਕਹਾਂਗੇ,
0: ਰੈਡੀ ਹੋ ਗਏ ਹੋਰ ਕੀ,
1: ਉਹ ਤਾਂ ਰੈਡੀ ਤੇ ਹੋ ਹੀ ਗਏ ਆ,
0: ਟੌਪ ਹੋ ਗਏ ਹੋਰ ਕੀ। ਹੁਣ ਇਦਾਂ ਮੈਨੂੰ ਇੱਕਦਮ ਸਪੈਸੀਫਿਕਲੀ ਤੇ ਸ਼ਬਦ ਨਹੀਂ ਲੱਭ ਰਿਹਾ।
1: ਤੁਸੀਂ ਵੀ ਤਾਂ ਕੁਛ ਕਹਿੰਦੇ ਹੋਗੇ ਨਾ, ਜਿੱਦਾਂ ਮੰਨ ਲਓ ਤੁਸੀਂ ਹੁਣ ਕਰਦੇ ਹੋ ਤਿਆਰੀ ਤਿਊਰੀ ਕਰਦੀਆਂ ਬੀਬੀਆਂ, ਤੇ ਕੁਛ ਤਾਂ ਕਹਿੰਦੇ ਹੋਗੇ ਨਾ।
0: ਸਾਡੀ ਤਿਆਰੀ ਤਾਂ ਇੱਕ ਇਟ ਟੇਕ ਅ ਵਿਲੇਜ, ਅਗਰ ਜੇ ਕੋਈ ਇਵੈਂਟ ਦੀ ਤਿਆਰੀ ਉਹਦੇ ਲਈ ਤਾਂ ਬਹੁਤ ਟਾਈਮ ਲੱਗਦਾ, ਬਟ ਹਾਂ ਐਵੇਂ ਰੋਜ਼ਮਰਾ ਲਈ ਤਾਂ ਬਸ ਇਹੀ ਹੁੰਦਾ ਨਾ ਕਿ ਹਾਂ ਸਭ ਤੋਂ ਪਹਿਲਾਂ ਜੇ ਤੁਹਾਡੇ ਕੱਪੜੇ ਡਿਸਾਈਡ ਹੋ ਗਏ ਉਹੀ ਸਭ ਤੋਂ ਮੇਨ ਹੁੰਦਾ ਕਿ ਹਾਂ ਚਲੋ
1: ਚਲੋ ਜਿਹੜੇ ਸੁਣ ਰਹੇ ਨੇ ਉਹ ਹੈਲਪ ਕਰ ਦਿਓ, ਜਾਂ ਤਾਂ ਇਹਨਾਂ ਨੂੰ ਮੇਰੀ ਸਵਾਲ ਨਹੀਂ ਸਮਝ ਲੱਗ ਰਿਹਾ,
0: ਜਾਂ ਇਹਨਾਂ ਨੂੰ ਸ਼ਬਦ ਨਹੀਂ ਆ ਲੱਭ ਰਿਹਾ,
1: ਇਹਨਾਂ ਨੂੰ ਸ਼ਬਦ ਨਹੀਂ ਲੱਭ ਰਿਹਾ, ਤੁਸੀਂ ਕਰ ਦਿਓ ਇਹਨਾਂ ਦੀ ਮਦਦ ਵੀ ਬੀਬੀਆਂ ਇਹੋ ਜਿਹਾ ਕੀ ਸ਼ਬਦ ਯੂਜ਼ ਕਰਦੀਆਂ ਨੇ ਹੈ ਨਾ।
0: ਮੈਨੂੰ ਤਾਂ ਲੱਗਦਾ ਉਸ ਉਹ ਲੱਭਣ 'ਚ ਵੀ ਮੈਨੂੰ ਆਲਸ ਆ ਗਿਆ ਕਿ ਹੋਏਗਾ।
1: ਹਾਂ ਉਹਦੇ ਲਈ ਵੀ ਆਲਸ ਆ ਗਿਆ। ਸੋ ਬੇਸਿਕਲੀ ਅੱਜ ਦਿਨ ਦੇਣੀ ਆਲਸ ਵਾਲਾ ਵਾ, ਅੱਜ ਦੇ ਦਿਨ ਆਪਾਂ ਵੇਖਦੇ ਹਾਂ ਵੀ ਜਦੋਂ ਮੀਂਹ ਪੈਂਦਾ ਨਾ ਤਾਂ ਉਦੋਂ ਵਧੋ ਵਧੀ ਆਪਾਂ ਹੈ ਨਾ, ਆਪਾਂ ਸੁਸਤੀ ਜੀ ਵਧੋ ਵਧੀ ਆਪਾਂ ਪਾ ਲੈਂਦੇ ਹਾਂ ਵੀ ਚਲੋ ਅੱਜ ਆਪਾਂ ਸੁਸਤੀ ਮਨਾਉਂਦੇ ਹਾਂ, ਅਤੇ ਇਹ ਉਹ ਦਿਨ ਹੁੰਦਾ ਜਦੋਂ ਤੁਸੀਂ ਪਕੌੜੇ ਪਕੂੜੇ ਬਣਾਉਂਦੇ ਹੋ ਹੈ ਨਾ, ਤੇ ਚਾਹ ਪੀਂਦੇ ਹੋ ਤੇ ਤੁਸੀਂ ਮਤਲਬ ਮਿੱਠੇ ਚੌਲ ਬਣਾਉਂਦੇ, ਪਰ ਇਹੋ ਜਿਹੇ ਸੁਸਤੀ ਵਾਲੇ ਦਿਨ 'ਚ ਮਿੱਠਾ ਵੀ ਖਾਣ ਨੂੰ ਜ਼ਿਆਦਾ ਜੀ ਕਰਦਾ,
0: ਹੈ ਨਾ? ਇਹ ਚੀਜ਼ ਹੈ, ਮਤਲਬ ਮੈਨੂੰ ਇੱਦਾਂ ਲੱਗਦਾ ਕਿ ਹਾਂ ਜੰਕ ਜਾਂ ਜਾਂ ਤਲਿਆ ਤੁਲਿਆ ਜਾਂ ਜਿਵੇਂ ਪਕੌੜੇ ਸਪੈਸ਼ਲੀ ਇੱਦਾਂ ਦੇ ਮੌਸਮ 'ਚ ਵਾਕਈ ਇੱਦਾਂ ਦਾ ਦਿਲ ਕਰਦਾ ਕਿ ਕੋਈ ਮਤਲਬ
1: ਕੋਈ ਬਣਾ ਦੇ ਤੇ ਹੋਵੇ ਵੀ,
0: ਉਹ ਤੇ ਹੁੰਦਾ ਹੀ ਨਹੀਂ ਨਾ, ਆਪਸ਼ਨ ਹੀ ਜਿਹੜਾ ਹੈ ਹੀ ਨਹੀਂ ਆਪਸ਼ਨ, ਉਹਦੇ ਬਾਰੇ ਕੀ ਸੋਚਣਾ।
1: ਇੱਕ ਸਟੇਜ ਤੇ ਚਲੋ ਹੁਣ ਵੇਖੋ, ਇਹ ਸਮੇਂ ਸਮੇਂ ਦੀ ਗੱਲ ਹੈ, ਹੁਣ ਇੱਕ ਇੱਕ ਸਮਾਂ ਹੋਊਗਾ ਨਾ ਜਦੋਂ ਤੁਹਾਡੇ ਲਈ ਇਹ ਆਪਸ਼ਨ ਹੋਊਗੀ, ਤੇ ਆਪਾਂ ਅਸਲ ਦੇ ਵਿੱਚ ਦੁਨੀਆਂ ਦੇ ਉੱਤੇ ਗਿਵ ਐਂਡ ਟੇਕ ਹੀ ਕਰਨ ਆਉਂਦੇ ਹਾਂ। ਤੁਸੀਂ ਪਹਿਲਾਂ ਲੈਂਦੇ ਹੋ, ਫਿਰ ਉਹ ਚੀਜ਼ ਵਾਪਸ ਦਿੰਦੇ ਹੋ, ਜਦੋਂ ਤੁਹਾਡਾ ਲੈਣ ਦਾ ਸਮਾਂ ਉਦੋਂ ਹੱਕ ਦੇ ਨਾਲ ਮੰਗ ਕੇ ਟੌਰ ਨਾ ਲੈ ਲਓ, ਤੇ ਜਦੋਂ ਦੇਣ ਦਾ ਸਮਾਂ ਫਿਰ ਉਦੋਂ ਵੀ ਤੁਸੀਂ ਸੁਸਤੀਆਂ ਨਾ ਪਾਓ, ਉਦੋਂ ਵੀ ਝਿੱਸੀ ਨਾ ਵੱਟੋ, ਕਿਉਂਕਿ ਉਹ ਫਿਰ ਚੀਜ਼ ਤੁਹਾਨੂੰ ਹੋਰ ਜ਼ਿਆਦਾ ਤੰਗ ਕਰੂਗੀ। ਅਤੇ ਨਾਲੇ ਇਹ ਵਾਲਾ ਜਿਹੜਾ ਸਿਲਸਿਲਾ ਵਾ, ਇਹ ਜਿੱਥੇ ਟੁੱਟਦਾ ਵਾ ਉੱਥੇ ਜ਼ਿਆਦਾ ਖਲਾਅ ਪੈਦਾ ਹੋ ਜਾਂਦਾ, ਹੈ ਨਾ? ਸੋ ਤੁਸੀਂ ਜਦੋਂ ਮੰਨ ਲਓ ਆਪਾਂ ਧੀਆਂ ਪੁੱਤ ਹੁੰਦੇ ਹਾਂ, ਉਦੋਂ ਮਾਂ ਪਿਓ ਸਾਡੇ ਲਈ ਕਰਦੇ ਆ, ਜਦੋਂ ਅਸੀਂ ਮਾਂ ਪਿਓ ਬਣ ਜਾਂਦੇ ਹਾਂ ਫਿਰ ਅਸੀਂ ਆਪਣੇ ਧੀਆਂ ਪੁੱਤਾਂ ਲਈ ਕਰਦੇ ਹਾਂ, ਅੱਗੇ ਤੋਂ ਅੱਗੇ ਤਾਂ ਚੱਲਦਾ ਰਹਿੰਦਾ। ਪਰ ਹੁਣ ਕਿਉਂਕਿ ਆਪਾਂ ਇੱਥੇ ਆ ਗਏ ਤਾਂ ਹੁਣ ਸਿਲਸਿਲਾ ਟੁੱਟ ਵੀ ਰਿਹਾ ਵਿੱਚੋਂ।
0: ਹਾਂ, ਕਹਿ ਸਕਦੇ ਹੋ ਵਿੱਚ ਵਿੱਚ, ਹਾਂ
1: ਬਿਜ਼ੀ ਮੰਮੀਆਂ, ਬਿਜ਼ੀ ਡੈਡੀ, ਬਿਜ਼ੀ
0: ਕਈ ਵਾਰੀ ਹੁੰਦਾ ਹੀ ਹੈ। ਹੁਣ ਵਰਕਿੰਗ ਮਮਸ ਹੁੰਦੇ ਆ ਕੁਛ ਵੀ, ਤੇ ਆਪਾਂ ਉਨਾ ਇੱਕ ਨਹੀਂ ਕਰ ਪਾਉਂਦੇ ਜਿੰਨਾ ਮਤਲਬ ਆਪਣੇ ਵੱਸ ਦੇ ਵਿੱਚ ਵੀ ਨਹੀਂ ਹੁੰਦਾ। ਕਈ ਵਾਰੀ ਟਾਈਮ ਲਿਮਿਟਡ ਹੁੰਦਾ, ਕਈ ਵਾਰੀ ਤੁਸੀਂ ਇੰਨੇ ਥੱਕ ਟੁੱਟ ਕੇ ਆਉਂਦੇ ਹੋ ਤੁਹਾਡੇ ਵੱਸ ਦੀ ਵੀ ਨਹੀਂ ਹੁੰਦੀ, ਹੈ ਨਾ? ਇਹ ਵੀ ਚੀਜ਼ ਹੁੰਦੀ ਹੈ ਕਿ ਹਾਂ ਠੀਕ ਹੈ, ਐਟਲੀਸਟ
1: ਕੋਈ ਨਾ ਕੋਈ ਖਮੈਜ਼ਾ ਭੁਗਤਣਾ ਪੈਂਦਾ
0: ਕੁਛ ਨਾ ਕੁਛ। ਹਾਂ, ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੈ ਹੀ,
1: ਫਿਰ ਅੱਗੇ ਅੱਗੇ ਹੋਰ ਜ਼ਿਆਦਾ ਫਰਕ ਪਊਗਾ, ਫਿਰ ਇਹ ਤੋਂ ਅਗਲੀ ਜਿਹੜੀ ਪੀੜ੍ਹੀ ਹੋਊਗੀ, ਹੈ ਨਾ?
0: ਹੁਣੇ ਮੈਂ ਕੰਮ ਨਹੀਂ ਕਰ ਰਹੀ ਅਤੇ ਮੈਂ ਫੁੱਲ ਇੰਜੋਏ ਕਰਦੀ ਹਾਂ, ਮਤਲਬ ਜਿਹੜੀ ਚੀਜ਼ ਮੈਨੂੰ ਇੱਦਾਂ ਲੱਗਦਾ ਜੇ ਸਪੈਸ਼ਲੀ ਬੱਚੇ ਘਰੇ ਅਤੇ ਕੁਛ ਵਧੀਆ ਬਣਾਇਆ ਜਾਏ, ਮਤਲਬ ਉਸ 'ਚ ਨਿਊਟ੍ਰੀਸ਼ਨ ਵੀ ਹੋ, ਲੇਕਿਨ ਮਤਲਬ ਇੰਜੋਏ ਵੀ ਕਰਨ ਬੱਚੇ ਸਿੰਪਲ ਰੋਟੀ ਸਬਜ਼ੀ ਦੀ ਥਾਂ, ਅਤੇ ਮੈਨੂੰ ਬੜਾ ਮਜ਼ਾ, ਮੈਂ ਬਹੁਤ ਇੰਜੋਏ ਕਰਦੀ ਹਾਂ ਕੁਕਿੰਗ ਕਰਨਾ ਬੱਚਿਆਂ ਲਈ ਸਪੈਸ਼ਲੀ।
1: ਓਕੇ, ਨਹੀਂ ਗੁੱਡ ਹੈ, ਜਿਹਨੂੰ ਤੇ ਕੁਕਿੰਗ ਦਾ ਸ਼ੌਂਕ ਹੈ ਉਹ ਬੰਦਾ ਬੋਰ ਨਹੀਂ ਹੋ ਸਕਦਾ ਕਦੀ, ਹੈ ਨਾ? ਕਿਉਂਕਿ ਉਹ ਕੁਕਿੰਗ ਬੜਾ ਵਧੀਆ ਇੱਕ ਤੁਹਾਡਾ ਟਾਈਮ ਪਾਸ ਵੀ ਆ, ਅਤੇ ਬਹੁਤ ਵਧੀਆ ਤੁਹਾਡਾ ਜਿਹੜਾ ਸਟ੍ਰੈਸ
0: ਕਿੰਨੀ ਸਾਰੀ ਪ੍ਰੋਸੈਸ ਹੁੰਦੀ ਹੈ ਇੱਕ ਇੱਕ ਚੀਜ਼ ਸਟੈਪ ਬਾਏ ਸਟੈਪ, ਤੇ ਉਹ ਉਹ ਤੁਹਾਨੂੰ ਮਤਲਬ ਤੁਸੀਂ ਫਨ ਤੁਹਾਨੂੰ ਲੱਗਣ ਲੱਗ ਜਾਂਦਾ। ਤਾਂ ਹੀ ਤੇ ਕਹਿੰਦੇ ਕਿ ਜਦੋਂ ਆਪਾਂ ਕੁਕਿੰਗ ਕਰਦੇ ਹਾਂ, ਜਿੰਨੀ ਤੁਸੀਂ ਰਿਲੈਕਸ ਮੋਡ ਚ ਕਰਦੇ ਹੋ ਉਨੀ ਤੁਹਾਡੀ ਕੁਕਿੰਗ ਚ ਸਵਾਦ ਵਧੀਆ ਆਉਂਦਾ, ਹੈ ਨਾ? ਭੱਜ ਨੱਟ ਵਾਲੀ ਚ ਮਜ਼ਾ ਨਹੀਂ ਆਉਂਦਾ।
1: ਹਾਂ, ਉਹ ਤਾਂ ਫਿਰ ਵੇਖੋ ਅੱਜ ਕੱਲ੍ਹ ਵੈਸੇ ਚਲੋ ਹੁਣ ਭੱਜ ਨੱਠ ਵਾਲੀ ਹੋ ਗਈ ਆ, ਕਿਉਂਕਿ ਪ੍ਰੈਸ਼ਰ ਕੁੱਕਰ ਇਜ਼ ਵਨ ਆਫ ਦਾ ਭੱਜ ਨੱਠ ਐਗਜ਼ਾਮਪਲ, ਹੈ ਨਾ? ਅਤੇ ਡਰਵਾਲ ਸਾਹਿਬ ਕਹਿੰਦੇ ਵੀ ਸੱਜ ਸਵਰ ਕੇ, ਹਾਂ ਇਹ ਕਹਿ ਸਕਦੇ ਹਾਂ, ਪਰ ਸੱਜ ਸਵਰ ਕੇ ਜਿਹੜਾ, ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਸ਼ਬਦ ਦਿੱਤਾ, ਪਰ ਇਹ ਤਾਂ ਓਵਰਆਲ ਹੋ ਗਿਆ ਨਾ, ਮੰਨ ਲਓ ਜੇ ਬੰਦੇ ਲਈ ਜਨਾਨੀ ਲਈ ਆਪਾਂ ਕਹਾਂਗੇ ਵੀ ਲੈ, ਅਤੇ ਫਿਰ ਆਪਾਂ ਬੰਦੇ ਲਈ ਵੀ ਕਹਿ ਲਾਂਗੇ ਲੈ ਸੱਜ ਸਵਰ ਕੇ ਬਹਿ ਗਿਆ, ਮਤਲਬ ਜਿੱਦਾਂ ਬੰਦੇ ਲਈ ਇੱਕ ਸਪੈਸ਼ਲ ਸ਼ਬਦ ਆ ਗਿਆ ਵੀ ਮੁਛਾਂ ਮਾਛਾਂ ਨੂੰ ਦਾੜੀ ਨੂੰ ਸਵਾਰ ਕੇ ਤਾ ਦੇ ਕੇ ਬਹਿ ਗਿਆ, ਬੀਬੀਆਂ ਲਈ ਕੀ ਕਹਾਂਗੇ ਆਪਾਂ, ਹੈ ਨਾ?
0: ਪਤਾ ਨਹੀਂ ਸੁੱਖ ਜੀ, ਪਲੀਜ਼ ਇਫ ਯੂ ਆਰ ਲਿਸਨਿੰਗ,
1: ਨਹੀਂ ਕੁਛ ਇੱਦਾਂ ਦਾ ਹੋਣਾ ਚਾਹੀਦਾ ਵੀ ਬੇਸ ਬੂਸ ਲਾ ਕੇ ਟਾਈਮ ਨਾਲ ਬਹਿ ਗਏ, ਕੁਛ ਇੱਦਾਂ ਦਾ।
0: ਉਹ ਬੇਸ ਨੂੰ ਇੰਨਾ ਟਾਈਮ ਲੱਗਦਾ, ਸਹੀ ਗੱਲ ਹੈ। ਹਾਂ, ਮੇਨ ਅਗਰ ਜੇ ਪੂਰਾ ਪ੍ਰੋਪਰ ਮੇਕਅਪ ਦੀ ਗੱਲ ਕਰੀਏ,
1: ਪਰ ਉਹ ਤਾਂ ਟਾਈਮ ਵਾਲਾ ਕੰਮ ਹੋ ਗਿਆ ਨਾ ਇਹ, ਮਤਲਬ ਦਵਾ ਦਵਾ, ਮਤਲਬ ਜਦੋਂ ਤੁਸੀਂ ਮੰਨ ਲਓ ਵਿਹਲੇ ਜੇ ਹੋ ਕੇ
0: ਗੁੱਤ ਕਰ ਲਈ,
1: ਜਦੋਂ ਤੁਸੀਂ ਵਿਹਲੇ ਹੋ ਜਾਂਦੇ ਹੋ ਮੰਨ ਲਓ ਤੁਸੀਂ, ਤੇ ਬੀਬੀਆਂ ਬਿਲਕੁਲ ਰਿਲੈਕਸ ਹੋ ਕੇ ਫਿਰ ਕੀ ਕਰਦੀਆਂ, ਮਤਲਬ ਜਿੱਦਾਂ ਬੰਦਾ ਵਿਹਲਾ ਹੋ ਗਿਆ, ਉਹਨੇ ਕਿਹਾ ਸਾਰੇ ਕੰਮ ਵਿਬੜ ਗਏ, ਹਾਂ ਹਾਂ ਹੁਣ ਓਕੇ ਵੀ ਹਾਂ ਵੀ ਹੁਣ ਆਪਾਂ ਨਾ ਮਾੜਾ ਜਿਹਾ ਮਤਲਬ ਜੋ ਵੀ ਕੋਈ ਮਤਲਬ ਇੱਕ ਹੁੰਦਾ ਵੀ ਬੇਸਿਕ ਜਿਹਾ ਖਲਾਰਾ ਜਿਹਾ ਪਿਆ, ਮੰਨ ਲਓ ਕੋਈ ਤੁਹਾਡਾ ਵਾਲਾਂ ਦਾ, ਕੋਈ ਦਾੜੀ ਦਾ, ਕੋਈ ਮੁੱਛਾਂ ਦਾ, ਅਤੇ ਉਹ ਬੰਦਾ ਐਂ ਸਵਾਰ ਕੇ ਤਾਂ ਐਂ ਬਹਿ ਜਾਂਦਾ ਵੀ ਲਿਆਓ ਵੀ ਹੁਣ ਚਾਹ, ਹੈ ਨਾ? ਬੀਬੀਆਂ ਕੀ ਇਹੋ ਜਿਹਾ ਕੀ ਕਰਦੀਆਂ,
0: ਫੋਟੋਆਂ ਹੀ ਖਿੱਚਦੀ ਹੈ ਰੈਡੀ ਹੋ ਕੇ ਜਿੰਨਾ ਟਾਈਮ ਬਚੋ,
1: ਉਹ ਤਾਂ ਬਾਅਦ ਵਾਲੀ ਗੱਲ ਹੈ ਨਾ,
0: ਐਂਡ ਉਹ ਇਹੀ ਹੁੰਦਾ ਸਾਡਾ ਕਿ ਹਾਂ ਪੂਰੇ ਰੈਡੀ ਹੁਣ ਫੋਟੋ ਖਿੱਚ ਲਓ, ਪ੍ਰੈਜੈਂਟ ਸਿਨੈਰੀਓ ਦੇ ਵਿੱਚ ਤੇ ਆਈ ਹੈ ਸਾਰਿਆਂ ਦਾ।
1: ਇਹੋ ਜਿਹਾ ਕੀ ਹੈ ਜਿਹੜਾ ਦੱਸਦੇ ਝੱਕਣ ਡੀਆਂ ਬੀਬੀਆਂ?
0: ਨਹੀਂ ਹੁਣ ਕੋਈ ਸ਼ਬਦ ਹੀ ਨਹੀਂ ਮੈਨੂੰ ਲੱਗਦਾ, ਕਿਉਂਕਿ ਮੈਨੂੰ ਲੱਗਦਾ ਕਦੇ ਉਹ ਚੀਜ਼ ਹੁੰਦੀ ਨਹੀਂ ਕਿ ਕੰਫਰਟ, ਮਤਲਬ ਅਸੀਂ ਕਹਿ ਦਈਏ ਕਿ ਹਾਂ ਕੰਪਲੀਟ ਰੈਡੀ, ਕੁਛ ਨਾ ਕੁਛ ਤੇ ਰਹਿ ਹੀ ਜਾਂਦਾ।
1: ਗੁਰਜੀਤ ਜੀ ਕਹਿੰਦੇ ਮੰਮੀ ਕਹਿੰਦੇ ਹੁੰਦੇ ਸੀ ਟਿੱਚ ਹੋ ਗਿਆ ਆਪਾਂ,
0: ਟਿੱਚ ਹੋ ਗਿਆ,
1: ਹਾਂ
0: ਹਾਂ ਚਲੋ ਇਹ ਵੀ ਸਹੀ ਹੈ।
1: ਅਤੇ ਸੁਖਵਿੰਦਰ ਜੀ ਕਹਿੰਦੇ ਬੀਬੀਆਂ ਨੂੰ ਪੁੱਛ ਲੈਂਦੇ ਵੀ ਵਾਲ ਧੋ ਕੇ ਬਹਿ ਗਈਆਂ ਆਪਾਂ, ਵਾਲ ਧੋ ਕੇ ਆਇਓ,
0: ਵਾਲ ਧੋ ਕੇ ਤੇ ਹੋਰ ਜ਼ਿਆਦਾ ਸਟ੍ਰੇਟਨਿੰਗ ਕਰ ਲਈ, ਪਤਾ ਨਹੀਂ ਕੀ ਕੁਝ ਹੋਰ, ਨਹੀਂ ਉਹਦੇ ਵਾਸਤੇ ਜ਼ਿਆਦਾ ਕੰਮ
1: ਵੱਧ ਹੁੰਦਾ
0: ਨਹੀਂ, ਬਲਕਿ ਉਹੀ ਨਾ ਜਿਹੜੇ ਸਟ੍ਰੇਟ ਕਰਦਾ ਉਹਨੂੰ ਤਾਂ ਇਹ ਲੱਗਦਾ ਹੋਰ ਕੰਮ ਵੱਧ ਗਿਆ।
1: ਹਾਂ
0: ਸਟ੍ਰੇਟ
1: ਕਰਾਂਗੇ, ਮੰਨ ਲਓ ਤੁਸੀਂ ਘਰ ਆਪਣੇ ਸਵੇਰੇ ਸਵੇਰੇ ਮੰਨ ਲਓ ਨਿਆਣੇ ਸਕੂਲ ਭੇਜਤੇ ਫੋਰ ਐਗਜ਼ਾਮਪਲ, ਹੈ ਨਾ, ਤੁਸੀਂ ਚਾਹ ਪਾਣੀ ਬਣਾ ਲਈ, ਆਪਣੀ ਚਾਹ ਪੀ ਲਈ, ਮਤਲਬ ਮਾੜੀ ਮੋਟੀ ਕੋਈ ਪਿੰਨੀ ਪਾਣੀ ਨਾਲ ਖਾ ਲਈ, ਹੁਣ ਤੁਸੀਂ ਮਤਲਬ ਤੁਹਾਡੇ ਕੋਲ ਵਿਹਲਾ ਟਾਈਮ ਹੈ, ਥੋੜ੍ਹਾ ਹਾਲੇ ਰੋਟੀ ਬਣਾਉਣ 'ਚ ਟਾਈਮ ਹੈਗਾ, ਅਤੇ ਇਹ ਥੋੜ੍ਹੀ ਬਹੁਤੀ ਵਾਲ ਸਟ੍ਰੇਟ ਕਰਨ ਲੱਗ ਪਏ ਕਰ।
0: ਹੁਣ ਤੁਸੀਂ ਮੰਨੋਗੇ ਨਹੀਂ, ਕਰਦੀ ਹੈ ਕੁੜੀਆਂ, ਲੱਗਦਾ ਚਲੋ ਵਿਹਲੇ ਇਹ ਟਾਈਮ ਵਾਲ ਸਟ੍ਰੇਟ ਕਰ ਲਈਏ। ਮੈਂ ਤਾਂ ਕਰਦੀ ਹਾਂ ਜਦੋਂ ਮੈਨੂੰ ਇੱਕ ਸਪੇਸ ਮਿਲ ਜਾਏ ਕਿ ਹਾਂ ਚਲੋ,
1: ਕਿਉਂਕਿ ਹਾਂ
0: ਕਈ ਵਾਰੀ ਬਹੁਤ, ਕਿਉਂਕਿ ਬਹੁਤ ਬੇਕਾਰ ਲੱਗਦਾ ਬਿਨਾਂ ਵਾਲ ਸਟ੍ਰੇਟ। ਹੁਣ ਅੱਜ ਕਿੰਨੇ ਬੇਕਾਰ ਲੱਗ ਰਿਹਾ, ਮੈਨੂੰ ਨਹੀਂ ਵਧੀਆ ਲੱਗ ਰਿਹਾ, ਬਣ
1: ਥਣ ਕੇ, ਹੈ ਨਾ,
0: ਕੌਨਫੀਡੈਂਸ ਜਾਂਦਾ ਨਾ, ਉਹ
1: ਹੈ ਘਰੇ ਹੀ ਬਣ ਥਣ ਕੇ ਬੰਦਾ, ਹੈ ਨਾ,
0: ਘਰੇ ਕਿਉਂ ਨਾਈਟ ਸੂਟ 'ਚ ਬੈਠੇ ਹਾਂ ਨਾ।
1: ਆਪਣੇ ਆਪ ਨੂੰ ਇੱਕ ਪੁਸ਼ ਮਿਲਦਾ ਨਾ, ਤੁਸੀਂ ਕਿਉਂਕਿ ਤੁਸੀਂ ਮੰਨ ਲਓ ਉਹ ਨਾਈਟ ਸੂਟ 'ਚ ਤੁਸੀਂ ਓਦਾਂ ਹੀ ਵਾਲ ਵੂਲ ਖਿਲਰੇ ਵੀ ਚੱਲ ਕਿਹੜਾ ਕਿਤੇ ਜਾਣਾ, ਤੇ ਉਹ ਇੱਕ ਫਿਰ ਸਾਡਾ ਸੁਸਤ ਵਾਲਾ ਦਿਨ ਹੁੰਦਾ, ਲੇਜ਼ੀ ਡੇ ਹੁੰਦਾ। ਤੋ ਖੈਰ ਅੱਜ ਆਪਾਂ ਗੱਲ ਵੀ ਸੁਸਤੀ ਡੇ ਦੀ ਕਰਨੀ ਆ, ਅਤੇ ਮੁੱਦੇ ਦੇ ਉੱਤੇ ਆਉਂਦੇ ਹਾਂ ਵੀ ਅੱਜ ਆਪਾਂ ਲੇਜ਼ੀ ਡੇ ਦੀ ਗੱਲ ਕਰਨੀ, ਕਿਉਂਕਿ ਅੱਜ ਡੇ ਵੀ ਲੇਜ਼ੀ, ਅੱਜ ਮੀਂਹ ਪੈ ਰਿਹਾ ਵਾ, ਅਤੇ ਮੀਂਹ ਦੇ ਵਿੱਚ ਤੁਹਾਡਾ ਵੀ ਹੋ ਸਕਦਾ ਵੀ ਕੁਛ ਕਰਨ ਨੂੰ ਜੀ ਨਾ ਕਰੇ। ਬੜੀਆਂ ਮੰਮੀਆਂ ਜਿਹਨਾਂ ਨੇ ਨਿਆਣੇ ਨਹੀਂ ਘੱਲੇ ਹੋਣੇ ਸਕੂਲ, ਵਟ ਯੂ ਥਿੰਕ?
0: ਮੇਰੀ ਆਪ ਨਹੀਂ ਗਈ, ਮੈਂ ਤਾਂ ਹੋਲੀਡੇ ਪ੍ਰੋਗਰਾਮ ਛੱਡ ਕੇ ਆਈ ਹਾਂ ਵਿਚਾਰੀ ਨੂੰ।
1: ਨਹੀਂ ਉਹ ਤਾਂ ਤੁਸੀਂ ਚਲੋ ਉੱਥੇ ਛੱਡ ਆਏ, ਪਰ ਫਿਰ ਵੀ ਕੰਮ ਤੇ ਪੈ ਗਿਆ ਨਾ, ਉੱਥੇ ਸਕੂਲ ਛੱਡਣਾ ਜਾਂ ਉੱਥੇ ਛੱਡਣਾ, ਗੱਲ ਤੇ ਕੀ ਹੋ ਗਈ, ਪਰ ਮਤਲਬ ਕਹਿ ਲਓ ਵੀ ਮੰਮੀ ਵੀ ਘਰ, ਬੱਚੇ ਵੀ ਘਰ, ਵੀ ਕੋਈ ਨੀ ਅੱਜ
0: ਫਿਰ
1: ਉਹੀ ਬੱਚਾ ਜਦੋਂ ਪਛਤਾਉਣਾ ਇੱਕ ਟਾਈਮ ਦੇ ਉੱਤੇ ਜਾ ਕੇ, ਜਦੋਂ ਉਹਨੇ ਮੰਨ ਲਓ ਥੋੜਾ ਜਿਹਾ ਹੋਰ ਦੇਣ ਅੱਗੇ ਵਧਣਾ ਨਾ, ਤੇ ਉਹਨੇ ਕਹਿਣਾ ਮੰਮਾ ਭੁੱਖ ਲੱਗੀ ਆ, ਹੁਣ ਜਾ ਫਰਿੱਜ ਚੋਂ ਕੱਢ ਕੇ
0: ਸੀਰੀਅਲ ਬਣਾ ਲਓ, ਨਿਊਟਰੀਗੇਨ ਖਾ ਲਓ।
1: ਹਾਂ ਤੇ ਨਿਊਟਰੀਗੇਨ ਖਾ, ਆਪਾਂ ਫਿਰ ਮੰਗਾਉਂਦੇ ਹਾਂ ਆਪਾਂ, ਜਾਂ ਫਿਰ ਬਾਹਰੋਂ ਮੰਗਾਉਣ, ਲੇਜ਼ੀ ਡੇ ਦੀ ਵੀ ਐਗਜ਼ਾਮਪਲ ਹੁੰਦੀ, ਤੁਸੀਂ ਬਾਹਰੋਂ ਮੰਗਾਉਂਦੇ ਹੋ।
0: ਲੇਜ਼ੀ ਤੇ ਲੇਜ਼ੀ ਹੈ ਨਾ, ਕੁਛ ਨਹੀਂ ਕਰਨਾ, ਉਹ ਕਹਿੰਦੇ ਨੇ ਅੱਜ ਤੇ ਗਿਲਾਸ ਚੱਕ ਕੇ ਵੀ ਨਹੀਂ ਰਾਜੀ ਮੈਂ, ਇਹ ਹੁੰਦਾ ਸੀਗਾ ਵਨਸ ਅਪੋਨ ਅ ਟਾਈਮ,
1: ਗਿਲਾਸ ਚੱਕ ਕੇ ਇੱਧਰੋਂ ਉੱਧਰ ਧਰਨ ਹੁੰਦੀ ਜੀ ਕਰਦਾ। ਸੋ ਖੈਰ ਤੁਹਾਡਾ ਲੇਜ਼ੀ ਡੇ ਕਿੱਦਾਂ ਹੁੰਦਾ ਅੱਜ ਦਾ ਦਿਨ, ਕੀ ਤੁਹਾਡਾ ਲੇਜ਼ੀ ਡੇ ਆ, ਜਾਂ ਆਪਣੇ ਲੇਜ਼ੀ ਡੇ ਦੇ ਵਿੱਚ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ, ਕੀ ਕਰਦੇ ਹੋ ਲੇਜ਼ੀ ਡੇ ਦੇ ਵਿੱਚ, ਐਂਡ ਆਫ ਦਾ ਡੇ ਲੇਜ਼ੀ ਡੇ ਤੁਹਾਨੂੰ ਕੀ ਦੇ ਕੇ ਜਾਂਦਾ, ਕੀ ਮਤਲਬ ਕਿਹੜਾ ਆਈਡੀਅਲ ਤੁਹਾਡਾ ਉਹ ਆ
0: ਲੇਜ਼ੀ ਡੇ? ਮੈਨੂੰ ਇਹ ਕਿ ਹੁਣ ਆਪਾਂ ਅੱਜ ਇਹ ਵੀ ਦੱਸ ਦਈਏ ਕਿ ਅੱਜ ਨੈਸ਼ਨਲ ਲੇਜ਼ੀ ਡੇ ਹੈ, ਤਾਂ ਆਪਾਂ ਗੱਲ ਕਰ ਰਹੇ ਹਾਂ 10 ਅਗਸਤ, ਇਹ ਤਾਂ ਮੈਨੂੰ ਲੱਗਦਾ ਬਣਾਇਆ, ਮੈਨੂੰ ਇਹਦਾ ਰੀਜ਼ਨ ਤੇ ਨਹੀਂ ਪਤਾ ਲੱਗਿਆ, ਬੜਾ ਲੱਭਿਆ ਮੈਂ, ਪਰ ਇਹ ਇਦਾਂ ਹੀ ਹੈ
1: ਕਿ ਅੱਜ
0: ਕੱਲ ਦੀ ਜਿਹੜੀ ਜ਼ਿੰਦਗੀ ਹੈ, ਸਾਰੇ ਆਪਾਂ ਹਰ ਦਿਨ ਗੱਲ ਕਰਦੇ ਹਾਂ ਕਿ ਆਪਾਂ ਹੁਣ ਸਵੇਰਾ ਅਸੀਸ ਨਾਲ ਵੀ ਤੁਸੀਂ ਕਰ ਰਹੇ ਸੀ ਕਿ ਆਪਾਂ ਇੰਨੀ ਕਾਲੀ 'ਚ ਕਿਉਂ ਰਹਿਣਾ, ਹਰ ਦਿਨ ਆਪਾਂ ਭੱਜਦੇ ਹਾਂ, ਐਵਰੀ ਸਿੰਗਲ ਡੇ ਆਪਣੀ ਇੱਦਾਂ ਇੱਕ ਕਹਿ ਲਓ ਆਪਣੇ ਆਪ ਨੂੰ ਇੱਕ ਅਲਾਰਮ ਤੋਂ ਸਟਾਰਟ ਕਰਦੇ ਹਾਂ ਜੋ ਦਿਨ ਸ਼ੁਰੂ ਹੁੰਦਾ ਹੈ, ਅਤੇ ਐਂਡ ਤੱਕ ਵੀ ਆਪਾਂ ਜਦੋਂ ਬੈੱਡ 'ਤੇ ਹੁੰਦੇ ਹਾਂ ਨੈਕਸਟ ਡੇ ਦਾ ਆਪਾਂ ਅਲਾਰਮ ਲਗਾਉਂਦੇ ਹਾਂ ਕਿ ਕਿੰਨੇ ਵਜੇ ਉੱਠਣਾ, ਅਤੇ ਇੱਕ ਮਸ਼ੀਨ ਵਾਂਗ ਆਪਾਂ ਚੱਲਦੇ ਹਾਂ। ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ ਨੂੰ ਰੀਸਟਾਰਟ, ਜਾਂ ਫੋਨ ਵੀ ਜਿਵੇਂ ਆਪਾਂ ਚਾਰਜ 'ਤੇ ਲਾਉਂਦੇ ਹਾਂ, ਅਤੇ ਇੱਕ ਹਿਸਾਬ ਨਾਲ ਰੀਸਟਾਰਟ ਕਰਨ ਲਈ ਇੱਕ ਵਧੀਆ ਦਿਨ ਹੈ, ਅਤੇ ਅਨਡੂ ਕਰ ਦਿਓ ਆਪਣੀ ਚੀਜ਼ਾਂ, ਅਤੇ ਇੱਕ ਦਿਨ ਤੁਸੀਂ ਡੈਡੀਕੇਟ ਕਰ ਸਕਦੇ ਹੋ, ਅੱਜ ਭਾਵੇਂ ਤੁਸੀਂ ਕੰਮ 'ਤੇ ਹੋ, ਅਤੇ ਕੋਈ ਵੀ ਇੱਕ ਦਿਨ ਉਸ ਦਿਨ ਨੂੰ ਤੁਸੀਂ ਸੋਚ ਸਕਦੇ ਹੋ, ਇਟਸ ਓਕੇ, ਹੋ ਜਾਣਾ। ਅਤੇ ਤੁਸੀਂ ਰੋਜ਼, ਅਤੇ ਸਾਡਾ ਕੁਐਸਚਨ ਲਿਸਨਰਸ ਲਈ ਇਹ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਜਿਹੜਾ ਇਹ ਕਿਹੋ ਜਿਹਾ ਇਹ ਕੰਮ ਹੈ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਅੱਜ ਨਹੀਂ ਕਰਦੇ, ਕੱਲ੍ਹ ਕਰ ਲੈਂਦਾ, ਕਰਦੇ ਕਰਦੇ ਉਹ ਇੰਨਾ ਪਾਇਲਡ ਅਪ ਹੋ ਜਾਂਦਾ। ਜਿਵੇਂ ਮੈਂ ਐਗਜ਼ਾਮਪਲ ਦਿੰਦੀ ਹਾਂ, ਮੇਰਾ ਕੱਪੜੇ ਠੱਪਣਾ, ਹੈ ਨਾ,
1: ਜੋੜਨਾ
0: ਜੋੜਨਾ, ਹਾਂ
1: ਤੁਸੀਂ ਕਹਿੰਦੇ ਠੱਪਣਾ
0: ਠੱਪਣਾ, ਹਾਂਜੀ ਹਾਂ,
1: ਅੱਛਾ ਠੱਪਣਾ ਕਹਿੰਦੇ ਤੁਸੀਂ,
0: ਹਾਂਜੀ ਹਾਂ,
1: ਓਕੇ,
0: ਕਿਉਂਕਿ ਕਈ ਵਾਰੀ ਹੁੰਦਾ ਕਿ ਲਾਂਡਰੀ ਤੁਸੀਂ ਕਰ ਲਈ ਹੈ ਨਾ, ਕੱਪੜੇ ਸੁੱਕਣੇ ਵੀ ਪਾ ਤੇ,
1: ਅੱਛਾ ਲਾਂਡਰੀ ਕਰਦੇ ਹੋ ਤੁਸੀਂ,
0: ਅੱਛਾ ਉਹ ਵੀ ਤਾਂ ਇੱਕ ਕੰਮ ਨਾ, ਕੱਪੜੇ ਸਿੱਧੇ ਕਰਕੇ ਚੈੱਕ ਕਰਕੇ, ਨਹੀਂ ਮੈਂ
1: ਸ਼ਬਦਾਂ ਦੀ ਗੱਲ ਕਰ ਰਿਹਾ, ਲਾਂਡਰੀ ਕਰਦੇ ਹੋ, ਹੈ ਨਾ,
0: ਹਾਂ,
1: ਕਈ ਜਿੱਦਾਂ ਮੰਨ ਲਓ ਸ਼ੋਪਿੰਗ ਕਰਦੇ ਹੋ, ਹੈ ਨਾ, ਜਿੱਦਾਂ ਗਰੋਸਰੀ ਕਰਦੇ ਨੇ ਕਈ, ਕਈ ਗਰੋਸਰੀ ਲੈਣ ਜਾਂਦੇ ਨੇ, ਮੈਂ ਉਸ
0: ਗਰੋਸਰੀ ਕਰਦੀ ਹਾਂ ਮੈਂ,
1: ਓਕੇ, ਅੱਛਾ ਤੁਸੀਂ ਵੀ ਕਰਦੇ ਹੋ, ਦਹੀਂ ਤੁਸੀਂ ਖਾਂਦੇ ਹੋ ਕਿ ਦਹੀਂ ਲੈਂਦੇ ਹੋ ਕਿ ਦਹੀਂ ਲੈਂਦੀ, ਮਤਲਬ ਮੇਲ ਹੈ ਤੁਹਾਡੇ ਲਈ ਕਿ ਫੀਮੇਲ ਹੈ? ਦਹੀਂ ਖਾਣੀ ਆ ਕਿ ਦਹੀਂ ਖਾਣਾ ਆ ਤੁਹਾਡੇ ਲਈ ਕੀ
0: ਦਹੀਂ ਖਾਣਾ ਹੈ ਮੈਨੂੰ
1: ਲੱਗਦਾ ਦਹੀਂ ਖਾਣਾ ਤੁਹਾਡੇ ਲਈ
0: ਹਾਂ ਮੇਰੇ ਲਈ ਲੱਗਦਾ
1: ਨਹੀਂ ਜਿੱਥੇ ਬਾਕੀ ਸਾਰਾ ਕੁਝ ਜਿੱਦਾਂ ਤੁਸੀਂ ਦੱਸਿਆ ਨਾ ਤੁਹਾਡੇ ਲਈ ਦਹੀਂ ਖਾਣੀ ਲੱਗਦਾ ਮੈਨੂੰ
0: ਪਤਾ ਨਹੀਂ ਹੁਣ ਜਦੋਂ ਉਹ ਸੈਂਟੈਂਸ ਤੇ ਡਿਪੈਂਡ ਕਰਦਾ ਮੇਰਾ ਮੇਰੀ ਭਾਸ਼ਾ ਤੇ ਖਿਚੜੀ ਹੈ ਨਾ ਮੈਨੂੰ ਪਤਾ ਨਹੀਂ ਬਈ ਜਿੱਥੋਂ ਜਿੱਥੋਂ ਜੋ ਮੈਨੂੰ ਵਧੀਆ ਲੱਗਦਾ ਆਪਾਂ
1: ਮੰਨ ਲਓ ਟੇਬਲ ਤੇ ਬੈਠੇ ਆ ਬੱਚੇ ਤੇ ਤੁਸੀਂ ਦੂਰੋਂ ਕੀ ਪੁੱਛੋਗੇ
0: ਬੱਚੇ ਦਹੀਂ ਸਹੀ ਗੱਲ ਹੈ ਨਹੀਂ ਦਹੀਂ ਲੈਣੀ ਹੈ
1: ਹਾਂ ਦਹੀਂ ਲੈਣੀ ਫਿਰ ਫੀਮੇਲ ਹੈ ਨਾ ਤੁਹਾਡੇ ਲਈ ਤੁਹਾਡੇ ਘਰ ਫਿਰ ਫੀਮੇਲ ਹੈ ਦਹੀਂ ਓਕੇ ਇਹ ਵੀ ਮਸਲਾ ਨਾ ਕਿਸੇ ਘਰ ਚ ਦਹੀਂ ਮੇਲ ਆ ਕਿਸੇ ਚ ਫੀਮੇਲ ਆ ਓਕੇ ਅੱਛਾ ਪਲੀਜ਼
0: ਹਾਂ ਮਤਲਬ ਮੈਨੂੰ ਇੱਦਾਂ ਲੱਗਦਾ ਸਭ ਤੋਂ ਜ਼ਿਆਦਾ ਮੈਨੂੰ ਅਲਕਤ ਕਹਿ ਲਓ ਜਾਂ ਸਭ ਤੋਂ ਜ਼ਿਆਦਾ ਮੌਤ ਪੈਂਦੀ ਹੈ ਕਰਨ 'ਚ ਕੱਪੜੇ ਠੱਪਣ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਕਈ ਵਾਰੀ ਤਾਂ ਇੱਦਾਂ ਹੋ ਜਾਂਦਾ ਕਿ ਐਕਸਟਰਾ ਰੂਮ ਸਾਰਿਆਂ ਘਰਾਂ 'ਚ ਹੁੰਦਾ ਹੀ ਹੈ
1: ਉੱਥੇ ਸਾਰੇ ਪਏ ਰਹਿੰਦੇ
0: ਉਹ ਮੈਂ ਤਾਂ ਐਕਸੈਪਟ ਕਰ ਰਹੀ ਹਾਂ ਪਰ ਬਾਕੀ ਨਹੀਂ ਕਰਦੇ ਮਤਲਬ ਲੋਕੀ ਕਹਿੰਦੇ ਨਹੀਂ ਨਹੀਂ ਲੇਕਿਨ ਉਦੋਂ ਉਹ ਕਮਰਾ ਮੈਨੂੰ ਲੱਗਦਾ ਉਸ 'ਤੇ ਕੱਪੜੇ ਹੁੰਦੇ ਆ ਮੈਕਸੀਮਮ
1: ਮਤਲਬ ਇੱਕ ਕਮਰਾ ਆਪਾਂ ਮੰਨ ਲਓ ਕਿ ਦੇਸੀਆਂ ਨੇ ਰੱਖਿਆ ਹੀ ਇਸੇ ਲਈ ਉਹ ਕਹਿਣ ਨੂੰ ਗੈਸਟ
0: ਰੂਮ ਹੈ
1: ਪਰ ਉਹ ਗੈਸਟ ਨਹੀਂ ਆ
0: ਉਹ ਕੱਪੜਿਆਂ ਦਾ ਰੂਮ ਹੈ ਕਿਉਂਕਿ ਉਹ ਬੰਦ ਰਹਿਣਾ
1: ਉਹ ਐਕਸਟਰਾ ਸਮਾਨ ਮਤਲਬ ਕੱਪੜੇ ਧੋਤੇ ਕੋਈ ਸ਼ੋਪਿੰਗ ਆਇਆ ਕੋਈ ਬਾਹਰ ਪਿਆ ਦਬਾ ਦਬ ਕੋਈ ਆ ਗਿਆ ਭੱਜ ਕੇ ਉਹ ਚ ਸੁੱਟਤਾ
0: ਕਿਉਂਕਿ ਉਹਨਾਂ ਨੇ ਉਹਨਾਂ ਦੀ ਵੀ ਇੱਕ ਬਾਉਂਡਰੀ ਕ੍ਰੀਏਟਡ ਹੈ ਉਹਨਾਂ ਨੇ ਕਿੰਨਾ ਜਾਣਾ ਜ਼ਿਆਦਾ ਜ਼ਿਆਦਾ
1: ਵੇਅਰ ਹਾਊਸ ਹੈ ਕਿ ਉਹ ਘਰ ਦਾ ਮਿੰਨੀ ਵੇਅਰ ਹਾਊਸ ਹੈ
0: ਤੇ ਉਹ ਉੱਥੇ ਰਹਿੰਦੇ ਫਿਰ ਕਈ ਵਾਰੀ ਫਿਰ ਇੱਕ ਦਿਨ ਕਈ ਵਾਰੀ ਜਦੋਂ ਬਿਲਕੁਲ ਪਾਣੀ ਸਰ ਤੋਂ ਉੱਠ ਜਾਂਦਾ ਹੈ ਬਿਲਕੁਲ
1: ਲੰਘ ਜਾਂਦਾ ਮਤਲਬ ਤੁਹਾਡੇ ਲਈ ਉੱਠ ਜਾਂਦਾ
0: ਮੈਨੂੰ ਲੱਗਦਾ ਮੇਰੀ ਸੁਧਾਰਦੇ ਤਾਦੀ ਨਾ ਵਿਗੜ ਜਾਏ
1: ਨਹੀਂ ਕੁਛ ਇੱਕ ਚੀਜ਼ਾਂ ਤੁਹਾਡੇ ਕੋਲ ਵੀ ਸਿੱਖਣ ਨੂੰ ਮਿਲਦੇ ਆ ਨਾ ਵੀ ਹੋਰ ਸ਼ਬਦ ਕੀ ਹੋ ਸਕਦੇ ਇਹਦੀ ਥਾਂ ਤੇ ਹਾਂ
0: ਈਵਨ ਹੁਣ ਉਸ ਦਿਨ ਹੁਣ ਤੁਸੀਂ ਮੈਨੂੰ ਟੋਕਿਆ ਸੀਗਾ ਕਿ ਮਹਿੰਗਾਈ ਨੂੰ ਮੈਂ ਮਹਿੰਗਾਈ ਕਿਹਾ ਸੀਗਾ ਇੱਕ ਦਿਨ
1: ਮਹਿੰਗਾਈ ਕਿਹਾ ਹੈ ਨਾ
0: ਤੇ ਕੱਲ ਮੇਰੇ ਹਸਬੈਂਡ ਗੱਲ ਕਰਦੇ ਸੀ ਘਰੇ ਤੇ ਉਹ ਵੀ ਮਹਿੰਗਾਈ ਵਰਡਸ ਮੈਂ ਕਿਹਾ
1: ਕੀ ਕਹਿੰਦੇ
0: ਮਹਿੰਗਾਈ ਮੈਂ ਨਾ ਉਹਨਾਂ ਨੂੰ ਨੀ ਟੋਕਿਆ ਪਰ ਮੇਰੇ ਦਿਮਾਗ 'ਚ ਇੱਕ ਰੈਫਰੈਂਸ ਆ ਗਿਆ ਕਿ ਯਾਰ ਮੇ ਬੀ ਇਹ ਵੀ ਸ਼ਬਦ ਹੋਏ ਮੈਂ ਐਵੇਂ ਕਹਿਤਾ
1: ਮਹਿੰਗਾਈ ਕਿਹਨੂੰ ਕਹਿੰਦੇ ਤੁਸੀਂ
0: ਮਹਿੰਗਾਈ ਨੂੰ
1: ਮਹਿੰਗਾਈ ਮਹਿੰਗਾਈ ਤੇ ਮਹਿੰਗਾਈ ਤੇ ਕੋਈ ਸੈਂਸ ਹੀ ਨਹੀਂ ਆ
0: ਪਤਾ ਨਹੀਂ ਕਿਉਂ ਕਹਿੰਦੇ ਆਈ ਡੋਨਟ ਨੋ
1: ਓਕੇ ਹੋ ਸਕਦਾ ਤੁਹਾਡੇ ਇਲਾਕੇ 'ਚ
0: ਹੋ ਸਕਦਾ ਹਾਂ ਪਰ ਮੈਂ ਤੇ ਜਿਵੇਂ ਪੰਜਾਬੀ ਸਾਰੇ ਪਾਸਿਓ ਲੈ ਕੇ ਸਿੱਖੀ ਹੈ ਨਾ ਤੇ ਕੀ ਪਤਾ
1: ਮਹਿੰਗਾਈ ਤੋਂ ਹੋ ਗਈ ਨਾ ਮਹਿੰਗੇ ਤੋਂ ਬਣ ਗਈ ਮਹਿੰਗਾ ਮਹਿੰਗਾ ਤੇ ਮਹਿੰਗਾਈ
0: ਹੁਣ ਪਤਾ ਨਹੀਂ ਇਹ ਤੋਂ ਉਦੋਂ ਬਣ ਗਈ ਭਾਈ ਕਿਵੇਂ ਬਣਿਆ ਆਈ ਡੋਨਟ ਨੋ ਮੇਰੇ ਲਈ ਤੇ ਹਜੇ ਵੀ ਉਹ ਦੜਬੜ ਹੀ ਹੈ ਦਰੜਬੜ ਨਹੀਂ ਹੈ ਸੁੱਖ ਜੀ ਕੱਲਾ ਨੀ ਸਿਖਾਉਂਦੇ ਮੈਨੂੰ ਹਰ ਦਿਨ ਮੈਂ ਸਿੱਖਦੀ ਹਾਂ ਸ਼ਬਦ ਮੇਰੇ ਲਈ ਮਤਲਬ ਮੈਨੂੰ ਇਹ ਕੰਮ ਸਭ
1: ਤੋਂ ਦਰੜ ਬਰੜ ਨਹੀਂ ਹੁੰਦਾ ਉਹ ਇੱਕ ਇੱਕ ਸ਼ਬਦ ਹੁੰਦਾ ਤੁਸੀਂ ਮੇਰੇ ਵੀ ਕਈ ਭੁਲਾ ਦੇਣੇ ਹਨਾ ਮੈਂ ਤੁਹਾਨੂੰ ਹੋਰ ਦੱਸਣ ਲੱਗਾ ਚਲੋ ਆਉਂਦਾ ਮਿਕਸ ਜਿਹਾ ਹੋ ਗਿਆ ਹੁਣ ਚਲੋ
0: ਮਤਲਬ ਮੈਨੂੰ ਇਹ ਲੱਗਦਾ
1: ਦਰੜ ਫਰੜ ਦਰੜ ਫਰੜ ਹੁੰਦਾ ਜਿੱਦਾਂ ਮਸਾਲਾ ਆਪਾਂ
0: ਰਫਲੀ ਚੌਪ
1: ਹਾਂ ਰਫਲੀ ਚੌਪ ਚੌਪਡ ਨਹੀਂ ਚੌਪਡ ਨਹੀਂ ਜਿੱਦਾਂ ਆਪਾਂ ਮੰਨ ਲਓ ਡੱਡਰਾ ਜਿਹਾ ਪੀਸ ਕੇ ਨਹੀਂ ਪਾ
0: ਜਿੱਦਾਂ
1: ਹਾਂ ਦਰਦਰਾ ਹਿੰਦੀ ਚ ਕਹਿੰਦੇ ਹਨ ਜਿੱਦਾਂ ਮੰਨ ਲਓ ਤੁਸੀਂ ਕੋਈ ਚੀਜ਼ ਮੰਨ ਲਓ ਕਾਲੀਆਂ ਮਿਰਚਾਂ ਵਾ
0: ਤੇ
1: ਤੁਸੀਂ ਬਹੁਤ ਜ਼ਿਆਦਾ ਬਰੀਕ ਕੁੱਟ ਕੇ ਨਹੀਂ ਮਤਲਬ ਮਾੜੀ ਮਾੜੀਆਂ ਜਿਹੀਆਂ ਤੋੜੀਆਂ ਹੀ ਆ ਨਾ ਤੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਵੀ ਇਹ ਜਿੱਦਾਂ ਖੜਾ ਮਸਾਲਾ ਤਾਂ ਆਪਾਂ ਮਾੜਾ ਮਾੜਾ ਜਿਹਾ ਕਰਕੇ ਪਾ ਦਿੰਦੇ ਹਾਂ ਤੂੰ ਕਹਿ ਦਿੰਦੇ ਆਪਾਂ ਦਰੜ ਫੜ ਜਿਹਾ ਕਰਕੇ ਪਾ ਤਾ
0: ਦਿਮਾਗ ਲਾ ਕੇ ਸੋਚਿਆ ਆ ਮਾਸੀ ਕੀ ਕਹਿੰਦੀ ਆ ਮੰਮੀ ਕੀ ਕਹਿੰਦੀ ਤੇ ਮੇਰੀ ਸੱਸ ਕੀ ਕਹਿੰਦੀ ਆ ਮੈਨੂੰ ਲੱਗਦਾ ਸਾਰੇ
1: ਦੜਬੜ ਜ਼ਿਆਦਾਤਰ ਲਿਕੁਇਡ ਲਈ ਵਰਤਿਆ ਜਾਂਦਾ ਮਤਲਬ ਆਈ ਡੋਨਟ ਨੋ ਬਲੋ ਹੋ ਸਕਦਾ ਐਸ ਕਿ ਮਤਲਬ ਸਾਰਾ ਕੁਝ ਹੀ ਠੀਕ ਹੈ
0: ਪਰ ਤੁਸੀਂ ਮਤਲਬ ਤੁਸੀਂ ਦੱਸੋ ਮੈਂ ਤੇ ਇੱਕ ਚਲੋ ਕਰਤਾ ਕਿ ਹਾਂ ਮੈਨੂੰ ਜਿਹੜੇ ਕੱਪੜੇ ਠੱਪਣਾ ਸਭ ਤੋਂ ਜ਼ਿਆਦਾ ਲੱਗਦਾ ਕਿ ਉਹ ਬਰਡਨ ਉਹ ਫਿਰ ਇੱਕ ਦਿਨ ਪੂਰਾ ਡੈਡੀਕੇਟ ਹੁੰਦਾ ਫਿਰ ਉਸ ਦਿਨ ਆਪਾਂ ਪਹਿਲਾਂ ਹੀ ਸਵੇਰੇ ਸਵੇਰੇ ਸਬਜ਼ੀਆਂ ਨੂੰ ਤੜਕਾ ਲਾ ਕੇ 8 ਵਜੇ ਫਿਰ ਉਹ ਪੂਰਾ ਦਿਨ ਹੀ ਕੋਈ ਵੈਬ ਸੀਰੀਜ਼ ਚਲਾ ਕੇ ਫਿਰ ਪੂਰੇ ਦਿਨ ਦੇ ਸਾਰੇ ਸੋਫੇ
1: ਹਰ ਇੱਕ ਬੰਦੇ ਦਾ ਹੁੰਦਾ
0: ਟੇਬਲ
1: ਕਈ ਬੰਦੇ ਮੈਂ ਵੇਖਣਾ ਵਾਂ ਵੀ ਉਹਨਾਂ ਨੂੰ ਲੇਡੀਜ਼ ਵਿੱਚ ਖਾਸ ਤੌਰ ਦੇ ਉੱਤੇ ਹੈ ਨਾ ਬੰਦਿਆਂ ਦੀਆਂ ਅਲੱਗ ਹੁੰਦੀਆਂ ਚਲੋ ਲੇਡੀਜ਼ ਵਿੱਚ ਮੈਂ ਵੇਖਦਾ ਕਈਆਂ ਨੂੰ ਖਾਣਾ ਬਣਾਉਣਾ ਜ਼ਹਿਰ ਲੱਗਦਾ ਜ਼ਹਿਰ ਸੋਰੀ ਮਤਲਬ ਭਾਰ
0: ਲੱਗਦਾ
1: ਕਈਆਂ ਨੂੰ ਇਹ ਹੁੰਦਾ ਵੀ ਰੱਬਾ ਝੂਠ ਹੀ ਹੋ ਜੇ ਹੈ ਨਾ ਤੇ ਕਈਆਂ ਨੂੰ ਇਹ ਹੁੰਦਾ ਵਾ ਵੀ ਖਾਣੇ ਦੇ ਤਾਂ ਕੋਈ ਚੱਕਰ ਹੀ ਨਹੀਂ ਅੱਛਾ ਉਹਦੇ ਵਿੱਚ ਵੀ ਗਾਂਹ ਕੈਟੇਗਰੀਜ਼ ਨੇ ਕਈਆਂ ਨੂੰ ਲੱਗਦਾ ਵੀ ਸਬਜ਼ੀ ਮੈਂ ਸਬਜ਼ੀ ਦਾ ਮੈਨੂੰ ਕੋਈ ਚੱਕਰ ਨਹੀਂ ਸਬਜ਼ੀ ਮੈਂ ਬਣਾ ਲੂੰ ਕਈਆਂ ਨੂੰ ਲੱਗਦਾ ਵੀ ਸਬਜ਼ੀ ਮੇਰੇ ਲਈ ਪਹਾੜ ਆ ਮੈਂ ਰੋਟੀਆਂ ਲਾ ਲੂੰ ਹੈ ਨਾ ਕਈਆਂ ਨੂੰ ਆਟਾ ਗੁੰਨਣ ਦੀ
0: ਬੜੀ ਹਲਕਤ ਹੈ ਜਿੱਥੇ ਵੀ ਆਪਾਂ ਕੰਬਾਈਂਡ ਕੋਈ ਵੀ ਕਈ ਵਾਰੀ ਹੁੰਦਾ ਨਾ ਸਾਰੇ ਇਕੱਠੇ ਮਿਲ ਕੇ ਬਣਾ ਰਹੇ ਹਾਂ ਕੁਛ, ਮੈਂ ਫਟਾਫਟ ਸਬਜ਼ੀ ਵਾਲਾ ਆਪਸ਼ਨ ਲੈ ਲੈਂਦੀ ਹਾਂ ਕਿਉਂਕਿ ਮੈਨੂੰ ਈਜ਼ੀ ਲੱਗਦਾ, ਜਿੱਥੇ ਫੁਲਕਿਆਂ ਦੀ ਗੱਲ ਆ ਜਾਏ ਜਿੱਥੇ ਆਟਾ ਗੁੰਨਣਾ ਪੈ ਜਾਏ ਬਸ
1: ਉੱਥੇ ਫਿਰ ਲੰਮਾ ਪੈ ਜਾਂਦਾ ਕੰਮ। ਕਈਆਂ ਨੂੰ ਇਹ ਹੁੰਦਾ
0: ਸੋਹਣੇ ਬਣਦੇ ਨਹੀਂ ਇਹ ਫੁਲਕੇ, ਮੈਂ ਬਹੁਤ ਟਰਾਈ ਕਰ ਲਿਆ ਹਜੇ ਤੱਕ
1: ਸੋਹਣੇ ਕੀ ਬਣਾਉਣੇ ਦੱਸ, ਵਿਆਹਣੇ ਆ,
0: ਕੁਛ ਨਾ ਕੁਛ ਕਮੀ ਰਹਿ ਜਾਂਦੀ ਮਤਲਬ
1: ਫੁਲਕਾ ਕਿਹੜਾ
0: ਹੁੰਦਾ ਨਾ ਖਾ ਕੇ ਵੀ ਕਈ ਵਾਰੀ ਤੁਹਾਨੂੰ ਲੱਗਦਾ ਕਿ ਕਿਸੇ ਕਿਸੇ ਦੇ ਹੱਥ ਦਾ ਜੇ ਤੁਸੀਂ ਰੋਟੀ ਖਾਓ ਤੇ ਤੁਹਾਨੂੰ ਇਦਾਂ ਲੱਗਦਾ ਕਿ ਹਾਏ ਮਤਲਬ
1: ਇਦਾਂ ਨਹੀਂ ਹੈ ਨਾ,
0: ਬੜੀ ਸਵਾਦ ਹੈ ਤੇ
1: ਇਹ ਵੀ ਘਾਟ ਆ।
0: ਹਾਂ ਬਿਲਕੁਲ,
1: ਮਤਲਬ ਕਹਿਣ ਨੂੰ ਰੋਟੀਆਂ ਤੇ ਸਾਰੇ ਲਾਈ ਜਾਂਦੇ ਆ ਪਰ ਕਈਆਂ ਦੀਆਂ ਰੋਟੀਆਂ ਤੁਹਾਨੂੰ ਐਵੇਂ ਖਾਕ ਲੱਗਦਾ ਯਾਰ ਇਹ ਤੇ ਮਤਲਬ ਕਈ ਬਹੁਤ ਪਤਲੀਆਂ ਵੇਲ ਦਿੰਦੇ ਆ, ਕਈ ਬਹੁਤ ਮੋਟੀਆਂ ਹੀ ਰੱਖ ਲੈ ਕੱਚੀਆਂ ਹੀ ਲਾਈ ਜਾਂਦੇ ਆ,
0: ਬਹੁਤ ਜ਼ਿਆਦਾ ਮੋਟੀ ਵੀ ਨਹੀਂ ਵਧੀਆ ਲੱਗਦੀ, ਖਾਦੀ ਨਹੀਂ ਜਾਂਦੀ।
1: ਹਾਂ ਇਹ ਵੀ ਫਰਕ ਆ।
0: ਜਿਵੇਂ ਮੇਰੇ ਤਾਏ ਹੋਰਾਂ ਦੇ ਜਾਓ, ਉਹਨਾਂ ਦੀ ਬਹੁਤ ਵੱਡੀ ਫੈਮਿਲੀ ਜੁਆਇੰਟ ਹੈ ਹਜੇ ਤੱਕ ਵੀ ਸਾਰੇ,
1: ਉਹਨਾਂ ਫਿਰ ਮੋਟੀਆਂ ਲਾਉਣੀਆਂ,
0: ਉਹਨਾਂ ਨੇ ਮੋਟੀਆਂ ਲਾਉਣੀਆਂ
1: ਮਜਬੂਰੀ ਆ।
0: ਤੇ ਇੱਕ ਵਾਰੀ ਉਹਨਾਂ ਦੇ ਮੈਂ ਭਾਬੀ ਨੂੰ ਕਿਹਾ, ਮੈਂ ਕਿਹਾ ਭਾਬੀ, ਭਾਬੀ ਕਹਿੰਦੀ ਇਹ ਜੇ ਇਹ ਵਾਲੀ ਰੋਟੀਆਂ ਜੇ ਛੇ ਛੇ ਖਾ ਰਹੇ ਜੇ ਤੇਰੀ ਵਾਲੀ ਖਾਏ ਆਪਾਂ ਕਿਚਨ ਚ ਬਾਹਰ ਨਿਕਲਣਾ, ਤੂੰ ਦਬਾਓ
1: ਰੋਟੀਆਂ ਛੱਡ, ਕਹਿੰਦੇ ਹੁਣੇ ਉਹਨੇ ਕਿਹਾ ਹੋਣਾ ਰੋਟੀਆਂ ਛੱਡ ਨੀ ਜਾਸ਼ੇ ਤੇ ਬੰਦੇ ਖਾਣ ਤੱਕ ਜਾਂਦੇ
0: ਕਿਉਂਕਿ ਉਹਨਾਂ ਦੇ ਘਰ ਚ ਬੰਦੇ ਹੀ ਬੰਦੇ ਸਾਰੇ, ਇੱਕ ਇੱਕ ਉਹਨਾਂ ਦੇ ਬਸ ਛੋਟੀ ਭਾਬੀ ਦੀ ਬੇਟੀ ਹੋਈ ਹੈ, ਬਾਕੀ ਸਾਰੇ ਮੁੰਡੇ ਮੁੰਡੇ, ਤੇ ਉਹ ਉਹਨਾਂ ਦੀ ਡਾਇਟ ਵੀ ਵਧੀਆ ਸਾਰਿਆਂ ਦੀ, ਤੇ ਉਹ ਫਿਰ ਉਹ ਕਹਿੰਦੇ ਆਹ ਮੋਟੀਆਂ ਮੋਟੀਆਂ ਹੀ ਇੱਕ ਰੋਟੀ
1: ਚੱਕ ਦੋ ਫਿਰ ਫਟੇ ਖਿੱਚ ਕੇ ਰੱਖੋ ਯਾਰ,
0: ਤੇ ਉਹ ਵੀ ਇੱਕ ਹਿਸਾਬ ਦਾ ਐਕਸਕਿਊਜ਼ ਹੀ, ਮਤਲਬ ਐਕਸਕਿਊਜ਼ ਵੀ ਕਹਿ ਲਓ ਗਿਆ, ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਉਸ 'ਚ ਵੀ ਆਲਸ ਹੁੰਦਾ ਕਿ ਹਾਂ ਪਤਾ ਉਹਨਾਂ ਨੂੰ ਵੀ ਕਿ ਵਾਹਵਾ ਮੋਟੀਆਂ ਬਣਾ ਰਿਹਾ ਆਪਾਂ, ਪਰ ਉਹਨਾਂ ਨੂੰ ਉੱਦਾਂ ਦੇ ਉਹ ਗਿੱਜ ਗਿਆ ਨਾ।
1: ਸੋ ਕਿਹੜੀ ਚੀਜ਼ 'ਚ ਤੁਹਾਨੂੰ ਆਲਸ ਆਉਂਦਾ ਤੁਸੀਂ ਵੀ ਦੱਸ ਸਕਦੇ ਹੋ, ਪਰ ਅਗਲੇ ਹਿੱਸੇ 'ਚ ਦੱਸੋ ਕਿਉਂਕਿ ਇੱਥੇ ਆਪਾਂ ਸਿਰਫ ਨੀਂਹ ਪੱਥਰ ਰੱਖਣਾ ਵਾ ਅਤੇ ਉਸ ਤੋਂ ਬਾਅਦ ਫਿਰ ਸਾਡਾ ਟਾਈਮ ਹੋਣਾ ਤੁਹਾਡੀ ਕਾਲ ਲੈਂਦੇ ਹਾਂ, ਅਤੇ ਇਸ ਹਿੱਸੇ ਦੇ ਵਿੱਚ ਆਪਾਂ ਕੁਛ ਤੁਹਾਡੇ ਮੈਸੇਜ ਇੱਥੋਂ ਵਾਲੇ ਇੱਥੇ ਆਪਾਂ ਹੌਲੇ ਕਰ ਜਾਵਾਂਗੇ, ਜਿਹੜਾ ਪਹਿਲਾਂ ਵੀ ਮਸਲੇ ਸਾਡੇ ਪਏ ਸੀ, ਅਤੇ ਅੱਗੇ ਆ ਕੇ ਤੁਸੀਂ ਦੱਸੋ ਵੀ ਲੇਜ਼ੀ ਡੇ ਬਾਰੇ ਤੁਹਾਡੇ ਕੀ ਵਿਚਾਰ ਨੇ, ਅੱਜ ਦਾ ਦਿਨ ਕੀ ਤੁਹਾਡਾ ਲੇਜ਼ੀ ਡੇ ਆ, ਨੁਕਸਾਨ ਕੀ ਹੁੰਦੇ ਨੇ ਫਿਰ ਸਾਡੇ, ਅਤੇ ਕਿਹੜੀ ਚੀਜ਼ ਜਿਹੜੀ ਸਭ ਤੋਂ ਵੱਧ ਤੁਹਾਨੂੰ ਆਲਸ ਦਿੰਦੀ ਆ, ਮਤਲਬ ਲੇਜ਼ੀ ਕਰਦੀ ਆ। ਧੰਨਵਾਦ ਰਕੇਸ਼ ਕਾਦ ਕੁਮਾਰ ਜੀ ਪਰਸ ਤੋਂ ਕਹਿੰਦੇ ਨੇ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ,
0: ਥੈਂਕ ਯੂ,
1: ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਹੱਸਦੇ ਵਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਧੰਨਵਾਦ ਜੀ। ਅਤੇ ਮਾਨ ਕੌਰ ਮਾਨ ਸਮਰਾ ਜੀ ਕਹਿੰਦੇ ਨੇ ਵੀ ਅੱਡੀਆਂ ਕੂਚ ਕੇ, ਹਾਂ ਆਹ ਹੋਇਆ ਨਾ, ਆਹ ਗੁੱਡ, ਹਾਂ ਬੈਸਟ ਬੈਸਟ, ਥੈਂਕ ਯੂ ਜੀ ਤੁਹਾਡਾ, ਹਾਂ ਆਹ ਹੋਈ ਗੱਲ
0: ਮੇਰੇ ਵਰਗਾ ਕਹਿੰਦਾ ਐਂਡ 'ਚ ਫੋਟੋ ਖਿੱਚਦੇ,
1: ਕਿਉਂਕਿ ਆਪਾਂ ਜੇ ਬੰਦੇ ਨੂੰ ਇਹ ਕਹਾਂਗੇ ਵੀ ਮੁੱਛਾਂ ਨੂੰ ਤਾ ਦੇ ਕੇ ਅਤੇ ਬੀਬੀਆਂ ਨੂੰ ਆਪਾਂ ਕਹਾਂਗੇ ਅੱਡੀਆਂ ਕੂਚ ਕੇ, ਹੈ ਨਾ, ਬਣ ਸਵਰ ਕੇ, ਅੱਡੀਆਂ ਕੂਚ ਕੇ, ਹੈ ਹੋਰ ਕੀ ਹੋਊਗਾ,
0: ਬਸ ਠੀਕ,
1: ਸੁਰਖੀ ਬੁੰਦੀ ਲਾ ਕੇ,
0: ਹਾਂ ਤੇ ਉਹ ਤੇ ਹੋ ਹੀ ਗਿਆ ਨਾ, ਟਿਪ ਟਾਪ ਹੋ ਗਿਆ ਤੁਸੀਂ।
1: ਮੈਨੂੰ ਕਈ ਵਾਰੀ ਲੱਗਦਾ ਜਿੱਦਾਂ ਜਾਚੀ ਆਪਾਂ ਕਿਸੇ ਦਿਨ ਗੱਲ ਕਰਾਂਗੇ ਇਹਦੇ 'ਤੇ ਵੀ ਵਿਸ਼ੇ 'ਤੇ ਵੀ ਜਿਵੇਂ ਮੰਨ ਲਓ ਆਪਾਂ ਪੜ੍ਹਾਉਂਦੇ ਹਾਂ ਬੱਚਿਆਂ ਨੂੰ, ਹੈ ਨਾ, ਜਾਂ ਮਤਲਬ ਸਾਡੀ ਸਕੂਲਿੰਗ ਦੇ ਵਿੱਚ ਨਾ ਇਹ ਚੀਜ਼ਾਂ ਚਾਹੀਦੀਆਂ, ਕੱਲ੍ਹ ਨੂੰ ਜਦੋਂ ਤੁਸੀਂ ਵਿਆਹ ਜਾਂ ਜ਼ਿੰਦਗੀ 'ਚ ਅੱਗੇ ਤੁਸੀਂ ਵੱਧਦੇ ਹੋ ਨਾ, ਤੁਹਾਨੂੰ ਪ੍ਰੋਬਲਮ ਨਾ ਆਵੇ, ਅਤੇ ਇੱਦਾਂ ਦੀ ਪੜ੍ਹਾਈ ਵਿੱਚ ਕਿਹੜੀਆਂ ਕਿਹੜੀਆਂ ਸਾਨੂੰ ਅਸੀਂ ਚੀਜ਼ਾਂ, ਜਾਂ ਪੜ੍ਹਾਈ ਨਾ ਕਰੋ ਮਤਲਬ ਕਹਿ ਲਓ ਵੀ ਕਿਹੜੀਆਂ ਕਿਹੜੀਆਂ ਜ਼ਰੂਰ ਸਿੱਖਣੀਆਂ ਸਿਖਾਉਣੀਆਂ ਚਾਹੀਦੀਆਂ, ਹੈ ਨਾ, ਵੀ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਹੁਣ ਬੰਦੇ ਨੂੰ ਮੰਨ ਲਓ ਆਈਬ੍ਰੋ ਮਸਟ ਹੋਣ ਸਕੂਲ 'ਚ, ਉਹ ਆਪਣੀ ਘਰਵਾਲੀ ਦੇ ਆਈਬ੍ਰੋ ਬਣਾਉਂਦੇ, ਹੈ ਨਾ, ਬੀਬੀਆਂ ਸਾਰੀਆਂ ਨੂੰ ਕਟਿੰਗ ਕੁਟਿੰਗ ਸਿਖਾਈ ਹੋਵੇ, ਹੈ ਨਾ, ਧਾਗਾ ਮਸਟ ਹੋਵੇ, ਹੈ ਨਾ, ਆਹ ਚੀਜ਼ਾਂ ਤਾਂ ਹੁਣ ਆਮ ਹੋ ਗਈਆਂ ਨੇ, ਹਾਂ ਭਾਵੇਂ ਕੋਈ ਕਿੱਡਾ ਵੀ
0: ਨਹੀਂ ਤੇ ਸਾਡੇ ਟਾਈਮ ਜਦੋਂ ਆਪਾਂ ਸਕੂਲ ਟਾਈਮ 'ਚ ਸੀਗੀਆਂ ਕਾਲਜ 'ਚ ਆਹ ਵੀ ਮਤਲਬ ਦੱਸ ਕੇ ਜਾਣਾ ਹੈ ਨਾ ਕਿ ਪਤਾ ਨਹੀਂ ਕਿਸ ਤਰੀਕੇ ਦਾ ਰਿਐਕਸ਼ਨ ਆਉਣਾ,
1: ਹਾਂ ਨਹੀਂ ਇੱਦਾਂ ਦਾ ਆਪਾਂ ਕਿਹਦੇ ਰੱਖਣਾ ਵੀ ਬੀਬੀਆਂ ਨੂੰ ਜ਼ਰੂਰ ਸਕੂਲ ਦੀ ਪੜ੍ਹਾਈ ਦੇ ਵਿੱਚ ਇੱਕ
0: ਐਕਸਟਰਾ ਕਰਿਕੁਲਮ,
1: ਇੱਕ ਸਬਜੈਕਟ ਇੱਦਾਂ ਦਾ ਹੋਵੇ ਵੀ ਉਹਨਾਂ ਨੇ ਪੰਪ ਤੋਂ ਜਾ ਕੇ ਤੇਲ ਪਵਾ ਕੇ ਲਿਆਉਣਾ ਵਾ,
0: ਹੋਮ ਸਾਇੰਸ,
1: ਹਾਂ ਹੋਮ ਸਾਇੰਸ, ਉਹਨਾਂ ਨੇ ਮੰਨ ਲਓ ਟਾਇਰ ਚੇਂਜ ਕਰਨਾ ਵਾ,
0: ਤੇਲ ਤੇ ਚਲੋ ਭਰਾ ਲੈਂਦੇ ਆ, ਟਾਇਰ ਚੇਂਜ ਕਰਨਾ ਥੋੜਾ
1: ਨਹੀਂ, ਜਦੋਂ ਕਰਨ ਤੇ ਆ ਗਏ ਤਾਂ ਫਿਰ ਬੰਦੇ ਨੇ ਕਰ ਹੀ ਲੈਣਾ,
0: ਸਿਰ ਤੇ ਪੈਂਦੀ ਫਿਰ ਤੇ ਕਰ ਹੀ
1: ਲੈਂਦਾ, ਮੰਨ ਲਓ ਕਿਤੇ ਪੈ ਜੇ, ਇੱਥੇ ਤੁਹਾਨੂੰ ਪਤਾ ਇੱਕ ਸਕੂਲ ਆ ਉਹ ਕਰਾਉਂਦੇ ਆ ਕੰਮ,
0: ਆਈ ਥਿੰਕ ਮੈਂ ਇੱਕ ਵਾਰੀ ਇੱਕ ਜਗ੍ਹਾ ਪੜ੍ਹ ਰਹੀ ਸੀਗੀ ਕਿ ਪ੍ਰੋਪਰ ਟ੍ਰੇਨਿੰਗ ਜਿਹੜੇ ਸਕੂਲ ਹੁੰਦੇ ਆ ਉਸਦੇ ਵਿੱਚ ਇਹ ਵੀ ਚੀਜ਼ ਹੁੰਦੀ ਹੈ ਜਿਹੜੀ ਕੋਈ ਵੀ ਨਹੀਂ ਕਰਾਉਂਦਾ ਕਿ ਹਾਂ ਤੁਹਾਨੂੰ ਪੂਰਾ ਮਤਲਬ ਹਵਾ ਭਰਨੀ, ਟਾਇਰ ਲਾਉਣਾ, ਇਹ ਸਾਰੀ ਚੀਜ਼ਾਂ ਉਹਦੇ ਵਿੱਚ
1: ਨਹੀਂ, ਉਹ ਕੁਛ ਨਾ ਹੋਵੇ, ਮਤਲਬ ਜਿੱਦਾਂ ਬੀਬੀਆਂ ਉਹਨਾਂ ਨੂੰ ਬੇਸਿਕ ਮੇਕਅਪ ਜਿਹਾ ਹੀ ਕਰਨਾ ਸਿਖਾ ਦੇਣ, ਹੈ ਨਾ, ਉਹ ਵਿਚਾਰੀਆਂ ਮਤਲਬ ਜਦੋਂ ਸ਼ੁਰੂ ਸ਼ੁਰੂ 'ਚ ਜਿਹਨਾਂ ਨੇ ਕਦੀ ਨਹੀਂ ਕੀਤਾ, ਹੈ ਨਾ, ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਹੈ ਨਾ, ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਨਹੀਂ ਜੱਚ ਰਿਹਾ ਤਾਂ ਵੀ ਕਰੀ ਜਾਂਦੇ ਆ ਵੀ ਇੱਦਾਂ ਦੇ ਬੇਸਿਕ ਜਿਹੜੇ ਆ ਹੈ ਨਾ ਵੀ ਉਹ ਕਿੰਨਾ ਪੈਸਾ ਬਚੇ ਅੱਜ ਕੱਲ੍ਹ ਇਹਦੇ ਉੱਤੇ ਕਿੰਨਾ ਪੈਸਾ ਲੱਗਦਾ
0: ਬਿਲਕੁਲ ਈਵਨ
1: ਲੱਖਾਂ ਦੇ ਮੇਕਅਪ ਹੁੰਦੇ ਆ
0: ਹਾਂ ਬਿਲਕੁਲ ਹੁਣ ਅੱਜ ਕੱਲ੍ਹ ਕਈ ਕੁੜੀਆਂ ਕਰਨ ਵੀ ਲੱਗੀਆਂ ਆਪਣੇ ਵਿਆਹ ਦੇ ਮੇਕਅਪ ਖੁਦ
1: ਆਪੇ
0: ਆਪੇ ਤੇ ਬੜੇ ਸੋਹਣੇ ਕਰ ਰਹੀਆਂ ਬਹੁਤ ਸਾਰਾ
1: ਜੇ ਬੰਦ ਮੁੰਡੇ ਨੇ ਮੰਨ ਲਓ ਆਪੇ ਆਪਣੀ ਪੱਗ ਬੰਨਣੀ ਆ ਮੇਰੀ ਘਰ ਵਾਲੀ ਕਹਿੰਦੀ ਵੀ ਫੋਨ ਚੱਕ ਕੇ ਬੈਠ ਜਾਂਦੀਆਂ ਲਿਆਓ ਚਾਹ ਹੁਣ ਅੱਛਾ ਓਕੇ ਤੇ ਮੰਮੀ ਅੰਕਲ ਕਹਿੰਦੇ ਨੇ ਕਿ ਪਹਿਲੀ ਗੱਲ ਤਾਂ ਬੀਬੀਆਂ ਕਹਿੰਦੇ ਬੰਦਿਆਂ ਤੋਂ ਪਹਿਲਾਂ ਤਿਆਰ ਹੀ ਨਹੀਂ ਹੁੰਦੀਆਂ
0: ਤਾਂ ਤੇ ਮੈਨੂੰ ਸ਼ਬਦ ਨਹੀਂ ਮਿਲ ਰਿਹਾ ਸੀ
1: ਪਰ ਜਦੋਂ ਤਿਆਰੀ ਦੇ ਨੇੜੇ ਹੋਣ ਤਾਂ ਕਹਿਣਗੀਆਂ ਉਹ ਸਮਾਨ ਰੱਖ ਲਿਆ ਆਹ ਸਮਾਨ ਰੱਖ ਲਿਆ ਅਖੀਰ ਕਹਿਣਗੀਆਂ ਦੇਖੋ ਮੇਰੇ ਮੂੰਹ ਨਾ ਜ਼ਿਆਦਾ ਚਿੱਟਾ ਜਿਹਾ ਤੇ ਨਹੀਂ ਲੱਗੀ ਜਾਂਦਾ
0: ਥੋੜਾ ਕੁਛ ਹੈ ਨਹੀਂ
1: ਫਿਰ ਕਹਿਣਗੀਆਂ ਵੀ ਚਲੋ ਬੈਠੋ ਗੱਡੀ ਦੇ ਵਿੱਚ ਤਾਂ ਸਮਝ ਲਓ ਵੀ ਹੁਣੇ ਤਿਆਰ ਨੇ ਆਹ ਗੱਲ ਤਾਂ ਤੁਹਾਡੀ ਬਿਲਕੁਲ
0: ਨਹੀਂ ਉਦੋਂ ਵੀ ਸਪੇਸ ਰਹਿੰਦੀ ਹੈ ਬੈਠੋ ਗੱਡੀ ਗੱਡੀ ਦੀ ਜਿੰਨੀ ਦੇਰ 'ਚ ਬੱਚੇ ਬਿਠਾਓਗੇ ਕਾਰ ਸੀਟਾਂ ਦੀ ਬੈਲਟਾਂ ਬੁਲਟਾਂ ਲਾਓਗੇ ਉਨੀ ਦੇਰ 'ਚ ਵੀ ਤੁਸੀਂ ਥੋੜ੍ਹਾ ਬਹੁਤ ਪਰਫਿਊਮ ਜਾਂ ਕੁਛ
1: ਹਾਂ ਕੁਛ ਨਾ ਕੁਛ ਮਤਲਬ ਇਸ ਸਿਨੈਰੀਓ 'ਚ ਤੁਸੀਂ ਮੰਨ ਲਓ ਜੇ ਕਹਿ ਵੀ ਦਿਓ ਨਾ ਵੀ ਹਾਂ ਨਹੀਂ ਨਹੀਂ ਠੀਕ ਲੱਗ ਰਿਹਾ ਉਹਨੂੰ ਫਿਰ ਉਹਨੂੰ ਫਿਰ ਯਕੀਨ ਨਹੀਂ ਆਉਣਾ ਕਰਨਾ ਉਹੀ ਆ ਜੋ ਕਰਨਾ ਥੈਂਕ ਯੂ ਕਹਿੰਦੇ ਵੀਕਐਂਡ ਦੇ ਉੱਤੇ ਮੈਂ ਵਾਪਸ ਆਊਂਗਾ ਨੈੱਟਫਲਿਕਸ ਦੇ ਉੱਤੇ ਦੇਖਣ ਦਾ ਮੌਕਾ ਮਿਲਿਆ ਅਤੇ ਕਹਿੰਦੇ ਨੇ ਕਿ ਮੂਵੀ ਦੇਖਣ ਤੋਂ ਬਾਅਦ ਮੇਰੀ ਵਾਈਫ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਕਿ ਕਿੰਨਾ ਜ਼ਿਆਦਾ ਧੱਕਾ ਹੋਇਆ ਵਾ ਉਦੋਂ ਆਪਣੇ ਲੋਕਾਂ ਦੇ ਨਾਲ ਅਸੀਂ ਦੁਆਬਾ ਸਾਈਡ 'ਤੇ ਰਹਿੰਦੇ ਹਾਂ ਅਤੇ ਦੂਰ ਦੂਰ ਤੱਕ ਕੋਈ ਇੱਦਾਂ ਦੀ ਫੈਮਿਲੀ ਮੈਂਬਰ ਨਹੀਂ ਜੋ ਉਦੋਂ ਇਫੈਕਟ ਹੋਇਆ ਹੋਵੇ ਪਾਰਟੀਸ਼ਨ ਦੇ ਵਿੱਚ ਪਰ ਕਹਿੰਦੇ ਕਿ ਐਜ਼ ਏ ਹਿਊਮਨ ਬੀਂਗ ਬਹੁਤ ਜ਼ਿਆਦਾ ਪੇਨ ਫੀਲ ਹੋਈ ਇਹਨਾਂ ਸਾਰਿਆਂ ਫੈਮਿਲੀਜ਼ ਦੇ ਲਈ ਅਤੇ ਰੱਬ ਸਭ ਨੂੰ ਖੁਸ਼ ਰੱਖੇ ਬਲਜੀਤ ਜੀ ਅਸਲ 'ਚ ਮੈਂ ਦੱਸਾਂ ਨਾ ਅਤੇ ਮਤਲਬ ਸਾਡਾ ਤਾਂ ਹੁਣ ਚਲੋ ਬਾਰਡਰ ਏਰੀਆ ਵਾ ਹੈ ਨਾ ਅਤੇ ਮੈਂ ਤੁਹਾਨੂੰ ਜੇ ਸੱਚ ਪੁੱਛੋ ਤਾਂ ਫਿਲਮ 'ਚ ਤਾਂ ਮੈਂ ਕਹਿ ਲਓ ਕਿ ਕੁਛ ਵੀ ਨਹੀਂ ਵਿਖਾਇਆ ਜੋ ਜੋ ਲੋਕਾਂ ਦੇ ਨਾਲ ਹੋਇਆ ਵਾ ਪੁੱਛੋ ਕੁਛ ਨਾ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕੀ
0: ਮੇਰੇ ਤਾਂ ਦਾਦੇ ਜੀ ਮਤਲਬ ਸਾਰਿਆਂ ਦੇ ਜਿਨ੍ਹਾਂ ਦੇ ਮਾਈਗ੍ਰੇਂਟ ਫੈਮਿਲੀ ਹੈ ਮੇਰੇ ਪੇਕੇ ਸਹੁਰੇ ਦੋਨੇ ਹੀ ਮਾਈਗ੍ਰੇਂਟ ਨੇ ਅਤੇ ਅਸੀਂ ਤਾਂ ਮਤਲਬ ਕੋਈ ਵੀ ਫਿਲਮ ਲੈ ਲਓ ਉਠਾ ਕੇ ਈਵਨ ਖੁਸ਼ਵੰਤ ਸਿੰਘ ਦੀ ਜਿਹੜੀ ਨੋਵਲ ਹੈ ਟ੍ਰੇਨ ਟੂ ਪਾਕਿਸਤਾਨ ਉਹਦੇ 'ਚ ਵੀ ਇੰਨਾ ਨਹੀਂ ਹੈ ਜਿਹੜਾ ਮਤਲਬ ਉਹਨਾਂ ਤੋਂ ਅਸੀਂ ਜਿਵੇਂ ਸੌਣ ਵੇਲੇ ਕਹਾਣੀਆਂ ਨਹੀਂ ਸੁਣਦੇ ਉੱਦਾਂ ਸੁਣਾਉਂਦੇ ਹੁੰਦੇ
1: ਬਿਆਨ ਕੀਤਾ ਨਹੀਂ ਜਾ ਸਕਦਾ ਜਸੀ ਇਹ ਚੀਜ਼ਾਂ ਸ਼ਬਦਾਂ 'ਚ ਨਹੀਂ ਬਿਆਨ ਕੀਤੀਆਂ ਜਾ ਸਕਦੀਆਂ ਪਰ ਜ਼ਿੰਦਗੀ ਚੱਲਦੇ ਰਹਿਣ ਦਾ ਨਾਂ ਹੈ ਵੇਖੋ ਜਿਹਨੂੰ ਜਿਹਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਉਹ ਤੋਂ ਉੱਠ ਕੇ ਅਤੇ ਫਿਰ ਦੁਬਾਰਾ ਖੜ੍ਹ ਜਾਂਦਾ ਵਾ ਇਹੋ ਹੀ ਲਾਈਫ ਹੈ ਕਹਿੰਦੇ ਮੈਂ ਵੀ ਸੇਮ ਹੀ ਜਾਚੀ ਕਹਿੰਦੇ ਕਿ ਕੱਪੜੇ ਔਖੇ ਲੱਗਦੇ ਇੱਕ ਕਹਿੰਦੇ ਕਿ ਸੋਫੇ ਅਜਿਹੇ ਵਿਚਾਰਾ ਭਰਿਆ ਹੀ ਰਹਿੰਦਾ ਵਾ ਬਟ ਕਹਿੰਦੇ ਕਿ ਮੈਂ ਬੱਚਿਆਂ ਨੂੰ ਨਾਲ ਲਾ ਕੇ ਵੀਕਐਂਡ ਦੇ ਉੱਤੇ ਕਰ ਲੈਣੀ ਸਭ ਸੋਰਟ ਬੈਸਟ ਚੀਜ਼ ਆ ਤੁਸੀਂ ਬੱਚਿਆਂ ਨੂੰ ਲਾਓ ਬੱਚਿਆਂ ਨਾ ਜਿਹੜੀਆਂ ਕੁੜੀਆਂ ਨੇ ਉਹ ਬਹੁਤ
0: ਸੋਹਣੇ ਇੰਜੋਏ ਵੀ ਕਰਦੀਆਂ ਕਈ ਵਾਰੀ ਜਿਵੇਂ ਸਪੈਸ਼ਲੀ ਹੁਣ ਸਭ
1: ਗੇਮ ਦੇ ਵਿੱਚ ਕਰਵਾਇਆ ਕਰੋ
0: ਛੋਟੇ ਹਾਂ ਗੇਮ ਹੀ ਉਹੀ ਕਰਨਾ ਪੈਂਦਾ ਛੋਟੇ ਮਤਲਬ ਸੋਕਸਿਸ ਜੋੜਨਾ ਦੋਵੇਂ ਸੇਮ ਮੈਚਿੰਗ ਕਰਕੇ ਕਰਨਾ ਉਹ ਵੀ ਉਹਨਾਂ ਨੂੰ ਕਿ ਹਾਂ ਲੱਭ ਕੇ ਮੈਨੂੰ ਮੈਂ ਕਿੰਨੇ ਜ਼ਿਆਦਾ ਕੀਤੇ ਤੋਂ ਕਿੰਨੇ ਕਿਉਂਕਿ ਮੋਜੇ ਵੀ ਤਾਂ ਕਿੰਨੇ ਹੋ ਜਾਂਦੇ ਇੱਕ ਘਰ ਦੇ ਵਿੱਚ
1: ਹਾਂ ਬਿਲਕੁਲ ਚਲੋ ਆਪਾਂ ਮੈਸੇਜ ਵੀ ਆਪਾਂ ਆ ਕੇ ਹੀ ਲੈਂਦੇ ਹਾਂ ਕਿਉਂਕਿ ਹੁਣ ਹਾਂਜੀ ਕਿਉਂਕਿ ਆਪਣੇ ਲੇਟ ਹੋ ਜਾਣਾ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਲੇਜ਼ੀ ਡੇ ਆ ਕੇ ਤੁਹਾਡੀ ਸੁਸਤੀ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਫਿਰ ਤੁਸੀਂ ਸਾਡੀ 'ਤੇ ਕਰ ਲਿਓ ਰੇਡੀਓ ਹਾਂਜੀ 1674 AM
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਵੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੇਵੀ ਪਾਰਟਨਰਸ .au ਸੇਵੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vivaimmigration.com.au
3: ਯਾਦ ਰੱਖੋ 9077-9733
4: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
5: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਤੇ ਮੈਂ ਤੇ ਮੇਰੇ ਨਾਲ ਮੈਂ ਮਤਲਬ ਰਣਜੋਤ ਸਿੰਘ ਮੇਰੇ ਨਾਲ ਯਸ਼ਪ੍ਰੀਤ ਮੈਂ ਇੰਨੇ ਕੁ ਲੇਜ਼ੀ ਹੋ ਜਾਓ ਜੀ ਨਾਮ ਕੀ ਦੱਸਾਂ ਜੀ
1: ਪਤਾ ਹੀ ਹੈ ਤੁਹਾਨੂੰ
0: ਕੀ ਦੱਸਾਂ
1: ਮੈਨੂੰ ਤਾਂ ਪਤਾ ਕੀ ਲੱਗਿਆ ਤੁਸੀਂ ਬੋਲਿਆ ਮੈਂ ਤੇ ਮੇਰੀ ਤਨਹਾਈ ਐਵੇਂ ਕੁਛ ਐਵੇਂ ਲੱਗੇ ਕਿ ਤੁਸੀਂ ਇੱਦਾਂ ਕੋਈ ਬੋਲਣ ਲੱਗੇ ਹੋ ਲਾਈਨ
0: ਵੀ ਮੈਂ ਸ਼ਾਇਰਾਨਾ ਨਹੀਂ ਹੈ
1: ਕੀ ਪਤਾ ਮੈਨੂੰ ਲੱਗਿਆ ਸੈਟਰਡੇ ਦਾ ਤੁਹਾਡੇ ਦਿਮਾਗ 'ਚ ਅਜੇ ਵੀ ਉਹ ਹੈ
0: ਖੁਦ ਬਹੁਤ ਮੈਨੂੰ ਕਈ ਚੀਜ਼ਾਂ ਹੁੰਦੀਆਂ ਤੁਸੀਂ ਆਪ ਬਣਾਈਆਂ ਹੁੰਦੀਆਂ ਪਲਾਨ ਕੀਤੀਆਂ ਹੁੰਦੀਆਂ ਪਰ ਉਹਨਾਂ ਦੀ ਆਊਟਪੁੱਟ ਜਿਹੜੀ ਆ ਉਸ ਤੋਂ ਕਿਤੇ ਵਧੇਰੇ ਆਉਂਦੀ ਆ ਆਊਟਪੁੱਟ ਆਉਂਦੀ ਆ ਉੱਥੇ ਆਉਣ ਵਾਲਿਆਂ ਦੇ ਨਾਲ ਉਹਨਾਂ ਦੇ ਅੰਗੇਜ਼ ਹੋਣ ਦੇ ਨਾਲ ਉਹ ਫਿਰ ਤੁਸੀਂ ਭਾਵੇਂ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ ਪਰ ਉਹਨਾਂ ਦੀ ਜਿਹੜੀ ਐਨਰਜੀ ਉਹਨੂੰ 80% ਅਤੇ ਉਹਨਾਂ ਦੀ ਐਨਰਜੀ ਉਹਨਾਂ ਦਾ ਉਤਸ਼ਾਹ ਉਹ ਹੀ ਅਪਲਿਫਟ ਕਰਦਾ ਨਹੀਂ ਤਾਂ ਮੰਨ ਲਓ ਕਿੰਨਾ ਵੀ ਤੁਸੀਂ ਜ਼ੋਰ ਲਾ ਲਓ ਜੇ ਉੱਥੇ ਆਉਣ ਵਾਲਿਆਂ ਦੀ ਐਨਰਜੀ ਉੱਦਾਂ ਦੀ ਹੋਵੇ ਤਾਂ ਤੁਹਾਡਾ ਚੰਗਾ ਭਲੀ ਸਾਰੀ ਐਨਰਜੀ ਤੁਹਾਡੀ ਸਾਡਾ ਪ੍ਰੋਗਰਾਮ ਤੁਹਾਡਾ ਖਤਮ ਕਰੋ ਇੰਨੇ ਕੁ ਪਿਆਰੇ ਲੋਕ ਆਏ ਇੰਨਾ ਕੁ ਮਜ਼ਾ ਆਇਆ ਇੰਨਾ ਕੁ ਵਧੀਆ ਸੀ ਪ੍ਰੋਗਰਾਮ ਵੀ ਮਤਲਬ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਛੋਟਾ ਜਿਹਾ ਪਰ ਬਹੁਤ ਵਧੀਆ
1: ਮੈਨੂੰ ਤਾਂ ਲੱਗਦਾ ਮਾਈਕ 'ਤੇ ਜਿਹੜਾ ਪਰਫੋਰਮ ਕਰ ਰਿਹਾ ਹੁੰਦਾ ਉਹਦਾ ਤਾਂ ਵਾਕਈ ਉਹ ਕਿੰਨਾ ਵੀ ਸੋਹਣਾ ਤਿਆਰ ਕਰਕੇ ਜੇ ਉਹਨੂੰ ਮਤਲਬ ਉਹਨੂੰ ਐਕਸਪ੍ਰੈਸ਼ਨ ਇੱਦਾਂ ਬਲੈਂਕ 'ਚ ਦੇਖਣ ਲੋਕਾਂ ਦੇ ਅਤੇ ਉਹਦੀ ਐਵੇਂ ਮਤਲਬ ਉਹ ਡਰੇਨ ਆਊਟ ਹੋ ਜਾਂਦੀ ਹੈ ਉਸ ਤੋਂ ਕਿੰਨਾ ਹੀ ਸੋਹਣਾ ਕਿੰਨਾ ਹੀ ਵੱਡੇ ਤੋਂ ਵੱਡਾ ਕਲਾਕਾਰ ਹੋਏ ਮੈਂ ਕਹਿੰਦੀ ਹਾਂ ਅਮਿਤਾਭ ਬੱਚਨ ਵੀ ਹੋਏ ਮਾਈਕ 'ਤੇ ਜੇ ਉਹਨੂੰ ਲੱਗੇ ਕਿ ਹਾਂ ਇਹ ਕੀ ਹੈ ਹੈ ਨਾ ਅਤੇ ਉਹ ਕੁਛ ਵੀ ਨਹੀਂ ਕਰ ਸਕਦਾ ਅਤੇ ਉਹ ਡਿਪੈਂਡ ਬਹੁਤ ਕਰਦਾ ਐਨਰਜੀ ਕਿ ਤੁਸੀਂ ਬੈਠੇ ਹੋ ਅਤੇ ਐਂ ਨਹੀਂ ਹੈ ਕਿ ਜਸਟ ਆਉਣ ਲਈ ਆਏ ਹੋ ਤੁਸੀਂ ਉਹ ਚੀਜ਼ ਨੂੰ ਜੀਣ ਲਈ ਆਏ ਹੋ
0: ਮੈਨੇ ਇੱਕ ਵੇਖ ਰਿਹਾ ਹਾਂ ਰੀਲ ਜੀ ਵੇਖ ਰਿਹਾ ਹਾਂ ਮੈਂ ਮੋਟੀਵੇਸ਼ਨਲ ਸਮਥਿੰਗ ਇੱਦਾਂ ਦੀ ਅਤੇ ਉਹ ਕਹਿੰਦੇ ਵੀ ਇੱਕ ਨਾ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਮਨੋਵਿਗਿਆਨੀਆਂ ਨੇ ਉਹਨਾਂ ਨੇ ਇੱਕ ਬਾਸਕਿਟਬਾਲ ਦਾ ਪ੍ਰੋਫੈਸ਼ਨਲ ਪਲੇਅਰ ਲਿਆ ਅਤੇ ਇੱਕ ਆਮ ਮੰਨ ਲਓ ਮੈਨੂੰ ਜਾਂ ਤੁਹਾਨੂੰ ਲੈ ਲੈਣ ਵੀ ਜਿਹਨੂੰ ਨਹੀਂ ਪਤਾ ਕੁਛ ਵੀ ਹੈ ਨਾ ਅਤੇ ਉਹਨਾਂ ਨੇ ਕਹਿੰਦੇ ਵੀ ਉਹਨੂੰ ਕਿਹਾ ਵੀ 5 ਬਾਲਾਂ ਤੋਂ ਸੁੱਟਣੀਆਂ ਅਤੇ ਉਹ ਜਿਹਨੂੰ ਨਹੀਂ ਕੁਛ ਵੀ ਆਉਂਦਾ ਉਹਨੇ 5 ਬਾਲਾਂ ਸੁੱਟੀਆਂ ਅਤੇ ਉਹਦੀਆਂ 4 ਮਿਸ ਹੋਈਆਂ 1 ਪੈ ਗਈ ਉਹਦੀ ਹੈ ਨਾ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੂਸਰੇ ਨੂੰ ਕਿਹਾ ਅਤੇ ਉਹਦੀਆਂ ਪੰਜਾਂ ਦੀਆਂ 5 ਹੀ ਪੈ ਗਈਆਂ ਉਹ ਪ੍ਰੋਫੈਸ਼ਨਲ ਹੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਵੀ ਉਹਦੀਆਂ ਜਿਹੜੀਆਂ ਨਹੀਂ ਆਉਂਦੀਆਂ ਅਨਪ੍ਰੋਫੈਸ਼ਨਲ ਹੀ ਬੰਦਾ ਉਹਦੀਆਂ ਅੱਖਾਂ 'ਤੇ ਉਹਦੇ ਪੱਟੀ ਬੰਨੀ ਅਤੇ ਲਾਗੇ ਉਹਦੇ ਜਿਹੜੇ ਪਿੱਛੇ 15-20 ਜਣੇ ਖਿਲਾਰੇ ਅਤੇ ਉਹਨੇ ਜਦੋਂ ਬੋਲਾਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਪਾਈਆਂ ਅਤੇ ਉਹ ਭਾਵੇਂ ਨਹੀਂ ਵੀ ਹੀ ਪੈ ਰਹੀਆਂ ਪਰ ਉਹ ਇੱਦਾਂ ਚੀਰ ਅਪ ਕਰ ਰਹੇ ਸੀ ਵੀ ਜਿੱਦਾਂ ਮਤਲਬ ਪੈ ਗਈਆਂ ਹੁੰਦੀਆਂ ਠੀਕ ਹੈ ਅਤੇ ਜਦਕਿ ਉਹ ਕੋਈ ਵੀ ਨਹੀਂ ਪਈ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਟੀ ਖੋਲ੍ਹ ਕੇ ਫਿਰ ਉਹਨੂੰ ਦੁਬਾਰਾ ਪਾਉਣ ਦੇ ਲਈ ਕਿਹਾ ਅਤੇ ਕਹਿੰਦੇ ਕਿ 5 ਚੋਂ 4 ਉਹਨੇ ਪਾ ਲਈਆਂ ਕਿਉਂਕਿ ਉਹ ਐਪਰੀਸ਼ੀਏਸ਼ਨ ਹੀ ਇੰਨੀ ਉਹਨੂੰ ਕੌਨਫੀਡੈਂਸ ਇੰਨਾ ਕੁ ਆ ਗਿਆ ਅਤੇ ਇਹੋ ਹੀ ਸੇਮ ਐਕਸਪੈਰੀਮੈਂਟ ਜਦੋਂ ਪ੍ਰੋਫੈਸ਼ਨਲ ਪਲੇਅਰ ਦੇ ਨਾਲ ਕੀਤਾ ਗਿਆ ਅਤੇ ਜਦੋਂ ਉਹਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਕਰਵਾਇਆ ਅਤੇ ਉਹਦੀਆਂ ਭਾਵੇਂ ਪੈ ਵੀ ਰਹੀਆਂ ਸੀ ਅਤੇ ਉਹਨੂੰ ਇੱਦਾਂ ਉਹਨਾਂ ਨੇ ਰੈਕਟ ਕੀਤਾ ਓ ਮਤਲਬ ਵੀ ਮਿਸ ਹੋ ਗਈ ਆ ਵੀ ਅੱਛਾ ਸਰਪ੍ਰਾਈਜ਼ਿੰਗਲੀ ਬਾਅਦ 'ਚ ਜਦੋਂ ਪੱਟੀ ਖੋਲ੍ਹ ਕੇ ਫਿਰ ਉਹਦੇ ਕੋਲੋਂ ਕਰਵਾਇਆ ਗਿਆ ਅਤੇ ਉਹਨੇ ਅਗਲੀਆਂ 5 ਦੇ ਵਿੱਚੋਂ 3 ਮਿਸ ਕਰਤੀਆਂ
1: ਕਿਉਂਕਿ ਹਾਂ ਉਹਨੂੰ
0: ਕੰਫੀਡੈਂਸ ਜਾਂਦਾ ਐਪਰੀਸ਼ੀਏਸ਼ਨ ਚੀਅਰ ਅਪ ਇੰਨਾ ਕੁ ਜ਼ਿਆਦਾ ਅਸਰ ਕਰਦਾ ਤੁਹਾਡੇ ਉੱਤੇ ਹੈ ਨਾ ਉਹ ਚਾਹੇ ਸਾਡੇ ਬੱਚੇ ਨੇ ਇੱਥੇ ਇਸੇ ਕਰਕੇ ਇੰਨਾ ਜ਼ਿਆਦਾ ਉਹ ਕੀਤਾ ਜਾਂਦਾ ਨਾ ਪਰ ਕਈ ਵਾਰੀ ਮੈਨੂੰ ਲੱਗਦਾ ਵੀ ਜਿਹੜਾ ਨਜਾਇਜ਼ ਹੈ ਉਹ ਐਵੇਂ ਓਵਰ ਕੌਨਫੀਡੈਂਸ ਵੀ ਬਣਾ ਦਿੰਦਾ ਖੈਰ ਅੱਜ ਲੇਜ਼ੀ ਪੁਣੇ 'ਤੇ ਸਾਡੀਆਂ ਗੱਲਾਂ ਹੋ ਰਹੀਆਂ ਨੇ ਆਲਸ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਕਈ ਵਾਰੀ ਸਾਡਾ ਜੀ ਕਰਦਾ ਵੀ ਅੱਜ ਨਾ ਕੁਛ ਵੀ ਨਾ ਕਰੀਏ ਅੱਜ ਵਿਹਲੇ ਰਹੀਏ ਅੱਜ ਮਤਲਬ ਲੇਜ਼ੀ ਜਾਂ ਮਤਲਬ ਕੋਈ ਉਹਦੇ ਅੱਛਾ ਲੇਜ਼ੀ ਦੇ ਲਈ ਵੀ ਨਾ ਸਾਨੂੰ ਇੱਕ ਬਹਾਨਾ ਜਿਹਾ ਚਾਹੀਦਾ ਹੁੰਦਾ ਅੱਜ ਮੀਂਹ ਪੈ ਰਿਹਾ ਯਾਰ ਅੱਜ ਲੇਜ਼ੀ ਹੋ ਜਾਈਏ ਅੱਜ ਧੁੱਪ ਬਹੁਤ ਲੱਗੀ ਅੱਜ ਲੇਜ਼ੀ ਹੋ ਜਾਈਏ ਹੈ ਨਾ ਅੱਜ ਬੱਚਿਆਂ ਨੂੰ ਛੁੱਟੀ ਅੱਜ ਲੇਜ਼ੀ ਹੋ ਜਾਈਏ ਬੱਚੇ ਸਕੂਲ ਚਲ ਗਏ ਨੇ ਅੱਜ ਲੇਜ਼ੀ ਹੋ ਜਾਈਏ ਮਤਲਬ ਆਪਾਂ ਆਪਣੇ ਆਪ ਨੂੰ ਇੱਕ ਬਹਾਨਾ ਦਿੰਦੇ ਹਾਂ ਹੈ ਨਾ ਦਿਮਾਗ ਨੂੰ ਇੱਕ ਉਹ ਦਿੰਦੇ ਹਾਂ ਸਿਗਨਲ ਵੀ ਅੱਜ ਮੰਨ ਲਓ ਰੇਡੀਓ 'ਤੇ ਯਸ਼ ਨੇ ਕਿਹਾ ਸੀ ਅੱਜ ਲੇਜ਼ੀ ਹੋ ਜਾਈਏ ਹੈ ਨਾ ਵੀ ਜੇ ਉਹਦੇ ਕੱਪੜੇ ਪਏ ਸਾਡੇ ਪਏ ਰਹਿਣਗੇ ਇੱਦਾਂ ਦੀ ਜੇ ਮੰਨ ਲਓ ਤੁਸੀਂ ਕੋਈ ਗੱਲ ਕੋਈ ਇੱਦਾਂ ਦੀ ਸੁਣ ਲਓ ਵੀ ਮੈਂ ਝੱਟ ਪੱਟ ਸਾਰੇ ਕੱਪੜੇ ਕੁੱਪੜੇ ਕਰਕੇ ਮੈਂ ਤਾਂ ਮਤਲਬ ਐਂ ਟਿਚਨ ਬਿਚਨ ਕਰਕੇ ਆਈ ਤਾਂ ਉਹਦੇ ਨਾਲ ਇੰਨਾ ਕੁ ਸੁਣਨ ਦੇ ਨਾਲ ਕਿਸੇ ਵੇਲੇ ਸ਼ਾਇਦ ਕਿਸੇ ਨੂੰ ਹੌਸਲਾ ਮਿਲ ਜਾਂਦਾ ਹੋਵੇ ਵੀ ਮੇਰੇ ਹੀ ਪਏ ਆ ਦਵਾਦਾ ਮੈਂ ਵੀ ਕਰ ਲਾਂ
1: ਉਹੀ ਡਿਪੈਂਡ ਉਸ ਜ਼ਿੰਦਗੀ ਇਹੀ ਹੈ ਆਪਾਂ ਨੂੰ ਕਈ ਵਾਰ ਇੱਦਾਂ ਲੱਗਦਾ ਨਾ ਜਿਸ ਚੀਜ਼ ਦਾ ਹੱਲਾ ਹੁੰਦਾ ਹੈ ਉਹੀ ਚੀਜ਼ ਆਪਾਂ ਨੂੰ ਲੱਗਦਾ ਕਿ ਹਾਂ ਇਹ ਟ੍ਰੈਂਡਿੰਗ ਹੈ ਅਤੇ ਉਹ ਵੀ ਗੱਲ ਵਾਕਈ ਹੁਣ ਜੇ ਕਈ ਚੀਜ਼ਾਂ ਆਪਾਂ ਗੱਲ ਕਰਦੇ ਹਾਂ ਅਤੇ ਉਹਦਾ ਅਸਰ ਪੈਂਦਾ ਹੈ ਕਈ ਵਾਰੀ ਕਹਿੰਦੇ ਨਾ ਕਿ ਖੁਦ ਤੁਹਾਨੂੰ ਕੋਈ ਜਾਂ ਆਪਣਾ ਕੋਈ ਬੋਲੇ ਉਹਦਾ ਇੰਨਾ ਫਰਕ ਨਹੀਂ ਪੈਂਦਾ ਜੇ ਕੋਈ ਹੁਣ ਆਪਾਂ ਐਕਟਿਵ ਕਿਵੇਂ ਹੁੰਦੇ ਹਾਂ ਜਿਵੇਂ ਮੈਂ ਫੋਨ ਕਰ ਮੈਨੂੰ ਕਿਸੇ ਦਾ ਫੋਨ ਆਇਆ ਕਿ ਅਸੀਂ ਆ ਰਹੇ ਹਾਂ ਤੇ ਉਹ ਕੱਪੜੇ ਕਿੱਥੇ ਸ਼ੂ ਸ਼ਟਾਕ ਚ ਹੋਣੇ, ਉਹ ਕੰਫਰਟ ਜ਼ੋਨ ਨਹੀਂ ਹੈ ਨਾ, ਕਿਉਂਕਿ ਤੁਹਾਨੂੰ ਇਦਾਂ ਲੱਗੇਗਾ ਕਿ ਹਾਂ ਉਹਨਾਂ ਨੇ ਦੇਖ ਲੈਣਾ ਕਿੱਦਾਂ ਲੱਗਣਾ ਉਹਨਾਂ ਨੂੰ ਜੀ. ਅੱਛਾ, ਮੇਰਾ ਜਦੋਂ ਨਵਾਂ ਨਵਾਂ ਘਰ ਬਣਿਆ ਨਾ, ਉਦੋਂ ਤਾਂ ਮੇਰੇ ਇੱਕ ਵੀ ਕਾਕਾ ਕਿ ਜਿਹੜਾ ਵੀ ਕੋਈ ਆਉਣਾ ਉਹਨਾਂ ਨੇ ਘਰ ਵੀ ਵੇਖਣਾ, ਫਿਰ ਉਹ ਗੈਸਟ ਰੂਮ ਵੀ ਵੇਖਣਾ, ਤੇ ਉਦੋਂ ਤਾਂ ਇੰਨਾ ਸੋਹਣਾ, ਹੁਣ ਪੁਰਾਣਾ ਹੋ ਗਿਆ, ਹੁਣ ਮੈਨੂੰ ਲੱਗਦਾ ਠੀਕ ਹੈ.
0: ਨਹੀਂ ਤੁਸੀਂ ਤੁਸੀਂ ਵਾਰ ਵਾਰ ਬਹੁਤ ਵੇਖ ਚੁੱਕੇ ਹੋ.
1: ਹਾਂ, ਕੰਫਰਟ
0: ਜਦੋਂ ਤੁਹਾਡੇ ਲਈ ਨਵਾਂ ਸੀ ਉਦੋਂ
1: ਦਿਮਾਗ ਕਿ ਹਾਂ ਨਹੀਂ ਹੁਣ ਕੋਈ ਆ ਜਾਏਗਾ ਜਾਂ ਕੋਈ ਆਉਣ ਵਾਲਾ, ਤੇ ਆਪਾਂ ਉਦੋਂ ਲੱਗਦਾ ਕਿ ਹਾਂ ਨਹੀਂ ਸਭ ਕੁਛ ਪ੍ਰੋਪਰ ਜਗ੍ਹਾ ਤੇ, ਜਿਹੜੀ ਜਿਸ ਚੀਜ਼ ਦੀ ਥਾਂ ਹੈ ਉਹ ਉਸ ਜਗ੍ਹਾ ਹੀ ਹੋਏ. ਲੇਕਿਨ ਜਦੋਂ ਆਪਾਂ ਨੂੰ ਹੁੰਦਾ ਨਾ ਲੇਜ਼ੀ ਡੇ, ਸਭ ਆਪਾਂ ਨੂੰ ਲੱਗਦਾ ਕਿ ਯਾਰ ਅੱਜ ਰਹਿਣ ਦਿੰਦੇ ਹਾਂ. ਕਈ ਚੀਜ਼ਾਂ ਆਪਣੀ ਲਾਈਫ ਦੇ ਵਿੱਚ, ਜਿਵੇਂ ਮੈਂ ਕੱਪੜਿਆਂ ਦਾ ਹੀ ਐਗਜ਼ਾਮਪਲ ਦਿੱਤਾ, ਆਪਾਂ ਆਲਸ ਦੇ ਚੱਕਰ 'ਚ ਇੰਨਾ ਪਾਈਲਡ ਅਪ ਕਰ ਲੈਂਦੇ ਹਾਂ, ਫਿਰ ਉਹ ਅੱਗੇ ਨੁਕਸਾਨ ਹੀ ਹੁੰਦਾ. ਦੇਖਿਆ ਜਾਏ ਤਾਂ ਉਹ ਜਦੋਂ ਆਪਾਂ ਕੱਪੜੇ ਚੱਕ ਕੇ ਲੈ ਕੇ ਆਏ ਬਾਹਰੋਂ, ਉਦੋਂ ਹੀ ਨਾਲ ਦੇ ਨਾਲ ਕਰ ਲਓ ਅਤੇ ਉਹ ਸਮੇਟੇ ਜਾਣਗੇ. ਪਰ ਕਈ ਵਾਰੀ ਤਾਂ ਉਹ ਆਪਾਂ ਕਿ ਉਹ ਮਤਲਬ ਉਸ ਕੰਮ ਨੂੰ ਇਗਨੋਰ ਕਰਦੇ ਹੋ ਕਿ ਚੱਲ ਇਹ ਕਿਹੜਾ ਕਿੰਨਾ ਵੱਡਾ ਕੰਮ ਹੈ, ਬਾਅਦ 'ਚੋਂ ਕਰ ਲਵਾਂਗੇ. ਉਹਦੇ ਕਰਦੇ ਕਰਦੇ ਜਿਵੇਂ ਪਾਈਲਡ ਅਪ ਹੋ ਜਾਂਦੇ ਤਾਂ ਉਹ ਨੁਕਸਾਨ ਹੀ ਹੈ.
0: ਅੱਛਾ, ਕਈ ਵਾਰੀ ਜਿੱਦਾਂ ਹੁਣ ਤੁਹਾਨੂੰ ਕੱਪੜਿਆਂ ਤੋਂ ਅਲਕਾ ਤਿਆ ਨਾ ਤੁਹਾਨੂੰ ਜੋੜਨੇ, ਤਾਂ ਤੁਹਾਡੇ ਮਨ 'ਚ ਕਦੀ ਇੱਦਾਂ ਨਹੀਂ ਆਇਆ ਵੀ ਇੰਨੇ ਕੱਪੜੇ ਹੋਣੇ ਨਹੀਂ ਚਾਹੀਦੇ?
1: ਆਪਣੇ
0: ਆਪਣੇ ਨੂੰ ਬਾਹਰ ਕੱਢ ਕੇ ਜੇ ਬਾਕੀਆਂ ਦੀ ਗੱਲ ਕਰੀਏ,
1: ਨਹੀਂ ਪਰ ਕੋਸ਼ਿਸ਼, ਪਤਾ ਨਹੀਂ ਹੁਣ ਮੈਨੂੰ ਤਾਂ ਲੱਗਦਾ ਕਿ ਬਹੁਤ ਔਖਾ ਲੱਗਦਾ ਕੱਪੜੇ ਕੱਟਣਾ, ਉਹ ਜਿਹੜਾ ਕਲਟਰ ਡੀ ਕਲਟਰ ਤਾਂ ਹੀ ਤਾਂ ਇੰਨਾ ਜ਼ਿਆਦਾ ਕਲਟਰ ਕਰ ਲੈਂਦੇ ਆਪਾਂ.
0: ਕਿਹੜੇ ਕੱਟਣੇ ਆ ਵੈਸੇ, ਉਹਦਾ ਮਨ ਚ ਆਉਂਦਾ ਹੋਵੇ ਵੀ ਚਾਰ ਕੱਪੜੇ ਚਾਹੀਦੇ ਆ, ਲੋੜ ਤੇ ਹੁੰਦੀ ਨਹੀਂ
1: ਇਹ ਚੀਜ਼, ਇਹ ਜ਼ਰੂਰ ਹੈ. ਕਾਸ਼ ਇਦਾਂ ਦਾ ਵੀ ਕੋਈ ਆਟੋਮੈਟਿਕ ਫੰਡਾ ਹੈ ਕਿ ਕੱਪੜੇ ਠੱਪੇ ਵੀ ਜਾਣ.
0: ਇਦਾਂ ਬਸ ਡਿਸਪੋਜ਼ੇਬਲ ਕੱਪੜੇ ਹੋਣੇ ਚਾਹੀਦੇ ਆ.
1: ਅੱਛਾ, ਫਿਰ ਨਹੀਂ ਕਈ ਵਾਰੀ
0: ਸਾਡਾ ਇੱਕ ਮਿੱਤਰ ਸੀ, ਉਹ ਡਿਸਪੋਜ਼ੇਬਲ ਜਰਾਬਾਂ ਪਾਉਣ ਲੱਗ ਪਿਆ ਸੀ, ਮਤਲਬ ਹਾਲਾਂਕਿ ਉਦੋਂ ਆਉਂਦੀਆਂ ਨਹੀਂ ਸੀ ਪਰ ਤਾਂ ਵੀ ਉਹ ਡਿਸਪੋਜ਼ੇਬਲ ਜਰਾਬਾਂ ਪਾਉਣ ਲੱਗ ਪਿਆ, ਕਿਉਂਕਿ ਉਹਨੂੰ ਬਹੁਤ ਉਹ ਆਉਂਦੀ ਸੀ ਧੋਣ ਤੋਂ ਵੀ ਧੋਣੀਆਂ ਨਹੀਂ ਧੋਣੀਆਂ ਨਹੀਂ. ਫਿਰ ਉਹਨੇ ਸਭ ਤੋਂ ਸਸਤੀਆਂ ਲੱਭ ਕੇ ਲਿਆਉਣੀਆਂ ਬਲਕ ਦੇ ਵਿੱਚ, ਅਤੇ ਇੱਕ ਵਾਰੀ ਪਾਉਣੀਆਂ ਅਤੇ ਸੁੱਟੀ ਜਾਣੀਆਂ. ਉਸ ਸਮੇਂ ਉਹਨੇ ਡਿਸਪੋਜ਼ੇਬਲ ਦਾ ਰਿਵਾਜ ਸ਼ੁਰੂ ਕੀਤਾ ਸੀ,
1: ਡਿਸਪੋਜ਼ੇਬਲ ਭਾਂਡੇ ਤੇ ਸੁੱਟਿਆ ਸੀਗਾ.
0: ਚਲੋ, ਸਾਡਾ ਅਮ੍ਰਿਤ ਭੈਣ ਜੀ ਨੇ, ਸਤਿ ਸ਼੍ਰੀ ਅਕਾਲ ਅਮ੍ਰਿਤ ਭੈਣ ਜੀ, ਤੁਸੀਂ ਆਉਣੇ ਰਹੋ. ਆ ਵੇਖ ਹੁਣ ਇਹ ਦੋਵੇਂ ਭੈਣਾਂ ਵਾਂ ਤੇ ਇੱਕ ਭੈਣ ਕਿੱਡੀ ਲੇਜ਼ੀ ਆ, ਮਤਲਬ ਮੈਂ ਫੋਨ ਵੀ ਨਾ ਕਰਾਂ, ਮੈਂ ਮਿਲਾਵਾਂ ਵੀ ਨਾ.
1: ਸਹੀ ਗੱਲ ਹੈ, ਇੰਨਾ ਤਾਂ ਹੀ ਆਂਦਾ ਵੈਸੇ ਅਮ੍ਰਿਤ ਭੈਣ
0: ਜੀ, ਜਾਂ ਅਮ੍ਰਿਤ ਤੂੰ ਕਰਿਆ ਹਨਾ ਪਿੱਛੋਂ ਗੱਲ, ਮਤਲਬ ਦੱਸ ਦੇਣੀ ਪਰ ਕਰਨਾ ਨਹੀਂ, ਮਤਲਬ
1: ਪਿੱਛੋਂ ਫੁਸਰ ਫੁਸਰ ਕਰ ਦੇਣਾ ਵਿੱਚ ਹਨਾ, ਲੇਕਿਨ ਖੁਦ ਨਹੀਂ ਕਾਲ ਲਾਣੀ.
0: ਆਲਸੀ ਆ,
2: ਮੈਂ ਸ਼ੁਰੂ ਕਰਾਂ? ਸਤਿ ਸ਼੍ਰੀ ਅਕਾਲ ਰੰਜਾ ਦੇਵੀ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਬਹੁਤ ਵਧੀਆ. ਸੋਹਣਾ ਤਵਾ ਲਾ ਲੈਂਦੇ ਤੁਸੀਂ ਦੋਨਾਂ ਤੇ ਸਾਡੇ.
1: ਅੱਲਾ,
0: ਤਵਾ ਨਹੀਂ ਮਤਲਬ ਐਗਜ਼ਾਮਪਲ.
1: ਦੇਖਿਆ ਭੈਣ ਚ ਭੈਣ ਦਾ ਪਿਆਰ ਕਿੰਨਾ ਹੈ,
0: ਹੋਰ
1: ਤੁਸੀਂ ਆਪ ਹੀ ਕਹੀ ਜਾਂਦੇ ਹੋ, ਅਸੀਂ ਤਾਂ ਨਹੀਂ ਗਿਆ,
2: ਮਿਲਦੀ ਆ ਤਾਂ ਹੀ ਦੱਸਦੀ ਬਈ.
0: ਐਵੇਂ ਆਈਡੀਆ ਦੇ ਜਾਂਦੇ ਜੇ.
2: ਨਹੀਂ ਯਸ਼ ਜੀ, ਵੈਸੇ ਸੱਚੀ ਗੱਲ ਹੈ, ਤੁਸੀਂ ਮਿਸ ਕਰਤਾ ਪਰਵਾਨ ਨੇ, ਬਹੁਤ ਵਧੀਆ ਪ੍ਰੋਗਰਾਮ ਸੀ. ਅਸੀਂ ਪਹਿਲੀ ਵਾਰ ਗਏ ਤੇ ਇੰਨਾ ਵਧੀਆ ਐਕਸਪੀਰੀਅੰਸ ਰਿਹਾ ਨਾ. ਇਸ
1: ਵੀ ਮੈਨੂੰ ਲੱਗਦਾ ਕਿ ਮੈਂ ਆਲਸੀ ਵਰਡ ਜੋੜ ਸਕਦੀ ਹਾਂ, ਆਲਸ ਕਰਕੇ.
0: ਆਲਸੀ ਦਾ ਆਪਾਂ ਕਹੀਦਾ ਚਲੋ ਛੁੱਟੀ ਅੱਜ ਘਰੇ ਰਹਿੰਦੇ ਹਾਂ ਨਾ, ਮੈਂ ਤੇ ਆਪ ਬੜਾ ਇਸ ਕੰਮ ਨੂੰ ਹੁੰਦਾ. ਤੁਸੀਂ ਪੁੱਛ ਰਹੇ ਸੀ ਨਾ ਵੀ ਕਿਹੜੀ ਗੱਲ 'ਚ ਮੈਨੂੰ ਆਲਸ ਆਉਂਦਾ, ਮੈਨੂੰ ਤਾਂ ਹਰ ਇੱਕ ਗੱਲ 'ਚ ਹੀ ਆਉਂਦਾ.
1: ਤੁਸੀਂ ਹੁਣ ਸਾਰੇ ਤੁਹਾਨੂੰ ਇੰਨਾ ਆਈਡਲ ਮੰਨਦੇ, ਤੁਸੀਂ ਇਹ ਕਹੋਗੇ ਵੀ ਅਸੀਂ ਸਾਨੂੰ ਇਦਾਂ ਲੱਗਦਾ?
0: ਮੈਂ ਝੂਠ ਕੋ ਬੋਲਾਂ?
1: ਮੇਰੇ ਵਰਗਾ ਇਹੀ ਕਹੇ ਕਿ ਭਾਜੀ ਨੂੰ ਹੀ ਆਲਸ ਆਉਂਦਾ, ਮੈਂ ਕਿ ਮੈਂ ਵੀ
0: ਹਰ ਕੰਮ ਟਾਈਮ ਨਾ ਕਰਦਾ ਵਾ
2: ਜਦਕਿ ਫਿਰ ਉਹ ਗੱਲ ਹੋ ਗਈ ਨਾ ਆਪਾਂ ਨੰਬਰ ਧੱਕੇ ਤੇ ਬਣਾਏ ਜਾਂਦੇ ਜੇ ਪਤਾ ਸਾਨੂੰ ਆਪਾਂ ਕਿੱਦਾਂ ਦੇ ਆਪਾਂ ਦੱਸ
0: ਰਹੇ ਆ ਸਾਰੇ ਏਦਾਂ ਦੇ
2: ਹੀ ਆ
0: ਜਿੰਨਾ ਚਿਰ ਕੋਈ ਤਲਵਾਰ ਨਾ ਲਟਕਦੀ ਹੋਵੇ ਕੋਈ ਕਿਸੇ ਕਿਸਮ ਦੀ ਕਿੱਥੇ ਜੀ ਕਰਦਾ ਡੈਡ ਲਾਈਨ ਨਾ ਖੜੀ ਹੋਵੇ ਕਿੱਥੇ ਜੀ ਕਰਦਾ ਤੁਹਾਡਾ
2: ਮੇਰਾ ਵੀਰ ਜੀ ਦਰਅਸਲ ਆਲਸ ਜਿਹਾ ਲੌਂਗ ਵੀਕਐਂਡ ਆਉਂਦਾ ਨਾ ਜਦ ਪਤਾ ਕਿ ਬੱਚੇ ਵੀ ਘਰੇ ਨੇ ਤੇ ਉਸ ਟਾਈਮ ਥੋੜਾ ਮੈਨੂੰ ਹੁੰਦਾ ਕਿ ਚਲੋ ਦੋ ਦਿਨ ਦੀ ਛੁੱਟੀਆਂ ਹੋਰ ਅੱਗੇ ਹੈਗੀਆਂ ਨੇ ਤੇ ਫਸਟ ਡੇ ਮੈਨੂੰ ਇੱਦਾਂ ਹੁੰਦਾ ਮੈਂ ਬਸ ਕਾਊਚ ਤੇ ਪੈ ਜਾਣਾ ਰਿਮੋਟ ਹੱਥ ਚ ਵੜੇ ਨੇ ਕਿ ਅੱਜ ਬੱਚਿਆਂ ਨੂੰ ਰਿਮੋਟ ਨਹੀਂ ਦੇਣਾ ਕਿਉਂਕਿ ਮੈਨੂੰ ਮਿਲਦਾ ਨੀ ਰਿਮੋਟ
1: ਦਾ ਜੀ ਕਰਦਾ ਮੈਂ ਵਿਹਲੀ ਬਵਾ ਮੈਂ ਚਾਹ ਪਿਆ
2: ਤੇ ਮੈਂ ਤਾਂ ਕੰਬਲ ਆਪਣਾ ਉਹਦੇ ਤੇ ਗੇਰ ਕੇ ਨਾ ਫਿਰ ਬੱਚੇ ਵੀ ਵਿੱਚ ਮੰਮਾ ਇੱਧਰ ਨੂੰ ਹੋਇਆ ਇੱਧਰ ਨੂੰ ਹੋਇਆ ਮੈਂ ਪਹਿਲਾਂ ਚਾਹ ਬਣਾ ਦੋ ਕਈ ਬਣਾ ਕੇ ਕੋਈ
0: ਗੁੱਡ ਗੁੱਡ ਬੱਚੇ ਫਿਰ ਬੱਚੇ ਨੀ ਰਿਮੋਟ ਮੰਗਦੇ ਵੀ ਮੰਮੀ ਅੱਜ
2: ਨਹੀਂ ਉਦਣ ਫਿਰ ਉਹਨਾਂ ਨੂੰ ਕਹਿ ਦਿੰਦੇ ਮੈਂ ਰੋਜ਼ ਤੁਸੀਂ ਦਿੰਦੇ ਅੱਜ ਮੈਨੂੰ ਮਸਾਂ ਦਿਖਿਆ ਰਿਮੋਟ ਅੱਜ ਮਨ ਮੇਰੇ ਕੋਲ ਰਹੂਗਾ ਜੋ ਮੈਂ ਦੇਖਦੀ ਤੇ ਉਹੀ ਦੇਖਣਾ ਪੈਣਾ
0: ਗੁੱਡ ਅੱਜ ਮੰਮਾ ਦੇ
2: ਆਪਸ਼ਨ ਨਹੀਂ ਹੁੰਦੀ ਹਾਂਜੀ
1: ਤੁਸੀਂ ਉਹਨੂੰ ਮਦਰਸ ਡੇ ਚ ਕਨਵਰਟ ਕਰ ਦਿੰਦੇ
0: ਗੁੱਡ ਤੇ ਉਹ ਚੀਜ਼ ਮਤਲਬ ਤੁਹਾਨੂੰ ਵਧੀਆ ਲੱਗਦੀ ਆ ਐਂਡ ਆਫ ਦਾ ਡੇ ਇਦਾਂ ਨਹੀਂ ਹੁੰਦਾ ਵੀ ਜਦੋਂ ਮੰਨ ਲਓ ਵੀ ਵਾਹਵਾ ਹੀ ਚਿਰ ਵੇਖ ਲਿਆ ਤੇ ਫਿਰ ਬੰਦੇ ਨੂੰ ਇਹ ਲੱਗਦਾ ਆ ਵੀ ਰਹਿ ਗਿਆ ਵੀ ਰਹਿ ਗਿਆ ਗਲਤੀ ਕੀਤੀ
2: ਫੀਲ ਤਾਂ ਹੁੰਦਾ ਵੀਰ ਜੀ ਬਸ ਉਹੀ ਅੰਦਰ ਮੈਂ ਆਪਸ਼ਨ ਰੱਖ ਲੈਂਦੀ ਨਾ ਕਿ ਚਲੋ ਦੋ ਦਿਨ ਤਾਂ ਹੈ ਹੀ ਆ ਫਿਰ ਦੋ ਕਈ ਵਾਰ ਇੱਦਾਂ ਵੀ ਹੁੰਦੇ ਜਦੋਂ ਤਿੰਨ ਦਿਨ ਦੀ ਛੁੱਟੀਆਂ ਹੁੰਦੀਆਂ ਨਾ ਪਤਾ ਹੈ ਕਿ ਕੋਈ ਗੇਮ ਨੀ ਕੁਛ ਨੀ ਹੈਗਾ ਕਿ ਪਤਾ ਹਲੇ ਅਗਲਾ ਦਿਨ ਪਿਆ ਤੇ ਜਿੱਦਾਂ ਫਰਾਈਡੇ ਲੌਂਗ ਵੀਕਐਂਡ ਤੋਂ ਛੁੱਟੀ ਹੋਈ ਫਰਾਈਡੇ ਨੀ ਕੁਛ ਕੀਤਾ ਫਿਰ ਸੈਟਰਡੇ ਚਲੋ ਸੈਟਰਡੇ ਕੱਲ ਕੱਲ ਦਾ ਦਿਨ ਹੈਗਾ ਕੱਲ ਕੁਛ ਨੀ ਕਰਨਾ ਕੱਲ ਸਵੇਰ ਤੋਂ ਸਾਰੇ ਕੰਮ ਨਿਬੇੜ ਦੇਣੇ ਇੱਕ ਦਿਨ ਚ ਤੇ ਥੋੜਾ ਬਹੁਤ ਕਰਦੇ ਸੈਟਰਡੇ ਸ਼ਾਮ ਨੂੰ ਥੋੜਾ ਆਪਣੇ ਆਪ ਨੂੰ ਪੰਪ ਅਪ ਕਰਦੇ ਨਹੀਂ ਥੋੜਾ ਜਿਹਾ ਛੋਟੇ ਮੋਟੇ ਹੁਣ ਕਰ ਲੈਂਦੇ ਕੱਲ ਨੂੰ ਦੇਖੀ ਜਾਊਗੀ ਪੂਰਾ ਕੀਮਤ ਮਾਰ ਕੇ ਕੱਲ ਨੂੰ ਕਰ ਲੈਣਾ ਨਿਬੇੜ ਲੈਣਾ ਕੰਮ ਉਦਾਂ ਹੋ ਜਾਂਦਾ ਪਰ ਇੱਕ ਦਿਨ ਪੂਰਾ ਫਿਰ ਮੇਰਾ ਹੁੰਦਾ ਕਿ ਸੋਫੇ ਮਤਲਬ ਵਾਸ਼ਰੂਮ ਤੱਕ ਜਾਣ ਤੱਕ ਵੀ ਹਿੰਮਤ ਕਰਦੀ ਜਾਈ ਆਵਾਂਗੇ ਆ ਕੰਮ ਹੁੰਦਾ ਫਿਰ ਤਾਂ ਉੱਧਰ
0: ਨਹੀਂ ਏਦਾਂ ਹੀ ਪਾਣੀ ਵੀ ਬੰਦਾ ਘੱਟ ਪੀਂਦਾ ਵੀ ਚੱਲ ਨਾ ਹੀ ਉੱਠਣਾ ਪਵੇ
1: ਪਰ ਇਹ ਹੁੰਦਾ ਸਪੈਸ਼ਲੀ ਸਰਦੀਆਂ ਦੇ ਵਿੱਚ ਤੁਹਾਨੂੰ ਕੰਬਲ ਤੋਂ ਨਿਕਲਣ ਚ ਕਿੰਨਾ ਲੱਗਦਾ ਕਿ
0: ਬਰਕਤ ਹੁੰਦੀ ਹੈ ਤੁਸੀਂ ਕੀ ਸ਼ਬਦ ਵਰਤਦੇ ਇਹਦੇ ਲਈ ਕੰਬਲ ਚ ਨਿਕਲਣ ਦੀ ਕੀ ਹੁੰਦੀ
1: ਹੈ
0: ਕੀ ਬਹੁਤ ਪੈਂਦੀ ਹੈ
1: ਮੌਤ ਪੈਂਦੀ ਹੈ
0: ਮੌਤ ਪੈਂਦੀ ਹੈ ਅੱਛਾ ਅੱਜ ਤੇ ਵੈਸੇ ਨਾ ਉਹਦੀ ਚਾਹੀਦੀ ਆ ਸਾਡੇ ਸ਼ਾਇਰ ਦੀ ਉਹ ਚਾਹੀਦੀ ਸੁਸਤੀ ਵਾਲੀ ਕਵਿਤਾ ਸ਼ਾਇਰ ਪਤਾ ਨੀ ਕਿੱਥੇ ਸਾਡਾ ਅੱਜ ਮੈਨੂੰ ਨਾ ਬੁਲਾਓ ਮੈਨੂੰ ਮੌਤ ਪੈਂਦੀ
2: ਨਹੀਂ ਇਹੀ ਚੀਜ਼ਾਂ ਮਤਲਬ ਬਾਕੀ ਵੀਰ ਜੀ ਇੱਦਾਂ ਹੈਗਾ ਕਿ ਮੈਨੂੰ ਤੇਲ ਤੂਲ ਭਰਵਾਉਣ ਤੋਂ ਕੋਈ ਆਲਸ ਨੀ ਆਉਂਦੀ ਮੈਂ ਤੇਲ ਹੀ ਭਰਵਾ ਲੈਂਦੀ ਹਾਂ ਮਤਲਬ ਗੱਡੀ ਆਪੇ ਤੋੜੀ ਤੇ ਮੈਨੂੰ ਇੰਨੀ ਵੀ ਮੇਰੇ ਚ ਕਪੈਸਿਟੀ ਹੈ ਮੈਂ ਜੇ ਟਾਇਰ ਕੁਛ ਹੋ ਜਾਵੇ ਮੈਂ ਟਾਇਰ ਚ ਮੈਂ ਗੈਲ ਆਪਣੇ ਟਾਇਰ ਕਿੱਟ ਵੀ ਰੱਖੀ ਹੋਈ ਹੈ ਜੇ ਟਾਇਰ ਪੈਂਚਰ ਵੀ ਹੋ ਜਾਵੇ ਮੈਂ ਰੋਕ ਕੇ ਖੜੀ ਕਰਕੇ ਆਪਣੀ ਗੱਡੀ ਠੀਕ ਕਰ ਸਕਦੀ ਹਾਂ
0: ਵੈਰੀ ਗੁੱਡ
2: ਤੇ ਮੈਨੂੰ ਉਹ
1: ਮੇਰੇ ਵਰਗੇ ਨੂੰ ਟਾਇਰ ਕੱਢਣ ਚ ਵੀ ਇਦਾਂ ਲੱਗੇ
0: ਸੁਸਤੀ ਖਿਲਾਰਦਾ ਵਾ ਜਿਹੜੇ ਕੰਮ ਤੁਹਾਨੂੰ ਪਤਾ ਵੀ ਬਾਅਦ ਚ ਵੀ ਹੋ ਜਾਣੇ ਆ ਜਾਂ ਇਹਦੇ ਇਹਦੇ ਨਾ ਕੀਤਿਆਂ ਕੋਈ ਖਾਸ ਫਰਕ ਨੀ ਪੈਣ ਵਾਲਾ ਪਰ ਜਿਹੜੀ ਚੀਜ਼ ਤੁਹਾਨੂੰ ਲੱਗੂਗੀ ਨਾ ਵੀ ਇਹ ਮੇਰੇ ਲਈ ਹੋਰ ਕਿਸੇ ਨੇ ਕਰਨੀ ਨੀ ਆ ਤੁਸੀਂ ਵੇਖੋਗੇ ਵੀ ਉਹ ਕਦੀ ਤੁਹਾਡੇ ਆਲਸ ਵਾਲੀ ਲਿਸਟ ਚ ਨੀ ਹੁੰਦੀ
1: ਹੋਣੀ ਨੀ ਆ ਐਗਜ਼ੈਕਟਲੀ
0: ਹੁਣ ਕੋਈ ਕੋਈ ਓਦਾਂ ਤੁਸੀਂ ਜਿੱਦਾਂ ਮਰਜ਼ੀ ਬਾਕੀ ਸਾਰੀਆਂ ਜੋ ਮਰਜ਼ੀ ਕਰ ਲਓ ਪਰ ਤੁਹਾਨੂੰ ਪਤਾ ਹੋਵੇ ਵੀ ਇਹ ਤੁਸੀਂ ਤੁਹਾਨੂੰ ਹੀ ਕਰਨਾ ਪੈਣਾ ਉੱਥੇ ਤੁਸੀਂ ਕਰੋਗੇ
1: ਉੱਥੇ ਸਪੇਸ ਹੀ ਨਹੀਂ ਨਾ ਉਹ ਤੁਹਾਡੇ ਨੋਨ ਨੈਗੋਸ਼ੀਏਬਲ ਦੇ ਵਿੱਚ ਆ ਜਾਂਦੇ ਉਹ ਤੁਹਾਡੇ ਹੀ ਹੈ
0: ਇਨਸਾਨ ਆਪੇ ਹੀ ਆਪਣੀ ਸਾਰੀ ਜਿਹੜੀ ਹੈ ਨਾ ਉਹ ਆਪੇ ਹੀ ਬਣਾਉਂਦਾ ਸਭ ਸਾਰੀ ਬੁਨਤੀ
1: ਜਿਵੇਂ ਹੁਣ ਆਪਾਂ ਸਟਾਰਟਿੰਗ ਚ ਮਤਲਬ ਕਹਿੰਦੇ ਹੁੰਦੇ ਸੀ ਨਾ ਕਿ ਇਹ ਸਾਡੇ ਸੈਂਸਸ ਨੇ ਫਾਈਵ ਸੈਂਸਸ ਨੇ ਟੇਸਟ ਹੈ ਇਹਦੇ ਲਈ ਟੱਚ ਦੇ ਲਈ ਮਤਲਬ ਹਰ ਇੱਕ ਚੀਜ਼ ਹੈ ਤਾਂ ਉਹ ਬ੍ਰੇਨ ਵੀ ਉਹਦੇ ਅਕੋਰਡਿੰਗ ਕੰਫਰਟ ਕਿ ਇਹ ਮੇਰੀ ਇੱਦਾਂ ਦੀ ਲਿਸਟ ਹੈ ਕਿ ਹਾਂ ਹੁਣ ਜਿਵੇਂ ਪਤਾ ਭੁੱਖ ਲੱਗਦੀ ਹੈ ਰੋਟੀ ਖਾਣੀ ਹੈ ਨਾ ਭੁੱਖ ਲਈ ਆਪਾਂ ਨੂੰ ਰੋਟੀ ਹੀ ਸ਼ਾਂਤ ਕਰੇਗੀ
0: ਹੁਣ ਪਤਾ ਤੁਹਾਨੂੰ ਤੁਹਾਡਾ ਘਰ ਵਾਲਾ ਚਾਹ ਬਣਾ ਲੈਂਦਾ ਤੇ ਤੁਸੀਂ ਤਾਂ ਹੀ ਚਾਹ ਦੀ ਸੁਸਤੀ ਪਾਓਗੇ ਤੁਹਾਨੂੰ ਪਤਾ ਉਹਨੂੰ ਆਉਂਦਾ ਹੀ ਨਹੀਂ ਜਾਂ ਉਹਨੇ ਤੁਹਾਡੇ ਮੁਤਾਬਿਕ ਉਹਨੇ ਸਵਾਦ ਬਣਾ ਕੇ ਨਹੀਂ ਦੇਣੀ ਤੇ ਤੁਸੀਂ ਆਪੇ ਉੱਠਣਾ
1: ਸਹੀ ਗੱਲ ਹੈ
2: ਐਗਜ਼ੈਕਟਲੀ ਲੱਗਦਾ ਕਿ ਹਾਂ ਕੋਈ ਕਰ ਦੂਗਾ ਤੇ ਫਿਰ ਆਪਾਂ ਉਸੇ ਹੋ ਜਾ ਕੇ ਉਹ ਕਰ ਲੈਂਦੇ ਨਹੀਂ ਤਾਂ ਆਪਣੇ ਆਪ ਹੁਣ ਮੈਂ ਕੱਪੜੇ ਤੈਅ ਕਰਦੀ ਹਾਂ ਨਾ, ਮੈਨੂੰ ਹੁੰਦਾ ਕਿ ਚੱਲ ਬੱਚੇ ਕਰ ਲੈਣਗੇ ਪਰ ਮੈਨੂੰ ਪਸੰਦ ਨੀ ਆਉਂਦਾ, ਮੈਂ ਉਹਨਾਂ ਨੂੰ ਕਹੂੰਗੀ ਨਾ ਅਲਮਾਰੀ ਚ ਵੀ ਲਾ ਲਓ, ਤਾਂ ਫੇਰ ਵੀ ਮੈਨੂੰ ਤਸੱਲੀ ਨੀ ਆਉਂਦੀ, ਪਤਾ ਹੈ ਕਿ ਉਹਨਾਂ ਨੇ ਛੱਜ ਨਾਲ ਨਹੀਂ ਲਾਣੇ, ਫਿਰ ਮੈਂ ਆਪੇ ਲਾਣੇ
1: ਆ। ਹਾਂ ਇਹ ਵੀ ਹੁੰਦਾ ਨਾ, ਇਹ ਵੀ ਇੱਕ ਪ੍ਰੋਬਲਮ ਹੈ ਕਿਉਂਕਿ ਇੱਕ ਕੱਪੜੇ ਠੱਪਣ ਦਾ ਵੀ ਜਿਹਨੂੰ ਪਸੰਦ ਨਾ, ਹੁਣ ਮੈਂ ਜੇ ਕਰਦੀ ਹਾਂ ਨਾ ਫਿਰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦਿਖੇਗੀ ਇੱਕ ਇੱਕ ਚੀਜ਼, ਫਿਰ ਉਹ ਰੱਖਣ ਦਾ ਵੀ ਤਰੀਕਾ ਕਿ ਇਸੀ ਵੇ ਚ ਰੱਖ ਜਾਣਾ, ਬੱਚਿਆਂ ਨੂੰ ਕਿਹੜਾ ਜੀ ਤੁਸੀਂ ਲੈ ਕੇ ਜਾ ਰਹੇ ਹੋ, ਇੱਦਾਂ ਹੀ ਰੱਖਿਓ, ਇਹਨਾਂ ਨੂੰ ਪੁੱਠਾ ਹੀ ਰੱਖਣਾ ਇਹਨਾਂ ਦੇ, ਤੇ ਉਹ ਚੀਜ਼ ਉਹ ਫਿਰ ਤੁਹਾਨੂੰ ਸੈਟੀਸਫਾਈ ਨਹੀਂ ਕਰਦੀ,
0: ਉਹਨਾਂ ਨੇ ਵੀ ਇੱਦਾਂ ਹੀ ਸਿੱਖਣਾ। ਥੈਂਕ ਯੂ ਭੈਣ ਜੀ,
1: ਥੈਂਕ ਯੂ ਜੀ,
2: ਹਾਂਜੀ ਥੈਂਕ ਯੂ ਵੀਰ ਜੀ, ਥੈਂਕ ਯੂ ਯਸ਼ ਜੀ,
1: ਥੈਂਕ ਯੂ
0: ਥੈਂਕ ਯੂ ਥੈਂਕ ਯੂ ਤੇ ਨੈਕਸਟ ਸਮਰ ਦੇ ਮੰਮਾ ਨੇ ਮੇਰਾ ਖਿਆਲ। ਹੈਲੋ,
3: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ,
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
3: ਬਸ ਬਿਲਕੁਲ ਵਧੀਆ, ਫਸਟ ਕਲਾਸ। ਮੈਂ ਕਿਹਾ ਲੇਜ਼ੀ ਡੇ ਦੀ ਗੱਲਾਂ ਹੋ ਰਹੀਆਂ, ਮੇਰਾ ਕੰਟਰੀਬਿਊਸ਼ਨ ਜ਼ਰੂਰ ਬਣਦਾ।
0: ਵੇਖ ਲਓ ਮੈਨੂੰ, ਮੈਂ ਮਤਲਬ ਕਿੱਡਾ ਮੈਨੂੰ ਮਾਣ ਮਹਿਸੂਸ ਹੁੰਦਾ ਮਰਦ ਜਾਤੀ ਦੇ ਉੱਤੇ, ਵੀ ਸਾਰੀਆਂ ਔਰਤਾਂ ਆ ਰਹੀਆਂ ਗੱਲ ਕਰਨ ਲਈ।
1: ਤੁਸੀਂ ਨਹੀਂ ਕਹਿ ਰਹੇ ਕਿ ਮੇਰਾ ਵੀ ਸਪੋਰਟ ਕਰਨ ਕੋਈ ਆਏ?
0: ਉਹ ਮੈਂ ਤੁਹਾਡੇ ਦਿਲ ਰੱਖ ਨੂੰ ਕਹੀ
1: ਆਏ ਹੈ, ਦੋ ਢਾਈ ਸਾਲ ਤੋਂ ਮੈਂ ਜਾਣਦੀ ਹਾਂ ਤੁਹਾਨੂੰ।
0: ਮੈਂ ਕਿਹੜੇ ਕਹਿਣ ਲੱਗੇ, ਦੋ ਢਾਈ ਸਾਲ ਦੇ ਹੁੰਦੇ ਸੀ ਤੁਸੀਂ ਜਦੋਂ ਜਾਣਦੇ। ਕਿੱਦਾਂ ਕਿੰਡੀ ਪੜ੍ਹਦੇ ਰਹੇ ਮੇਰੇ ਨਾਲ,
1: ਉਦੋਂ ਕਿੰਡੀ ਹੁੰਦੇ ਸੀਗੇ
0: ਸਾਡੇ ਤੇ ਹੁੰਦੇ ਸੀ।
1: ਅੱਛਾ,
0: ਤੁਹਾਡੇ ਨਹੀਂ ਹੋਣਗੇ, ਸਾਡੇ ਤੇ ਸਾਰਾ ਕੁਝ ਹੁੰਦਾ ਸੀ, ਸਾਡੇ ਲਈ ਤਾਂ ਕੁਛ ਨਵਾਂ ਨਹੀਂ ਆ,
1: ਮੰਨ ਲੈਂਦੇ ਆ।
0: ਤੁਸੀਂ ਸੁਣਿਆ ਨੀ ਸਾਡਾ ਪੱਚ ਸਾਰਾ ਕੁਝ ਹੁੰਦਾ ਸੀ।
3: ਮੈਂ ਜਦੋਂ ਸਮਰ, ਮੈਨੂੰ ਕਿੰਡੀ ਤੋਂ ਯਾਦ ਆਇਆ, ਜਦੋਂ ਸਮਰ ਹੋਇਆ ਨਾ ਤਾਂ ਦੋ ਢਾਈ ਸਾਲ ਦਾ ਹੋਇਆ, ਤਾਂ ਸਾਰੇ ਮੇਰੇ ਆਫਿਸ ਦੇ ਉਹਨਾਂ ਨੇ ਪੁੱਛਣਾ ਸ਼ੁਰੂ ਕਰਤਾ ਕਿ ਚੰਡੀਗੜ੍ਹ ਚ ਕਿਹੜੇ ਕਿੰਡੀ ਚ ਪਾ ਰਹੀ। ਮੈਂ ਪਹਿਲਾਂ ਘਰ ਜਾ ਕੇ ਆ ਪੁੱਛਿਆ, ਮੈਂ ਕਿਹਾ ਕਿੰਡੀ
0: ਹੁੰਦਾ ਕੀ ਹੈ? ਸਹੀ ਗੱਲ
1: ਹੈ,
0: ਬੜੇ ਜਿਹੜੇ ਆ ਸ਼ੋਰਟ ਸ਼ਬਦ ਨਾ, ਕਈ ਮਤਲਬ ਸੁਣ ਕੇ ਬੰਦੇ ਨੂੰ ਲੱਗਦਾ ਵੀ ਇਹ ਪਤਾ ਨੀ ਕਿੱਡੀ ਔਖਾ ਕੰਮ ਸ਼ੁਰੂ ਹੋ ਗਿਆ ਹੈ।
3: ਹਾਂ ਸਹੀ ਗੱਲ ਹੈ। ਪਹਿਲਾਂ ਤਾਂ ਵੀਰ ਜੀ ਸੈਟਰਡੇ ਵਾਸਤੇ ਮੈਂ ਉਹੀ ਜੋ ਅੰਮ੍ਰਿਤ ਭੈਣ ਜੀ ਨੇ ਕਿਹਾ ਕਿ
1: ਸਾਰੇ ਸੁਣਾਓ
3: ਬਹੁਤ
1: ਹਾਂ,
3: ਮੈਂ ਉਸ ਕੈਟੇਗਰੀ ਦੀ ਹਾਂ ਕਿ ਮੈਂ ਬਹੁਤ ਲੇਜ਼ੀ ਸੀਗੀ, ਕਿ ਮਤਲਬ ਮੈਂ ਸਿਮਰਨ ਨੂੰ ਪੁੱਛ ਕਰੀ ਜਾ ਰਹੀ ਸੀ ਕਿ ਤੁਸੀਂ ਚੱਲ ਜਾਓ, ਮੈਂ ਕੀ ਕਰਨਾ ਜਾ ਕੇ।
0: ਇੰਨਾ ਸ਼ੁਕਰ ਤੂੰ ਇਹ ਨਹੀਂ ਪੁੱਛ ਕਰ ਰਹੇ ਵੀ ਤੂੰ ਵੀ ਰਹਿ।
1: ਮੈਨੂੰ ਆਈ ਲੱਗਿਆ ਸੀ ਇਹ ਕਿ ਕੀ ਗੱਲ
0: ਹੈ, ਜੱਜ ਜੀ ਨੇ ਇਹੋ ਕੰਮ ਕੀਤਾ ਹੈ।
3: ਨਹੀਂ ਨਹੀਂ ਸਿਮਰਨ ਦਾ ਰਹਿਣ ਦਿਓ।
1: ਮੈਂ ਕਿ ਤੁਸੀਂ, ਮੈਂ ਕਿਉਂ ਨਹੀਂ ਆਈ? ਮੈਂ ਸੱਚਾਈ ਮੇਰੀ ਸੁਣ ਲਓ ਪਹਿਲਾਂ। ਮੈਨੂੰ ਇਹ ਸੀਗਾ ਕਿ ਖਰਾੜਿਆਂ ਦੀ ਆਵਾਜ਼ 'ਚ ਪਹੁੰਚ ਗਈ ਲੋਕ, ਕਿਉਂਕਿ ਹਿੰਦ ਕਿੱਥੇ ਵੀ ਬਹਿ ਕੇ, ਜਿਹੜਾ ਬੰਦਾ ਖੜੇ ਖੜੇ ਸੋ ਸਕਦਾ ਉਹਨੇ ਚੇਅਰ 'ਤੇ ਬਹਿ ਕੇ ਤਾਂ ਸੋ ਹੀ ਜਾਣਾ। ਜਿਵੇਂ ਨੀਂਦ ਚ ਆਪਣੇ ਮਤਲਬ ਗੋਡੇ ਮੁੜ ਗਏ ਉਹਨਾਂ ਦੇ, ਹੁਣ ਟੋਲ ਹੈ ਹਿੰਦਰ
0: ਕਾ। ਮੈਂ ਪਤਾ ਕੀ ਸੋਚਿਆ, ਇੱਕ ਵਾਰੀ ਟ੍ਰੇਨ ਚ ਖੜੇ ਖੜੇ ਲਾਗੂ ਬਾਕੀ ਜਣੇ ਉਤਰ ਗਏ।
1: ਨਹੀਂ ਮੈਂ ਦੱਸ ਰਹੀ ਹਾਂ, ਟ੍ਰੇਨ ਦੇ ਵਿੱਚ ਸਾਰੇ ਜਿਵੇਂ ਲੋਕਲ ਚ ਨੀ ਐਵੇਂ ਦੇ ਸਾਰੇ ਜੁੜ ਕੇ ਖੜੇ ਹੁੰਦੇ, ਤੇ ਇਹਨਾਂ ਦੇ ਐਵੇਂ ਗੋਡਾ ਮੁੜਿਆ, ਉਹ ਅੱਗੇ ਅੱਗੇ ਅੱਗੇ ਅੱਗੇ ਸਾਰੇ ਗਿਰਦੇ ਖੜੇ।
0: ਜਦੋਂ ਸਾਈਕਲ ਸਟੈਂਡ ਤੇ ਸਾਈਕਲ ਡਿੱਗਦਾ
1: ਉਦਾਂ ਐਗਜ਼ੈਕਟ ਉਦਾਂ ਹੀ, ਕਹਿੰਦੇ ਉਹ ਸੀਨ ਵੇਖਣ ਵਾਲਾ ਸੀਗਾ ਇਹ ਤੇ। ਮਤਲਬ ਮੈਂ ਤੇ ਫਿਰ ਵੀ ਠੀਕ ਠਾਕ ਸੁਣਾ ਰਹੀ ਹਾਂ, ਜਦੋਂ ਹਰਿੰਦਰ ਸੁਣਾਉਂਦੇ ਨਾ ਉਦੋਂ ਮਤਲਬ ਤੁਹਾਡੀ ਅੱਖਾਂ ਚ ਆਂਸੂ ਆ ਜਾਂਦੇ, ਉਹ ਦੇ ਉਹ ਸੀਨ ਉਸ ਵਿੱਚ
0: ਅਵੇਲੇਬਲ ਵੀ
1: ਤਾਂ ਹੀ ਨਹੀਂ ਆਈ ਮੈਂ।
0: ਇਹਨਾਂ ਨੂੰ ਘਰ ਵਾਲਾ ਵੀ ਲੇਡੀ ਸਾਗਰ ਵਰਗਾ ਮਿਲਿਆ।
1: ਮੈਂ ਤਾਂ ਹੀ ਨਹੀਂ ਆਈ, ਮੈਂ ਕਿਹਾ ਕਿ ਇਹਨੇ ਸੋ ਜਾਣਾ।
0: ਅਵੇਲੇ ਇਸ ਦੁੱਖੋਂ ਨੀ ਵਿਚਾਰੀ ਆਈ ਹੈ,
3: ਕੋਈ
0: ਨੀ ਅਗਲੇਰੀ ਲਾਇਓ।
3: ਨਹੀਂ ਉਹ ਬਹੁਤ ਹੀ ਵਧੀਆ, ਬਹੁਤ ਹੀ ਮਤਲਬ ਇੱਕ ਵੀ ਪਰਫਾਰਮੈਂਸ ਤੁਸੀਂ ਕਹਿ ਲਓ ਯਾਰ, ਕੋਈ ਇੱਕ ਵੀ ਬੰਦਾ ਇੱਦਾਂ ਦਾ ਨਹੀਂ ਸੀਗਾ ਕਿ ਜਿਹੜਾ ਨਾ ਤੁਹਾਨੂੰ ਲੱਗੇ ਕਿ ਆ ਮੈਂ ਨਹੀਂ ਸੁਣ ਸਕਦਾ ਯਾ
1: ਇਹ ਵੀ ਕਹਿ ਸਕਦਾ ਹੈ।
3: ਨਹੀਂ ਬਹੁਤ ਹੀ ਵਧੀਆ ਸੀਗਾ, ਤੇ ਮੈਂ ਤਾਂ ਹੈਗੀ ਹਾਂ ਇਸ ਚੀਜ਼ ਵਾਸਤੇ ਕਿ ਸਾਰਿਆਂ ਨੂੰ ਜ਼ਰੂਰ ਅਟੈਂਡ ਕਰਨਾ ਚਾਹੀਦਾ।
0: ਵੈਸੇ ਤਾਂ ਚੰਗਾ ਹੀ ਹੋਇਆ, ਨਹੀਂ ਤਾਂ ਤੁਸੀਂ ਅੱਜ ਕਹਿਣਾ ਹੈ ਵੀ ਸਿਰਫ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰੇ ਬੜਾ ਵਧੀਆ ਸੁਣ ਰਹੇ, ਇੱਕੋ ਹੀ ਸੁੱਤਾ। ਵੇਖੋ ਇਹ 'ਚ ਮੈਂ ਬੰਦੇ ਦਾ ਨਹੀਂ ਨਾ ਕਸੂਰ ਕਹਿੰਦਾ, ਮੈਂ ਤਾਂ ਇਹੋ ਕਹੂੰਗਾ ਵੀ ਥੋੜੇ ਕੰਮ ਕਾਰ ਬੰਦਾ ਘਟਾ ਲਿਓ, ਵੀ ਘਰ ਸੌਣ ਲੈਂਦਿਆ ਕਰੋ ਇਹਨਾਂ ਨੂੰ। ਟ੍ਰੇਨਾਂ 'ਚ ਸੌ ਜਾਂਦੇ ਆ, ਖੜੇ ਖੜੇ ਸੌ ਜਾਂਦੇ ਆ, ਪ੍ਰੋਗਰਾਮਾਂ 'ਚ ਜਾ ਕੇ ਸੌ, ਘਰ ਸੌਣ ਲੈਂਦਿਆ ਕਰੋ।
3: ਟ੍ਰੇਨਾਂ ਚ ਸੌਣ ਤੋਂ ਮੈਂ ਤੁਹਾਨੂੰ ਦੱਸਾਂ, ਸਾਡੇ ਫੈਮਿਲੀ ਦੇ ਵਿੱਚ ਦੋ ਬੰਦੇ ਏਦਾਂ ਦੇ ਆ, ਕਿਉਂਕਿ ਸਾਡਾ ਨਾ ਲਾਸਟ ਸਟੇਸ਼ਨ ਪੈਂਦਾ ਜਦੋਂ ਆਪਾਂ ਸਿਟੀ ਤੋਂ ਤੁਰਦੇ ਹਾਂ, ਤੇ ਦੋ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਨਿੱਤ ਫੋਨ ਆਉਂਦੇ ਆ ਕਿ ਮੈਂ ਅੱਗੇ ਨਿਕਲ ਗਿਆ, ਮੈਂ ਅੱਗੇ ਨਿਕਲ ਗਈ, ਮੈਨੂੰ ਆ ਗਈ।
0: ਉਹਨਾਂ ਨੂੰ ਵੇਖੋ ਪਤਾ ਹੈ ਨਾ ਵੀ ਸਾਨੂੰ ਲੈ ਕੇ ਜਾਣ ਵਾਲੇ ਹੈਗੇ ਆ, ਜਿੱਦਾਂ ਇਹ ਪਤਾ ਹੋਇਆ ਨਾ ਵੀ ਸਾਰੇ ਬਿਜ਼ੀ ਹੁੰਦੇ ਆ ਤੁਰ ਕੇ ਆਏ ਕਿਤੇ।
1: ਲਾਸਟ ਸਟੇਸ਼ਨ ਵਾਲੇ ਮੈਨੂੰ ਲੱਗਦਾ ਸਭ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਨੀਂਦ ਆਈ ਜਾਂਦੀ ਹੈ, ਕਰੇਗੀ ਬੰਦਾ।

0: ਦੀਦੀ ਇੱਕ ਦੋ ਵਾਰੀ ਇੱਦਾਂ ਹੋਇਆ ਜਦੋਂ ਅਸੀਂ ਨਵੇਂ ਨਵੇਂ ਆਏ ਨਾ, ਤਾਂ ਅਸੀਂ ਦੀਦੀ ਹੋਣਾ ਕੋਲ ਰਹਿੰਦੇ ਸੀ, ਉਦੋਂ ਮਕਾਨ ਵੀ ਲਿਆ ਹੋਇਆ ਸੀਗਾ, ਕਿਰਾਏ ਤੇ
1: ਜੀ
0: ਲੱਭ ਰਹੇ ਸੀਗੇ, ਤਾਂ ਜੀਜੂ ਨੇ ਨਾ ਇੱਕ ਦੋ ਵਾਰੀ ਮੈਨੂੰ ਕਹਿਣਾ ਕਿ ਮਨਪ੍ਰੀਤ ਤੂੰ ਚਾਹ ਰੱਖ ਦੇ, ਤਾਂ ਤੁਸੀਂ ਚਾਹ ਰੱਖ ਦੋ, ਤਾਂ ਮੈਂ ਨਾ ਰਿੰਕੂ ਨੂੰ ਲੈ ਕੇ ਆਇਆ, ਉਹ ਅੱਗੇ ਨਿਕਲ ਗਈ, ਅੱਗੇ ਨਿਕਲ ਗਈ ਹੈ ਨਾ, ਤੇ ਦੀਦੀ ਨੇ ਆ ਕੇ ਦੇਖਣਾ ਵੀ ਮੈਂ ਬੜਾ ਹੱਸਿਆ ਹੈ ਨਾ,
1: ਅੱਗੇ ਨਿਕਲੇ
0: ਸਿਮਰਨ ਨੇ ਬਹੁਤ ਹੱਸਣਾ, ਲੈ ਕਿੱਦਾਂ ਕਿੱਦਾਂ ਕੋਈ ਸੋਚ ਸਕਦਾ ਹੀ ਹੈ। ਉਸ ਤੋਂ ਬਾਅਦ ਸੋਚੋ ਕੀ ਹੋਇਆ, ਦੋ ਹਫ਼ਤੇ ਬਾਅਦ, 3 ਹਫ਼ਤੇ ਬਾਅਦ ਸਰਦਾਰ ਜੀ ਦਾ ਫੋਨ ਆ ਗਿਆ, ਮੈਨੂੰ ਯਾ ਮੈਨੂੰ ਲੱਗਦਾ ਹੁਣ
2: ਮੈਂ ਵੀ ਅੱਗੇ
0: ਹੈ
2: ਨਿਕਲ ਗਿਆ। ਨਹੀਂ ਹੁੰਦਾ ਇੱਦਾਂ ਹੀ ਆ, ਜਿਹੜਾ ਬੰਦਾ ਉਸ ਰਾਹ 'ਚ ਜਦੋਂ ਪੈਂਦਾ ਨਾ ਉਹਨੂੰ ਉਦੋਂ ਹੀ ਪਤਾ ਲੱਗਦਾ, ਪਹਿਲਾਂ ਤਾਂ ਹਾਸਾ ਹੀ ਆਉਂਦਾ ਵਾ ਵੀ ਨਹੀਂ ਆਹ ਕਿੱਦਾਂ ਹੋ ਸਕਦਾ।
0: ਸਹੀ ਗੱਲ ਹੈ। ਤੇ ਭਾਜੀ ਮੇਰੇ ਵਾਸਤੇ ਤਾਂ ਨਾ ਲੇਜ਼ੀ ਡੇ ਦਾ ਸਭ ਤੋਂ ਮਤਲਬ ਸਿਰਫ ਆਹੀ ਹੈ ਕਿ ਮੈਨੂੰ ਨਾ ਸਵੇਰ ਦੀ ਚਾਹ ਮਿਲ ਜੇ, ਮੈਨੂੰ ਸਵੇਰੇ ਉੱਠ ਕੇ ਨਾ ਚਾਹ ਬਣਾਉਣਾ ਆਪਣੇ ਵਾਸਤੇ, ਸਿਰਫ ਆਪਣੇ ਵਾਸਤੇ ਜਮੀ ਮੌਤ ਵਾਲਾ ਕੰਮ ਲੱਗਦਾ।
1: ਮੈਨੂੰ ਲੱਗਦਾ ਇਕੱਲੇ ਚਾਹ ਪੀਣਾ ਵਧੀਆ ਵੀ ਨਹੀਂ ਲੱਗਦਾ, ਇੰਜੋਏ ਨਹੀਂ ਕਰਦੇ।
0: ਹਾਂ
1: ਚਾਹ ਲਈ ਇੱਕ ਪਰਸਨ ਹੋਏ ਤੁਹਾਡੇ ਕੋਲ।
0: ਹਾਂ ਮਤਲਬ ਮੈਂ ਸ਼ਨੀਵਾਰ
2: ਘਰ ਵਾਲੇ ਥੋੜੀ ਤੁਸੀਂ ਚਾਹ ਲਈ ਵਿਆਹ ਆ,
1: ਸੌਣ ਤੋਂ ਪਹਿਲਾਂ ਸਾਰੇ ਕਾਹਵਾ ਪੀ ਕੇ ਸੌਂਦੇ ਹਾਂ, ਤੇ ਕੱਲ ਮੈਂ ਬਣਾਉਂਦੀ ਹਾਂ ਨਾ ਹਮੇਸ਼ਾ, ਕੋਈ ਅੱਜ ਇਹ ਘੱਟ ਗਿਆ ਅੱਜ ਇਹ ਹੋ ਗਿਆ ਨਾ, ਕੱਲ ਹਰਿੰਦਰ ਨੇ ਖੁਦ ਬਣਾਇਆ, ਇੰਨਾ ਸਵਾਦ ਕਾਹਵਾ ਬਣਿਆ, ਮੈਂ ਕਿਹਾ ਥੋੜਾ ਜ਼ਿਆਦਾ ਬਣਾ, ਮਤਲਬ ਸਵੇਰੇ ਬਣਾ ਕੇ ਚੱਲ ਜਾ, ਮੈਂ ਰਣਜੋਤ ਭਾਜੀ ਵਾਸਤੇ ਵੀ ਲੈ ਕੇ ਜਾਵਾਂਗੀ, ਬੜਾ ਸਵਾਦ ਸੀਗਾ। ਤੇ ਨਾ ਕਹਿੰਦੇ ਕਿ ਵੈਸੇ ਜਿਹਦੀ ਚੀਜ਼ ਹੁੰਦੀ ਹੈ ਕਸ਼ਮੀਰੀਆਂ ਦੀ ਚੀਜ਼ ਹੈ ਤੇ ਕਸ਼ਮੀਰੀਆਂ ਤੋਂ ਹੀ ਵਧੀਆ ਬਣਨੀ ਹੈ, ਮੈਂ ਕਿਹਾ ਫਿਰ 12 ਸਾਲ ਮੈਂ ਐਂ ਹੀ ਬਣਾਉਂਦੀ ਰਹੀ, ਤੁਸੀਂ ਅੱਜ ਤੋਂ ਚਾਹ ਦੇ ਨਾਲ ਕਾਵਾ ਵੀ ਜੁੜ ਗਿਆ, ਹੁਣ ਕਾਵਾ ਵੀ ਸਰਦਾਰ ਜੀ ਬਣਾਉਣਗੇ।
2: ਜਿਹੜੇ ਬੰਦੇ ਨੇ ਕਦੀ ਕਦਾਈ ਬਣਾਉਣੀ ਹੁੰਦੀ ਨਾ ਚੀਜ਼ ਉਹ ਵਧੀਆ ਬਣਾਉਂਦਾ।
1: ਹਾਂ ਨਹੀਂ ਪਤਾ ਨਹੀਂ ਪਰ ਬੜਾ ਹੀ ਘੈਂਟ ਬਣਿਆ ਸੀਗਾ ਕਾਵਾ।
2: ਚਲੋ ਆਪਾਂ ਕੀ ਕਹਿ ਸਕਦੇ ਹੁਣ, ਸਾਨੂੰ ਕੀ ਪਤਾ,
1: ਤੁਸੀਂ ਆਪਣੀ ਕਾਫੀ ਬਣਾਓਗੇ ਕਾਵਾ ਵੀ ਬਣਾ ਦਿਓ,
2: ਬਣਾਇਆ
0: ਨਹੀਂ ਮੇਰੇ ਵਾਸਤੇ ਸਭ ਤੋਂ, ਮੈਨੂੰ ਘਰ ਦੇ ਕੰਮ ਨੀ ਔਖੇ ਲੱਗਦੇ ਹਨਾ, ਕਿ ਮੇਰੇ ਵਾਸਤੇ ਲੇਜ਼ੀ ਡੇ ਦਾ ਸਿਰਫ ਆਈ ਹੈ ਕਿ ਮੈਨੂੰ ਸਵੇਰ ਦੇ 2 ਘੰਟੇ ਨਾ ਤੰਗ ਕਰੋ, ਕਿ ਮੈਂ ਪਤਾ ਨੀ ਮੇਰਾ ਸਿਗਨਲ ਹੀ 10 ਵਜੇ ਦਿਮਾਗ ਦਾ ਸ਼ੁਰੂ ਹੁੰਦਾ ਹੈ ਨਾ, ਕਿ ਹਾਂ ਜਿੱਦਾਂ ਹੁਣ ਅੱਜ ਮੰਡੇ ਵੀ ਹੈ, ਮੈਂ ਕੰਮ ਕਰਨਾ, ਮੈਂ 9 ਵਜੇ ਚਾਹ ਦਾ ਕੱਪ ਲੈ ਕੇ ਬਹਿਣਾ, ਮੇਰਾ 10 ਵਜੇ ਤੱਕ ਦਿਮਾਗ ਨੀ ਚੱਲਣਾ, ਮੈਂ ਸਿਸਟਮ ਇੱਧਰ ਉੱਧਰ ਖੋਲ ਕੇ ਦੇਖੀ ਜਾਣਾ ਹੈ ਨਾ, ਫੋਨ ਦੇਖ ਲਿਆ, ਹਾਂ 10 ਵਜੇ ਤੋਂ ਬਾਅਦ। ਅੱਛਾ ਫੇਰ ਮੈਨੂੰ ਤੁਸੀਂ ਭਾਵੇਂ ਰਾਤ ਦੇ 12-1 ਵਜੇ ਤੱਕ ਮੈਂ ਨੋਨ ਸਟੋਪ ਸਾਰਾ ਕੁਛ ਕਰੀ ਜਾਊਂਗੀ,
2: ਹੌਲੀ ਹੌਲੀ ਤੁਸੀਂ ਫਿਰ ਪੁਰਾਣੇ ਕਰਲਾਸਕਰ ਜਿਹੜੇ ਉਹ ਟਰੈਕਟਰ ਹੁੰਦੇ ਸੀ ਉਹਨਾਂ ਵਾਲਾ ਕੰਮ ਹੈ, ਪਹਿਲਾਂ ਹੌਲੀ ਹੌਲੀ ਗਰਮ ਹੁੰਦੇ ਹੋਏ
1: ਚਾਲੂ ਕਰਨ ਦੇ ਵਿੱਚ
2: ਘੁੜਕਾ ਕੇ।
1: ਹਾਂ ਫਿਰ ਉਹਦੇ ਬਾਅਦ
0: ਮੈਂ ਜਲੰਧਰ ਦੇ ਛੋਟੀ ਹੁੰਦੀ ਆਪਣੀ ਭੂਆ ਕੋਲ ਗਈ ਸੀ, ਮੇਰੀ ਭੂਆ ਕਹਿੰਦੀ ਭੂੰਡ ਆ ਗਿਆ ਚੱਲ ਚੱਲੀਏ,
2: ਜਦ ਤੱਕ ਮੈਂ ਛੇੜਾਂ ਭੂੰਡ ਨੂੰ ਜਦ ਤੱਕ ਮੈਨੂੰ ਲੜ ਨਹੀਂ ਜਾਂਦਾ।
0: ਸਮਰ ਇੰਨਾ ਇੰਪ੍ਰੈਸ ਸੀਗਾ ਨਾ ਉਹਨਾਂ ਦੇ, ਮੈਨੂੰ ਉਹਨਾਂ ਦਾ ਨਾਮ ਨੀ ਪਤਾ,
2: ਜੈਦੀਪ, ਜੈਦੀਪ,
0: ਜੈਦੀਪ, ਕਹਿੰਦਾ ਕਿੰਨਾ ਕੁ ਵਧੀਆ ਸੀਗਾ। ਸਮਰ ਅਗਲੇ ਦਿਨ ਵੀ ਮੈਨੂੰ ਗਿਆ, ਕਹਿੰਦਾ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਿਆ, ਸਭ ਤੋਂ ਵਧੀਆ ਕਿਹੜਾ ਲੱਗਿਆ, ਫਿਰ ਮੈਂ ਡਿਸਕਸ ਆ ਰਹੀ, ਕਹਿੰਦਾ ਕਹਿੰਦਾ ਮੈਨੂੰ ਨਾ ਕ੍ਰਿਸ਼ਨਾ ਵਾਲਾ ਜਿਹੜਾ ਉਹਨਾਂ ਨੇ ਮਹਾਭਾਰਤ ਦਾ, ਉਹਨੇ ਐਕਚੁਅਲੀ ਮੈਨੂੰ ਕਿਹਾ ਕਿ ਮਮਾ ਆਪਾਂ ਅੱਜ ਸ਼ਾਮ ਨੂੰ ਬਹਿ ਕੇ ਉਹ ਸੀਨ ਦੇਖਾਂਗੇ, ਤੇ ਦੇਖੋ ਬੱਚੇ ਕਿੰਨੀਆਂ ਚੀਜ਼ਾਂ ਸਿੱਖਦੇ ਨੇ। ਪਰ ਹਾਂ ਮੇਰੇ ਵਾਸਤੇ ਲੇਜ਼ੀ ਡੇਜ਼ ਕਿ ਮੈਨੂੰ ਸਵੇਰ ਦੀ ਚਾਹ, ਤਾਂ ਮੈਨੂੰ ਪਹਿਲੇ 2 ਘੰਟੇ ਕੋਈ ਕੰਮ ਨਾ ਕਹੋ, ਮੇਰੀ ਤਾਂ ਸਿਮਰਨ ਦੀ ਬੜੀ ਇਸ ਚੀਜ਼ ਤੇ ਡਿਸਕਸ਼ਨ ਹੋਈ ਆ, ਹੁਣ ਸਿਮਰਨ ਨੂੰ ਆਦਤ ਪੈ ਗਈ ਹੈ, ਸਿਮਰਨ ਸਵੇਰੇ ਉੱਠ ਕੇ ਕੋਈ ਕੰਮ ਨਹੀਂ ਕਹਿੰਦੇ ਸੀ, ਨਹੀਂ ਤਾਂ ਨਾ ਇਹਨਾਂ ਨੇ ਸੈਟਰਡੇ ਸਵੇਰੇ ਆਪਣਾ ਆਹ ਹੈਗਾ ਇੱਦਾਂ ਕਰਨਾ, ਇਹਨੂੰ ਫੋਨ ਕਰ ਲਈਏ, ਉਹਨੂੰ ਫੋਨ ਕਰ ਲਈਏ, ਫਿਰ ਮੈਂ ਗਿਆ 10 ਵਜੇ ਤੱਕ ਕੁਛ ਨਾ ਕਹੋ ਤਾਂ ਬਾਅਦ ਦੇਖਾਂਗੇ।
1: ਅੱਛਾ ਸਰਪ੍ਰਾਈਜ਼ਿੰਗਲੀ ਤੁਹਾਡੇ ਲੇਜ਼ੀ ਡੇ ਵਾਲੇ ਦਿਨ ਕਾਲ ਆਇਆ, ਨਹੀਂ ਤੇ ਪਿਛਲੀ ਵਾਰੀ ਇਹ ਦੱਸਦੇ ਸੀਗੇ ਕਿ ਭਾਜੀ ਨੂੰ ਇੰਨੀ ਜ਼ਿਆਦਾ OCD ਹਰ ਚੀਜ਼ ਮਤਲਬ ਟਾਈਮ ਟੂ ਟਾਈਮ ਕਰ ਲਓ, ਨਹੀਂ ਤੇ ਉਹ ਕੰਮ ਤੋਂ ਆ ਕੇ ਵੀ ਬੂਟ ਵੀ ਨਹੀਂ ਲਾਉਂਦੇ ਲੱਗ ਜਾਂਦੇ ਕੰਮ ਚ।
0: ਉਸ ਚੀਜ਼ ਨੂੰ ਮੈਂ ਇਗਨੋਰ ਕਰਨਾ ਸ਼ੁਰੂ ਕਰਤਾ ਨਾ,
1: ਕਰੀ ਜਾਓ ਮੈਨੂੰ ਫਰਕ ਨਹੀਂ ਪੈਂਦਾ,
2: ਹੋਰ ਕੀ ਕਰ ਸਕਦਾ। ਇਹ ਵੈਸੇ ਵਧੀਆ ਕੰਬੀਨੇਸ਼ਨ ਹੁੰਦਾ, ਇੱਕ ਜਣਾ ਥੋੜਾ ਲੇਜ਼ੀ ਹੋਵੇ, ਇੱਕ ਐਕਟਿਵ ਹੋਵੇ, ਹੈ ਨਾ। ਮੰਨ ਲਓ ਇੱਕ ਜਣਾ 10 ਵਜੇ ਤੱਕ ਉੱਠਦੇ ਲੱਗ ਪਿਆ ਫਰ ਫਰ ਮਾਰਤਾ ਨੇਰ ਬੰਦ, ਤਾਂ ਦੂਸਰਾ 10 ਵਜੇ ਸਲੋ ਹੋਣ ਲੱਗਦਾ ਤੇ ਦੂਸਰਾ ਸ਼ੁਰੂ ਹੋ ਜੇ, ਕੰਬੀਨੇਸ਼ਨ ਤੇ ਵਧੀਆ ਵਾ।

0: ਮੈਨੂੰ ਲੱਗਦਾ ਟਾਈਮ ਨਾਲ ਜਿਵੇਂ ਨਵਾਂ ਨਵਾਂ ਵਿਆਹ ਹੁੰਦਾ ਤੁਹਾਨੂੰ ਲੱਗਦਾ ਹਾਏ ਉਹ ਕਰ ਰਿਹਾ ਮੈਂ ਵੀ ਕਰਨ ਲੱਗ ਜਾਵਾਂ, ਜਦੋਂ ਐਵੇਂ ਸਾਡੇ ਵਰਗੇ 10-12 ਸਾਲ ਹੋ ਜਾਂਦੇ ਕਰੀ ਜਾਓ ਠੀਕ ਹੈ,
1: ਮਤਲਬ ਢੀਠ ਬਣਨਾ ਆ ਜਾਂਦਾ।
0: ਹਾਂ ਉਹੀ ਹੋ
2: ਜਾਂਦਾ, ਢੀਠ ਬਣਨਾ ਪੈਂਦਾ ਵਿਆਹ ਤੋਂ ਬਾਅਦ। ਮੈਂ ਸ਼ੁਰੂ ਸ਼ੁਰੂ ਚ ਮੈਂ ਬਹੁਤ ਸਟ੍ਰੈਸ ਚ ਰਹਿੰਦੀ ਸੀ ਪਤਾ, ਕਿਉਂਕਿ ਇਹਨਾਂ ਦੇ ਘਰੇ ਨਾ ਸਾਰੇ ਜਲਦੀ ਉੱਠਦੇ ਆ, ਮਤਲਬ 5 ਵਜੇ ਇਹਨਾਂ ਦੇ ਘਰ, ਮਤਲਬ 6 ਵਜੇ ਉੱਠਣਾ ਸਿਮਰਨ ਦੀ ਫੈਮਿਲੀ ਚ ਲੇਟ ਉੱਠਣਾ ਹੈ,
1: ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਕੀ ਕਰਾਂ ਦਿਸ ਦੈਟ, ਉਹ ਕਹਿੰਦੇ ਬੁੱਧ ਮੈਂ ਤੇ ਨਾ ਮਤਲਬ ਇੰਨਾ ਚਿਰ ਹੋ ਗਿਆ ਵਿਆਹ ਤੋਂ ਤੇ ਸਾਡੇ ਵੀ ਕਹਿੰਦੇ ਵੀ ਇੱਦਾਂ ਹੀ ਰਿਹਾ ਹੈ ਨਾ, ਤੇ ਜੋ ਜਿੰਨੇ ਮਰਜ਼ੀ ਕਹਿੰਦੇ ਮੈਂ ਤੈਨੂੰ ਭਾਵੇਂ ਘੰਟਾ ਉਪਦੇਸ਼ ਦੇਈ ਜਾਵਾਂ ਪਰ ਮਤਲਬ ਸਾਰ ਇੱਕੋ ਹੀ ਆ, ਬੜੀ ਛੇਤੀ ਤੈਨੂੰ ਇੱਕ ਗੱਲ ਸਿੱਖਣੀ ਪੈਣੀ ਵੀ ਦਫਾ ਹੋਵੇ, ਇਸ ਤੋਂ ਵੱਧ ਕਹਿੰਦੀ ਮੈਂ ਤੈਨੂੰ ਕੁਝ ਨਹੀਂ ਕਰ ਸਕਦੀ। ਕਹਿੰਦੀ ਜਿਹੜੀ ਚੀਜ਼ ਤੇ ਤੰਗ ਕਰ ਰਹੀ ਨਾ, ਮੰਨ ਲਾ ਜੇ ਘਰ ਵਾਲਾ ਤੈਨੂੰ ਤੰਗ ਕਰ ਰਿਹਾ ਤਾਂ ਉਹਦੇ ਮੂੰਹ ਵੱਲ ਵੇਖ ਕੇ ਕਹਿ ਦਫਾ ਹੋਵੇ, ਹਨਾ ਭਾਵੇਂ ਮਨ ਚ ਹੀ ਕਹਿ, ਜੇ ਤੈਨੂੰ ਕੋਈ ਕੰਮ ਤੰਗ ਕਰ ਰਿਹਾ ਨਾ ਤਾਂ ਉਹਦੇ ਵੱਲ ਵੇਖ ਕੇ ਉਹਦੇ ਕਹਿ ਵੀ ਦਫਾ ਹੋਵੇ, ਉਹਦੀ ਤਾਂ ਜ਼ਿੰਦਗੀ ਸੌਖੀ ਹੋ ਜੂਗੀ।
0: ਆਪਾਂ ਕੋਸ਼ਿਸ਼ ਵੀ ਹਮੇਸ਼ਾ ਪਰਫੈਕਟ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਹੀ ਆਪਾਂ ਆਪਾਂ ਨੂੰ ਤੰਗ ਹੁੰਦੇ ਆ। ਹਾਂ
1: ਦਫਾ ਕਰਿਆ ਕਰੋ, ਦਫਾ ਕਰਿਆ ਕਰੋ,
2: ਮੈਂ ਭਾਰੀ ਹੁਣ ਆਈ ਕਰਦੀ
1: ਨਿਕਰ ਪਾਈ ਆ ਦਫਾ ਹੋਵੇ।
2: ਬੜੀ ਵਾਰੀ ਹੁਣ ਬੜੀ ਵਾਰੀ ਸਿਮਰਨ ਨੂੰ ਮੇਰੀਆਂ ਗੱਲਾਂ ਨੀ ਪਸੰਦ ਆਉਂਦੀਆਂ, ਮੈਨੂੰ ਸਿਮਰਨ ਦੀਆਂ ਗੱਲਾਂ ਨੀ ਪਸੰਦ ਆਉਂਦੀਆਂ, ਮੈਂ ਕਹਿੰਦੀ ਹਾਂ ਹੁਣ 2 ਦਿਨ ਤੁਸੀਂ ਮੈਨੂੰ ਨਾ ਦੇਖੋ, 2 ਦਿਨ
1: ਮੈਂ ਤੁਹਾਨੂੰ ਨੀ ਦੇਖੂੰਗੀ, ਦਫਾ ਹੋ,
0: ਮੀ ਟਾਈਮ, ਬ੍ਰੇਕ ਬ੍ਰੇਕ।
2: ਹਾਂ ਨਹੀਂ ਬ੍ਰੇਕ ਚ ਸਿਮਰਨ ਘਰ ਆਉਂਦੇ ਹੁੰਦੇ ਸੀ ਨਾ, ਫਿਰ ਮੈਂ ਹੁਣ ਕਹਿੰਦੀ ਸੀ ਅੱਜ ਮੇਰਾ ਆਹ ਕੰਮ ਹੈਗਾ ਮੈਂ ਚੱਲੀ ਇੱਥੇ, ਵੀ ਜਿੱਦਣ ਹੁੰਦਾ ਵਾ ਨਾ ਵੀ ਰਾਤੀ ਲੜਾਈ ਹੋਈ ਹੈ ਜਾਂ ਸਵੇਰੇ ਸਵੇਰੇ ਕਿਸੇ ਗੱਲ ਤੇ ਬਹਿਸ ਹੋ ਗਈ ਵੀ ਹੁਣ ਸ਼ਾਮ ਤੱਕ ਇੱਕ ਦੂਸਰੇ ਦੀ ਸ਼ਕਲ ਨਾ ਹੀ ਦੇਖੀਏ ਤਾਂ ਵਧੀਆ।
0: ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਪਰ ਭੁੱਲ ਹੀ ਜਾਂਦੇ ਹਾਂ ਕੀ ਲੜਾਈ ਹੋਈ ਸੀ, ਉਹ ਗੜਬੜ ਫਿਰ ਯਾਦ ਥੋੜੀ ਦੇਰ ਬਾਅਦ ਯਾਦ ਆਉਂਦਾ
1: ਹੈ
0: ਆਪਾਂ ਤੇ ਲੜੇ ਹੋਏ ਸੀ,
2: ਯਾਦ ਹੀ ਨਹੀਂ ਰਹਿੰਦਾ ਵੀ ਲੜਾਈ ਹੋਈ ਹੈ। ਹਾਂ ਇਹਦੇ ਵਰਗੀ ਤਾਂ ਰੀਸ ਹੀ ਕੋਈ ਨਹੀਂ,
1: ਇਹ ਕਿੱਦਾਂ ਦੀ ਲੜਾਈ ਵੇਖੋ ਹੈ ਇਹਨਾਂ ਦੇ,
0: ਫਿਰ ਯਾਦ ਆ ਜਾਂਦਾ ਫਿਰ ਸ਼ੁਰੂ ਕਰ ਲੈਂਦੇ।
1: ਵਾਹ ਆ ਵੀ ਗੁੱਡ ਹੈ, ਥੈਂਕ ਯੂ
2: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ, ਇਹੋ ਹੀ ਜ਼ਿੰਦਗੀ ਦਾ ਮਜ਼ਾ ਵਾ
0: ਜੀ, ਹਨਾ ਐਵੇਂ ਰੱਖੀ ਜਾਓ ਦਿਲ 'ਚ, ਮੈਂਟਲ ਹੈਲਥ ਖਰਾਬ ਕਰੀ ਜਾਓ
1: ਆ ਕੀ ਫਾਇਦਾ ਕੀ ਨਿਕਲਣਾ ਚੋਂ। ਹਾਂਜੀ ਸਤਿ ਸ਼੍ਰੀ ਅਕਾਲ ਜਸਕੀਰ ਜੀ, ਤੁਸੀਂ ਆਉਂਦੇ ਰਹੋ।
0: ਕਿਉਂਕਿ
1: ਜਿਹੜਾ ਬੰਦਾ ਵਾਕਈ ਲੇਜ਼ੀ ਹੁੰਦਾ ਨਾ ਉਹ ਇਹੋ ਜਿਹੇ ਵਿਸ਼ਿਆਂ ਚ ਪਾਰਟਿਸਿਪੇਟ ਵੀ ਨਹੀਂ ਕਰਦਾ ਇੰਨਾ ਕੁ ਲੇਜ਼ੀ।
3: ਹਾਂ ਦੇਖੋ ਲੇਜ਼ੀ ਹਰ ਕੋਈ ਹੁੰਦਾ, ਮੰਦਾ ਕੋਈ ਕੋਈ ਆ, ਕਿ ਸਾਰੀਆਂ ਬੀਬੀਆਂ ਆ ਕੇ ਐਡਮਿਟ ਕਰ ਰਹੀਆਂ ਕਿ ਅਸੀਂ ਲੇਜ਼ੀ ਹੋਣਾ ਚਾਹੁੰਦੇ ਆ,
1: ਬੰਦੇ ਚ ਹਿੰਮਤ ਵੀ ਨਹੀਂ ਨਾ ਹੁੰਦੀ ਇਹ ਐਕਸੈਪਟ ਕਰ ਲੈਣ।
0: ਦੇਖੋ ਹੁਣ ਕੱਪੜਿਆਂ ਵਾਲੀ ਗੱਲ ਸਾਰਿਆਂ ਦੇ ਘਰਾਂ ਚ ਇੱਕ, ਹੁਣ ਤੁਸੀਂ ਵੀ ਫਟਾਫਟ ਕਿੰਨੀ ਛੇਤੀ ਤੁਸੀਂ ਕਿਹਾ ਇੱਕ ਕਮਰਾ ਹੁੰਦਾ ਜਿਹੜਾ ਸਟੋਰ ਰੂਮ ਜਾਂ ਬਣ ਜਾਂਦਾ, ਪਰ ਕੋਈ ਮੰਨਦਾ ਹੀ ਨਹੀਂ ਹੈ ਨਾ
1: ਕੀ ਨਹੀਂ ਮੰਨਦਾ, ਕੀ ਮਨਾਉਣਾ ਕੀ ਤੁਸੀਂ ਹੁੰਦਾ
0: ਸਾਰੇ ਸਾਰੇ ਕਿਸੇ ਨੂੰ ਪਸੰਦ ਨਹੀਂ ਕੱਪੜੇ ਟੱਪਣਾ।
3: ਨਹੀਂ ਕੱਪੜੇ ਤੈਅ ਕਰਨ ਦਾ ਏਦਾਂ ਨਾ ਕਿ ਜਦੋਂ ਸ਼ਾਮੀ ਪਤਾ ਹੈ ਕਿ ਘਰ ਕੋਈ ਹੈ ਨਹੀਂ ਹੈ, ਸਾਰੇ ਕੱਪੜੇ ਜਿੱਦਾਂ ਤੈਅ ਕਰਨ ਵਾਲੇ ਹੈਗੇ ਨੇ, ਕੋਈ ਵੈਬ ਸੀਰੀਜ਼ ਲਗਾ ਲਈ, ਰੋਜ਼ ਸ਼ਾਮ ਦਾ ਕੰਮ ਹੈ, ਬੱਚਿਆਂ ਨੇ ਵੀ ਨਿਕਲ ਜਾਣਾ, ਪਾਪਾ ਨੇ ਵੀ ਨਿਕਲ ਜਾਣਾ ਇਹਨਾਂ ਦੇ ਨਾਲ, ਉਹ ਉਸੇ ਦਿਨ ਹੁੰਦਾ ਮੇਰਾ ਰੋਜ਼ ਸ਼ਾਮ ਦਾ ਮੇਰਾ। ਹੁਣ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ, ਫਿਰ ਡਰਾਇਰ ਪਾ ਦਾਂਗੀ, ਜਦੋਂ ਨਿਕਲਣਗੇ ਸ਼ਾਮੀ ਜਦੋਂ ਇਹ ਸਾਰੇ ਘਰ ਨਹੀਂ ਹੋਣਗੇ ਮੇਰਾ ਉਦੋਂ ਕੰਮ ਹੁੰਦਾ। ਜਿਹੜਾ ਸਭ ਤੋਂ ਜ਼ਿਆਦਾ ਗੰਦਾ ਕੰਮ ਮੈਨੂੰ ਲੱਗਦਾ ਉਹ ਹੈ ਆਟਾ ਗੁੰਨਣਾ। ਜਦੋਂ ਆਟਾ ਗੁੰਨਣ ਦੇਖ ਲੈਣਾ ਫ੍ਰਿਜ ਚ ਹੈ ਨੀ, ਅਗਲੇ ਦਿਨ ਚਾਵਲ ਬਣਾ ਦੇਣੇ ਇਹਨਾਂ ਨੇ, ਮੇਰੇ ਮੂੰਹ ਵੱਲ ਦੇਖਣਾ ਕਿ ਅੱਛਾ ਅੱਜ ਆਟਾ ਨੀ ਗੁੰਨਿਆ। 3-4 ਵਾਰੀ ਏਦਾਂ ਹੋਇਆ ਇਹਨਾਂ ਨੇ ਰਾਤੀ ਫ੍ਰਿਜ ਚੈੱਕ ਕਰਨਾ ਸ਼ੁਰੂ ਕਰਤਾ, ਆਟਾ ਗੁੰਨ ਕੇ ਸੌਣ ਲੱਗੇ।
1: ਅਰੇ ਗੁੱਡ ਹੋ ਗਿਆ ਫਿਰ,
3: ਲੋੜ
1: ਕਾਢ ਦੀ ਮਾਂ ਹੋ ਗਈ।
3: ਹੁਣ
1: ਇਹ ਨਾ ਕਿਉਂ ਗਿਫਟ ਕਰ ਦੋ ਮੈਨੂੰ,
3: ਪਿਛਲੇ ਪੈਸੇ ਨੀ ਦਿੱਤੇ ਮੈਂ ਉਹਨਾਂ ਤੋਂ ਲੈ ਲੈਣਾ ਸੀਗਾ।
1: ਹਾਂ ਉਹਨਾਂ ਦਾ ਲੈ ਲਿਓ ਫਿਰ।
0: ਅੱਛਾ ਆਪਾਂ ਦੋਵਾਂ ਨੂੰ ਹਜ਼ਾਰ ਹਜ਼ਾਰ ਦੇਣੇ ਸੀਗੇ, ਤੇ ਮੈਂ ਵਾਪਸ ਵਿੱਚ ਇੱਕ ਵਾਰੀ ਕੋਸ਼ਿਸ਼ ਵੀ ਕੀਤੀ।
1: ਵਾਹ ਤੈਨੂੰ ਇਹ ਆ ਦੇਖੋ ਜਸਕਿਰੀ ਜੀ ਇੱਕ ਮਿੰਟ ਨੋਟ ਕਰਿਓ ਪੁਆਇੰਟ, ਜਿਨ੍ਹਾਂ ਨੂੰ ਲੜ ਕੇ ਭੁੱਲ ਜਾਂਦਾ ਵੀ ਅਸੀਂ ਥੋੜੀ ਦੇਰ ਪਹਿਲਾਂ ਲੜੇ ਹਾਂ ਉਹ ਮੈਨੂੰ ਕਹਿ ਰਿਹਾ ਮੈਂ ਹੁਣ ਇਹਨਾਂ ਦੀਆਂ ਗੱਲਾਂ ਕੰਟਰਡਿਕਟਰੀ ਨੇ ਵੇਖੋ। ਕੋਈ ਨੀ ਉਹ ਪਤਾ ਕੀ ਮੈਂ ਤੁਹਾਨੂੰ ਪਤਾ ਕਿਉਂ ਨੀ ਦਿੱਤੇ ਉਹ ਜਿਹੜੇ ਬੰਦ ਹੋ ਗਏ ਸੀ ਨਾ ਉਹ ਵਾਲੇ 500 ਸੀ ਮੈਂ ਉਹ ਤਾਂ ਕੰਮ ਤੇ ਵੈਸੇ ਵੀ ਨੀ ਆਉਣੇ
3: ਤੁਸੀਂ 200 ਦੇ 5 ਦੇ ਦਿਓ ਨਾ
1: ਆ ਤੇ ਬਾਕੀ ਜਿੱਦਾਂ ਨਾ ਦਿਲੋਂ ਮੰਗੇ ਹੁੰਦੇ ਆ 100 ਦੇ 5 ਦੇ ਦਿਓ ਨਾ
3: ਜਿਸ ਦਿਨ ਬੱਚੇ ਜਿਦਾਂ ਸਕੂਲ ਚਲੇ ਗਏ ਜਿਸ ਦਿਨ ਮੈਂ ਫਰਲੋ ਮਾਰੀ ਉਸ ਦਿਨ ਮੇਰਾ ਆਉਂਦਾ ਬੱਚਿਆਂ ਨੂੰ ਛੋੜ ਕੇ ਆ ਕੇ ਸਭ ਤੋਂ ਪਹਿਲੇ ਚਾਹ ਪੀਤੀ ਫਿਰ ਸਾਰੇ ਘਰ ਵਿੱਚ ਨਜ਼ਰ ਮਾਰੀ ਕਿ ਅੱਛਾ ਇਹ ਕੰਮ ਕਰਨ ਵਾਲੇ ਆ ਫਿਰ ਮੈਂ ਕਿਹਾ ਸਭ ਦਫ਼ਾ ਹੋ ਜਾਓ ਮੈਂ ਗੱਡੀ ਦੀ ਚਾਬੀ ਚੁੱਕਣੀ ਮੈਂ ਚੱਲ ਜਾਣਾ ਵਾਕ ਕਰਨ
1: ਗੱਡੀ ਦੀ ਚਾਬੀ ਚੁੱਕ ਕੇ ਵਾਕ ਕਰਨਾ ਵਾ
3: ਮਤਲਬ
0: ਲੇਕ ਤੇ ਚਲ ਜਾਣਾ ਜਿਹੜਾ ਘਰ ਦੇ
3: ਸਾਡਾ ਨਾ ਮੇਰਾ ਪਨੇਵਾ ਵੀ ਨਾਲ ਰਹਿੰਦਾ ਇੱਥੇ ਮੇਰੇ ਵੱਡੇ ਜਿਹੜੇ ਸਿਸਟਰ ਇਨ ਲਾਅ ਹੈ ਉਹਨਾਂ ਦਾ ਬੇਟਾ ਜਦੋਂ ਇਹਨਾਂ ਦਾ ਮੂਡ ਨਹੀਂ ਕਹਿਣਗੇ ਕਾਕੇ ਅੱਜ ਤੇਰੀ ਵਾਰੀ ਅੱਜ ਤੂੰ ਗੁੰਜੇ ਰਾਤੀ ਫੁਲ ਕੇ ਖਾਣੇ ਤੇ
1: ਤੁਸੀਂ ਸੁਣ ਲਿਆ ਹੋਣੀ ਥੱਥੀ ਜੀ ਆਵਾਜ਼ ਸਾਡੇ ਨਾਲ ਆਪਣਾ ਨੀਤੂ ਜੀ ਨੇ ਉਹ ਮੈਂ ਕਹਿੰਦੇ ਹੁਣ ਮੈਂ ਤਾਂ ਕੀਤਾ ਨੀ ਮੈਂ ਕਿਹਾ ਤੂੰ ਆ ਗਈ ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਤੇ ਰੇਡੀਓ ਹਾਂਜੀ 1674 AM
4: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

0: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਡਕੈਤ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸੰਕਸ ਮਨਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: इल्हाम करो सुस्ती।
1: सुस्ती शब्द ही कुछ इदा है ना, एवं लगता है कि बस
2: अज मैं भी पाई मैं तुम
1: तुम बोली जाओ
2: बोलो
1: मैनू इदा लगता है कि वाकई हर एक चीज कई एक वर्ड बोलना भी ना कई बार इदा लगता है बच्चों तो देखो उन्होंने सवेरे सवेरे इतने स्पेशली बच्चे पूछो जिमें पिक कर गए कि अज दिन किमें गया गुड हर एक चीज गुड एक अज टिफिन सारा कुछ वधिया सी गुड की पढ़ा गुड सुस्ती सब तो ज्यादा तो पहला मतलब इंडिया वाले बच्चों तो रोकना पैंदा वो इन्ना ज्यादा एक्सप्लेनेशन देंदे एक एक चीज तुहानू दसणगे इत्थे ते एक च एक शब्द च खतम
2: ते मतलब घट तो घट उन्होंने हुंदा वी पंजाबी ते बोलणी ना ना पवे हां पंजाबी च सुस्ती होंदी कृष्णा जी कहिंदे वी मैं तुहाडा सुण रहा है प्रोग्राम उठने लगा है मैं ते काम कार वास्ते जाना है पर कहिंदे वी उस तो बाद फिर मैं टॉपिक सुनिया ते मैं अपनी रिस्पोंसिबिलिटी समझदे होए मैं
1: मतलब
2: जस्ट स्टैंडिंग फर्म ते मैं अपनी टीम दे नाल मतलब खड़ा ऑनर करदा ते मन पए हां बस गुड गुड
1: मैं इदा लगदा कि कई बारी तो वाकई है ना जिवें हुण फोन दूर पे है या फोन दा चार्जर दूर पे है तुहाडा फोन डेड होने वाला उस च भी सुस्ती आंदी कि चार्जर लब के ला लिए ते मैं लगदा अलार्म वाला ते सारे ही करदे होणे बहुत रेयर हुंदे कि जिहड़े मतलब स्नूज वाला सिस्टम पता है ना सपोज 5 बजे तुसीं उठना है ते तुसीं 3 दे स्नूज लगाणे उठ मतलब तुसीं उह बंद करके फिर सो जाणा फिर बंद करके फिर सो जाणा एंड जे तुहानूं पता है तीजा इहदे बाद नहीं होणा जे मैं नहीं उठिया तो फिर काम खराब है ना इस न्यूज वाला तो मैं लगता है कॉमन ही है
2: एक जहाँ वो सुस्ती होंगी मान लो तो ही पै गए है ना तो बाद कोई चीज रह गई बाहर को भुल गए ओहो जा बत्ती बत्ती ऑन करनी जा मान लो हीटिंग ऑन ऑफ करनी भुल गए है ना
1: ओदे लिए तो चलो हुण बच्चे है ना अपने को
2: बच्चा भी तो तुहाडा ही है ना मारी प्यार
1: नहीं पर उससे तुसी कह सकते हो कि मतलब सुन लेंदे हुण तक
2: चलो
1: हुण ते सुन रहे ने
2: गुड
1: लेकिन जो तो मैं बच्ची सीगी ओ वाले ना बन जान बस
2: ओके
1: मैं बहुत लेजी सीगी मतलब मैनू लगदा कि पीक ते सीगी मेरी लेजीनेस बहुत
2: साडे नाल नहीं लेजी हो साडे ने
1: आहा जैसे
2: मतलब किन्ने क मामला ही ते इन्ने क लेजी हुंदे हां भी शार्पनर हुंदा ही कोल पर हुंदा यार केड़ा कड्डू जमैट्री खोलू तो दंद एवं मुंह ने घड़ी जानी
1: नहीं ये तो ज्यादा हो गया
2: ऑनेस्टली ये कम चलता है दबा कर दंदा दंदा ना माड़ी मोटी तिक्की करके उदा ही सार ला
1: अच्छा उस भी तो क्रिएटिविटी हो गई थोड़ी है ना
2: तो दंद जिहड़े काले हो रहे ने मुड़ के बाद चिर बाद कहने डर पा के हटाया भी नहीं लैड अंदर नहीं जानी चाहिए थी, पता नहीं की हो जाता दिस दैट बला है ना तो लकली बाद छेती पहना गए लग गया सिमरन जी कहते वाह वाह कहते कि कल एक पैकनम दे प्रोफेसर साहब ने स्टूडेंट कोल गड्डी धोई नज़ारा आ गया हुण कहते कि चप्पल ला के गड्डी विच बैठिया करना स्टूडेंट ने वेख्या भूंड जमा सही नाम दिता तुसी चलो सानू की दफा करो पर अपा जिहड़ियां इदां दियां वी रखदे आ ना उहदे नाल इक मैसेज इह जांदा वी उहनां बंदिआं नूं वी यार असीं दुखी आ बाकी तां इहदे वेखो नाल वेखो जिहड़ा बंदा खुल के दस दिंदा ना मैनूं लगदा उस बंदे दा तुसीं सोचो वी उहदे कोल लड़ाई थोड़ी होगी बड़ियां
1: मैं कहन लगी सी गड्डी धोवाण वास्ते पहले दी प्रोसेस जिहड़ी कन्विंस करना
2: ਕੀ ਗੱਡੀ
1: ਅੱਜ ਤੂੰ ਧੋ
2: ਤੇ ਤੇਰੀ ਧੋਣ ਵਾਲੀ ਹੋ ਗਈ ਆ
1: ਉਹ ਤੇ ਜਦੋਂ ਵੀ ਗੱਡੀ ਜੇ ਤੁਹਾਡੀ ਗੱਡੀ ਚ ਬੈਠਾ ਉਹ ਤੇ ਫਿਰ ਮਿਲਣਾ ਹੀ ਹੈ ਨਾ ਸੁਣਨ ਨੂੰ ਉਹਦੇ ਲਈ ਤੇ ਆਪਾਂ ਹਮੇਸ਼ਾ ਰੈਡੀ ਹੁੰਦੇ ਆ
2: ਤੇ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਪਿਆਰ ਪਿਆਰੀ ਗੱਲਬਾਤ ਚੱਲ ਰਹੀ ਹੈ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਮੁਬਾਰਕਾਂ ਇੰਨਾ ਸੋਹਣਾ ਪ੍ਰੋਗਰਾਮ ਸਿਰਜਣ ਦੇ ਲਈ ਧੰਨਵਾਦ ਕ੍ਰਿਸ਼ਨ ਜੀ ਬਹੁਤ ਸੋਹਣੀ ਸ਼ਾਮ ਦੇ ਲਈ ਤੇ ਸਾਰਿਆਂ ਨੇ ਬਹੁਤ ਸੋਹਣਾ ਸੁਣਾਇਆ ਪਰ ਜੈਵੀਰ ਨੇ ਤਾਂ ਕਹਿੰਦੇ ਕਮਾਲ ਹੀ ਕਰ ਦਿੱਤੀ ਆਪਣੇ ਅੰਦਾਜ਼ ਦੇ ਵਿੱਚ ਪ੍ਰੋਗਰਾਮ ਆਪਣੇ ਨਾਂ ਕਰ ਲਿਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਭੈਣ ਜੀ ਤੁਹਾਡਾ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣੇ ਅਤੇ ਇਹਨਾਂ ਦਾ ਵੀ ਇੱਕ ਹੁਣ ਤੁਹਾਡੇ ਨਾਲ ਤਾਂ ਚਲੋ ਗੱਲ ਕਰਨ ਦੇ ਨਹੀਂ ਮਿਲਿਆ ਮਤਲਬ ਇਹਨਾਂ ਦਾ ਇੱਕ ਅਲੱਗ ਅੰਦਾਜ਼ ਹੈ ਇੱਕ ਅਲੱਗ ਰੰਗ ਹੈ ਅਤੇ ਬਹੁਤ ਜ਼ਰੂਰੀ ਅੰਗ ਹੈ ਜਾਂਦੇ ਪ੍ਰੋਗਰਾਮਾਂ ਦੇ ਲਈ ਬਹੁਤ ਧੰਨਵਾਦ ਤੁਹਾਡਾ ਭੈਣ ਜੀ ਆਉਣ ਦੇ ਲਈ ਪ੍ਰੋਗਰਾਮ 'ਚ ਸ਼ਿਰਕਤ ਕਰਨ ਦੇ ਲਈ ਸੁਣਾਉਣ ਦੇ ਲਈ ਥੈਂਕ ਯੂ ਕੁਲਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰੰਜੋ ਜੀ ਦਿਸ ਮੈਸੇਜ ਭੈਣ ਜੀ ਨੂੰ ਸੁਣਾਓ ਦੋ ਭੂਆ ਇਹ ਹੋਣਾ ਹੋਣਾ ਹੈ ਭੈਣ ਜੀ ਨੂੰ ਸੁਣਾਓ ਦੋ ਭੂਆ
1: ਅੱਛਾ
2: ਓਕੇ ਆਹ ਜਿਹੜਾ ਆਪਣੇ ਓਕੇ ਸੋਰੀ ਇਹਨਾਂ ਨੇ ਗਾਣਾ ਭੇਜਿਆ ਵਾ ਓਕੇ ਹੁਣ ਮੈਂ ਸੁਸਤੀ ਦੀ ਤੁਹਾਨੂੰ ਇੱਕ ਉਦਾਹਰਨ ਦਿੰਦਾ ਚਲੋ ਇਹਨਾਂ ਨੇ
1: ਲਿਖਿਆ ਨਹੀਂ ਉਹ ਗਾਣਾ
2: ਇਹਨਾਂ ਦੇ ਤਾਂ ਮੈਨੂੰ ਚੇਤਾ ਆ ਗਿਆ ਇਹ ਇਹਨਾਂ ਨੇ ਨਾ ਯਾਰ ਮੈਂ ਡੇਟ ਭੁੱਲ ਗਿਆ ਫਿਰ ਮਤਲਬ ਵਾਹਵਾ ਹੀ ਚਿਰ ਹੋ ਗਿਆ ਵਾ ਸੁਣਨ ਵਾਲੇ ਸ਼ਾਇਦ ਚੇਤਾ ਚੂਤਾ ਹੋਣਾ ਵਾ ਮਤਲਬ 4-5 ਸਾਲ ਹੋ ਗਏ ਹੋਣੇ ਇਹ ਕੋਵਿਡ ਦੇ ਦਿਨਾਂ ਦੀ ਗੱਲਾਂ ਸ਼ਾਇਦ ਹੈ ਨਾ 21-22 ਦੀ ਗੱਲ ਹੋਣੀ ਆ ਅਤੇ ਇਹਨਾਂ ਨੇ ਨਾ ਕੁਛ ਭੇਜੇ ਉਸ ਸਮੇਂ ਦੇ ਬੱਚਿਆਂ ਦੇ ਲਈ ਇਹਨਾਂ ਨੇ ਕਾਰਡ ਭੇਜੇ ਸੀ ਮਤਲਬ ਇਹ ਮਤਲਬ ਬਹੁਤ ਹੀ ਵਧੀਆ ਗੱਲ ਨਹੀਂ ਆ ਪਰ ਮੈਂ ਐਕਸੈਪਟ ਕਰਦਾ ਵੀ ਗਾਂਹ ਮੇਰੇ ਤੋਂ ਇਹ ਚੀਜ਼ਾਂ ਨਾ ਹੋਣ ਚਲੋ ਅਤੇ ਮੈਂ ਪਰਸੋਂ ਕੁ ਚੌਥ ਜੇ ਜਾਂ ਪਿਛਲੇ ਹਫ਼ਤੇ ਖਰੇ ਮੈਂ ਸਫਾਈ ਸਫੂਈ ਕਰਨ ਡਿਆ ਕੋਈ ਇੱਧਰ ਉੱਧਰ ਸਮਾਨ ਸੁੱਟਣ ਲੱਗਾ ਅਤੇ ਉਹਦੇ 'ਚੋਂ ਨਿਕਲੇ ਉੱਦਣ
1: ਅੱਛਾ
2: ਨਹੀਂ ਉੱਥੋਂ ਉੱਦਾਂ ਹੀ ਪਏ ਆ ਤੇ ਹੁਣ
1: ਤੁਸੀਂ ਦਿੱਤੇ ਨਹੀਂ ਔਰ ਉਹ ਬੱਚੇ ਆਣੇ ਵੀ ਹਟ ਗਏ ਵੱਡੇ ਹੋ ਗਏ
2: ਵੱਡੇ ਹੋ ਗਏ ਬੱਚੇ ਵਿਆਹੁਣ ਵਾਲੇ ਹੋ ਗਏ
1: ਅੱਛਾ ਕੋਵਿਡ ਦੇ ਟਾਈਮ ਦੀ ਸਹੀ ਗੱਲ
2: ਹੈ ਮੈਨੂੰ ਹੋਰ ਸੁਣੋ ਤੁਸੀਂ ਵੀ ਹੁਣ ਇਹਨਾਂ ਦਾ ਮੈਸੇਜ ਵੇਖ ਕੇ ਮੈਨੂੰ ਚੇਤਾ ਆਇਆ ਵੀ ਉਹਦੇ ਬਾਅਦ 'ਚ ਫਿਰ ਮੈਂ ਭੁੱਲ ਗਿਆ ਮੈਨੂੰ ਇਹ ਵੀ ਹੁਣ ਅੱਜ ਹੀ ਮੈਂ ਕਰੂੰਗਾ ਕੁਛ ਨਾ ਕੁਛ ਹੁਣ ਮੈਂ ਮਤਲਬ ਅੱਜ ਹੀ ਮੈਂ ਜਾ ਕੇ ਵੇਖੂੰਗਾ ਵੀ ਫੋਨ ਮੈਂ ਕਿੱਥੇ ਰੱਖੇਗਾ ਉਸੇ 'ਚ ਲਾਲ ਜੀ ਦਾ ਵੀ ਕੋਈ ਇੱਕ ਲੂੰਗੀ ਜੀ ਪਤਾ ਨਹੀਂ ਕੀ ਹੈ ਕਹੀ ਅਤੇ ਉਹ ਉਹ ਫਿਰ ਮੈਨੂੰ ਚੇਤਾ ਵੀ ਉਹ ਵੀ ਹੈਗੀ ਸੀ ਉਹ ਹਾਲੇ ਲੱਭੀ ਨਹੀਂ ਆਂਟੀ ਜੀ ਉਹ ਵੀ ਹਾਲੇ ਕਿਤੇ ਨਾ ਕਿਤੇ ਇੱਦਾਂ ਹੀ ਲੱਭ ਲੁੱਭ ਪੈਣੀ ਆ ਅਤੇ ਫਿਰ ਉਹ ਵੀ ਆਪਾਂ ਦੇ ਦਾਂਗੇ ਪਰ ਮੇਨ ਗੱਲ ਇਹ ਆ ਵੀ ਇਹ ਬੜੇ ਚਾਅ ਦੇ ਨਾਲ ਲੈ ਕੇ ਆਏ ਇੱਕ ਬਹੁਤ ਵਧੀਆ ਗੱਲ ਨਹੀਂ ਆ ਅਤੇ
1: ਪਰ ਹਾਂ ਇਹ
2: ਜਦੋਂ ਤੁਸੀਂ ਚੀਜ਼ਾਂ ਡਿਲੇ ਕਰਨ ਲੱਗ ਪੈਂਦੇ ਨਾ ਆਹ ਨੁਕਸਾਨ ਹੁੰਦਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਨਹੀਂ ਯਾਰ ਕੱਲ੍ਹ ਦੇ ਦਾਂਗੇ ਕੋਈ ਨਹੀਂ ਸੋ ਆਹ ਮੈਂ ਇਸ ਕਰਕੇ ਚੀਜ਼ ਕਈ ਵਾਰੀ ਨਾ ਤੁਸੀਂ ਕਈ ਡਿਕਲੇਅਰ ਕਰ ਦਿੰਦੇ ਨਾ ਓਪਨਲੀ ਅਤੇ ਤੁਸੀਂ ਫਿਰ ਵੀ ਉਹਦੇ 'ਤੇ ਵਰਕਆਊਟ ਸ਼ਾਇਦ ਕਰਨਾ ਸ਼ੁਰੂ ਕਰ ਦਿੰਦੇ ਤੁਹਾਨੂੰ ਸ਼ਰਮ ਮਾਰਦੀ ਹੈ ਵੀ ਅੱਗੇ ਤੋਂ ਨਹੀਂ ਆ ਕੰਮ ਹੋਣਾ ਚਾਹੀਦਾ
1: ਉਹ ਚੀਜ਼ ਹੈ ਕਿਉਂਕਿ ਉਹ ਡੈਫੀਨੇਟਲੀ ਆਪਾਂ ਇੱਕ ਕੰਫਰਟ ਜ਼ੋਨ 'ਚ ਆਪਾਂ ਨੂੰ ਲੱਗਦਾ ਨਾ ਕਿ ਚੱਲ ਫਿਰ ਕਰ ਲਾਂਗੇ ਜਿੱਥੇ ਆਪਾਂ ਇੱਕ ਸਪੇਸ ਹੀ ਬਣਾ ਦਿੰਦੇ ਨਾ ਫਿਰ ਉਹ ਡਿਲੇ ਡਿਲੇ ਕਰਕੇ ਫਿਰ ਉਹ ਚੀਜ਼ਾਂ ਪਾਈਲਡ ਅਪ ਹੀ ਹੁੰਦੀਆਂ
2: ਇਹ ਚੀਜ਼ਾਂ ਕਿੱਡੀਆਂ ਵਧੀਆ ਵੇਖੋ ਆਪਾਂ ਹੁਣ ਇਹਨਾਂ ਦੇ ਉਦਮ ਦੀ ਜੇ ਗੱਲ ਕਰੀਏ ਤਾਂ ਉਦੋਂ ਨਾ ਗਏ ਸੀ ਆਪਣਾ ਫਿਜ਼ਿਕ ਗਏ ਸੀ ਹੈ ਨਾ ਅਤੇ ਉੱਥੋਂ ਇਹ ਲੈ ਕੇ ਆਏ ਸੀ ਅਤੇ ਉੱਥੋਂ ਇਹਨਾਂ ਦੇ ਨਹੀਂ ਸੋਰੀ ਕੀਨੀਆਂ
1: ਓਕੇ
2: ਅਤੇ ਉੱਥੋਂ ਮੇਰੇ ਉੱਥੋਂ ਦਾ ਜਿਹੜਾ ਗੁਰੂ ਘਰ ਸੀ ਉਹਦੇ ਵਿੱਚ ਮੇਰੇ ਲਈ ਰੇਡੀਓ ਦੇ ਲਈ ਉੱਥੇ ਅਰਦਾਸ ਕਰਵਾ ਕੇ ਅਤੇ ਉਹ ਇਹਨਾਂ ਨੇ ਭੇਜਿਆ ਸੀ
1: ਹੈ ਨਾ
2: ਸੋ ਮਤਲਬ ਮੈਂ ਉਹ ਵੀ ਮੈਨੂੰ ਲੱਭਾ ਉਸੇ ਪੈਕਟ ਦੇ ਵਿੱਚੋਂ ਅਤੇ ਥੈਂਕ ਯੂ ਆਂਟੀ ਜੀ ਇੰਨਾ ਪਿਆਰ ਦੇਣ ਦੇ ਲਈ ਥੈਂਕ ਯੂ ਤੁਹਾਡੇ ਆਸ਼ੀਰਵਾਦ ਦੇ ਲਈ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੈਨੂੰ ਇੱਕ ਵਾਰ ਕਿਸੇ ਨੇ ਤਾਨਾ ਮਾਰਿਆ ਵੀ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਕੀ ਆ ਅਤੇ ਸਾਰੇ ਕੰਮ ਖਤਮ ਕਰਕੇ ਬਹਿਣਾ ਚਾਹੀਦਾ ਇਹ ਗੱਲ ਕਹਿੰਦੇ ਮੇਰੇ ਦਿਲ 'ਤੇ ਲੱਗੀ ਅਤੇ ਸੁਣਨ ਤੋਂ ਬਾਅਦ ਮੇਰਾ ਆਲਸ ਕੁਛ ਹੱਦ ਤੱਕ ਘੱਟ ਗਿਆ ਸਤਬੀਰ ਜੀ ਕਹਿੰਦੇ ਨੇ ਥੈਂਕ ਯੂ ਤੁਹਾਡਾ ਸਤਬੀਰ ਜੀ ਪੰਜਾਬੀ ਬੰਦਾ ਜੇ ਲੇਜ਼ੀ ਨਾ ਹੋਵੇ ਤੇ ਉਹ ਪਿਓਰ ਪੰਜਾਬੀ ਨਹੀਂ ਲਓ ਇਹਨਾਂ ਨੇ ਗੱਲ ਹੀ ਹੁਣ ਕਈ ਪਤਾ ਕੀ ਕਹਿ ਰਹੇ ਹੋਣਗੇ ਉਹ ਪੰਜਾਬੀ ਮੁੰਡਾ ਗਾਲ ਨਾ ਕੱਢੇ ਉਹ ਪੰਜਾਬੀ ਕਾਹਦਾ ਇਹ ਵੀ ਪੰਜਾਬੀਆਂ ਦੇ ਸਿਆਈਆਂ ਵੀ ਸਾਡੀਆਂ ਤਾਂ ਵੱਡੀਆਂ ਵੀ ਵੱਖਰੀਆਂ ਵੱਖਰੀਆਂ ਅਤੇ ਮੰਨਤ ਮੰਮੀ ਕਹਿੰਦੇ ਕਿ ਨਹੀਂ ਉਹ ਵੀਰ ਜੀ ਗਲਤ ਅਸੀਂ ਤਾਂ ਕਹਿੰਦੇ ਨੇ ਕਿ ਸਾਰੇ ਕਾਰ 'ਚ ਬੈਠ ਕੇ ਵੇਟ ਕਰਦੇ ਥੈਂਕ ਯੂ ਅਤੇ ਕੁਲਵੀਰ ਜੀ ਕਹਿੰਦੇ ਕਿ ਜਸ਼ੀ ਰੰਜੋਤ ਜੀ ਨੂੰ ਕਿੰਨਾ ਪਤਾ ਬੇਸਿਕ ਮੇਕਅਪ ਦਾ ਪਤਾ ਦੱਸੋ ਲੈ ਵਿੱਚ
1: ਇਹਨਾਂ ਨੂੰ ਸਭ ਕੁਛ ਪਤਾ ਹੈ
2: ਮੈਂ ਤਾਂ ਤੁਸੀਂ ਮਤਲਬ ਮੈਨੂੰ ਤਾਂ ਇੰਨਾ ਪਤਾ ਵੀ ਤੁਸੀਂ 10 ਲੇਅਰਾਂ ਲਾ ਲਓ ਅਤੇ ਮੈਂ ਥੱਲੜੀ ਦੱਸ ਦੂੰ ਵੀ ਸਭ ਤੋਂ ਥੱਲੇ ਗਿਲੇ
1: ਮੈਨੂੰ ਇਸ ਤੋਂ ਪਤਾ ਲੱਗ ਗਿਆ। ਇੱਕ ਵਾਰੀ ਮੈਂ ਆਪਣੇ ਇੱਥੇ ਇੱਕ ਮੇਕਅਪ ਆਰਟਿਸਟ ਦਾ ਇੰਟਰਵਿਊ ਲਿਆ ਸੀਗਾ ਤੇ ਉਸ 'ਚ ਤੁਸੀਂ ਮੈਨੂੰ ਕਹਿ ਰਹੇ ਸੀ ਇਹ ਪੁੱਛੋ ਜਾਂ ਸ਼ੇਰ ਪੁੱਛੋ, ਐਂਡ ਆਈ ਵਾਸ ਲਾਈਕ ਕਿ ਇਹ ਕਵੀ ਕੀ ਕਲਪਨਾ ਕਹਾਂ ਤੱਕ ਜਾ ਰਹੀ ਹੈ। ਮਤਲਬ ਮੈਂ ਤੇ ਆਪਣੇ ਵੱਲੋਂ ਬੀਇੰਗ ਅ ਗਰਲ ਹੈ ਨਾ, ਬੀਇੰਗ ਅ ਵੂਮਨ, ਆਪ ਪੁੱਛ ਸਕਦੇ ਹੋ ਕਿ ਹਾਂ ਕਿਹੜੀ ਲੇਟੈਸਟ ਟ੍ਰੈਂਡ 'ਚ ਲਿਪਸਟਿਕ ਹੈ, ਉਹ ਜੇ ਬੰਦਾ ਪੁੱਛੇ ਕਿ ਆਹ ਸਵਾਲ
2: ਪਤਾ ਕੀ ਆ, ਜਦੋਂ ਹੁਣ ਜਿਹੜੇ ਵੇਖਣ ਵਾਲੇ ਆ ਉਹ ਬੰਦਾ ਕੋਈ ਬੰਦਾ ਵੇਖੂਗਾ ਨਾ, ਹੁਣ ਬੰਦੇ ਦੇ ਨਜ਼ਰੀਏ ਤੋਂ ਜੇ ਸਵਾਲ ਜਵਾਬ ਹੋਊਗਾ ਤਾਂ ਫਿਰ ਹੀ ਕੋਈ ਵੇਖੂਗਾ। ਲੇਡੀਜ਼ ਦਾ ਤਾਂ ਆਲਰੇਡੀ ਉਹ ਤਰਦਾ ਤਰਦਾ ਜਿਹਾ ਅਤੇ ਉਦੋਂ ਉਹਨਾਂ ਨੂੰ ਪਤਾ ਹੀ ਹੁੰਦਾ, ਉਹਦੇ ਅੱਜ ਕੱਲ੍ਹ ਹਰ ਕੋਈ ਬੈਠੀ ਹੁੰਦੀ ਆ ਉਹਦੇ ਉੱਤੇ,
1: ਮੂੰਹਾਂ ਬੋਲਦੇ ਨਾ ਐਮ ਹੀ ਹੋਏ ਪਰ ਮਤਲਬ ਇਹ ਪਰ ਇਹ ਹਰ ਕਿਸੇ ਦੇ ਵਿੱਚ ਨਹੀਂ ਹੁੰਦਾ ਨਾ। ਹੁਣ ਕਿਸੇ ਨੂੰ ਲੱਗਦਾ ਕਿ ਇਹ ਤਾਂ ਮੇਰੇ ਸਬਜੈਕਟ ਹੀ ਨਹੀਂ ਹੈ ਇਹਦੇ, ਠੀਕ ਹੈ ਲੈ ਰਹੋ ਇੰਟਰਵਿਊ ਅਸੀਂ ਤਾਂ ਸਿਰਫ ਰਿਕਾਰਡ ਹੀ ਕਰਨਾ, ਲੇਕਿਨ ਜਿਹੜਾ ਤੁਹਾਡਾ ਕਰੇਜ਼ ਸੀ ਨਾ, ਐਂਡ ਆਈ ਵਾਸ ਲਾਈਕ ਵਾਹ
2: ਯਾਰ ਇੰਨੇ ਚਿਰ ਬਾਅਦ ਦਿਲੋਂ ਕੱਢੀ ਤੁਸੀਂ ਆ ਉਦਣ ਕਰ ਲੈਂਦਾ। ਨੂਬ ਜੀ ਕਹਿੰਦੇ ਨੇ ਵੀ ਲਿਪਾ ਪੋਚੀ ਕਰਕੇ ਜਿਹੜਾ ਆਪਾਂ ਪਹਿਲਾਂ ਗੱਲ ਆਪਾਂ ਰੱਖੀ, ਇਹ ਵੀ ਗੱਲ ਠੀਕ ਆ, ਇਹ ਵੀ ਗੱਲ ਹੋਈ ਆ ਨਾ। ਜਸਵਾਲ ਸਾਹਿਬ ਕਹਿੰਦੇ ਕਿ ਟਿੱਚੋ ਕੇ, ਹਾਂ ਟਿੱਚੋ ਕੇ ਵੀ ਠੀਕ ਆ, ਉਹ ਤੁਸੀਂ ਵੇਖ ਲਓ ਕਿਹਨੂੰ ਹੋਣਾ ਆਪਾਂ। ਅਤੇ ਸੱਜ ਸਵਰ ਕੇ, ਓਕੇ ਥੈਂਕ ਯੂ। ਅਤੇ ਆਪਣਾ ਵਿਸ਼ਾਲ ਵਿਜੇ ਜੀ ਕੀ ਕਹਿੰਦੇ ਕਿ ਬੀਬੀਆਂ ਲਈ ਕਹਿੰਦੇ ਕਿ ਟਾਈਮ ਨਾਲ ਹੀ ਨਹਾ ਲਿਆ ਜਾਂ ਟਾਈਮ ਨਾਲ ਹੀ ਸਿਰ ਵਾਹ ਲੈਣ, ਸੈਂਸ ਆਫ ਅਚੀਵਮੈਂਟ। ਅੱਛਾ ਵਾਹ, ਇਹ ਤਾਂ ਜ਼ਿਆਦਾ ਕੋਈ ਮਤਲਬ ਸਾਇੰਸਦਾਨ ਜੀ ਟਾਈਪ ਹੋ ਗਈ ਨਾ ਗੱਲ। ਇਹਨੇ ਸਿਕਸ ਸੈਂਸ ਨਹੀਂ ਕੰਮ ਕਰ ਰਹੀ ਅੱਜ, ਸੈਂਸ ਆਫ ਅਚੀਵਮੈਂਟ। ਬਾਦਵਾ ਸਾਹਿਬ ਕਹਿੰਦੇ ਨੇ ਕਿ ਹੈਪੀ ਵਾਲਾ ਮੰਡੇ, ਇਹ ਥੈਂਕ ਯੂ, ਅਤੇ ਵਧੀਆ ਵਧੀਆ ਵੀਕ ਰਹੇ ਤੁਹਾਡਾ। ਅਤੇ ਮਨਦੀਪ ਕੌਰ ਜੀ ਕਹਿੰਦੇ ਕਿ ਸੱਜ ਧੱਜ ਕੇ, ਹਾਂ ਵੀ ਠੀਕ ਆ,
1: ਸੱਜ ਧੱਜ ਕੇ,
2: ਹਾਂ ਵੀ ਠੀਕ ਆ, ਸੱਜ ਧੱਜ ਕੇ। ਗੁਰਜੀਤ ਕੌਰ ਜੀ ਕਹਿੰਦੇ ਕਿ ਰੰਗ ਵਾਲੀ ਦਾਤਣ ਕਰਕੇ, ਹਾਂ ਨਹੀਂ ਦੰਦਾਸਾ ਲਾ ਕੇ ਕਹੋ ਫਿਰ, ਇੱਦਾਂ ਨਹੀਂ ਫਿਰ ਰੰਗ ਵਾਲੀ ਦਾਤਣ ਥੋੜ੍ਹੀ ਫਿਰ।
1: ਸ਼ੁਕਰ ਹੈ ਉਹਨਾਂ ਨੇ ਇੱਦਾਂ ਕਹਿ ਦਿੱਤਾ, ਮੈਨੂੰ ਤਾਂ ਦੰਦਾਸਾ ਵਰਡ ਹੀ ਨਹੀਂ ਪੱਲੇ ਪੈਣਾ ਸੀਗਾ,
2: ਦੰਦਾਸਾ। ਹਾਂ ਅਤੇ ਕਹਿੰਦੇ ਵੀ ਮੰਮੀ ਕਹਿੰਦੇ ਹੁੰਦੇ ਸੀ ਟਿੱਚ ਹੋ ਗਏ ਆਪਾਂ, ਹਾਂ ਆਹ ਵੀ ਠੀਕ ਹੈ ਨਾ, ਟਿਚਨ ਵਿਚਨ
1: ਹਜੇ ਤੱਕ ਅੱਡੀਆਂ ਕੂਚ ਕੇ,
2: ਅੱਡੀਆਂ ਕੂਚ ਕੇ ਉਹੀ ਲੱਗਾ ਤੁਹਾਨੂੰ ਸਹੀ। ਓਕੇ ਚਲੋ, ਅਤੇ ਕਹਿੰਦੇ ਮੂੰਹ ਸਿਰ ਲਿਪ ਕੇ, ਨਹੀਂ ਉਹ ਤਾਂ ਮੇਕਅਪ ਨੂੰ ਕਹਿੰਦੇ ਨੇ ਨਾ। ਅਤੇ ਸੁੱਖ ਜੀ ਆ ਗਏ, ਸੁੱਖ ਜੀ ਆ ਗਏ, ਪਰਿਓ ਜੋ ਪਰਿਓ ਜੋ ਕਹਿੰਦੇ ਕਿ ਹਾਏ ਆਲਸ ਤਾਂ ਇੰਨੀ ਆ ਕਿ ਇਹ ਦੱਸਣ ਨੂੰ ਦੇਣਾ ਕਰਨਾ, ਤੁਸੀਂ ਤਾਂ ਨਾ ਕਹੋ ਸੁੱਖ ਜੀ,
1: ਤੁਸੀਂ ਤਾਂ ਸਾਰਾ ਦਿਨ ਹੀ ਲੱਗੇ ਰਹਿੰਦੇ
2: ਕਰਦੇ ਹੋ ਤੁਸੀਂ। ਅਤੇ ਸਟਿਲ ਆਲ ਫੈਮਿਲੀ ਮੈਂਬਰਸ ਆਰ ਕਹਿੰਦੇ ਕਿ ਇਨ ਬਲੈਂਕਟ, ਅਤੇ ਮੈਂ ਕਿਹਾ ਜਾ ਰਿਹਾ ਕਿ ਚਾਹ ਚਾਹ ਬਣਾਓ, ਉੱਠੋ ਮਨਾ। ਅੱਛਾ ਰਕੇਸ਼ ਜੀ ਕਹਿੰਦੇ ਨੇ ਇਹਨਾਂ ਦਾ ਚਲੋ ਟਾਈਮ ਦਾ ਵੀ ਫਰਕ ਹੈ ਨਾ, ਉਹ ਤਾਂ ਹੋਇਓ ਨਾ ਤੁਸੀਂ। ਹਾਂ ਆਹ ਗਲਵੀਰ ਜੀ ਕਹਿੰਦੇ ਕਿ ਆਹ ਗੱਲ ਗਲਤ ਹੈ, ਜੇਕਰ ਮੈਂ ਲੇਜ਼ੀ ਹੁੰਦੀ ਤਾਂ ਤੁਹਾਡੀ ਬੁਝਾਰਦੇ ਦੇ ਜਵਾਬ ਨਹੀਂ ਸੁਣੇ। ਹਾਂ ਇਹ ਗੱਲ ਠੀਕ ਹੈ ਨਾ,
1: ਸੀਤੇ ਨਾ ਫੋਨ ਨਹੀਂ ਕਰਦੇ ਨਾ
2: ਹੀ ਕੋਈ ਮੈਸੇਜ ਆਉਂਦਾ ਸੀ ਅਤੇ ਨਾ ਕੋਈ ਕਾਲ ਵੀ ਕਰ ਲਵਾਂਗੇ ਕਦੇ, ਕਹਿੰਦੇ ਕਰ ਲਵਾਂਗੇ ਕਦੇ, ਅਤੇ ਹਾਲੇ ਕਹਿੰਦੇ ਕਿ ਮੈਸੇਜ ਇੰਜੋਏ ਕਰੋ ਮੇਰੇ। ਇਹ ਧਮਕੀ ਜੀ ਲੱਗ ਰਹੀ ਹੈ,
1: ਕਰਾਂਗੇ ਕਦੇ। ਘੁੰਮਣ ਜੀ ਦੇ ਸਿਰਫ ਲੇਖ ਹੀ ਸੁਣੇ, ਆਵਾਜ਼ ਨਹੀਂ ਸੁਣੀ ਅੱਜ ਤੱਕ, ਇਹ ਵੀ ਇਹਨਾਂ ਨੇ ਮੈਸੇਜ ਆਪਣਾ ਉਹ ਕਰਤਾ।
2: ਦੇਖੋ ਰੇਡੀਓ ਦੀ ਖੂਬਸੂਰਤੀ ਇਹੋ ਹੀ ਆ ਹੈ ਨਾ, ਕਿ ਤੁਸੀਂ ਇੱਕ ਤੁਹਾਡਾ ਉਹ ਓਲਾ ਜਿਹਾ ਬਣਿਆ ਰਹੇ। ਅਤੇ ਹਾਂਜੀ ਲਾਲ ਜੀ ਤੁਸੀਂ ਆਉਂਦੇ ਹੋ, ਕੀ ਹਾਲ ਚਾਲ ਹੈ? ਜਸਕੀਰੇ ਜੀ ਦੀ ਗੱਲ ਸੱਚੀ ਹੋ ਗਈ ਯਾਰ, ਮੇਰੀ ਸੱਚੀ ਹੋ ਗਈ,
1: ਮਿਲ ਤਾਂ ਲੱਗਿਆ ਤੁਸੀਂ ਜਾਣ ਕੇ ਬੁਲਾਇਆ ਉਹਨਾਂ ਨੂੰ।
2: ਨਹੀਂ ਨਹੀਂ ਮੈਂ ਤਾਂ ਨਹੀਂ ਦੱਸਣਾ, ਮੈਂ ਤਾਂ ਆਲਵੇਜ਼, ਮੈਂ ਤਾਂ ਕਹਿੰਦਾ ਵੀ ਮੇਰਾ ਭਰਾ ਆਲਵੇਜ਼ ਮੇਰੇ ਨਾਲ ਰਹੇ, ਮੈਂ ਤਾਂ ਦਿਲੋਂ ਚਾਹੁੰਦਾ ਵੀ ਆਪਾਂ
1: ਕੀ ਪਤਾ
2: ਰਹਿੰਦੀ ਜ਼ਿੰਦਗੀ ਤੱਕ ਇਸੇ ਤਰ੍ਹਾਂ ਇਕੱਠੇ ਇਕੱਠੇ ਨਾਲ ਨਾਲ ਅੰਗ ਸੰਗ ਰਹੀਏ ਆਪਾਂ, ਇਹਨਾਂ ਦਾ ਸਾਥ ਕੌਣ ਨਹੀਂ ਚਾਹੁੰਦਾ।
1: ਤੁਸੀਂ ਵੀ ਲੈ ਲਓ ਬੈਕਸ਼ ਮਾਰਚ ਕਰ ਨੇੜੇ,
2: ਆਹੋ ਤਾਂ ਮਿਲ ਲੈ ਲਾਂਗੇ। ਇਹ ਕਿਹੜੀ ਗੱਲ ਹੈ ਦੱਸਾਂ,
1: ਭਾਜੀ ਆਪਣੇ ਆਪ ਚ ਇੱਕ ਸਬਜੈਕਟ ਹੈ, ਸਟੱਡੀ ਕਰਨਾ ਬੜਾ ਔਖਾ।
0: ਇਹ ਬੰਦਾ ਤਾਂ ਬੀਬੀ ਨੂੰ ਦੇਖ ਕੇ ਦੱਸਦਾ ਵੀ ਇਹਨੇ ਅੱਜ ਵਾਲ ਧੋਤੇ ਨੀ ਧੋਤੇ,
2: ਵੇਖਿਆ ਇਹਨਾਂ ਨੂੰ ਕਾਲੀ ਪੈਣ ਡੀ ਕਾਲੀ।
0: ਲੇਜੀ ਆਪਾਂ ਲੇਜੀ ਕਈ ਵਾਰੀ ਇੰਨੀ ਲੇਜੀ ਹੁੰਦੇ ਹਾਂ ਨਾ ਬਾਈ, ਬਚਪਨ ਚ ਦਹੀਂ ਲੈ ਕੇ ਦਿੰਦੇ ਸੀ ਉੱਥੋਂ ਦੁਕਾਨ ਤੋਂ, ਹਨਾ ਉੱਪਰ ਵਾਲੀ ਰਬੜ ਨੀ ਖੁੱਲਦੀ ਲਿਫਾਫੇ ਨੀਚੇ ਕੱਟ ਪਾ।
2: ਬਟਨ ਨੀ ਖੋਲਣੇ ਓਦਾਂ ਹੀ ਔਖੇ ਸੌਖੇ ਹੋ ਕੇ ਲਾਉਣ ਦੀ ਕੋਸ਼ਿਸ਼ ਕਰਨੀ ਸ਼ਰਟ ਹੈ
1: ਨਾ ਫਰੋਕ ਜੀ
2: ਨਹੀਂ ਸ਼ਰਟ ਬਟਨ ਖੋਲਣ ਦਾ ਵੀ ਆਲਸ ਹੁੰਦਾ ਸੀ ਖਾਸ ਤੌਰ ਦੇ ਉੱਤੇ ਪੰਗਾ ਪੈਂਦਾ ਸੀ ਜਿਹੜੀ ਕਫਾਂ ਵਾਲੀਆਂ ਹੁੰਦੀਆਂ ਨੀ ਤੇ ਉਹ ਔਖੇ ਸੌਖੇ ਹੋ ਗਏ ਉੱਥੇ ਕਿ ਜੇ ਫਸ ਜਾਣੀ ਗੁੱਟ ਚ ਉਹੀ ਔਖੇ ਖਿੱਚ ਔਖੇ ਸੌਖੇ ਹੋ ਗਏ ਖਿੱਚੀ ਜਾਣੇ ਉਹ ਵੀ ਨੀ ਖੋਲਣਾ
0: ਉਹ ਖਿੱਚ ਖਿੱਚ ਕੇ ਨਾ ਬਟਨ ਤੋੜ ਦੇਣਾ ਬਟਨ ਨੀ ਖੋਲ ਕੇ ਸੀ
2: ਬੀਬੀਆਂ ਨੂੰ ਜੇ ਜਿੱਦਾਂ ਦੀਆਂ ਆਪਾਂ ਗੱਲਾਂ ਦੱਸਣ ਲੱਗ ਪਏ ਨਾ ਇਹਨਾਂ ਨੂੰ ਲੱਗਣਾ ਵੀ ਸਾਡੇ ਚ ਤੇ ਹੈ ਹੀ ਨੀ ਆਲਸ ਆਲੇ ਆਲਰੇਡੀ ਹੈਰਾਨ ਹੋਣ ਲੱਗ ਪਏ ਨੇ
1: ਪੈਨਸਿਲ ਵਾਲੀ ਗੱਲ ਤੋਂ ਵਿਸ਼ਵਾਸ ਤੋਂ ਬਾਹਰ ਸੀਗੀ
2: ਹਾਲੇ ਤਾਂ ਵਿਸ਼ਾਲ ਨੀ ਆਇਆ
1: ਇਹ ਵੈਸੇ ਵਿਸ਼ਾਲ ਟਾਈਪ ਟੌਪਿਕ ਸੀਗਾ ਵੈਸੇ ਅੱਛਾ ਅੱਛਾ ਵੈਸੇ ਕੋਈ ਵੀ ਟੌਪਿਕ ਹੁੰਦੇ ਭਾਜੀ ਟਾਈਮ ਲੈਂਦੇ ਥੋੜਾ ਜਿਵੇਂ ਮੈਂ ਇਹ ਵਾਲਾ ਟੌਪਿਕ ਭੇਜਿਆ ਭਾਜੀ ਦਾ ਨਾਲ ਦੇ ਨਾਲ ਆ ਗਿਆ ਥੰਬਸ ਅਪ
2: ਮੈਂ ਸੁਸਤੀ ਕਰ ਵੇਖੋ ਇਹਦਾ ਮਤਲਬ ਮੈਂ ਸੁਸਤੀ ਤੇ ਨਹੀਂ ਕਰਦਾ ਇਹ ਲੇਜ਼ੀ ਪਣਾ ਥੋੜੀ ਆ ਮੈਂ ਉਸੇ ਲਗਾਤਾਰ ਨਹੀਂ
1: ਵਧੀਆ ਲੱਗਿਆ ਤੁਹਾਨੂੰ ਟੌਪਿਕ ਤੁਹਾਨੂੰ ਕਿਹਾ ਕਿ ਹਾਂ ਇਹ ਗੱਲ
0: ਕਈਆਂ ਮੈਂ ਕਈ ਦੇਖਿਆ ਮੈਂ ਨਾ ਬੀਬੀਆਂ ਭਾਈ ਅਲਾਰਮ ਲਾ ਲੈਣਗੀਆਂ ਸਿਰੇ ਪਰ ਅਲਾਰਮ ਉੱਠ ਕੇ ਬੰਦ ਨਹੀਂ ਕਰਨਗੀਆਂ
1: ਨਹੀਂ
2: ਇਸ ਗੱਲੋਂ ਮੈਂ ਕਹੂੰਗਾ ਵੀ ਮਤਲਬ ਉਲਟਿਆ ਫਿਰ ਵੀ ਭਾਵੇਂ ਮੈਂ ਪਹਿਲਾਂ ਹੀ ਆਉਂਦਾ ਵਾ ਪਰ ਫਿਰ ਵੀ ਸਰਦਾਰਨੀ ਪਹਿਲਾਂ ਉੱਠਦੀ ਆ ਇਸ ਕੰਮ ਮੈਨੂੰ
0: ਅਲਾਰਮ ਲਾਇਆ ਅਲਾਰਮ ਨਹੀਂ ਬੰਦ ਕਰਨਾ
2: ਇਹ ਵੀ ਨਾ ਲਾਲ ਜੀ ਪਤਾ ਕੀ ਫੇਰ ਇਹੋ ਗੱਲ ਆ ਜਾਂਦੀ ਆ ਮੈਂ ਆਪਣਾ ਵੀ ਵੇਖਦਾ ਵੀ ਜਦੋਂ ਪਤਾ ਹੋਵੇ ਨਾ ਵੀ ਕੋਈ ਨਹੀਂ ਆ ਲੱਗੇ ਤੇ ਫਿਰ ਉਹ ਸਾਡੀ ਰਿਸਪੋਨਸੀਬਿਲਟੀ ਹੁੰਦੀ ਆ ਹੁਣ ਜਿੱਦਾਂ ਮੰਨ ਲਓ ਮੈਨੂੰ ਪਤਾ ਵਾ ਵੀ ਇੱਕ ਨਾ ਉਹ ਦਿਮਾਗ 'ਚ ਉਹ ਚੀਜ਼ ਚੱਲ ਰਹੀ ਹੁੰਦੀ ਆ ਵੀ ਮੈਂ ਨਹੀਂ ਵੀ ਉੱਠੂੰ ਤੇ ਕੋਈ ਹੈਗਾ ਵਾ ਮੈਨੂੰ ਉਠਾਉਣ ਵਾਲਾ ਮੈਂ ਲੇਟ ਨਹੀਂ ਹੋਣ ਲੱਗਾ ਹੈ ਨਾ ਵੀ ਮੈਨੂੰ ਕਿਸੇ ਨੇ ਉਠਾਉਣਾ ਵਾ ਉਹ ਜਿਹੜੀ ਚੀਜ਼ ਆ ਨਾ ਉਹ ਤੁਹਾਨੂੰ ਲੇਜ਼ੀ ਕਰਦੀ ਆ ਆਸਰਾ ਤੁਹਾਨੂੰ ਲੇਜ਼ੀ ਕਰਦਾ
1: ਮੈਨੂੰ ਕਿਥੇ ਵੀ ਜਾਣਾ ਕੱਲੇ ਨੀ ਵਧੀਆ ਲੱਗਦਾ ਜਦੋਂ ਦਾ ਵਿਆਹ ਹੋਇਆ ਆਪਾਂ ਇਕੱਠੇ ਚੱਲੀਏ ਮਤਲਬ ਸੋਹਣਾ ਲੱਗਦਾ ਇਕੱਠੇ ਜਾਈਏ ਬੱਚਿਆਂ ਨੂੰ ਲੈ ਕੇ ਜਾਈਏ ਤਿਆਰ ਹੋਈਏ ਤੇ ਕਹਿੰਦੇ ਕਈ ਕਿਤੇ ਕਿਤੇ ਕੱਲੇ ਵੀ ਜਾਣਾ ਚਾਹੀਦਾ ਮੈਂ ਕਿਹਾ ਜਿਸ ਦਿਨ ਉਹ ਕੱਲੇ ਜਾਣ ਦੀ ਆਦਤ ਇੱਕ ਵਾਰੀ ਬੰਦਾ ਖੋਲ ਜਾਂਦਾ ਨਾ ਫਿਰ ਉਹਨੂੰ ਵਧੀਆ ਵੀ ਨਹੀਂ ਲੱਗਦਾ ਇਕੱਠੇ ਜਾਣਾ ਫਿਰ
2: ਜਾਣ ਦੋ ਵਿਚਾਰੇ ਨੂੰ ਕਿਤੇ ਲਾਲ ਜੀ
1: ਬੜਾ ਕਹਿ ਰਹੀ ਸੀ
2: ਲਾਲ ਜੀ ਲੈ ਕੇ ਜਾਈਏ ਯਾਰ ਲੈ ਕੇ ਜਾਈਏ ਬੰਦੇ ਨੂੰ ਕਿਤੇ
0: ਉਹ ਵਿਚਾਰਾ ਜਦੋਂ ਕੱਲਾ ਜਾਂਦਾ ਨਾ ਭਾਈ ਹੈ ਜਦੋਂ ਕੱਲਾ ਜਾਂਦਾ ਨਾ ਤੇ ਉਹ ਆਪਣੇ ਘਰ ਵਾਲਾ ਸਟੇਸ਼ਨ ਅੱਗੋਂ ਪਾਰ ਕਰ ਜਾਂਦਾ
2: ਇਹਨਾਂ ਨੇ ਕਿੱਡੀ ਆਪਣੀ ਤਲਿਸਮੀ ਦੁਨੀਆ ਚ ਕੈਦ ਕੀਤਾ ਵਿਚਾਰੇ ਨੇ
1: ਨਹੀਂ ਨਹੀਂ ਮੈਂ ਕੁਝ ਨਹੀਂ ਮਤਲਬ ਅਗਲਾ ਖੁਦ ਹੀ ਨਹੀਂ ਜਾ ਕੇ ਰਾਜੀ
2: ਲੈ
1: ਹਾਂ
2: ਲਾਲ ਜੀ ਉਹ ਗੱਲ ਦੱਸੋ ਜਦੋਂ ਫਿਲਮ ਵੇਖਣ ਗਏ ਹੋ ਤੁਸੀਂ ਤੇ ਕਸ਼ਮੀਰੀ ਸਾਹਿਬ ਤੁਹਾਡੇ ਲਾਗੇ ਬੈਠੇ ਸੀ ਜਦੋਂ
1: ਤੁਸੀਂ ਸੁੱਤੇ ਨੂੰ ਉਠਾਇਆ
2: ਜਦੋਂ ਤੁਸੀਂ ਫਿਲਮ ਤੋਂ ਬਾਅਦ ਚ ਉਠਾਏ ਭਾਈ ਉੱਠ ਮੁੱਕ ਗਈ ਬੰਦਾ ਸਾਰੀ ਫਿਲਮ ਸੌਂ ਕੇ ਕੱਢ ਦੇ ਤੇ ਫਿਰ ਵੀ ਉੱਠ ਕੇ ਆਪਣੇ ਰਿਵਿਊ ਦੇ ਦੇ
1: ਅੱਛਾ ਮੈਂ
0: ਬਈ ਸਭ ਤੋਂ ਔਖੀ ਗੱਲ ਹੋਰ ਵੀ ਹੁੰਦੀ ਹੈ ਹਨਾ ਰਿਵਿਊ ਲੈਣ ਵਾਲੀ ਜੇ ਘਰ ਵਾਲੀ ਹੋਵੇ ਉਹਨੂੰ ਦੇਣੇ ਪੈਂਦੇ
2: ਹਾਂ
0: ਦੇਖਣਾ ਹੋਵੇ ਦੇਖੀ ਹੋਵੇ
2: ਹਾਂ ਇਹ ਗੱਲ ਸਹੀ ਆ ਨਹੀਂ ਥੈਂਕ ਯੂ ਲਾਜੀ
0: ਤੇ ਮੈਂ ਆਪਣਾ ਦੱਸਾਂ
2: ਅੱਛਾ ਅੱਛਾ ਹਾਂਜੀ ਹਾਂਜੀ
0: ਮੈਨੂੰ ਪਤਾ ਮੈਨੂੰ ਸਭ ਤੋਂ ਔਖਾ ਲੱਗਦਾ ਵੀ ਕੋਈ ਵੀ ਨਾ ਜਿਵੇਂ ਜਾਂ ਕੋਈ ਆਨਲਾਈਨ ਜਾਂ ਏਦਾਂ ਕੋਈ ਫਾਰਮ ਭਰਨਾ ਹੋਵੇ ਬਾਈ ਪਤਾ ਮੈਨੂੰ ਮੈਨੂੰ ਉਹ ਚੀਜ਼ ਹੁੰਦੀ ਨੀ, ਚਾਹੇ ਇੱਕ ਪੇਜ ਵਾਲਾ ਫੋਰਮ ਹੋਵੇ, ਮੈਨੂੰ ਲੱਗਦਾ ਮੈਨੂੰ ਮੇਰੇ ਕੋਲ ਹੁੰਦਾ, ਮੈਂ ਜਿਵੇਂ ਹੁਣ ਪਿੱਛੇ ਆਇਆ ਸੈਂਸਸ ਵਾਲਾ ਤੇ ਮੈਂ
2: ਕਾਗਜ਼ੀ ਪੱਤਰੀ ਇਸੇ ਕਰਕੇ ਬਹੁਤ ਵੀਕ ਆ, ਇਹੋ ਹੀ ਸਮੱਸਿਆ ਵਾ ਜਿਹਦੇ ਕਰਕੇ ਆਪਾਂ ਬੜੀ ਵਾਰੀ ਫੇਰ ਫਸਦੇ ਹਾਂ, ਸਟੱਕ ਹੁੰਦੇ ਹਾਂ, ਕਿਉਂਕਿ ਹਾਲੇ ਵੀ ਨਾ ਕਈ ਵਾਰੀ ਉਹਦਾ ਪੋਜ਼ਿਟਿਵ ਪੱਖ ਮੈਂ ਇਹ ਨਾ ਵੀ ਅਸੀਂ ਹਾਲੇ ਵੀ ਅਸੀਂ ਯਕੀਨ ਵਿਸ਼ਵਾਸ ਇਹਨਾਂ ਚੀਜ਼ਾਂ ਦੇ ਉੱਤੇ ਟਿਕੇ ਹਾਂ ਵੀ ਚਲੋ ਕਿਸੇ 'ਤੇ ਯਕੀਨ ਹੀ ਆ, ਪਰ ਵਾਰ ਵਾਰ ਉਹ ਚੀਜ਼ ਟੁੱਟਦੀ ਹੈ ਫਿਰ ਆਪਾਂ ਉਸੇ ਦੇ ਉੱਤੇ ਟਿਕੇ ਹਾਂ, ਕਿਤੇ ਕਿਤੇ ਉਹ ਚੀਜ਼ ਠੀਕ ਵੀ ਆ ਪਰ ਬਹੁਤੀਆਂ ਸਾਡੀਆਂ ਪ੍ਰੋਬਲਮਾਂ ਹੈਗੀਆਂ ਇਸੇ ਕਰਕੇ।
0: ਤੁਹਾਡੀ ਗੱਲ ਸਹੀ ਹੈ, ਤੁਹਾਡਾ ਕੋਈ ਤੁਹਾਡਾ ਨਾਲ ਕੋਈ ਕਰਨ ਵਾਲਾ ਹੋਇਆ ਤੇ ਤੁਸੀਂ ਆਲਸੀ ਹੋ ਜਾਂਦੇ ਹੋ, ਮੈਨੂੰ ਹੁਣ ਪਤਾ ਵੀ ਅਨੀਤਾ ਨੇ ਸਾਰੇ ਫੋਰਮ ਕਰ ਦੇਣਾ, ਇਹਨੂੰ ਇਹ ਇਹਨਾਂ ਚੀਜ਼ਾਂ ਐਕਸਪਰਟ ਆ, ਇਹਨੂੰ ਚਾਹੇ ਘੰਟਾ ਡੇਢ ਘੰਟਾ ਫੋਰਮ ਭਰ ਲਈ,
2: ਇਹੋ ਹੀ ਆ ਨਾ ਵੀ ਤੁਹਾਨੂੰ ਪਤਾ ਵੀ ਮੇਰੇ ਨਾਲੋਂ ਕਿਸੇ ਨੇ ਬਿਹਤਰ ਕਰ ਲੈਣਾ ਜਾਂ ਮੇਰੇ ਲਈ ਕਿਸੇ ਨੇ ਕਰ ਦੇਣਾ, ਇਹ ਚੀਜ਼ ਵੀ ਤੁਹਾਨੂੰ ਲੇਜ਼ੀ ਕਰਦੀ ਆ।
0: ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਮੈਂ ਮੈਨੂੰ ਸਭ ਤੋਂ ਔਖਾ ਕੰਮ ਲੱਗਦਾ ਔਨਲਾਈਨ ਫੋਰਮ ਭਰਨਾ ਜਾਂ ਹਾਰਡ ਕਾਪੀ ਹਾਰਡ ਪੇਪਰ ਭਰਨਾ ਹੈ ਨਾ, ਉਹ ਵੀ ਮੈਨੂੰ ਬਹੁਤ ਔਖਾ ਲੱਗਦਾ।
2: ਬਾਕੀ ਕੋਈ ਗੱਲ
1: ਨੀ,
2: ਬਾਕੀ ਕੰਮ ਤਾਂ ਤੁਸੀਂ ਕਹੋ ਨਾ, ਬਾਕੀ ਵੱਡੇ ਵੱਡੇ ਕੰਮ ਮੈਂ ਸਾਰੇ ਆਪੇ ਕਰ ਲੈਣਾ,
1: ਬੱਚਿਆਂ ਨੂੰ ਛੱਡ ਦਿੰਦੇ ਆ,
2: ਹਾਂ ਨਿੱਕੇ ਨਿੱਕੇ ਮੈਂ ਉਹਦੇ ਲਈ ਛੱਡ ਦਿੰਦਾ। ਜਿੱਦਾਂ ਕਿਸੇ ਨੂੰ ਸੱਦਣਾ ਹੋਵੇ ਘਰ ਮੰਨ ਲਓ ਹਨਾ, ਜਿੱਦਾਂ ਰੋਟੀ ਪਾਣੀ ਬਣਾਉਣਾ ਹਨਾ, ਉਹ ਸਾਰਾ ਪਤਾ ਵੀ ਨਿੱਕੇ ਨਿੱਕੇ ਜਿਹੇ ਕੰਮ ਉਹ ਸਾਰੇ ਕਰ ਲੈਂਦੀ ਆ, ਹਨਾ ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਮਾਰਨੀਆਂ, ਵੱਡੇ ਵੱਡੇ ਕੰਮ ਇਹ ਮੈਂ ਆਪਣੇ ਲਈ ਰੱਖ ਲੈਂਦਾ,
1: ਅਟੈਂਡ ਕਰਨਾ ਹੋਸਟ,
2: ਉਹਨਾਂ ਦੇ ਜਾਣ ਤੋਂ ਬਾਅਦ ਮੁੜ ਕੇ ਭਾਂਡੇ ਭੁੰਡੇ ਮਾਂਜਣੇ, ਇਹ ਚਲੋ ਕਰ ਹੀ ਲੈਂਦੇ ਹਾਂ,
0: ਹਾਂ
2: ਚਲੋ। ਥੈਂਕ ਯੂ ਲਾਲ ਜੀ,
0: ਥੈਂਕ ਯੂ,
2: ਥੈਂਕ ਯੂ। ਅਤੇ ਲਾਸਟ ਕਾਲਰ ਹੋਣਗੇ ਜੀ ਸਾਡੇ, ਅਤੇ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ, ਇਹਨਾਂ ਨੂੰ ਤਾਂ ਕਦਾ ਆਲਸ ਹੋਣਾ ਹੈ, ਅਤੇ ਮਤਲਬ ਹਰ ਕੰਮ 'ਚ ਐਕਟਿਵ ਰਹਿੰਦੇ ਆ,
1: ਪਰ 2 ਘੰਟੇ ਕੁਛ ਨਹੀਂ ਕਰਦੇ, ਸਿਰਫ ਰੇਡੀਓ ਸੁਣਦੇ।
2: ਹਾਂਜੀ
1: 10 ਤੋਂ 12,
2: ਪਰ ਇਹ ਵੀ ਮਤਲਬ ਕੁਛ ਤਾਂ ਹੋਵੇ ਨਾ, ਤੁਸੀਂ ਆਪਣੀ ਮਰਜ਼ੀ ਦੇ ਨਾਲ ਕੁਛ ਤਾਂ ਕਰ ਰਹੇ ਹੋ,
1: ਹਾਂ
2: ਹੈ ਨਾ, ਪਰ ਇਹ ਜਿੱਦਾਂ ਕੰਮ ਕੰਮ ਕਰਦੇ ਰਹਿੰਦੇ ਨਾ, ਇਹ ਸਗੋਂ ਮੈਨੂੰ ਲੱਗਦਾ ਕਈ ਵਾਰੀ ਮੈਂ ਇੱਕ ਦਿਨ ਸੋਚਦਾ ਵੀ ਇਹ ਕੰਮ ਕਰ ਲੈਣ, ਕੋਈ ਕੋਰੀਅਰ ਕਰਦਾ ਜਿੱਦਾਂ ਮੰਨ ਲਓ 2 ਘੰਟੇ ਰੇਡੀਓ ਸੁਣਨਾ ਵਾ, ਤੁਸੀਂ ਗੱਡੀ ਚਲਾ ਰਹੇ ਹੋ 2 ਘੰਟੇ ਰੇਡੀਓ ਸੁਣਿਆ, ਉੱਥੇ ਜਾ ਕੇ ਤੇ ਤੁਸੀਂ ਫੜਾਏ, ਮਤਲਬ ਇੱਕੋ ਹੀ ਇਹਨਾਂ ਕੋਈ ਇੱਕੋ ਹੀ ਚਾਹੀਦਾ ਰਨ, ਇੱਕੋ ਚੀਜ਼ ਹੀ ਹੋਵੇ ਇਹਨਾਂ ਕੋਈ ਡਿਸਟਰਬੈਂਸ ਨਾ ਹੋਵੇ ਵਾਰ ਵਾਰ ਉਤਰਨ ਚੜ੍ਹਨ ਵਾਲੀ, ਇੱਕੇ ਵਾਰੀ ਜਾਣ ਘੰਟੇ ਕੁ ਦੀ ਡਰਾਈਵ ਹੋਵੇ ਉੱਥੇ ਫੜਾਉਣ ਅਤੇ ਫਿਰ ਵਾਪਸ ਆ ਜਾਣ, ਹੈ ਨਾ, ਅਤੇ ਨਾਲੇ ਪੈਸੇ ਮਿਲ ਜਾਣ, ਨਾਲੇ ਰੇਡੀਓ ਸੁਣ ਲੈਣ, ਅਤੇ ਸਾਰੇ ਕੰਮ ਹੋ ਜਾਣੇ। ਹੈਲੋ, ਮੇਰਾ ਆਈਡੀਆ ਪਸੰਦ ਆ ਗਿਆ ਨਾ।
3: ਹਾਂਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸੋਨੀਓ, ਕੀ ਹਾਲ ਤੁਹਾਡਾ?
2: ਇਹ ਤੁਹਾਨੂੰ ਇਹ ਤੁਹਾਡੇ ਲਈ
1: ਹਾਂ, ਕਲੀਅਰ ਕਰ ਦੋ ਭਾਈ ਤੁਸੀਂ।
3: ਨਹੀਂ ਲੈ ਭਰਾ ਨਹੀਂ, ਸੋਨੀ ਹੋ ਸਕਦੇ, ਕਮਾਲ ਕਰਦੇ ਹੋ ਤੁਸੀਂ, ਕਿਉਂਕਿ ਨਾ ਨਹੀਂ ਨਹੀਂ ਇੱਕਦਮ ਮੈਨੂੰ ਮੈਂ ਤਾਰੀਫ ਤੁਸੀਂ ਕੀਤੀ ਹੈ, ਜੋ ਕੀਤਾ ਮੈਂ ਕਹਿਣਾ ਹੀ ਏਦਾਂ ਸੀ, ਕਿਉਂਕਿ ਉਹਦਾ ਰੀਜ਼ਨ ਇਹ ਹੈ, ਟੋਪਿਕ ਤੁਸੀਂ ਲਗਾਇਆ ਲੀਜ਼ੀ, ਹੈ ਨਾ, ਤੁਹਾਡੀ ਕੋਈ ਲੀਜ਼ੀਨੈਸ ਵਾਲੀ ਗੱਲ ਹੀ ਨਹੀਂ ਆ ਰਹੀ, ਮੱਲੋ ਵਾਲੀ ਦਿਲ ਕਰਦਾ ਕਿ ਤੁਹਾਨੂੰ ਇੰਨਾ ਬੂਸਟਅਪ ਕਰੀਏ ਨਾ ਵੀ ਵਧੀਆ, ਹੈ ਨਾ, ਵੀ ਤੁਸੀਂ ਗੱਲਾਂ ਕਰ ਰਹੇ ਹੋ ਲੀਜ਼ੀ ਦੇ, ਹੋਰ ਮਜ਼ਾ ਬਣਾ ਰਹੇ, ਲੱਗੀ ਜਿਵੇਂ ਕਿ ਲੀਜ਼ੀ ਵਾਲੀਆਂ ਹੈ ਗੱਲਾਂ ਚੱਲ ਰਹੀਆਂ ਨੇ, ਬਟ ਫਿਰ ਵੀ ਅਸੀਂ ਬੂਸਟ ਹੋਈ ਜਾ ਰਹੇ ਹਾਂ, ਜਿੱਦਾਂ ਕਹਿੰਦੇ ਨੀ ਇੱਕ ਆਇਆ ਸੀ ਆਈ ਐਮ ਦਾ ਲਵ ਚਾਰਜਰ, ਯੂ ਆਰ ਦਾ ਫੁੱਲ ਚਾਰਜਰ
2: ਆਇਆ ਸੀ, ਨਹੀਂ ਹੈ
3: ਮੈਨੂੰ ਨੀਤਾ ਨਾ ਸੁਸਤੀ ਪਈ ਰਹਿੰਦੀ ਹੈਗੀ ਆ, ਮੈਨੂੰ ਏਦਾਂ ਲੱਗਦਾ ਵੀ ਮੈਂ ਇਹ ਜਿਹੜੀ ਆਪਣੀ ਆਕਾਸ਼ਵਾਣੀ ਵਾਲੀ ਦੁਨੀਆ ਹੈ ਨਾ, ਵੀ ਹਾਈ ਮੈਂ ਤੁਹਾਡੇ ਨਾਲ ਗੱਲ ਨੀ ਕੀਤੀ ਹੈਗੀ, ਮੈਨੂੰ ਥੋੜਾ ਬੂਸਟ ਜਿਹਾ ਮਿਲ ਜਾਂਦਾ ਹੈ ਨਾ, ਤੇ ਬਾਕੀ ਚਲੋ ਅੱਜ ਹੈਗੀ, ਪਰ ਪਹਿਲਾਂ ਮੈਂ ਸੋਚਿਆ ਮੈਂ ਕਿਹਾ ਵੀ ਮੈਂ ਸਾਰੇ ਕੰਮ ਕਰਦੀ ਰਹਿੰਦੀ ਆ, ਮੇਰੇ ਕਿਹੜੇ, ਮੈਨੂੰ ਤਾਂ ਨੀ ਲੱਗਦਾ ਮੈਂ, ਕਿਉਂਕਿ ਮੈਨੂੰ ਜਿੱਦਾਂ ਸਾਰੇ ਹੀ ਕਹਿੰਦੇ ਯਾਰ ਪੁੱਛਦੇ ਆ ਤੂੰ ਕਿੱਦਾਂ ਖੁਸ਼ੀ ਖੁਸ਼ੀ ਨਾਲ ਇੰਨੇ ਸਾਰੇ ਕੰਮ, ਸਾਨੂੰ ਤਾਂ ਆਟਾ ਗੁੰਨਾ ਭਾਂਡੇ ਧੋਣਾ ਇੱਕ ਸਭ ਨੂੰ ਟਫ ਜੋਬ ਲੱਗਦੀ ਹੈ, ਮੈਂ ਉਹਨੂੰ ਵੀ ਇੰਨਾ ਇੰਜੋਏ ਕਰਦੀ ਹਾਂ ਨਾ, ਤੇ ਫਿਰ ਵੀ ਮੈਂ ਕਿਹਾ ਨਹੀਂ ਏਦਾਂ ਤਾਂ ਹੁੰਦਾ ਨੀ ਹੈਗਾ, ਵੀ ਮੈਂ ਫਿਰ ਆਪਣੇ ਮਨ ਦੇ ਅੰਦਰ ਇੱਕ ਸ਼ਬਦ ਹੈ ਨਾ ਕਿ ਝਾੜੂ ਫੇਰ, ਫਿਰ ਮੈਂ ਝਾੜੂ ਫੇਰਿਆ ਆਪਣੇ ਅੰਦਰ ਨਾ, ਵੀ ਮੈਨੂੰ ਕਿਹੜੇ ਕੰਮ ਨੇ ਜਿਹੜੇ ਔਖੇ ਲੱਗਦੇ ਆ ਨਾ
2: ਆਪਣੇ ਅੰਦਰ,
3: ਆਪਾਂ ਸਹੀ ਗੱਲ ਆਪਾਂ ਕਹਿੰਦੇ ਰਹਿੰਦੇ ਹਾਂ ਨਾ ਕਿ ਦੂਜਾ ਗੱਲ ਦਾ ਉਹ ਐਂ ਕਰਦਾ ਐਂ ਕਰਦਾ, ਆਪਾਂ ਸੱਚੀ ਦੇਖਦੇ ਹੀ ਨਹੀਂ ਆ ਨਾ, ਫਿਰ ਮੈਂ ਸੱਚੀ ਰਿਅਲਾਈਜ਼ ਕੀਤਾ ਵੀ ਕਿਹੜੇ ਇਹੋ ਜਿਹੇ ਕੰਮ ਨੇ ਨਾ ਕਿ ਜਿਹੜੇ ਮੈਨੂੰ ਲੇਜ਼ੀ ਕਰਦੇ ਆ ਨਾ ਮੈਨੂੰ ਲੱਗਦਾ, ਤੇ ਫਿਰ ਮੈਂ ਸੋਚਿਆ ਮੈਂ ਕਿਹਾ ਹਾਂ ਸਹੀ ਗੱਲ ਆ, ਫਿਰ ਤਾਂ ਇੰਨੇ ਕੰਮ ਨਿਕਲੇ, ਮੈਨੂੰ ਲੱਗਦਾ ਵੱਡੇ ਵੱਡੇ ਕੰਮ ਨਹੀਂ, ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨਾ ਉਹ ਲੇਜ਼ੀ ਕਰਦੇ ਆ, ਫੋਰ ਐਗਜ਼ਾਮਪਲ ਜਿੱਦਾਂ ਵਾਰਡਰੋਬ ਨਹੀਂ ਨਾ ਮੇਰਾ ਲੱਗਿਆ ਹੁੰਦਾ, ਮੈਨੂੰ ਉਹ ਸਾਫ਼ ਕਰਨੀ ਨਾ ਇੰਨੀ ਮੌਤ ਪੈਂਦੀ ਆ, ਉਹ ਤਾਂ ਮੈਂ ਕਰਦੀ ਨਹੀਂ ਆ ਵੈਸੇ, ਮੈਂ ਵੀ ਗੱਲ ਦੱਸਾਂ, ਉਹ ਮੈਂ ਇਹਨਾਂ ਦੀ ਡਿਊਟੀ ਲਾਈ ਹੋਈ ਆ। ਮੈਂ ਕਿਹਾ ਇਹ ਗੰਦੇ ਨਹੀਂ ਹੋਣੇ ਚਾਹੀਦੇ, ਇਹ ਤੁਹਾਡੀ ਡਿਊਟੀ ਹੈ, ਜਦੋਂ ਵੀ ਤੁਹਾਨੂੰ ਠੀਕ ਲੱਗਦਾ ਆਪੇ ਕਰ ਦਿਆ ਕਰੋ, ਵਿੱਚ ਜਪਣ ਨੂੰ ਵੀ ਲਾ ਲੈਂਦੀ ਆ, ਜੇ ਜ਼ਿਆਦਾ ਕਰਨੇ ਹੋਣ ਇਕੱਠੇ ਫਿਰ ਅਸੀਂ ਸਾਰੇ ਲੱਗ ਜਾਂਦੇ ਹਾਂ ਨਾ ਕਰਨ ਦੇ ਲਈ, ਉਹ ਇਹ ਮੈਨੂੰ ਬਹੁਤ ਔਖੇ ਲੱਗਦੇ, ਲੇਜ਼ੀ ਕਰਦੀ ਆ ਚੀਜ਼ ਮੈਨੂੰ ਨਾ। ਤੇ ਬਾਕੀ ਜਿਹੜੀਆਂ ਸੌਕਸ ਨੇ ਨਾ ਵੀਰ ਜੀ, ਉਹ ਨਾ ਜਦੋਂ ਦੀ ਮੈਂ ਇੱਥੇ ਆਸਟ੍ਰੇਲੀਆ ਆਈ ਆ ਨਾ, ਮੈਂ ਇੰਡੀਆ ਵੀ ਸੀਗੀ ਨਾ, ਤਾਂ ਮੈਂ ਸੌਕਸ ਨਾ ਹਮੇਸ਼ਾ ਪਤਾ ਨੀ ਕਿ ਹੱਥ ਨਾਲ ਧੋਨੇ ਆ, ਸਿੰਕ ਦੇ ਵਿੱਚ ਆਪਣਾ ਲਾਂਡਰੀ ਵਾਲਾ ਨਾ ਉਹਨੂੰ ਪਹਿਲਾਂ ਡਿਪ ਕਰਕੇ ਨਾ ਉਸ ਪਾਣੀ ਦੇ ਵਿੱਚ ਨਾ, ਤੇ ਉਹ ਫਿਰ ਵੀ ਜਦੋਂ ਇਕੱਠੀਆਂ ਹੋ ਜਾਂਦੀਆਂ, ਕਈ ਵਾਰ ਤਾਂ ਇੰਨੀਆਂ ਮਤਲਬ ਹੈਗੀਆਂ ਨੀ ਗੀਆਂ ਨਾ, ਤੇ ਚਲੋ ਸਰ ਜਾਂਦਾ, ਮਤਲਬ ਉਹ ਉਹ ਮੈਨੂੰ ਆਦ ਔਖਾ ਤਾਂ ਲੱਗਦਾ ਮੈਨੂੰ ਬਹੁਤ ਉਹ, ਪਰ ਹੁਣ ਮੈਂ ਉਹਦਾ ਵੀ ਸੋਚਿਆ ਕਿ ਇੱਕ ਸ਼ਾਇਦ ਇੱਦਾਂ ਦੀ ਮਸ਼ੀਨ ਆਉਂਦੀ ਹੈਗੀ ਹੈ, ਪਰ ਮੈਨੂੰ ਪਤਾ ਨਹੀਂ ਉਹਦਾ ਰਿਵਿਊ ਕਿੱਦਾਂ ਦਾ ਹੈ।
2: ਕੱਲੀਆਂ ਜਰਾਬਾਂ ਤੋਂ
3: ਕੱਲੀਆਂ ਜਰਾਬਾਂ
2: ਤੁਸੀਂ ਕਿਤੇ ਇਸ ਕਰਕੇ ਤੇ ਨਹੀਂ ਜਰਾਬਾਂ ਹੱਥ ਨਾਲ ਧੋਂਦੇ ਵੀ ਤੁਹਾਡੇ ਤੁਸੀਂ ਰਿਵਾਜ ਹੋਵੇ ਜਰਾਬਾਂ 'ਚ ਪੈਸੇ ਰੱਖਣ ਦੇ?
3: ਜਿੱਦਾਂ ਆਪਣੀਆਂ ਮਾਵਾਂ ਕਰਦੀਆਂ ਸੀਗੀਆਂ ਉਹ ਚੀਜ਼ ਹਨਾ ਆਪਣੇ ਚ ਰਹਿੰਦੀ ਹੈ, ਉਹ ਬਸ ਮੇਰੇ ਅੰਦਰ ਉਹ ਬੈਠ ਗਈ, ਮੈਂ ਕਦੀ ਨੀ ਧੋਈਆਂ ਹੈਗੀਆਂ, ਮੈਂ ਹਮੇਸ਼ਾ ਹੱਥ ਨਾਲ ਧੋਨੀ ਆ, ਫਿਰ ਡਰਾਇਰ ਕਰ ਲੈਂਦੀ ਉਹਨੂੰ ਬਾਅਦ ਦੇ ਵਿੱਚ ਨਾ, ਮਤਲਬ ਫਿਰ ਉਹਦਾ ਪਾ ਦਿੰਦੀ, ਉਹ ਮੈਨੂੰ ਮਤਲਬ ਔਖਾ ਲੱਗਦਾ ਹੈਗਾ ਪਰ ਫਿਰ ਵੀ ਮੈਂ ਕਰ ਲੈਂਦੀ ਹਾਂ। ਤੇ ਕੀ ਹੁੰਦਾ ਹੁਣ ਪਿੱਛੇ ਜੇ ਮੇਰਾ ਕੀ ਹੋ ਗਿਆ, ਕਈ ਵਾਰ ਆਪਣੀ ਛੋਟੀਆਂ ਛੋਟੀਆਂ ਆਲਸ ਨਾ ਆਪਣੀਆਂ ਇੰਨਾ ਮਤਲਬ ਨੁਕਸਾਨ ਵੀ ਹੋ ਜਾਂਦਾ। ਮੈਂ ਨਾ ਪਿੱਛੇ ਜੇ ਪਿੰਨੀਆਂ ਬਣਾਈਆਂ ਸੀਗੀਆਂ ਰਾਗੀ ਦੇ ਆਟੇ ਦੀਆਂ ਨਾ, ਉਹ ਗੁੜ ਪਾ ਕੇ ਬਣਾਈਆਂ ਸੀਗੀਆਂ ਉਹ, ਤੇ ਉਹ ਜਦੋਂ ਗੁੜ ਵਾਲੀ ਹੈ ਨਾ, ਵੈਸੇ ਵੀ ਆਪਾਂ ਜਦੋਂ ਪਾਣੀ ਮੈਲਟ ਕਰਕੇ ਪਾਉਂਦੇ ਹਾਂ ਨਾ, ਉਹ ਮੈਨੂੰ ਲੱਗਦਾ ਸ਼ਾਇਦ ਥੋੜਾ ਜਲਦੀ ਖਰਾਬ ਹੋ ਜਾਂਦੀਆਂ ਨੇਗੀਆਂ, ਉਹਨਾਂ ਨੂੰ ਥੋੜਾ ਜਲਦੀ ਖਾਣਾ ਪੈਂਦਾ ਨਾ। ਉਹ ਕੁਦਰਤੀ ਮੇਰੇ ਕੋਲ ਨਾ ਰੱਖੀਆਂ ਵੀ ਨਾ, ਉਹ ਕੰਮ ਚੱਲ ਰਿਹਾ ਸੀ, ਮੈਨੂੰ ਯਾਦ ਵੀ ਭੁੱਲ ਗਿਆ, ਤੇ ਮੈਂ ਨਾ ਪੈਂਟਰੀ 'ਚ ਰੱਖਤੀਆਂ, ਪਰ ਐਸੀ ਗੱਲ ਨਹੀਂ ਹੈ, ਉਹ ਡੱਬਾ ਮੈਨੂੰ ਦਿਖਦਾ ਰਹਿੰਦਾ ਸੀ, ਉਹ ਮੇਰੇ ਮਾਇੰਡ 'ਚ ਆਉਂਦਾ ਰਿਹਾ ਕਿ ਹਾਈ ਵੀ ਮੈਨੂੰ ਫਰਿੱਜ 'ਚ ਲਗਾ ਦਾ ਹਨਾ, ਫਰਿੱਜ 'ਚ ਲਗਾ ਦਾ। ਤੁਸੀਂ ਮੰਨੋਗੇ ਨਹੀਂ, ਉਹ ਨਾ ਬਸ ਜਦੋਂ ਮੈਨੇ ਦੇਖਿਆ ਨਾ, ਮੈਂ ਕਹਿੰਦੀ ਹਾਂ ਬਿਲਕੁਲ ਹੀ ਖਰਾਬ, ਔਰ ਉਸ ਚ ਪਾਇਆ ਵੀ ਇੰਨਾ ਡਰਾਈ ਫਰੂਟ। ਮੈਂ ਸੋਚਦੀ ਕਈ ਵਾਰ ਹਾਈ ਛੋਟੀ ਛੋਟੀ ਆਲਸ ਆਪਾਂ ਨੂੰ ਕਿੰਨਾ ਕੰਮ ਖਰਾਬ ਕਰ ਜਾਂਦੀ ਹੈ ਨਾ, ਪਰ ਮੈਂ ਕਿਹਾ ਨੈਕਸਟ ਟਾਈਮ ਨੀ ਮੈਂ ਕਰੂੰਗੀ, ਮੇਰਾ ਬਹੁਤ ਸੱਚੀ ਮਨ ਦੁਖਿਆ। ਤੇ ਫਿਰ ਅੱਛਾ ਫਿਰ ਕੀ ਕਿ ਨਾ, ਮਤਲਬ ਮੈਂ ਮੇਰੇ ਫਾਦਰ ਨੇ ਲਾਏ ਸੀ, ਅਸੀਂ ਨਾ ਬਾਹਰ ਡੈਕੋਰੇਸ਼ਨ ਕੀਤੀ ਸੀ, ਉੱਤੇ ਲੜੀਆਂ ਜੀ ਮੈਨੇ ਲਗਾਤੀਆਂ ਨਾ, ਤੇ ਮੈਂ ਕਿਹਾ ਚੱਲ ਸੋਹਣੀਆਂ ਲੱਗ ਰਹੀ, ਮੈਂ ਥੋੜੇ ਦਿਨ ਬਾਅਦ ਲਾ ਲੂੰਗੀ ਹਨਾ, ਪਰ ਮੈਂ ਕਿਹਾ ਤਾਰ ਲੂੰਗੀ, ਬਾਰਿਸ਼ ਵਗੈਰਾ ਆਊਗੀ ਨਾ, ਇਹ ਖਰਾਬ ਹੋ ਜਾਣਗੀਆਂ ਇਹ ਨਾ, ਉਹ ਦੀਵਾਲੀ ਵਾਲੀਆਂ ਲੜੀਆਂ ਸੀਗੀਆਂ ਵੀਰ ਜੀ। ਉਹ ਨਾ ਟਾਈਮ ਇਹੋ ਜਿਹਾ ਨਿਕਲ ਗਿਆ, ਕੁਛ ਨੀ ਆ, ਉਸ ਤੇ ਕੋਈ ਮੇਘ ਨੀ ਕੁਛ ਨੀ, ਸਿਰਫ ਉਹਨੂੰ ਨਾ ਚੱਕਣਾ, ਇੱਕ ਚੱਕਣਾ ਹੀ ਹੈ। ਮੈਂ ਕਹਿੰਦੀ ਹਾਂ ਉਹ 3 ਮਹੀਨੇ 4 ਮਹੀਨੇ 6 ਮਹੀਨੇ, ਮੈਂ ਕਿਹਾ ਮੈਂ ਮੈਨੂੰ ਇੰਨੀ ਕੁ ਚੀਜ਼ ਦੀ ਇੰਨੀ ਕਾਲਸ ਮਾਰ ਗਈ ਨਾ, ਹਾਰ ਕੇ ਖਰਾਬ ਹੋ ਗਈ, ਮੈਂ ਬਿਨੇ 'ਚ ਹੀ ਪਈ ਹਾਂ। ਮੈਂ ਆਪਣੇ ਆਪ ਤੇ ਹੱਸੀ ਗਈ ਵੀ ਕਈ ਵਾਰ ਅਸੀਂ ਇੰਨੇ ਵੱਡੇ ਵੱਡੇ ਕੰਮ ਕਰ ਲੈਂਦੇ ਹਾਂ, ਇੰਨੀਆਂ ਸਾਰੀਆਂ ਚੀਜ਼ਾਂ, ਸਾਨੂੰ ਇੱਕ ਛੋਟੀ ਚੀਜ਼ਾਂ ਦੀ ਕਿੰਨੀ ਜ਼ਿਆਦਾ ਮਤਲਬ ਆਲਸ ਹੋ ਜਾਂਦੀ ਹੈ ਨਾ।
2: ਵੱਡੇ ਕੰਮ ਬੰਦਾ ਕਰ ਲੈਂਦਾ, ਛੋਟੀ ਚੀਜ਼ ਦਾ ਹੀ ਆਲਸ ਹੁੰਦਾ ਹਮੇਸ਼ਾ।
1: ਉਹੀ ਸ਼ੁਰੂਆਤ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਿਹੜੇ ਕੰਮ ਇੰਪੋਰਟੈਂਟ ਹੈ ਉਹ ਤੁਸੀਂ ਕਦੇ ਵੀ ਇਸ ਲਿਸਟ 'ਚ ਨਹੀਂ ਪਾਓਗੇ।
2: ਉਹ ਨਹੀਂ, ਆਪਾਂ ਵੱਡੇ ਵੱਡੇ ਕੰਮ ਬੰਦਾ ਛੱਡ ਕੇ
3: ਕੱਪੜੇ ਲਗਾ ਲਓ ਨਾ। ਹਾਂ ਕੱਪੜੇ ਤੈਅ ਕਰਨੇ ਆ, ਉਹ ਵੀ ਚਲੋ ਮੈਂ ਕਹਿ ਦਿੰਦੀ ਹਾਂ ਕਰ ਲੈਂਦੇ ਆ ਤੈਅ, ਪਰ ਇੱਕ ਦਿਨ ਮੈਂ ਦਿੱਤੇ ਤੈਅ ਕਰਨ ਲਈ ਨਾ, ਮੈਂ ਕਹਾਂ ਮੈਂ ਤਾਂ ਇੰਨਾ ਟਾਈਮ ਲਾਉਂਦੀ, ਇਹ ਕਿੱਦਾਂ ਇੰਨੀ ਜਲਦੀ ਤੈਅ ਹੋ ਗਈ, ਮੈਂ ਤਾਂ ਪਾਗਲ ਹੀ ਹਾਂ ਇੰਨਾ ਟਾਈਮ ਲਗਾਉਂਦੀ ਹਾਂ। ਉਹ ਜਦੋਂ ਮੈਂ ਦੇਖਿਆ ਪੁੱਠੀਆਂ ਨੀ ਸਿੱਧੇ ਨੀ ਕਿਤੇ, ਪੁੱਠੇ ਕੜੋ ਚੁੰਮ ਚੁ ਕਰਕੇ ਜਿਵੇਂ ਬਸ ਕਰਤੇ ਬਸ ਫਿਰ ਮੈਂ ਕਿਹਾ ਰਹਿਣ ਦੇ ਤੁਸੀਂ ਇਹ ਕਰਦੇ ਕਰੋ। ਪਰ ਆਟੇ ਗੁੰਨਣ ਵਾਲੀ ਮਸ਼ੀਨ ਨੀ ਮੈਂ ਲੈਂਦੀ ਹੈਗੀ, ਕਿਉਂਕਿ ਮੈਨੂੰ ਔਖਾ ਤਾਂ ਲੱਗਦਾ ਸੀ, ਪਰ ਇਹ ਬਹੁਤ ਸੋਹਣਾ ਗੁੰਦੇ ਆ, ਜਦੋਂ ਮੈਨੂੰ ਕਦੀ ਲੱਗਦਾ ਨਾ ਇੰਨਾ ਸੋਹਣਾ ਆਟਾ ਗੁੰਦੇ ਆ ਨਾ, ਮੈਂ ਸੀਰੀਅਸਲੀ ਦੱਸ ਰਹੀ
2: ਹਾਂ, ਏਦਾਂ ਕਹਿ ਕੇ ਕਿ ਤੁਸੀਂ ਆਟੇ ਤੋਂ ਲਾਏ ਬੰਦੇ
3: ਬਾਅਦ ਦੇ ਵਿੱਚ ਨਾ ਕਿੰਨੇ ਦਿਨ ਇਹਨਾਂ ਨੂੰ ਕਹਿੰਦੀ ਰਹੀ, ਵੈਸੇ ਵੀ ਨਾ ਮੈਨੂੰ ਹੈਗਾ, ਮੈਂ ਦੂਜੇ ਦੀ ਤਰੀਕ ਕਰਦੀ, ਹੁਣ ਆਪਣੇ ਬੰਦੇ ਦੀ ਤਾਂ ਕਹਿਣੀ ਹੈ, ਦੋ ਤੁਸੀਂ ਉਹ ਇੰਨਾ ਜਿਆਦਾ ਸੋਫਟ। ਐਕਚੁਅਲੀ ਮੈਨੂੰ ਲੱਗਦਾ ਇਹ ਮਤਲਬ ਪੜ੍ਹਾਈ ਕਰਨ ਲਈ 3 ਤੋਂ ਬਾਅਦ ਨਿਕਲ ਗਏ ਨਾ, ਕਹਿੰਦੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ, ਤੇ ਮੈਂ ਇੱਦਾਂ ਕੰਮ ਕਰਦਾ ਸੀ, ਉਹ ਫਿਰ ਸ਼ਾਇਦ ਐਕਸਪੀਰੀਅੰਸ ਜਿਹਾ ਬਣ ਗਿਆ ਉਹਦਾ,
2: ਉਹ ਕੰਮ ਆ ਜਾਂਦਾ ਨਾ। ਚਲੋ ਥੈਂਕ ਯੂ ਥੈਂਕ ਯੂ
3: ਤੁਹਾਡੀ ਵੀ ਇੱਕ ਲਾਸਟ ਗੱਲ ਕਹਿਣੀ ਸੀ ਮੈਂ ਤੁਹਾਨੂੰ, ਤੁਸੀਂ ਕਹਿ ਰਹੇ ਸੀ ਨਾ, ਵੈਸੇ ਇਹ ਗੱਲ ਸੱਚ ਹੈ ਕਿ ਤੁਸੀਂ ਪਛਾਣ ਲਓ ਕਿ ਲੇਡੀ ਦੇ ਜਿੰਨੀ ਮਰਜ਼ੀ ਮਤਲਬ ਲੇਅਰ 'ਚ ਲੱਗੀਆਂ ਹੁਣ ਤੁਸੀਂ ਪਛਾਣ
2: ਲਓ। ਵੈਸੇ ਕਿਹਾ ਉਹ ਗਲਤੀ ਹੋ ਗਈ, ਮੈਂ
3: ਮੈਂ ਲਗਾਉਂਦੀ ਨੀ, ਮੈਨੂੰ ਨੈਚੁਰਲ ਬਿਊਟੀ ਬਹੁਤ ਹੈ।
2: ਨਹੀਂ ਤੇ ਪਹਿਲੇ ਹਾਰ ਗਏ। ਥੈਂਕ ਯੂ,
3: ਥੈਂਕ ਯੂ,
2: ਮੈਨੂੰ ਤੇ ਹੈਰਾਨੀ ਹੋਣ ਡਈ ਆ ਵੀ ਵੇਖੋ ਇੱਦਾਂ ਆਪਣੇ ਸਮੇਂ ਦੇ ਕਾਲਜਾਂ ਦੇ ਬਦਮਾਸ਼ ਹਨਾ ਆਟਾ ਗੁੰਨਣ ਤੇ ਲਾਏ ਆ ਮੈਂ ਕਲਾਕਾਰ ਵੱਡੇ ਵੱਡੇ
1: ਹਰਿੰਦਰ ਵੀ ਉਸ ਮਤਲਬ ਸਾਡੇ ਕਾਲਜ ਦੇ ਯੂਨੀਵਰਸਿਟੀ ਦੇ ਉਹ ਸੀਗੇ ਪ੍ਰੈਜ਼ੀਡੈਂਟ
2: 45 ਦਾ ਆਟਾ ਗੁੰਨ ਰਿਹਾ ਫੈਡਰੇਸ਼ਨ ਦਾ ਪ੍ਰਧਾਨ ਆਟਾ ਗੁੰਨ ਰਿਹਾ।
1: ਅੱਛਾ ਐਵੇਂ ਤੁਸੀਂ ਮਤਲਬ ਜਦੋਂ ਜਿਹੜਾ ਵੀ ਟਰੱਕ ਚਲਾਉਂਦੇ ਕਿਵੇਂ ਲੱਗਦਾ ਕਿ ਰੋਡ ਤੇ ਤੁਸੀਂ ਨਾ ਰੋਡ ਨੂੰ ਓਨ ਕਰ ਰਹੇ ਹੋ ਇੰਨਾ ਵੱਡਾ ਟਰੱਕ ਕਰਿਆ ਕਿ ਆਟਾ ਕਰ ਰਿਹਾ।
2: ਮਾਣ ਤੇ ਮਹਿਸੂਸ ਹੁੰਦਾ ਨਾ ਬੰਦੇ ਨੂੰ ਜਦੋਂ ਮੰਨ ਲਓ ਬਾਅਦ ਚੋਂ ਏਦਾਂ ਮਤਲਬ ਟੋਰ ਜੇ ਦੇ ਨਾਲ ਜਾ ਕੇ ਡੱਬਾ ਖੋਲਦਾ ਰੋਟੀ ਵਾਲਾ ਨੂੰ ਮਾਣ ਮਹਿਸੂਸ ਹੁੰਦਾ ਯਾਰ ਆਟਾ ਮੈਂ ਹੱਥੀ ਗੁੰਦਾ
1: ਰੋਟੀ ਇੰਨੀ ਸੋਫਟ ਸੋਫਟ।
2: ਦੇਖੋ ਗਲਤ ਗੱਲ ਗਲਤ ਗੱਲ ਨਹੀਂ ਆਪਣਾ ਕੰਮ ਹੱਥੀ ਕਰਨਾ
1: ਤਾਂ ਹੀ ਤਾਂ ਮਸ਼ੀਨ ਲਿਆਂਦੀ ਹੈ ਨਾ ਸ਼ਾਂਤੀ ਬਣੀ ਰਹੇ।
2: ਮੈਨੂੰ ਲੱਗਦਾ ਬੀਬੀਆਂ ਵੀ ਨਾ ਮਤਲਬ ਉਹਨਾਂ ਨੂੰ ਮਸ਼ੀਨ ਦੇ ਨਾਲ ਗੁੱਝ ਜਾਂਦਾ ਬੜਾ ਵਧੀਆ। ਬੀਬੀਆਂ ਵੀ ਨਾ ਮਤਲਬ ਇੰਨੀ ਇੰਨੀ ਕੁ ਜਿਹੜੀ ਆਕੜ ਭੰਨ ਕੇ ਰੱਖਣੀਆਂ ਚਾਹੁੰਦੀਆਂ ਵੀ ਗੁੰਨ ਹੂੰ
1: ਜਸਕੀਰਤ ਜੀ ਆਟੇ ਗੁੰਦਣ ਵਾਲੀ ਮਸ਼ੀਨ ਹੈ
2: ਹੈਗੀ ਆ ਹੈ ਨਾ ਪਰ ਉਹ ਹੈ ਨਾ ਵੀ ਬੰਦਾ ਮਤਲਬ ਉਹ ਉਹ ਤਾਂ ਚਲੋ ਮੰਨ ਲਓ ਉਹ ਧੋਣੀ ਪੈਂਦੀ ਹੈ ਨਾ ਤੇ ਬੰਦਾ ਉਹ ਧੋ ਦੇ ਚਲੋ
1: ਨਾ ਤੇਰੀ ਨਾ ਮੇਰੀ ਨਾ ਮੈਂ ਗੰਨਾ ਕਾ ਚਲੋ ਮੈਂ ਧੋ ਦੇਣਾ ਤੂੰ ਆਟਾ ਪਾ ਕੇ ਦੇ ਦੀ ਮਸ਼ੀਨ ਚ ਹੈ ਮਸ਼ੀਨ ਗੁੰਦੇਗੀ ਮੈਂ ਧੋ ਦਾਂਗਾ ਬੈਲੈਂਸ ਹੋ ਗਿਆ।
2: ਚਲੋ ਵੈਸੇ ਹੱਸਦੇ ਹਾਂ ਆਪਣੇ ਘਰ ਦਾ ਕੰਮ ਕਰਨ ਚ ਕੋਈ ਇੱਥੇ ਆਪਾਂ ਸਾਰੇ ਕਰਦੇ ਹੀ ਹਾਂ ਚਲੋ ਹਾਸੇ ਨਾ ਸਾਰਿਆ ਤੇ ਵਧੀਆ ਜਿੱਦਾਂ ਇਹਨਾਂ ਦਾ ਆ ਵੀ ਵਧੀਆ ਲੱਗਾ ਮੈਨੂੰ ਜਰਾਬਾਂ ਜਰੂਬਾਂ ਵੱਖਰੀਆਂ ਧੋਣ ਵਾਲਾ
1: ਮਸ਼ੀਨ ਆਉਂਦੀ ਹੈ ਛੋਟੀ ਜਿਹੀ
2: ਸਿਰਫ ਉਹ ਧੋਣ ਲਈ
1: ਆਪਣੇ ਵਰਗੇ ਤੇ ਮੈਂ ਬਹੁਤ ਪੰਜਾਬੀਆਂ ਦੇ ਘਰਾਂ ਚ ਪੌੜੇ ਧੋਣ ਲਈ ਰੱਖੀ ਹੋਈ ਹੈ ਮੈਂ ਮੇਰੇ ਕੋਲ ਨਹੀਂ ਹੈ।
2: ਅੱਛਾ
1: ਕਿਉਂਕਿ ਛੋਟੀ ਜੀ ਜਿਵੇਂ ਬਾਸਕਿਟ ਹੁੰਦੀ ਹੈ ਨਾ ਜਿਵੇਂ ਬਿਨ ਛੋਟਾ ਜਿਹਾ ਇੰਨੀ ਜੀ ਆਉਂਦੀ ਹੈ
2: ਆਹ ਵਧੀਆ ਚੀਜ਼ ਹੈ ਹੈਨਾ ਪੌਣੇ ਆਪਣੇ ਵੇਖਿਆ ਸਕੂਲ ਟਾਈਮ ਮਤਲਬ ਦੋ ਚਾਰ ਕਿਤੇ ਗਰਮ ਪਾਣੀ ਚ ਧੋ ਦੋ ਤੇ ਉੱਤੋਂ ਵਿਚਾਰੀਆਂ ਨਾ ਉਹ ਰਾਖੀ ਸਾਵਨ ਦੇ ਬੋਲਾਂ ਨੂੰ ਲਮਕ ਜਾਂਦੀ ਉਹ ਸਾਰੀ ਲਾਸਟਿਕ ਉਦੋਂ ਕਿੱਡੀ ਭੈੜੀ ਆਉਂਦੀ ਸੀ ਹੁਣ ਤਾਂ ਵੇਖ ਲਓ ਕਿੰਨਾ ਕਿੰਨਾ ਜ਼ਿਆਦਾ ਫਰਕ ਪੈ ਗਿਆ। ਇੱਕ ਸਾਡੀ ਬਾਇੰਗ ਕਪੈਸਿਟੀ ਵੱਧ ਗਈ ਅਤੇ ਉੱਤੋਂ ਜਰਾਬਾਂ ਠੀਕ ਹੋ ਗਿਆ
1: ਇਸ ਵਿੱਚ ਤੁਸੀਂ ਜਰਾਬਾਂ ਤੇ ਆ ਗਏ ਮੈਨੂੰ ਲੱਗਿਆ ਤੁਸੀਂ ਰਾਖੀ ਸਾਵਨ ਦੀ ਗੱਲ
2: ਨਹੀਂ ਨਹੀਂ ਤੁਸੀਂ ਮਜ਼ਾ ਲਾਇਆ ਤੁਸੀਂ ਨਾ ਤੁਹਾਡੀ ਡਾਊਨਲੋਡਿੰਗ ਬਹੁਤ ਸਲੋ ਹੈ ਤੁਸੀਂ ਉਹ ਉੱਥੇ ਤੁਰੇ ਫਿਰਦੇ ਹਲੇ ਮੈਂ ਤਾਂ ਕਿੰਨੀ ਗਾਂਹ ਆ ਗਿਆ ਕਮਾਲ ਗਲਤ ਐਗਜ਼ਾਮਪਲ ਦੇ ਬੇਟਾ ਕਿਮ ਕੁਮ ਕਹਿਣਾ ਚਾਹੀਦਾ ਮੈਨੂੰ
1: ਖੈਰ ਮਤਲਬ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਆਪਾਂ ਹੁਣ ਇਹ ਗੱਲ ਆਪਣੀ ਸਟਾਰਟਿੰਗ ਹੋਈ ਸੀਗੀ ਕਿ ਇੰਨਾ ਜ਼ਿਆਦਾ ਆਪਣੇ ਆਪ ਨੂੰ ਆਪਾਂ ਰੂਟੀਨ 'ਚ ਜਾਂ ਰੋਜ਼ ਭੱਜ ਨੱਠ ਦੀ ਜ਼ਿੰਦਗੀ 'ਚ ਇੰਨਾ ਮਤਲਬ ਗਿੱਜੇ ਹੁੰਦੇ ਨਾ ਕਈ ਵਾਰੀ ਜੇ ਆਪਾਂ ਨੂੰ ਫ੍ਰੀ 'ਚ ਵੀ ਐਵੇਂ ਕੋਈ ਕਹਿ ਦੇ ਨਾ ਕਿ ਅੱਜ ਤੁਸੀਂ ਕੁਛ ਨਹੀਂ ਕਰਨਾ ਸਪੋਜ਼ ਮੈਂ ਮਤਲਬ ਤੁਹਾਨੂੰ ਇਹ ਕਿ ਅੱਜ ਤੁਸੀਂ ਕੁਛ ਫਿਰ ਵੀ ਤੁਹਾਡਾ ਦਿਮਾਗ ਤੁਹਾਨੂੰ ਪ੍ਰੈਸ਼ਰ ਪਾਏਗਾ ਇਹ ਕੰਮ ਰਹਿੰਦਾ ਹੈ ਆਹ ਚੀਜ਼ ਰਹਿੰਦੀ ਹੈ ਦਿਸ ਦੈਟ ਤੁਹਾਡੇ ਦਿਮਾਗ ਦੇ ਵਿੱਚ ਹੀ ਲਿਸਟ ਬਣਦੀ ਹੈ ਕਿਉਂਕਿ ਆਪਾਂ ਇੰਨੇ ਜ਼ਿਆਦਾ ਯੂਜ਼ ਟੂ ਹੋ ਗਏ ਉਸ ਰੂਟੀਨ ਦੇ ਉਸ ਲਾਈਫ ਸਟਾਈਲ ਦੇ ਹੁਣ ਸਪੋਜ਼ ਕੁੜੀਆਂ ਜਿਵੇਂ ਇਹ ਸਾਰੇ ਕਹਿ ਰਹੇ ਕਿ ਸਾਨੂੰ ਵਧੀਆ ਲੱਗਦਾ ਜਿਵੇਂ ਉਹ ਆ ਕੇ ਕਹਿ ਕੇ ਗਏ ਕਿ ਮਨਦੀਪ ਜੀ ਕਿ ਮੈਨੂੰ ਬਹਿ ਕੇ ਚਾਹ ਪੀਣਾ ਪਸੰਦ ਹੈ ਲੇਕਿਨ ਤੁਸੀਂ ਜਦੋਂ ਚਾਹ ਪੀਓਗੇ ਨਾ ਉਦੋਂ ਤੁਹਾਡੇ ਦਿਮਾਗ 'ਚ ਚੱਲੇਗਾ ਕਿ ਹਾਂ ਮੈਨੂੰ ਵਾਕ 'ਤੇ ਵੀ ਲੈ ਕੇ ਜਾਣਾ ਆਪਣੇ ਡੋਗ ਨੂੰ ਹਾਂ ਮੈਨੂੰ ਇਹ ਜਿਹੜੇ ਭਾਂਡੇ ਪਏ ਉਹ ਵੀ ਕਰਨੇ ਮੇਰਾ ਜਿਹੜਾ ਲਾਸਟ ਦਾ ਕੱਲ੍ਹ ਦਾ ਕੰਮ ਬਚਿਆ ਜੋਬ ਦਾ ਉਹ ਵੀ ਕਰ ਮਤਲਬ ਤੁਹਾਡੀ ਲਿਸਟ ਉਹ ਚੱਲਦੀ ਰਹਿੰਦੀ ਹੈ
2: ਰੱਖੜੀ
4: ਤੱਕ ਸਿਰ ਠੰਡਾ ਰੱਖਣਾ ਪੈਣਾ ਜੇ ਗੁੱਸੇ ਚ ਮੂੰਹੋਂ ਭਰਾ ਨੂੰ ਕੁੱਤਾ ਬਾਂਦਰ ਨਿਕਲ ਗਿਆ ਨਾ ਉਹਨੇ ਰੱਖੜੀ ਤੇ ਇੱਕ ਪੈਸਾ ਵੀ ਨਹੀਂ ਦੇਣਾ।
2: ਰੱਖੜੀ ਰੱਖੜੀ ਆ ਗਈ ਜੇ ਵੀ ਕੋਈ ਕੁੱਤਾ ਬਾਂਦਰ ਕਿਸੇ ਨੇ ਨੀ ਕਹਿਣਾ।
1: ਤਪਨੀਤ ਅਸ਼ਲੀਨ ਸੁਣ ਲਓ।
2: ਥੈਂਕ ਯੂ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ। ਅਤੇ ਕਰਮ ਜੀ ਕਹਿੰਦੇ ਕਿ ਅੱਜ ਤਾਂ ਕਹਿੰਦੇ ਕਿ ਮੈਂ ਮੋਰਨਿੰਗ ਲੇਜ਼ੀ ਬਣ ਕੇ ਕਹਿੰਦੇ ਤੁਹਾਨੂੰ ਸੁਣ ਰਹੀ ਹਾਂ। ਸੱਚੀ ਲੇਜ਼ੀ ਹੋ ਗਈ ਅੱਜ ਅਤੇ ਹੁਣ ਕਹਿੰਦੇ ਕਿ ਬਸ ਇਹ ਸੁਣ ਕੇ ਆਪਣਾ ਸ਼ਾਵਰ ਲੈਣਾ ਐਂਡ ਘਰ ਦੀ ਸਾਫ਼ ਸਫਾਈ ਕਰਨੀ ਅਤੇ ਅੱਜ ਤਾਂ ਕਹਿੰਦੇ ਕਿ ਸੱਚੀ ਲੇਜ਼ੀ ਹੋ ਗਈ ਅਤੇ ਅੱਗੇ ਕਹਿੰਦੇ ਕਿ ਇੰਨਾ ਕਦੇ ਨਹੀਂ ਹੋਈ। ਕੋਈ ਨਹੀਂ ਅੱਜ ਮੌਸਮ ਵੀ ਨਾ ਅਸਲ 'ਚ ਜਿੱਦਾਂ ਅੱਜ ਮੀਂਹ ਮਾਂ ਜਿਹਾ ਪਈ ਜਾਂਦਾ ਮੀਂਹ ਦੇ ਵਿੱਚ ਪਤਾ ਨਹੀਂ ਕਿਉਂ ਉੱਦਾਂ ਹੀ ਤੁਹਾਨੂੰ ਇਹ ਹਾਂ ਉੱਦਾਂ ਹੀ ਹੋ ਜਾਂਦਾ ਵੀ ਚਲੋ ਰੱਬਾ ਝੂਠੀ ਹੋ ਜੇ। ਅਤੇ ਗੁਰਜੀਤ ਜੀ ਕਹਿੰਦੇ ਕਿ ਜਸ਼ ਜੀ ਭਾਅ ਜੀ ਤਾਂ ਕਹਿੰਦੇ ਅਵਕਾਡੋ ਐਂਡ ਸਟ੍ਰੋਬਰੀ ਦੀ ਫਾਰਮਿੰਗ ਕਰਦੇ ਸੀ ਪੰਜਾਬ। ਇਹਨਾਂ ਨੂੰ ਨਹੀਂ ਨਾ ਪਤਾ ਜਸ਼ ਜੀ ਨੂੰ ਨਹੀਂ ਪਤਾ, ਤੁਹਾਨੂੰ ਪਤਾ
1: ਨਹੀਂ
2: ਇਹਨਾਂ ਨੂੰ ਨਹੀਂ ਪਤਾ ਤਾਂ ਕਰਕੇ। ਅਤੇ ਕਹਿੰਦੇ ਕਿ ਤਾਂ ਕਰਕੇ ਕਿੰਡੀ ਗਏ ਛੋਟੇ ਹੁੰਦੇ। ਹਾਂ ਇਹਨਾਂ ਨੂੰ ਤਾਂਹੀਓ ਫਿਰ ਕਿੰਡੀ ਦੀ ਵੀ ਇਹਨਾਂ ਨੂੰ ਤਾਂ ਹੈਰਾਨੀ ਹੋਈ ਨਾ। ਇਹ ਬਾਅਦ 'ਚ ਜੁੜੇ ਆਏ ਭੈਣ ਜੀ, ਇਹਨਾਂ ਨੂੰ ਨਹੀਂ ਪਤਾ। ਸੈਮੀ ਸਾਹਿਬ ਕਹਿੰਦੇ ਕਿ ਨੀਤੂ ਜੀ ਪਾਣੀ ਹੀ ਮੈਲਟ ਕਰ ਗਏ ਕੀ? ਨੀਤੂ ਜੀ ਕਹਿੰਦੇ ਕਿ ਪਾਣੀ ਹੀ ਮੈਲਟ ਕਰ ਗਏ, ਕਦੀ ਕਿਹੜੀ ਗੱਲ ਕੀਤੀ ਉਹਨਾਂ ਨੇ
1: ਪਤਾ ਨਹੀਂ ਹਾਂ
2: ਜਾਂ ਮੈਂ ਗਲਤ ਪੜਿਆ ਜਾਂ ਕੁਛ, ਮਤਲਬ ਗੱਲ ਆਪਾਂ ਨੂੰ ਚੇਤੇ ਭੁੱਲ ਗਈ। ਫਿਰ ਸੁਖਿੰਦਰ ਭੈਣ ਜੀ ਕਹਿੰਦੇ ਕਿ ਜਸ਼ ਜੀ ਨੂੰ ਪੁੱਛੋ ਕਿ ਮਸ਼ੀਨ ਕਿੱਥੋਂ ਮਿਲਦੀ ਆ, ਕੱਪੜਿਆਂ ਵਾਲੀ ਛੋਟੀ ਮਸ਼ੀਨ ਕਿੱਥੋਂ ਮਿਲਦੀ ਆ?
1: ਆਈ ਥਿੰਕ ਕੇਮਾਰਟ ਹੈ ਪਰ ਮੈਂ ਸ਼ੋਰ ਨਹੀਂ ਆ।
2: ਕੋਈ ਨਹੀਂ, ਲੱਭ ਕੇ ਤੁਹਾਨੂੰ ਭੇਜਦੇ ਨੇ ਭੈਣ ਜੀ। ਲੇਕਿਨ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਮਤਲਬ ਛੋਟੇ ਵੈਕਿਊਮ, ਛੋਟੀਆਂ ਮਸ਼ੀਨਾਂ, ਅੱਜ ਕੱਲ੍ਹ ਤਾਂ ਪਤਾ ਨਹੀਂ ਹਰ ਇੱਕ ਚੀਜ਼ ਦੇ ਲਈ ਕੀ ਆ ਗਿਆ ਵਾ ਨਾ, ਨਿੱਕੀਆਂ ਕੰਘੀਆਂ, ਮਤਲਬ ਪੁੱਛੋ ਕੁਛ ਨਾ ਕੀ ਅੱਜ ਮਾਰਕੀਟ ਦੇ ਵਿੱਚ ਆਈ ਜਾਂਦਾ। ਤੇ ਨਿੱਕੇ ਪੱਖੇ ਉਹ ਵੇਖਿਆ, ਉਹ ਨਿੱਕੇ ਨਿੱਕੇ ਜਿਹੇ ਪੱਖੇ ਜਿਹੜੇ ਓਦਾਂ ਹੀ ਹਾਂ ਮਾੜਾ ਜਿਹਾ ਮੂੰਹ ਤੇ ਹੀ ਸਿਰਫ ਐਂ ਕਰਕੇ ਤੇ ਫਿਰ
1: ਮੇਕਅਪ ਆਰਟਿਸਟ ਰੱਖਦੇ ਆ ਸੁਕਾਉਣ ਵਾਸਤੇ,
2: ਨਹੀਂ ਆਫਿਸ ਵਿੱਚ ਕਈਆਂ ਨੇ ਉਹਦਾ ਕੰਪਿਊਟਰਾਂ ਤੇ ਲਾਏ ਹੁੰਦੇ ਆ। ਹਾਂ ਨਿੱਕੇ ਨਿੱਕੇ ਇੱਥੇ ਥੱਲੇ ਹੀਟਰ ਨਿੱਕੇ ਨਿੱਕੇ ਜੇ ਹਨਾ, ਉਹਨਾਂ ਥੱਲੇ ਆਪਣੇ ਰੱਖੇ ਹੁੰਦੇ ਆ ਟੇਬਲ ਤੇ
1: ਡੈਸਕ ਵਾਲੇ।
2: ਹਾਂ ਤਾਂ ਇੰਨਾ ਬਹੁਤਾ ਖਲਾਰਾ ਨਹੀਂ ਕੋਈ, ਤੇ ਨਿੱਕੇ ਨਿੱਕਿਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਚੱਲੀਏ ਆਪਾਂ ਜੈਸ ਜੀ ਛੁੱਟੀ ਲਈ।
1: ਹਾਂਜੀ ਹਾਂਜੀ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਅਤੇ ਇੰਜੋਏ ਕਰੋ ਆਪਣੇ ਦਿਨ ਨੂੰ ਥੋੜ੍ਹਾ। ਕਦੇ ਕਦਾਰ ਸੁਸਤੀ ਵੀ ਵਧੀਆ ਲੱਗਦੀ ਹੈ, ਇਟਸ ਓਕੇ, ਲਾਈਫ ਹੈ।
2: ਹਾਂ ਬਿਲਕੁਲ ਜੀ, ਅਤੇ ਅੱਜ ਸਾਡੀ ਅਤੇ ਤੁਹਾਡੀ ਸੁਸਤੀ ਦਾ ਹੱਦ ਵੀ ਅੱਜ ਗੁਰੂ ਰਿਸ਼ਤਾ ਹੀ ਨਹੀਂ ਆਇਆ। ਲੈਣਾ ਜਾਇਜ਼ਾ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ
1: 1674

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
7: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
6: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
8: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
6: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।

0: ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
1: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
2: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
3: ਟੈਨਸ਼ਨ ਨਹੀਂ ਦੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
12: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 10 ਤਰੀਕ ਆ ਅਗਸਤ ਦਾ ਮਹੀਨਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਮੌਨਸੂਨ ਅਜਲਾਸ ਦੌਰਾਨ ਵਿਰੋਧੀ ਧਿਰਾਂ ਨੇ ਹੁਣ ਹਲਕਾਬੰਦੀ ਤੇ FCR ਤਰਮੀਮੀ ਬਿੱਲ ਦਾ ਵਿਰੋਧ ਕਰਨ ਦਾ ਅਹਿਦ ਲਿਆ। ਕਾਂਗਰਸ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁਅੱਤਲ ਕਰਕੇ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਨਾ ਕਰੇ। ਉੱਧਰ ਪੰਜਾਬ ਵਿਧਾਨ ਸਭਾ ਦੇ ਅਜਲਾਸ ਦਾ ਅੱਜ ਆਖਰੀ ਦਿਨ, ਮੁਲਾਜ਼ਮ ਪੱਕੇ ਕਰਨ ਸੰਬੰਧੀ ਅੱਜ ਬਿੱਲ ਲਿਆਂਦਾ ਜਾਏਗਾ।

0: ਤੇ ਨਾਲ ਹੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਨਵੀਂ ਹਲਕਾਬੰਦੀ ਬਿੱਲ ਆ ਜਿਹੜਾ ਉਹ ਉੱਤਰੀ ਤੇ ਦੱਖਣੀ ਸੂਬਿਆਂ ਦੇ ਹਿੱਤ ਵਿੱਚ ਨਹੀਂ ਹੈ, ਕਿਉਂਕਿ ਜਿਹੜੇ ਕੇਂਦਰੀ ਸੂਬੇ ਨੇ ਉੱਥੇ ਸੀਟਾਂ ਬਹੁਤ ਵੱਧ ਜਾਣਗੀਆਂ। ਤੇ ਉਧਰ ਪੰਜਾਬ ਕਾਂਗਰਸ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੀਜੇਪੀ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਨੇ। ਤੇ ਆਖਰੀ ਖਬਰ, ਜੀ ਰਾਮ ਜੀ ਜਿਹੜੀ ਮਨਰੇਗਾ ਦੀ ਥਾਂ ਤੇ ਕੇਂਦਰ ਨੇ ਸਕੀਮ ਲਿਆਂਦੀ ਸੀ ਉਹ ਲਾਗੂ ਹੋਣ ਮਗਰੋਂ ਪਿੰਡਾਂ ਚ ਦਿਹਾਤੀ ਰੋਜ਼ਗਾਰ ਦੇ ਜਿਹੜੇ ਅਵਸਰ ਹੈ ਉਹ ਲਗਭਗ 50% ਘੱਟ ਗਏ ਨੇ। 2022-23 ਚ 23,47,00,000 ਦਿਹਾੜੀਆਂ ਦਾ ਜਿਹੜਾ ਕੰਮ ਉਹ ਰਜਿਸਟਰ ਕੀਤਾ ਗਿਆ ਸੀ, ਜਦਕਿ 26-27 ਚ ਹੁਣ ਤੱਕ ਸਿਰਫ 7,67,00,000 ਰਹਿ ਗਿਆ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇਕਰ ਆਪਾਂ ਮੌਨਸੂਨ ਇਜਲਾਸ ਦੀ ਗੱਲ ਕਰੀਏ ਤੇ ਕੀ ਚੱਲ ਰਿਹਾ ਹੁਣ ਇਸ ਟਾਈਮ ਤੋਂ ਕੋਈ ਕਿਸੇ ਪਾਸੇ ਲੱਗਣ ਦੇ ਆਸਾਰ ਨੇ? ਅਖਬਾਰਾਂ ਦੀਆਂ ਸੁਰਖੀਆਂ ਤੇ ਕਹਿੰਦੀਆਂ ਵੀ ਬੇਯਕੀਨੀ ਜੀ ਬਣੀ ਹੈ।
0: ਨਹੀਂ ਦੇਖੋ, ਇਹ ਜਿਸ ਤਰੀਕੇ ਦੇ ਨਾਲ, ਕਿਉਂਕਿ ਆਪਾਂ ਜਿੱਦਣ ਸੈਸ਼ਨ ਸ਼ੁਰੂ ਹੋਇਆ ਉਦਣ ਹੀ ਇਹ ਗੱਲ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਕਈ ਇਸ਼ੂਜ਼ ਦੇ ਉੱਪਰ ਇੱਕ ਦੂਜੇ ਦੇ ਬਿਲਕੁਲ ਉਲਟ ਜਿਹੜੇ ਹੈਗੇ ਆ, ਜਿਹਨੂੰ ਆਪਾਂ ਕਹਿੰਦੇ ਹਾਂ ਓਪੋਜਿਟ ਪੋਲ ਦੇ ਉੱਪਰ ਖੜੀਆਂ ਹੋਈਆਂ ਨੇ, ਤੇ ਉੱਥੋਂ ਲੱਗਦਾ ਸੀ ਕਿ ਜਿਹੜਾ ਹੈ ਡੈਡ ਲੋਕ ਜਿਹੜਾ ਇਸ ਤਰ੍ਹਾਂ ਬਣੇ ਰਹੇਗਾ ਉਹ ਸਾਡੇ ਹੁਣ ਸਾਹਮਣੇ ਹੀ ਹੈ। ਠੀਕ ਹੈ, ਵਿੱਚ ਕੁਛ ਹੋਰ ਮਸਲੇ ਜਿਵੇਂ ਇਹ ਆ ਗਏ, ਜੰਤਰ ਮੰਤਰ ਵਾਲਾ ਧਰਨਾ ਆ ਗਿਆ, ਲਾਠੀ ਚਾਰਜ ਵਾਲਾ ਇਸ਼ੂ ਆ ਗਿਆ, ਹੋਰ ਮੁੱਦੇ ਨਾਲ ਨਾਲ ਜਿਹੜੇ ਉਹ ਜੁੜਦੇ ਰਹੇ, ਪਰ ਬੇਸਿਕ ਜਿਹੜੀ ਗੱਲ ਤੇ ਸੱਤਾਧਾਰੀ ਧਿਰ ਦੀ ਵੀ ਕੋਸ਼ਿਸ਼ ਸੀ ਵੀ ਇਸ ਮੌਨਸੂਨ ਜਿਹੜਾ ਹੈਗਾ ਅਜਲਾਸ ਦੇ ਵਿੱਚ ਜਿਹੜੀ ਨਵਾਂ ਹਲਕਾਬੰਦੀ ਵਾਲਾ ਬਿੱਲ ਹੈ ਜਿਹੜਾ ਡੀਲਿਮਿਟੇਸ਼ਨ ਤੇ ਉਹ ਪਾਸ ਕਰਵਾ ਲਿਆ ਜਾਵੇ, ਕਿਉਂਕਿ ਉਹਦੇ ਚ ਇਹ ਹੈ ਕਿ ਜੇ ਹੁਣ ਉਹ ਪਾਸ ਹੁੰਦਾ ਤਾਂ 2029 ਦੀ ਜਿਹੜੀ ਅਗਲੀ ਲੋਕ ਸਭਾ ਦੀ ਚੋਣ ਹੋਣੀ ਹੈ ਉਹ ਫਿਰ ਨਵੇਂ ਹਲਕਿਆਂ ਦੇ ਹਿਸਾਬ ਦੇ ਨਾਲ ਹੋਏਗੀ। ਜਦਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਇਸ ਗੱਲ ਤੇ ਅੜੀਆਂ ਹੋਈਆਂ ਨੇ ਕਿ ਜਿਹੜਾ ਇਹ ਜਿਹੜਾ ਮਸਲਾ ਹੈ ਇਹ ਇਹਦੇ ਨਾਲ, ਕਿਉਂਕਿ ਇਹਦੀ ਜਿਹੜੀ ਰਿਪੋਰਟ ਹੈ ਜਿਹੜੀ ਹਲਕਾਬੰਦੀ ਕਮਿਸ਼ਨ ਦੀ ਉਹ ਸੂਤ ਨਹੀਂ ਬੈਠਦੀ, ਕਿਉਂਕਿ ਪ੍ਰਪੋਰਸ਼ਨੇਟ ਜਿਹੜੀ ਆ ਸੀਟਾਂ ਉਹ ਵਧਣੀਆਂ ਚਾਹੀਦੀਆਂ ਨੇ, ਤੇ ਜਦਕਿ ਇਹਦੇ ਚ ਸਿਰਫ ਤੇ ਸਿਰਫ ਜਿਹੜੇ ਹੈਗੇ ਆ ਜਿਹੜੇ ਕੇਂਦਰੀ ਸੂਬੇ ਨੇ, ਯੂਪੀ ਹੈ, ਬਿਹਾਰ ਹੈ, ਮੱਧ ਪ੍ਰਦੇਸ਼ ਹੈ, ਇੱਥੇ ਸੀਟਾਂ ਬਹੁਤ ਵੱਧ ਜਾਣਗੀਆਂ, ਤੇ ਸਾਊਥ ਦੇ ਵਿੱਚ ਜਿਹੜੇ ਦੱਖਣੀ ਸੂਬੇ ਨੇ ਜਾਂ ਖਾਸ ਕਰਕੇ ਪੰਜਾਬ ਤੇ ਵਰਗੇ ਜਿਹੜੇ ਸੂਬੇ ਨੇ ਇੱਥੇ ਜਿਹੜੀਆਂ ਸੀਟਾਂ ਨੇ ਉਹ ਜਿਹੜਾ ਹੈ ਉਸ ਅਨੁਪਾਤ ਦੇ ਵਿੱਚ, ਉਸ ਪ੍ਰਪੋਰਸ਼ਨ ਦੇ ਵਿੱਚ ਜਾਂ ਉਹਦੀ ਨਿਸਬਤ ਜਿਹੜੀਆਂ ਉਹ ਘੱਟ ਜਿਹੜੀਆਂ ਉਹ ਵਧਣੀਆਂ ਨੇ, ਤੇ ਇਸ ਕਰਕੇ ਜਿਹੜਾ ਹੈਗਾ ਇਹਨੂੰ ਪਹਿਲਾਂ ਤਰਕਪੂਰਨ ਬਣਾਇਆ ਜਾਵੇ। ਉਹ ਇਸ ਗੱਲ ਤੇ ਉਹ ਅੜੇ ਹੋਏ ਨੇ ਕਿ ਇਸ ਰੂਪ ਦੇ ਵਿੱਚ ਨਹੀਂ ਇਹ ਪਾਸ ਹੋਏਗਾ। ਅਗਲੀ ਗੱਲ ਜਿਹੜਾ ਵਿਮੈਨ ਦਾ ਜਿਹੜਾ ਹੈਗਾ ਰਿਜ਼ਰਵੇਸ਼ਨ ਦਾ ਜਿਹੜਾ ਮਸਲਾ ਹੈ, ਵਿਮੈਨ ਰਿਜ਼ਰਵੇਸ਼ਨ ਵਾਲਾ ਜਿਹੜਾ ਮਸਲਾ ਹੈ ਕਿ ਔਰਤਾਂ ਨੂੰ ਰਾਖਵਾਂ ਕਰਨ ਸੰਬੰਧੀ ਜਿਹੜਾ ਬਿੱਲ ਹੈ, ਹਾਲਾਂਕਿ 2023 ਦੇ ਵਿੱਚ ਹੀ ਉਹ ਪਾਸ ਹੋ ਗਿਆ ਸੀਗਾ, ਤੇ ਪਰ ਹੁਣ ਜਿਹੜੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਹੈਗਾ ਨਵੀਂ ਹਲਕਾਬੰਦੀ ਵਾਲਾ ਬਿੱਲ ਇਸ ਬਹਾਨੇ ਹੀ ਪਾਸ ਕਰਾਇਆ ਜਾਵੇ ਕਿ ਜਿਹੜਾ ਵਿਮੈਨ ਰਿਜ਼ਰਵੇਸ਼ਨ ਹੈ ਉਹ ਨਵੀਂ ਹਲਕਾਬੰਦੀ ਦੇ ਹਿਸਾਬ ਨਾਲ ਜਿਹੜੀ ਉਹ ਹੋਏਗੀ, ਤੇ ਨਵੇਂ ਜਿਹੜੇ ਹੈਗੇ ਉਹ ਹਲਕਿਆਂ ਦੇ ਵਿੱਚ ਜਿਹੜੇ ਨਵੇਂ ਹਲਕੇ ਬਣਨਗੇ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਜਿਹੜਾ ਹੈਗਾ 33% ਦੇ ਹਿਸਾਬ ਨਾਲ ਕਿੰਨਾ ਮਿਲਦਾ, ਉਹ ਹਲਕੇ ਹੁਣੇ ਤੋਂ ਹੀ ਜਿਹੜੇ ਹੈਗੇ ਆ ਉਹ ਆਪਾਂ ਇਹ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਹਲਕੇ ਮਨੋਨੀਤ ਕਰ ਲਏ ਜਾਣਗੇ, ਜਾਂ ਇਹ ਕਹਿੰਦੇ ਕਿ ਪਹਿਲਾਂ ਹੀ ਉਹਨਾਂ ਹਲਕਿਆਂ ਨੂੰ ਟਿੱਕ ਲਿਆ ਜਾਏਗਾ ਕਿ ਆਹ ਹਲਕੇ ਔਰਤਾਂ ਲਈ ਰਾਖਵੇਂ ਹੋਣਗੇ, ਜਿਵੇਂ ਹੁਣ ਜਿਹੜੇ ਹੈਗੇ ਆ SC ਲਈ ਜਿਹੜੇ ਹਲਕੇ ਉਹ ਰਾਖਵੇਂ ਨੇ। ਤੇ ਸੋ ਇਹ ਜਿਹੜਾ ਮਾਮਲਾ ਇਹ ਕਾਫੀ ਪੇਚੀਦਾ ਮਾਮਲਾ ਵੈਸੇ ਤਾਂ, ਤੇ ਹੁਣ ਕਾਂਗਰਸ ਨੇ ਵਿਪ ਵੀ ਜਾਰੀ ਕੀਤਾ, ਤੇ ਹਾਲਾਂਕਿ ਜਿਹੜਾ ਅੱਜ ਸ਼ਡਿਊਲ ਹੈ ਜਿਹੜਾ ਜਿਵੇਂ ਸਲੇਟ ਕੀਤਾ ਗਿਆ ਅੱਜ ਵਾਲਾ ਜਿਹੜਾ ਜਿਹਨੂੰ ਆਪਾਂ ਬਿਜ਼ਨਸ ਕਹਿੰਦੇ ਹਾਂ ਜਾਂ ਲੋਕ ਸਭਾ ਦਾ ਜਾਂ ਪਾਰਲੀਮੈਂਟ ਦਾ ਕਾਰੋਬਾਰ ਹੈ ਉਹਦੇ ਵਿੱਚ ਇਹ ਲਿਸਟ ਨਹੀਂ ਕੀਤਾ ਗਿਆ ਇਹ ਬਿੱਲ, ਕੋਈ ਵੀ ਜਿਹੜਾ ਇਹਨਾਂ ਚੋਂ ਬਿੱਲ ਜਿਹੜੇ ਨਵੇਂ ਲਿਆਉਣ ਦੀ ਕੋਸ਼ਿਸ਼ ਕਰ ਰਹੇ, ਤਿੰਨੋਂ ਬਿੱਲ ਤੇ ਦੋ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਤੀਜਾ ਜਿਹੜਾ ਹੈਗਾ ਬਿੱਲ ਉਹ FCR ਦੇ ਵਿੱਚ ਜਿਹੜੀ ਹੈਗੀ ਆ ਉਹ ਅਮੈਂਡਮੈਂਟ ਵਾਲਾ ਜਿਹੜਾ ਬਿੱਲ ਹੈ, ਜਿਹੜੀ ਫੋਰਨ ਜਿਹੜੀ ਏਡ ਆਉਂਦੀ ਹੈ ਇੱਥੇ ਸੰਸਥਾਵਾਂ ਨੂੰ ਜਾਂ ਅਦਾਰਿਆਂ ਨੂੰ, ਤੇ ਜਿਹਨੂੰ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਕਹਿੰਦੇ ਆ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਤਰੀਕੇ ਦੀ ਤਰਮੀਮ ਕੀਤੀ ਜਾ ਰਹੀ ਹੈ ਕਿ ਕਿੰਨਾ ਕਿੰਨਾ ਅਦਾਰਿਆਂ ਨੂੰ ਜਾਂ ਇਹ ਪੈਸਾ ਜਿਵੇਂ ਆਵੇ ਇਹਦੀ ਜਿਹੜੀ ਇਹਦੀ ਨੇਮਬੰਦੀ ਕਿਸ ਤਰ੍ਹਾਂ ਕੀਤੀ ਜਾਵੇ, ਇਹਦੇ ਤੇ ਵੀ ਜਿਹੜਾ ਬਿੱਲ ਤਿਆਰ ਕਰ ਰੱਖਿਆ ਕੇਂਦਰ ਸਰਕਾਰ ਨੇ। ਤੇ ਹੁਣ ਕਾਂਗਰਸ ਤੇ ਹੋਰ ਕਈ ਵਿਰੋਧੀ ਧਿਰ ਕਹਿੰਦੀਆਂ ਨੇ ਕਿ ਉਹ ਜਿਹੜੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਸੰਸਥਾਵਾਂ ਨੇ, ਖਾਸ ਕਰਕੇ ਜਿਵੇਂ ਕੋਈ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ, ਈਸਾਈ ਸੰਗਠਨਾਂ ਦੇ ਨਾਲ ਸੰਬੰਧਿਤ ਹੈ, ਤੇ ਈਵਨ ਜਿਹੜੀਆਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਵੀ ਕੁਛ ਏਦਾਂ ਦੀਆਂ ਜਿੱਥੋਂ ਜਿਹਨਾਂ ਨੂੰ ਬਾਹਰੋਂ ਏਡ ਆਉਂਦੀ ਹੈ ਤੇ ਉਹ ਬਕਾਇਦਾ ਇੱਕ ਉਸ ਐਕਟ ਦੇ ਤਹਿਤ ਜਿਹੜਾ ਉਹ ਪੈਸਾ ਆਉਂਦਾ ਹੈ। ਤੇ ਹੁਣ ਉਹ ਉਹਦੇ ਵਿੱਚ ਵੀ ਤਰਮੀਮ ਕੀਤੀ ਜਾ ਰਹੀ ਹੈ ਤੇ ਉਹ ਕਹਿ ਰਹੇ ਨੇ ਕਿ ਜਿਹੜਾ ਹੈਗਾ ਇਹਦੇ ਨਾਲ ਉਹਨਾਂ ਐਨਜੀਓਜ਼ ਨੂੰ ਬਹੁਤ ਨੁਕਸਾਨ ਹੋਏਗਾ, ਕਿਉਂਕਿ ਜਿਹੜੀ ਇਹ ਸੱਤਾਧਾਰੀ ਧਿਰ ਹੈ ਬੀਜੇਪੀ, ਉਹਨੂੰ ਇਹ ਲੱਗਦਾ ਹੈ ਕਿ ਕੁਛ ਜਿਹੜੀਆਂ ਐਨਜੀਓ ਏਦਾਂ ਦੀਆਂ ਨੇ ਜਿਹੜੀਆਂ ਏਦਾਂ ਦੇ ਮਸਲੇ ਉਭਾਰਦੀਆਂ ਨੇ ਜਿਹਦੇ ਕਰਕੇ ਉਹਨਾਂ ਦੀ ਸਰਕਾਰ ਦੀ ਜਿਹੜੀ ਹੈ ਉਹ ਨੁਕਤਾਚੀਨੀ ਹੁੰਦੀ ਹੈ, ਤੇ ਉਹਨਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਾਂਹ ਮਰੋੜੀ ਜਾਵੇ ਕਿ ਉਹਨਾਂ ਦੇ ਫੰਡ ਹੀ ਖਤਮ ਹੋ ਜਾਣ ਜਾਂ ਫੰਡ ਘੱਟ ਜਾਣ ਬਾਹਰੋਂ ਆਉਣ, ਇਸ ਕਰਕੇ ਉਹਨਾਂ ਦੀ ਜਿਹੜੀ ਹੈ ਐਕਟੀਵਿਟੀ ਦੇ ਉੱਪਰ ਏਦਾਂ ਦਾ ਕੋਈ ਨਾ ਕੋਈ ਜਿਹੜਾ ਰੋਕ ਲੱਗ ਸਕੇ। ਤੇ ਇਹ ਇਹ ਇਹੀ ਜਿਹੜਾ ਦੋਸ਼ ਹੈ ਉਹ ਵਿਰੋਧੀ ਧਿਰਾਂ ਜਾਂ ਜਿਵੇਂ ਜਿਹੜੇ ਇਹ ਕ੍ਰਿਸਚਨ ਜਥੇਬੰਦੀਆਂ ਨੇ, ਈਸਾਈ ਸੰਗਠਨ ਨੇ, ਉਹਨਾਂ ਨੇ ਵਿਰੋਧ ਕੀਤਾ। ਤੇ ਬਾਕੀ ਇਹ ਵੀ ਕਾਂਗਰਸ ਤਾਂ ਖੈਰ ਵਿਰੋਧ ਕਰ ਹੀ ਰਹੀ ਹੈ ਇਹਦਾ। ਸੋ ਇਹ ਤਿੰਨ ਜਿਹੜੇ ਇਸ਼ੂ ਨੇ ਅੱਜ ਭਾਵੇਂ ਨਹੀਂ ਆ ਰਹੇ, ਪਰ ਮੇਰਾ ਖਿਆਲ ਹੈ ਕਿ ਇਹਨਾਂ ਇਸ਼ੂ ਦੇ ਉੱਪਰ ਵੀ ਜਿਹੜਾ ਹੈਗਾ, ਕਿਉਂਕਿ ਸਰਕਾਰ ਦਾ ਇਹ ਨਿਸ਼ਾਨਾ ਸੀ ਕਿ ਇਸ ਸੈਸ਼ਨ ਦੇ ਵਿੱਚ ਇਹਨੂੰ ਜਿਹੜਾ ਹੈਗਾ ਇਹਨਾਂ ਨੂੰ ਪਾਸ ਕਰਵਾ ਲਿਆ ਜਾਏਗਾ, ਕਿਉਂਕਿ ਬਕਾਇਦਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਜਿਹੜੇ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਨੇ ਕ੍ਰਿਸ਼ਨ ਆਪਣਾ ਕਿਰਨ ਰਿਜੀਜੂ, ਉਹ ਮਿਲੇ ਨੇ ਕਿ ਇਹ ਚ ਹੈਲਪ ਕੀਤੀ ਜਾਵੇ। ਤੇ ਜਿਹੜੀ ਇਹਦੇ ਚ ਅਗਲੀ ਜਿਹੜੀ ਗੱਲ ਇਹਦੇ ਨਾਲ ਜਿਹੜੀ ਜੁੜਦੀ ਉਹ ਇਹ ਹੈ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੈ, ਤੇ ਕਾਂਗਰਸ ਨੂੰ ਇਹ ਸ਼ੱਕ ਹੈ ਕਿ ਜਿਸ ਤਰ੍ਹਾਂ 2023 ਦੇ ਵਿੱਚ ਕੁਛ ਜਿਹੜੇ ਮੈਂਬਰ ਸੀਗੇ ਉਹ ਉਹਨਾਂ ਨੂੰ ਮੁਅੱਤਲ ਹੀ ਕਰਤਾ ਸੀ ਤੇ ਪਾਰਲੀਮੈਂਟ ਦੇ ਵਿੱਚੋਂ, ਕੁਛ 100 ਦੇ ਕਰੀਬ ਜਿਹੜੇ ਸੀਗੇ ਉਹ ਲੋਕ ਸਭਾ ਦੇ ਸੀ ਤੇ 45-46 ਜਿਹੜੇ ਮੈਂਬਰ ਸੀ ਉਹ ਰਾਜ ਸਭਾ ਦੇ ਸੀ, ਜਿਹਨਾਂ ਨੂੰ ਸਸਪੈਂਡ ਕਰਤਾ ਸੀ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਫਿਰ ਉਦੋਂ ਜਿਹੜੇ ਸੀਗੇ ਕੁਛ ਜਿਹੜੇ ਇਹ ਬਿੱਲ ਵਗੈਰਾ ਸੀਗੇ ਉਹ ਪਾਸ ਕਰਵਾ ਲਏ ਗਏ ਸੀ। ਤੇ ਹੁਣ ਮਿਸਟਰ ਵੇਣੂਗੋਪਾਲ ਜਿਹੜੇ ਜਨਰਲ ਸੈਕਟਰੀ ਨੇ ਕਾਂਗਰਸ ਦੇ, ਆਲ ਇੰਡੀਆ ਕਾਂਗਰਸ ਕਮੇਟੀ ਦੇ, ਤੇ ਉਹਨਾਂ ਨੇ ਜਿਹੜਾ ਹੈ ਖਦਸ਼ਾ ਜ਼ਾਹਰ ਕੀਤਾ ਕਿ ਇੱਦਾਂ ਦੀ ਕੋਸ਼ਿਸ਼ ਜਿਹੜਾ ਹੈ ਕੇਂਦਰ ਨਾ ਕਰੇ, ਇੱਦਾਂ ਦਾ ਰੌਲਾ ਰੱਪਾ ਪਵਾ ਲਿਆ ਜਾਵੇ ਤੇ ਕਿ ਦੁਬਾਰਾ ਫੇਰ ਜਿਹੜੇ ਕੁਛ ਮੈਂਬਰ ਨੇ ਉਹਨਾਂ ਨੂੰ ਏਦਾਂ ਸਸਪੈਂਡ ਕਰਕੇ ਮਗਰੋਂ ਬਿੱਲ ਪਾਸ ਕਰਾਏ ਜਾਣ। ਸੋ ਹੁਣ ਦੇਖਦੇ ਹਾਂ ਜਿਹੜੇ ਆ, ਕਿਉਂਕਿ 13 ਤਰੀਕ ਤੱਕ ਜਿਹੜਾ ਹੈਗਾ ਇਹ ਚੱਲਣਾ ਹੈ ਤੇ ਅੱਜ 10 ਤਰੀਕ ਹੋ ਗਈ ਹੈ, ਤੇ ਆ 3-4 ਦਿਨਾਂ ਦੇ ਵਿੱਚ ਫਿਰ ਸੈਸ਼ਨ ਦੇ ਵਿੱਚ ਕੀ ਵਾਪਰਦਾ।
1: ਤੇ ਇੱਧਰ ਜੇ ਆਪਾਂ ਪੰਜਾਬ ਵੱਲ ਆਈਏ ਤੇ ਫਿਰ ਇੱਥੇ ਕੀ ਸਾਰ ਨੇ, ਜਿੱਥੇ ਖਹਿਰਾ ਸਾਹਿਬ ਇਹ ਵੀ ਮੰਗ ਕਰ ਰਹੇ ਨੇ ਕਿ ਹੋਰ ਵਧਾ ਦੇਣਾ ਚਾਹੀਦਾ ਵਾ, ਕਿਉਂਕਿ ਜਿੱਦਾਂ ਪਿਛਲੇ ਹਫ਼ਤੇ ਤੁਸੀਂ ਦੱਸਿਆ ਵੀ ਕਿ ਇਹ ਸ਼ਾਇਦ ਹੁਣ ਆਖਰੀ ਸੈਸ਼ਨ ਹੀ ਹੋਊਗਾ। ਸੋ ਇਹੋ ਜਿਹੇ ਕਿਹੜੇ ਕਿਹੜੇ ਮੁੱਦੇ ਜਿਹੜੇ ਲੱਗ ਰਹੇ ਨੇ ਕਿ ਫਿਰ ਰਹਿ ਹੀ ਜਾਣੇ ਨੇ? ਵੈਸੇ ਤਾਂ ਇੱਥੇ ਜਿੰਨਾ ਰੌਲਾ ਰੱਪਾ ਪੈਂਦਾ ਵਾ, ਮੈਨੂੰ ਲੱਗਦਾ ਕਿ ਇਹ ਲਗਾਤਾਰ ਜੇ ਚੱਲਦਾ ਰਹੇ ਤਾਂ ਵੀ ਨਹੀਂ ਮੁੱਕਣ ਵਾਲਾ ਸਿਲਸਿਲਾ।
0: ਨਹੀਂ, ਅਸਲ ਦੇ ਵਿੱਚ ਇਹ ਵੀ ਇੱਕ ਕਹਿਣ ਦੀ ਗੱਲ ਹੁੰਦੀ ਹੈ ਕਿ ਹਾਲਾਂਕਿ ਵਿਰੋਧੀ ਧਿਰ ਚਲੋ ਇਹ ਇੱਕ ਮੰਗ ਕਰਦੀ ਹੁੰਦੀ ਹੈ ਕਿ ਸੈਸ਼ਨ ਵਧਾਇਆ ਜਾਵੇ, ਤੇ ਵੈਸੇ ਤਾਂ ਸੈਸ਼ਨ ਜਿਹੜੇ ਹੈਗੇ ਆ ਉਹ ਜ਼ਿਆਦਾ ਹੋਣੇ ਚਾਹੀਦੇ ਨੇ ਤੇ ਥੋੜੇ ਜਿਹੇ ਲੰਬੇ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਆਪਾਂ ਦੇਖਿਆ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਵੀ ਇਹ ਹਾਲ ਹੁੰਦਾ ਹੈ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ, ਕਿ ਬਹੁਤਾ ਸਮਾਂ ਸੈਸ਼ਨ ਦਾ ਬਾਈਕਾਟ, ਵਾਕਆਊਟ, ਆਪਸ ਦੇ ਵਿੱਚ ਬਹਿਸ ਤੇ ਨਾਅਰੇਬਾਜ਼ੀ ਇਹਦੇ 'ਚ ਹੀ ਲੰਘ ਜਾਂਦਾ ਹੈ। ਲੋਕਾਂ ਦੇ ਮਸਲਿਆਂ ਦੇ ਉੱਪਰ ਜਿਹੜੀ ਆ ਉਵੇਂ ਗੱਲਬਾਤ ਨਾ MP ਕਰ ਸਕਦੇ ਆ ਨਾ MLA ਕਰ ਸਕਦੇ ਆ। ਜੇ ਕੁਛ ਜਿਹੜੇ ਹੈਗੇ ਅਨਸਟਾਰਡ ਕੁਐਸਚਨ ਹੁੰਦੇ ਆ ਜਿਹਨਾਂ ਨੂੰ ਆਪਾਂ ਲਿਖਤੀ ਸਵਾਲ ਕਹਿੰਦੇ ਹਾਂ, ਉਹ ਚਲੇ ਜਾਂਦੇ ਆ ਮੰਤਰੀ ਦੇ ਦਫ਼ਤਰ 'ਚ ਤੇ ਉਹਦਾ ਲਿਖਤੀ ਰੂਪ 'ਚ ਜਿਹੜਾ ਜਵਾਬ ਆ ਜਾਂਦਾ, ਉਹਦੇ 'ਤੇ ਕੋਈ ਡਿਸਕਸ਼ਨ ਉਸ ਰੂਪ 'ਚ ਜਿਹੜੀ ਆ ਉਹ ਨਹੀਂ ਹੁੰਦੀ। ਤੇ ਹੁਣ ਜਿਹੜੀ ਹੈ ਸੂਬਾ ਸਰਕਾਰ ਹੈ ਇਸ ਵੇਲੇ ਇੱਥੇ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ, ਤੇ ਉਹਦੇ ਚ ਉਹ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਆਖਰੀ ਸੈਸ਼ਨ ਹੈ ਤੇ ਇਹਦੇ ਚ ਵੱਧ ਤੋਂ ਵੱਧ ਇਹੋ ਜਿਹੇ ਜਿਹੜੇ ਬਿੱਲ ਜਾਂ ਏਦਾਂ ਦੇ ਕਾਨੂੰਨ ਪਾਸ ਕਰ ਲਏ ਜਾਣ ਜਿਹਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਪਾਰਟੀ ਨੂੰ ਮਾਈਲੇਜ ਮਿਲ ਸਕੇ ਆਉਂਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਮੁਲਾਜ਼ਮਾਂ ਵਾਲਾ ਰੇੜਕਾ ਕਾਫੀ ਚੱਲਿਆ ਹੋਇਆ। ਇਹਦੇ ਚ ਵੱਡੀ ਜਿਹੜਾ ਵੱਡਾ ਇਸ਼ੂ ਹੈ ਉਹ ਜਿਹੜੇ ਮੁਲਾਜ਼ਮ ਹੁਣ ਹੈਗੇ ਆ ਤੇ ਉਹਨਾਂ ਦੇ DA ਦਾ ਜਾਂ ਪੈਨਸ਼ਨਰ ਦੇ DA ਦਾ ਇਸ਼ੂ ਹੈ, ਤੇ ਜਿਹਦੇ ਚ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਹੜਾ ਇਹ ਦਿੱਤਾ ਜਾਵੇ ਜਿਹੜਾ DA ਹੈ, ਮੁਲਾਜ਼ਮਾਂ ਦਾ ਰਾਈਟ ਬਣਦਾ, ਹੱਕ ਬਣਦਾ, ਤੇ ਉਹ ਜਿਹੜੀ ਹੈ ਇਹ ਪੰਜਾਬ ਸਰਕਾਰ ਜਾਂ ਅਫਸਰਸ਼ਾਹੀ ਕਹਿ ਲਓ, ਬਿਊਰੋਕਰੇਸੀ ਜਾਂ ਜਿਹੜੇ ਬਿਊਰੋਕਰੇਸੀ ਚ ਜਿਹੜੇ ਆਰਥਿਕ ਮਾਹਰ ਬੈਠੇ ਨੇ ਜਾਂ ਸਰਵਿਸਿਜ਼ ਦੇ ਮਾਹਰ ਬੈਠੇ ਨੇ, ਉਹ ਕਹਿੰਦੇ ਨੇ ਕਿ ਇੱਥੇ ਸਕੇਲ ਵੱਧ ਨੇ ਜੀ, ਪਹਿਲਾਂ ਹੀ ਵੱਧ ਲੈ ਰਹੇ ਨੇ ਕੇਂਦਰ ਸਰਕਾਰ ਹੋਰ ਸੂਬਿਆਂ ਨਾਲੋਂ ਪੰਜਾਬ ਦੇ ਮੁਲਾਜ਼ਮ, ਤਾਂ ਏਦਾਂ ਦੀਆਂ ਗੱਲਾਂ ਦਲੀਲਾਂ। ਚਲੋ ਹਾਈ ਕੋਰਟ ਚ ਨਹੀਂ ਚੱਲੀਆਂ, ਸ਼ਾਇਦ ਸੁਪਰੀਮ ਕੋਰਟ ਚ ਲੈ ਜਾਣ, ਤੇ ਪਰ ਨਾਲ ਹੀ ਜਿਹੜੇ ਕੱਚੇ ਇੱਥੇ ਮੁਲਾਜ਼ਮ ਸੀ ਜਾਂ ਆਊਟਸੋਰਸ ਮੁਲਾਜ਼ਮ ਸੀ ਤੇ ਕੰਟਰੈਕਟ ਮੁਲਾਜ਼ਮ, ਉਹਨਾਂ ਦਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ। ਸਰਕਾਰ ਹੁਣ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਕੰਟਰੈਕਟ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਜਿਹੜੇ ਆਊਟਸੋਰਸ ਏਜੰਸੀਆਂ ਰਾਹੀਂ ਲੈਂਦੇ ਆ ਉਹਨਾਂ ਨੂੰ ਕੰਟਰੈਕਟ ਤੇ ਲਿਆਂਦਾ ਜਾਵੇ, ਤਾਂ ਕਿ ਘੱਟੋ ਘੱਟ ਜਿਹੜਾ ਇੱਕ ਵੱਡਾ ਮੁਲਾਜ਼ਮਾਂ ਦਾ ਇੱਕ ਵੱਡਾ ਬਲੋਕ ਹੈ ਉਹ ਘੱਟੋ ਘੱਟ ਸ਼ਾਂਤ ਹੋ ਜਾਏ ਤੇ ਉਹ ਉਹਨਾਂ ਦੇ ਨਾਲ ਸਰਕਾਰ ਦੇ ਇਸ ਮਾਮਲੇ ਤੇ ਜਿਹੜਾ ਹੈਗਾ ਉਹ ਖੜ ਸਕੇ। ਇਹ ਇਹ ਜਿਹੜਾ ਇਸ਼ੂ ਹੈ ਤੇ ਇਹਦੇ ਤੇ ਲਿਆਉਂਦੇ ਅੱਜ ਜਾਣ ਦੀ ਜਿਹੜੀ ਸੰਭਾਵਨਾ ਹੈ। ਤੇ ਉਧਰ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼ੁਰੂ ਚ ਕਿ ਜਿੱਦਾਂ ਸੁਖਪਾਲ ਖਹਿਰਾ ਜੋ ਕਾਂਗਰਸ ਦੇ MLA ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਹੈਗਾ ਹੈ ਮੌਨਸੂਨ ਦਾ ਸੈਸ਼ਨ ਜਿਹੜਾ ਹੋਰ ਵਧਾਇਆ ਜਾਵੇ। ਹਾਲਾਂਕਿ ਚਲੋ ਮੌਨਸੂਨ ਵੈਸੇ ਕਹਿ ਦਿੰਦੇ ਆ ਸਟੇਟਾਂ ਦੇ ਵਿੱਚ ਬਕਾਇਦਾ ਇਹਦਾ ਨਾਂ ਨੀ ਕੋਈ ਏਦਾਂ ਰੱਖਿਆ ਹੁੰਦਾ, ਤੇ ਉਹ ਇਹ ਸੈਸ਼ਨ ਤਾਂ ਖੈਰ ਜਿਹੜੀਆਂ ਵਿਰੋਧੀ ਧਿਰਾਂ ਅਕਸਰ ਮੰਗ ਕਰਦੀਆਂ ਹੁੰਦੀਆਂ, ਪਰ ਉਂਝ ਅੰਦਰੋਂ ਅੰਦਰ ਸਾਰੇ ਚਾਹੁੰਦੇ ਹੁੰਦੇ ਆ ਕਿ ਚਲੋ ਇਹ ਗੱਲ ਜਿਹੜੀ ਨਿਬੜੇ, ਛੇਤੀ ਗੱਲ ਖਤਮ ਹੋਵੇ, ਤਾਂ ਕਿ ਇੱਥੇ ਸਾਨੂੰ ਕੋਈ ਏਦਾਂ ਦੇ ਕਿਸੇ ਗੱਲ ਦਾ ਜਿਹੜਾ ਹੈਗਾ ਉਹ ਸਾਹਮਣਾ ਜਿਹੜਾ ਨਾ ਕਰਨਾ ਪਵੇ। ਤੇ ਸੁਖਪਾਲ ਖਹਿਰਾ ਚਲੋ ਆਪਣੇ ਆਪ ਨੂੰ ਕਾਂਗਰਸ ਦੇ ਵਿੱਚ ਦੂਜਿਆਂ ਨਾਲੋਂ ਵੱਧ ਬੁੱਧੀਜੀਵੀ, ਵੱਧ ਸਿਆਣੇ, ਵੱਧ ਤੱਥਾਂ ਦੀ ਖੋਖ ਕਰਨ ਵਾਲੇ ਏਦਾਂ ਦਾ ਜਿਹੜਾ ਹੈਗਾ ਉਹ ਵੀ ਇੱਕ ਤਰ੍ਹਾਂ ਦਾ ਪ੍ਰਜੈਂਟ ਕਰਦੇ ਆ ਜਾਂ ਪੋਜ਼ ਕਰਦੇ ਆ ਜਾਂ ਚਲੋ ਉਹ ਕੁਛ ਕਰਦੇ ਵੀ ਨੇ ਏਦਾਂ ਦਾ। ਤੇ ਹੁਣ ਉਹ ਕਹਿ ਰਹੇ ਨੇ ਕਿ ਇਹਦੇ ਤੇ ਜਿਹੜਾ ਹੈਗਾ ਇਸ ਜਿਹੜਾ ਕਾਨੂੰਨ ਦਾ ਜਿਹੜਾ ਨਵਾਂ ਲੈ ਕੇ ਆ ਰਿਹਾ ਉਹਦੇ ਖਰੜੇ ਤੇ ਜਿਹੜਾ ਹੈਗਾ ਉਹਨਾਂ ਨੂੰ ਪੜਚੋਲ ਦਾ ਟਾਈਮ ਨੀ ਮਿਲਣਾ, ਕਿਉਂਕਿ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਫਿਰ ਤਾਂ ਕਿ ਉਹ ਬਹਿਸ ਚ ਹਿੱਸਾ ਲੈ ਸਕਣ ਕਿ ਇਹ ਜਿਹੜਾ ਬਿੱਲ ਹੈ ਉਹ ਕਿੱਦਾਂ ਕੀ ਇਹਦੇ ਚ ਖਾਮੀਆਂ ਨੇ। ਤੇ ਕਿਉਂਕਿ ਇਸ ਤਰ੍ਹਾਂ ਹੀ ਦੀ ਗੱਲ ਹੀ ਜਿਹੜੀ ਸੁਖਪਾਲ ਖਹਿਰਾ ਨੇ ਜਦੋਂ ਸਿੱਖ ਵਿਧਾਇਕਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਗਿਆ ਸੀ ਉੱਥੇ ਕੀਤੀ ਸੀ ਕਿ ਉਹਨਾਂ ਨੂੰ ਤਾਂ ਜਿਹੜਾ ਹੈਗਾ ਇਹਦਾ ਖਰੜਾ ਹੀ ਨੀ ਦਿੱਤਾ ਗਿਆ ਜਿਹੜਾ ਇਹ ਬਿੱਲ ਸੀ, ਤੇ ਇਸ ਕਰਕੇ ਨਾ ਹੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਤੇ ਗੱਲ ਇਹ ਹੈ ਕਿ ਕੋਈ ਵੀ ਪਾਰਟੀ, ਕੋਈ ਵੀ ਸੱਤਾਧਾਰੀ ਪਾਰਟੀ ਤੇ ਬਹੁਤ ਘੱਟ ਚਾਂਸ ਹੁੰਦੇ ਜਦੋਂ ਪਹਿਲਾਂ ਜਿਹੜਾ ਹੈਗਾ ਉਹ ਬਿੱਲ ਦੀਆਂ ਕਾਪੀਆਂ ਮੈਂਬਰਾਂ ਕੋਲੇ ਦੇਵੇ। ਹਾਲਾਂਕਿ ਚਲੋ ਇਹ ਰਵਾਇਤ ਸੀਗੀ ਪਹਿਲਾਂ, ਤੇ ਪਹਿਲਾਂ ਇਹ ਵੀ ਕਈ ਵਾਰੀ ਇਹ ਵੀ ਹਫਤਾ ਹਫਤਾ ਪਹਿਲਾਂ ਵੀ ਜਿਹੜਾ ਸੀਗਾ ਬਿੱਲ ਉਹ ਚਲਿਆ ਜਾਂਦਾ ਸੀ। ਹਾਲਾਂਕਿ ਹੁਣ ਤਾਂ ਜਿਹੜੀ ਵਿਧਾਨ ਸਭਾ ਹੈ ਜਾਂ ਲੋਕ ਸਭਾ ਉਹ ਪੇਪਰਲੈਸ ਹੈ, ਹੁਣ ਤਾਂ ਜਿਹੜਾ ਹੈਗਾ ਲਿਖ ਕੇ ਕੋਈ ਨਾ ਛਪਵਾ ਕੇ ਕੋਈ ਪਰਚਾ ਨਹੀਂ ਦੇਣਾ, ਹੁਣ ਤਾਂ ਉਹਨਾਂ ਨੇ ਇੱਕ ਕਲਿੱਕ ਦੇ ਨਾਲ ਹੀ ਜਿਹੜਾ ਹੈ ਉਹ ਵੈਬਸਾਈਟ ਤੇ ਪਾ ਦੇਣਾ, ਤੇ ਵੈਬਸਾਈਟ ਦੇ ਉੱਤੇ ਸਾਰੇ ਜਿਹੜੇ ਅਥੋਰਾਈਜ਼ ਨੇ ਜਿਹੜੇ MLA ਜਾਂ MP ਹੁੰਦੇ ਨੇ ਉਹ ਉੱਥੋਂ ਪੜ੍ਹ ਸਕਦੇ ਆ ਉਹਨੂੰ ਚੰਗੀ ਤਰ੍ਹਾਂ। ਸੋ ਹੁਣ ਵੀ ਜਿਹੜੀ ਹੈਗੀ ਇਹੀ ਡਿਮਾਂਡ ਜਿਹੜੀ ਉਹ ਆਉਂਦੀ ਹੈ ਵਾਰ ਵਾਰ ਤੇ ਕਿ ਜਿਹੜਾ ਇਹ ਸੈਸ਼ਨ ਵਧਾਇਆ ਜਾਵੇ। ਹਾਲਾਂਕਿ ਇਹ ਗੱਲ ਖਹਿਰਾ ਵੱਲੋਂ ਆਈ ਹੈ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹ ਉਹਨਾਂ ਦਾ ਕੋਈ ਏਦਾਂ ਦੀ ਸਟੇਟਮੈਂਟ ਇਹਨਾਂ ਦਿਨਾਂ ਚ ਜਿਹੜੀ ਆ ਉਹ ਨਹੀਂ ਆਈ। ਤੇ ਹਾਲਾਂਕਿ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਵਿਰੋਧੀ ਧਿਰਾਂ ਜਾਂ ਉਹ ਹਮੇਸ਼ਾ ਹੀ ਚਾਹੁੰਦੇ ਹੁੰਦੇ ਨੇ ਕਿ ਸੈਸ਼ਨ ਲੰਬਾ ਹੋਵੇ, ਤੇ ਕਿਉਂਕਿ ਲੰਬੇ ਸੈਸ਼ਨ ਦੇ ਵਿੱਚ ਇੱਕ ਤਾਂ ਸਿਟਿੰਗ ਵੱਧ ਹੁੰਦੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਜਿਹੜੇ ਮਸਲੇ ਆ ਉਹਨਾਂ ਤੇ ਜਿਹੜੀ ਉਹ ਗੱਲ ਕੀਤੀ ਜਾ ਸਕਦੀ ਹੈ, ਤੇ ਮੰਤਰੀਆਂ ਨੂੰ ਵੀ ਜਵਾਬ ਦੇਣੇ ਪੈਂਦੇ ਨੇ ਕਿਉਂਕਿ ਵਿਧਾਨ ਸਭਾ ਪ੍ਰਤੀ ਜਿਹੜੇ ਹੈਗੇ ਆ ਸਾਰੇ ਹੀ ਜਵਾਬ ਦੇ ਨੇ, ਭਾਵੇਂ ਉਹ ਮੰਤਰੀ ਨੇ ਭਾਵੇਂ MLA ਨੇ, ਕਿਉਂਕਿ ਪ੍ਰਿਵਿਲੇਜ ਦਾ ਇਸ਼ੂ ਹੁੰਦਾ। ਤੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਇਹ ਅੱਜ ਮੇਰਾ ਖਿਆਲ ਨੀ, ਮੈਨੂੰ ਨੀ ਲੱਗਦਾ ਕਿ ਇਹਨੂੰ ਵਧਾਇਆ ਜਾਏਗਾ, ਕੋਈ ਬਹੁਤੀ ਉਮੀਦ ਹੈ ਕਿ ਅੱਜ ਜਿਹੜਾ ਹੈਗਾ ਇਹ ਬਿੱਲ ਪਾਸ ਕਰਕੇ ਤੇ ਜਿਹੜਾ ਸੈਸ਼ਨ ਹੈ ਉਹ ਉਠਾ ਦਿੱਤਾ ਜਾਏਗਾ।
1: ਤੇ ਇੱਧਰ ਜਿਹੜਾ ਕਾਂਗਰਸ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਕਿ BJP ਤੇ ਅਕਾਲੀ ਦਲ ਦੇ ਜਿਹੜੇ ਆਪਸ ਵਿੱਚ ਇੱਕ ਦੂਸਰੇ ਦੇ ਹਾਮੀ ਭਰਨ ਦੀ, ਇੱਕ ਦੂਸਰੇ ਦਾ ਸਹਿਯੋਗ ਦੇਣ ਦੀ ਗੱਲ ਹੈ, ਤੇ ਇਹਦੇ ਵਿੱਚ ਕੋਈ ਮਤਲਬ ਕੀ ਨਵੀਂ ਚੀਜ਼ ਕੀ ਹੈ, ਕਿਹੜੇ ਪਾਸੇ ਇਸ਼ਾਰਾ ਕਰ ਰਹੇ ਨੇ, ਕਿਉਂਕਿ ਇਹ ਤਾਂ ਪਹਿਲਾਂ ਤੋਂ ਹੀ ਕਲੀਅਰ ਹੈ ਇਹੋ ਜਿਹਾ ਕੋਈ ਵੀ ਮੁੱਦਾ ਸ਼ਾਇਦ ਹੋਇਆ ਹੀ ਨਹੀਂ ਹੈ ਜਿਹਦੇ ਵਿੱਚ ਇੱਕ ਦੂਸਰੇ ਨੂੰ ਸਪੋਰਟ ਨਾ ਕੀਤੀ ਹੋਵੇ, ਖਾਸ ਤੌਰ ਦੇ ਉੱਤੇ ਅਕਾਲੀ ਦਲ ਨੇ ਨਾ ਕਿਸੇ ਬਿੱਲ ਦੇ ਵਿੱਚ BJP ਨੂੰ ਸਪੋਰਟ ਕੀਤੀ ਹੋਵੇ। ਸੋ ਕਾਂਗਰਸ ਕਿੱਧਰ ਧਿਆਨ ਦੇਣਾ ਚਾਹੁੰਦੀ ਹੈ?
0: ਦੇਖੋ, ਇੱਕ ਤਾਂ ਇਹਦੇ ਤੇ ਜਿਹੜਾ ਬਿਆਨ ਆਇਆ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਮਿਸਟਰ ਰਾਜਾ ਵੜਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦਾ ਬਿਆਨ ਆਇਆ। ਉਹਦੇ ਚ ਜਿਹੜੀਆਂ ਦੋ ਗੱਲਾਂ ਨੇ ਉਹ ਮੈਨੂੰ ਜਿਹੜੀਆਂ ਉਹ ਲੱਗਦੀਆਂ ਨੇ। ਇੱਕ ਤਾਂ ਚਲੋ ਇਹ ਹੈ ਕਿ ਕਈ ਵਾਰੀ ਜਿਹੜੀ ਵੱਡਾ ਇਸ਼ੂ ਚੱਲ ਰਿਹਾ ਹੁਣ ਦੇਸ਼ ਦੇ ਵਿੱਚ, ਤੇ ਉਹ ਇਹੀ ਹੈ ਜਿਹਦੇ ਤੇ ਕਾਂਗਰਸ ਦਾ ਇੱਕ ਆਪਣਾ ਸਟੈਂਡ ਹੈ ਕਿ ਜਿਹੜੇ ਲੋਕ ਸਭਾ ਦੇ ਵਿੱਚ ਜਿਹੜੇ ਇਹ ਬਿੱਲ ਆ ਰਹੇ ਨੇ, ਖਾਸ ਕਰਕੇ ਨਵੀਂ ਹਲਕਾਬੰਦੀ ਵਾਲਾ, ਤੇ FCR ਵਾਲਾ ਤੇ ਜਾਂ ਚਲੋ ਇੱਕ ਬਹਾਨੇ ਦੇ ਨਾਲ ਜਿਹੜਾ ਵਿਮੈਨ ਰਿਜ਼ਰਵੇਸ਼ਨ ਵਾਲਾ, ਵਿਮੈਨ ਰਿਜ਼ਰਵੇਸ਼ਨ ਤੇ ਹਲਕਾ ਬੰਦੀ ਵਾਲਾ ਦੋਨੇ ਆਪਸ ਵਿੱਚ ਜੁੜੇ ਹੋਏ ਨੇਗੇ ਗੱਲਾਂ। ਤੇ ਹੁਣ ਸੁਖਪਾਲ ਮਾਫ ਕਰਨਾ ਰਾਜਾ ਵੜਿੰਗ ਨੇ ਜਿਹੜਾ ਹੈਗਾ ਇਹ ਬਿਆਨ ਦਿੱਤਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਯੂ ਟਰਨ ਲੈ ਲਿਆ ਇਸ ਇਸ਼ੂ ਤੇ ਤੇ ਹਲਕਾ ਬੰਦੀ ਵਾਲੇ ਇਸ਼ੂ ਤੇ ਹੁਣ ਉਹ ਸਪੋਰਟ ਜਿਹੜੀ ਆ ਉਹ ਕਰਨਗੇ, ਕਿਉਂਕਿ ਪਿੱਛੇ ਸੁਖਬੀਰ ਬਾਦਲ ਨੂੰ ਪੁੱਛਿਆ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹਦੇ ਚ ਗਲਤ ਕੀ ਹੈ ਜਿਹੜਾ ਜੇ ਨਵੀਂ ਹਲਕਾ ਬੰਦੀ ਜਿਹੜੀ ਉਹ ਕੀਤੀ ਜਾ ਰਹੀ ਹੈ, ਤੇ ਉਹ ਸਾਰੀ ਇਸ ਤਰੀਕੇ ਦੇ ਨਾਲ ਰਾਜਾ ਵੜਿੰਗ ਨੇ ਇਹ ਗੱਲ ਕੀਤੀ ਹੈ। ਦੂਜੀ ਗੱਲ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਅੰਦਰ ਆਪਸ ਦੇ ਵਿੱਚ ਸਭ ਅੱਛਾ ਨਹੀਂ ਹੈ, ਤੇ ਇਹ ਵੀ ਰਾਜਾ ਵੜਿੰਗ ਨੂੰ ਹੈ ਕਿ ਚਲੋ ਥੋੜਾ ਜਿਹਾ ਧਿਆਨ ਇਸ ਪਾਸੇ ਵੀ ਜਾਵੇ, ਪਾਰਟੀ ਦਾ ਵੀ ਜਾਵੇ, ਲੋਕਾਂ ਦਾ ਵੀ ਜਾਵੇ ਕਿ ਆਹ ਏਦਾਂ ਦਾ ਜਿਹੜਾ ਹੈਗਾ ਉਹ ਸਾਰਾ ਕੁਛ ਹੋ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਹੈ ਰਣਜੋਤ ਜੀ ਉਹ ਬਿਲਕੁਲ ਸਹੀ ਹੈ ਕਿ ਅਕਾਲੀ ਦਲ ਨੇ ਹੁਣ ਤੱਕ ਕਿਸੇ ਵੀ ਇਸ਼ੂ ਤੇ ਜਿਹੜਾ ਹੈਗਾ ਉਹ ਵਿਧਾਨਕ ਤੌਰ ਤੇ ਜਿਹੜੇ ਇਸ਼ੂ ਆਏ ਨੇ ਕਿਤੇ ਵੀ ਜਿਹੜਾ ਹੈਗਾ ਉਹ ਬੀਜੇਪੀ ਦੇ ਵਿਰੁੱਧ ਕਿਤੇ ਵੋਟ ਨਹੀਂ ਪਾਈ ਜਾਂ ਉਹਦੇ ਅਗੇਂਸਟ ਜਿਹੜੀ ਆ ਕਿਤੇ ਕੋਈ ਗੱਲ ਨਹੀਂ ਕੀਤੀ, ਭਾਵੇਂ ਉਹ ਗੱਲ ਸਿਆਸੀ ਤੌਰ ਤੇ ਹੋਵੇ, ਭਾਵੇਂ ਹੋਰ ਜਿਹੜੇ ਮਸਲੇ ਨੇ ਦੇਸ਼ ਦੇ ਉਹਨਾਂ ਨੂੰ ਲੈ ਕੇ ਕਾਨੂੰਨ ਪਾਸ ਕਰਨ ਵਾਲੀ ਜਿਹੜੀ ਗੱਲ ਹੋਵੇ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਧਾਰਾ 370 ਤੋੜੀ ਗਈ ਜਿਹੜੀ ਸੀ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਚ ਵੰਡ ਕੇ ਯੂਟੀ ਬਣਾ ਦਿੱਤਾ ਗਿਆ, ਅਜੇ ਵੀ ਉੱਥੇ ਸਟੇਟਹੁੱਡ ਦਾ ਜਿਹੜਾ ਦਰਜਾ ਨਹੀਂ ਮਿਲਿਆ ਉਹਨਾਂ ਨੂੰ ਪ੍ਰੋਪਰ, ਤੇ ਉੱਧਰ ਲਦਾਖ ਨੂੰ ਅਲੱਗ ਯੂਟੀ ਬਣਾ ਦਿੱਤਾ, ਤੇ ਉਹਦੇ ਤੇ ਵੀ ਜਿਹੜਾ ਹੈ ਅਕਾਲੀ ਦਲ ਨੇ ਬਿਲਕੁਲ ਚੋਣ ਨਹੀਂ ਕੀਤੀ, ਤੇ ਕਿਉਂਕਿ ਜਿਹੜਾ ਜੇ ਅਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਪੜ੍ਹ ਲਏ ਹੁਣ ਜਾਂ ਜਿਹੜੇ ਹੁਣ ਇਹਦੇ ਨਵੇਂ ਲੀਡਰ ਨੇ ਜਾਂ ਜਿਹੜੀ ਇਹ ਆਪਣੀ ਸਿਆਸੀ ਫੌਜ ਹੈ ਬਾਦਲ ਸਾਹਿਬ ਦੀ, ਤੇ ਜਿਹੜੇ ਜਿਨ੍ਹਾਂ ਦੇ ਬਿਆਨ ਅਕਸਰ ਆਉਂਦੇ ਨੇ ਭਾਵੇਂ ਅਰਸ਼ਦੀਪ ਕਲੇਰ ਹੈ ਭਾਵੇਂ ਚੀਮਾ ਸਾਹਿਬ ਨੇ ਤੇ ਭਾਵੇਂ ਹੋਰ ਨੇ ਜਿਹੜੇ ਇੱਕ ਦੋ ਇਹਨਾਂ ਦੇ ਯੂਥ ਵਿੰਗ ਵਾਲੇ ਬੋਲਦੇ ਆ, ਜੇ ਉਹ ਅਨੰਦਪੁਰ ਸਾਹਿਬ ਦਾ ਮਤਾ ਪੜ੍ਹ ਲੈਣ ਜਿਹੜਾ ਅਕਾਲੀ ਦਲ ਦਾ ਇੱਕ ਦਸਤਾਵੇਜ਼ ਹੈ ਇੱਕ ਇਤਿਹਾਸਕ ਦਸਤਾਵੇਜ਼ ਹੈ, ਤਾਂ ਉਹ ਜਿਹੜਾ ਬਿਲਕੁਲ ਸਟੈਂਡ ਉਹਦੇ ਉਲਟ ਹੈ। ਜਿਹੜਾ ਅਨੰਦਪੁਰ ਦਾ ਮਤਾ ਹੈ ਉਹ ਵੱਧ ਅਧਿਕਾਰਾਂ ਦੀ ਸੂਬਿਆਂ ਲਈ ਗੱਲ ਕਰਦਾ, ਉਹ ਉਹਦੇ ਚ ਇਹ ਵੀ ਰੈਫਰੈਂਸ ਹੈ ਕਿ ਜੰਮੂ ਕਸ਼ਮੀਰ ਵਾਂਗ ਜਿਹੜਾ ਹੈ ਪੰਜਾਬ ਨੂੰ ਵੀ ਜਿਹੜਾ ਹੈਗਾ ਉਸ ਤਰ੍ਹਾਂ ਦੇ ਅਧਿਕਾਰ ਮਿਲਣੇ ਚਾਹੀਦੇ ਨੇ, ਪਰ ਜਦੋਂ ਜੰਮੂ ਕਸ਼ਮੀਰ ਦੇ ਅਧਿਕਾਰ ਖਤਮ ਕਰਨ ਦੀ ਗੱਲ ਆਉਂਦੀ ਉਦੋਂ ਅਕਾਲੀ ਦਲ ਹੱਕ ਚ ਵੋਟ ਪਾਉਂਦਾ ਕਿ ਹਾਂ ਇਹ ਖਤਮ ਕਰ ਦਿਓ, ਤੇ ਉਲਟਾ ਉਦੋਂ ਵੀ ਜਿਹੜੇ ਹੈਗੇ ਏਦਾਂ ਦੇ ਬਿਆਨ ਜੇ ਤੁਸੀਂ ਦੇਖੋ ਚੱਕ ਕੇ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਖਾਸ ਕਰਕੇ ਸੁਖਬੀਰ ਬਾਦਲ ਦੇ ਬਿਆਨ ਉਹਦੇ ਚ ਨੋਟ ਕਰਨ ਵਾਲੇ ਨੇ ਕਿ ਦੇਖੋ ਜੀ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹੋਣ ਕਰਕੇ ਉੱਥੇ ਘੱਟ ਗਿਣਤੀਆਂ ਦਾ ਕੋਈ ਪੁੱਛ ਪੜਤਾਲ ਨਹੀਂ ਹੈ, ਸਿੱਖਾਂ ਨੂੰ ਉੱਥੇ ਕੋਈ ਨਹੀਂ ਪੁੱਛਦਾ, ਉੱਥੇ ਘੱਟ ਗਿਣਤੀ ਕਮਿਸ਼ਨ ਵੀ ਨਹੀਂ ਬਣ ਸਕਦਾ, ਹੋਰ ਇਸ ਤਰ੍ਹਾਂ ਦੇ ਜਿਹੜੇ ਉਹ ਬਿਆਨ ਦਿੱਤੇ ਸਗੋਂ ਕਿ ਹਾਂ ਇਹਦੇ ਤੇ ਮੋਹਰ ਲਾਈ ਜਾਵੇ, ਜਿਹੜੀ ਇਸ ਤਰ੍ਹਾਂ ਦੀ ਗੱਲ ਹੈ। ਤੇ ਬਾਕੀ ਕਿਸਾਨ ਅੰਦੋਲਨ ਤੋਂ ਪਹਿਲਾਂ ਜਦੋਂ ਇਹ ਤਿੰਨ ਜਿਹੜੇ ਸੀਗੇ ਉਹ ਖੇਤੀ ਕਾਨੂੰਨ ਜਦੋਂ ਪਾਸ ਹੁੰਦੇ ਆ ਉਦੋਂ ਵੀ ਅਕਾਲੀ ਦਲ ਨਾਲ ਖੜਾ ਹੈ, ਉਲਟਾ ਉਹ ਤਾਂ ਵੱਡੇ ਬਾਦਲ ਸਾਹਿਬ ਹੈਗੇ ਸੀ ਉਹ ਉਲਟਾ ਬਿਆਨ ਦਿੰਦੇ ਨੇ ਕਿ ਇਹ ਤਾਂ ਕਿਸਾਨਾਂ ਦੇ ਹੱਕ ਚ ਹੈ, ਕਿਸਾਨ ਯੂਨੀਅਨ ਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ, ਸਾਨੂੰ ਪਤਾ ਹੈਗਾ ਕਿ ਇਹ ਤਾਂ ਕਿੰਨੇ ਹੱਕ ਚ ਨੇ ਕਿਸਾਨਾਂ ਦੇ, ਇਹ ਇਸ ਤਰ੍ਹਾਂ ਦੀ ਜਿਹੜੀ ਗੱਲ ਹੁਣ ਜਦੋਂ ਹਾਲਾਂਕਿ ਚਲੋ 16 MP ਕੋਈ ਇੱਕ MP ਨੇ ਅਕਾਲੀ ਦਲ ਦੇ ਬੀਬਾ ਹਰਸਿਮਰਤ ਕੌਰ, ਤੇ ਪਰ ਇਹ ਹੈ ਕਿ ਪੋਲੀਟੀਕਲੀ ਜਿਹੜਾ ਹੈਗਾ ਇਹਦਾ ਮੈਸੇਜ ਕੀ ਜਾਂਦਾ ਹੈ ਜਾਂ ਇਹ ਕਿਸ ਤੁਸੀਂ ਸੰਕੇਤ ਕੀ ਦਿੰਦੇ ਹੋ, ਇਹ ਜਿਹੜਾ ਹੈਗਾ ਜ਼ਿਆਦਾ ਸੋਚਣ ਸਮਝਣ ਵਾਲੀ ਗੱਲ ਹੈ। ਠੀਕ ਹੈ ਰਾਜਾ ਵੜਿੰਗ ਦਾ ਬਿਆਨ ਉਹਦੇ ਪਿੱਛੇ ਕੋਈ ਸਿਆਸੀ ਗੱਲ ਹੋ ਸਕਦੀ ਹੈ, ਪਰ ਇਹ ਗੱਲ ਤਾਂ ਸੱਚਾਈ ਹੈ ਨਾ ਕਿ ਜੇ ਉਹ ਹੁਣ ਵੀ ਇਸ ਸਟੇਜ ਤੇ ਆ ਕੇ ਵੀ ਜਦੋਂ ਬਿਲਕੁਲ ਉਹ BJP ਪੰਜਾਬ ਦੇ ਵਿੱਚ ਇੱਕ ਬਰਾਬਰ ਦੀ ਧਿਰ ਵਰ ਬਣ ਜਾ ਰਹੀ ਹੈ, ਸ਼ਰੀਕ ਬਣ ਜਾ ਰਹੀ ਹੈ ਅਕਾਲੀ ਦਲ ਦੀ ਜੋ ਕਿਸੇ ਸਮੇਂ ਉਹਨਾਂ ਦੀ ਕੱਟੀ ਸਾਂਝ ਹੁੰਦੀ ਸੀ, ਤੇ ਉਦੋਂ ਵੀ ਇਸ ਤਰ੍ਹਾਂ ਦੇ ਬਿਆਨ ਆਉਣੇ ਤੇ ਉਹ ਫਿਰ ਇਸੇ ਗੱਲ ਵੱਲ ਇਸ਼ਾਰਾ ਕਰਦੇ ਕਿ ਅਲਟੀਮੇਟਲੀ 2027 ਤੋਂ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਦਾ ਗੱਠਜੋੜ ਤੇ ਇਹਨਾਂ ਦੀ ਨੇੜਤਾ ਜਿਹੜੀ ਆ ਉਹ ਹੋ ਸਕਦੀ ਹੈ।
1: ਚਲੋ ਇਹ ਵੀ ਪਤਾ ਲੱਗ ਜਾਂਦਾ ਵੀ ਕੀ ਨੇੜਤਾ 'ਚੋਂ ਨਵਾਂ ਕੀ ਨਿਕਲਦਾ, ਕਿਉਂਕਿ ਇਹ ਕੁਛ ਚੀਜ਼ਾਂ 'ਤੇ ਅੰਡਰਸਟੂਡ ਹੀ ਨੇ ਕਿ ਹਾਂ ਇਕੱਠਾ ਹੀ ਕੁਛ ਉਹਨਾਂ ਦੇ ਆਪਣੇ ਆਗੂ ਵੀ ਟਾਈਮ ਟੂ ਟਾਈਮ ਇੱਦਾਂ ਦੇ ਸੰਕੇਤ ਦੇ ਹੀ ਜਾਂਦੇ ਨੇ। ਇੱਧਰ ਜਿਹੜਾ ਜੀ ਰਾਮ ਜੀ ਦੇ ਵਿੱਚੋਂ 50% ਜਿੱਦਾਂ ਤੁਸੀਂ ਦੱਸਿਆ ਕਿ ਘੱਟ ਗਈਆਂ ਨੇ ਜੋਬਸ, ਇਹ ਕਿਵੇਂ ਘੱਟ ਗਈਆਂ, ਕੀ ਬਣਿਆ ਇਹਦਾ?
0: ਨਹੀਂ ਦੇਖੋ ਜੀ ਉਹਦੇ 'ਚ ਦੋ ਤਿੰਨ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਇੱਕ ਤਾਂ ਜਿਹੜਾ ਹੈ ਉਹਨੂੰ ਥੋੜਾ ਜਿਹਾ ਇਹਨਾਂ ਨੇ ਪਚੀਦਾ ਕਰਤਾ, ਸਿਰਫ ਇਸੇ ਕਰਕੇ ਕਿ ਇਹਦੇ ਚੋਂ ਕਿਵੇਂ ਨਾ ਕਿਵੇਂ ਮਹਾਤਮਾ ਗਾਂਧੀ ਦਾ ਨਾਂ ਨਿਕਲ ਜੇ, ਉਹਦਾ ਨਾਂ ਵੀ ਇੰਨਾ ਬਣਾਤਾ ਵਿੱਚ, ਜਿਹੜੀ ਉਹ ਐਬਰੀਵੇਸ਼ਨ ਜਿਹੜੀ ਆ ਉਹ ਇਦਾਂ ਦੀ ਜਿਹੜੀ ਆ ਉਹ ਬਣਾਤੀ, ਤੇ ਜੀ ਰਾਮ ਜੀ ਇਦਾਂ ਦਾ ਨਾਂ ਬਣਾਤਾ, ਤੇ ਹਾਲਾਂਕਿ ਨਾਂ ਸਾਰਾ ਉਹ ਇੰਗਲਿਸ਼ ਦੇ ਵਿੱਚ ਹੈ, ਤੇ ਪਰ ਇਹ ਹੈ ਕਿ ਇਹਨਾਂ ਨੇ ਉਹਨੂੰ ਬਣਾਇਆ ਇਸ ਤਰੀਕੇ ਦੇ ਨਾਲ, ਵਿਕਾਸ ਭਾਰਤ ਤੇ ਜੀ ਰਾਮ ਜੀ ਇਦਾਂ ਦਾ ਉਹਦਾ ਨਾਂ ਜਿਹੜਾ ਉਹ ਰੱਖਿਆ, ਤੇ ਕਿਉਂਕਿ ਪਹਿਲਾਂ ਉਹਦਾ ਨਾਮ ਮਗਨਰੇਗਾ ਸੀ, ਮਹਾਤਮਾ ਗਾਂਧੀ ਜਿਹੜੀ ਸੀ ਉਹ ਗਰੰਟੀ ਸਕੀਮ ਸੀ ਉਹਦਾ, ਰੋਜ਼ਗਾਰ ਗਰੰਟੀ ਸਕੀਮ ਸੀ ਉਹਦਾ ਨਾਂ। ਤੇ ਹੁਣ ਜਿਹੜਾ ਇਹਦੇ ਚ ਜਿਹੜੀ ਵੱਡੀ ਗੱਲ ਹੈ, ਜੌਬ ਘਟਣ ਵਾਲੀ ਗੱਲ ਜਿਹੜੀ ਉਹ ਇਹ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਇਹਦੇ ਚ ਜਿਹੜੀਆਂ ਸਟੇਟਸ ਜਿਹੜੀਆਂ ਉਹ ਹਿੱਸਾ ਪਾਉਣਗੀਆਂ ਬਰਾਬਰ ਦਾ, ਜਿੰਨਾ ਕੇਂਦਰ ਫੰਡ ਦੇਗਾ, ਤੇ ਉੱਥੇ ਆ ਕੇ ਹੁਣ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ, ਕਿਉਂਕਿ ਸਟੇਟਸ ਕੋਲੇ ਜਿਹੜੇ ਹੈਗੇ ਆ ਉਹ ਆਪਣੇ ਫੰਡ ਜਿਹੜੇ ਹੈਗੇ ਉਹ ਬੜੇ ਘੱਟ ਹੈ, ਕਿਉਂਕਿ ਇਹਨਾਂ ਨੂੰ ਤਾਂ ਜਿਹੜਾ, ਕਿਉਂਕਿ GST ਜਦੋਂ ਇਹ ਰਜੀਮ ਬਣਿਆ, GST ਵਾਲਾ ਸਾਰਾ ਪੈਸਾ ਕੇਂਦਰ ਕੋਲੇ ਚਲਾ ਜਾਂਦਾ, ਬਾਅਦ ਦੇ ਵਿੱਚ ਕੇਂਦਰ ਰਿਮਬਰਸ ਕਰਦਾ ਫੇਰ ਸੂਬਿਆਂ ਨੂੰ, ਤੇ ਉਹਨੇ ਜਿਹੜੇ ਫੰਡ ਹੈ ਉਹਨਾਂ ਦਾ ਉੱਥੋਂ ਹੀ ਦੇਣੇ, ਜਿਹੜੀ ਉਹਨਾਂ ਦੀ ਆਮਦਨ ਹੈ ਭਾਵੇਂ ਲੋਕਾਂ ਦੇ ਟੈਕਸ ਤੋਂ ਆਈ ਹੈ ਜਾਂ ਕਿਸੇ ਤਰ੍ਹਾਂ ਦੇ। ਤੇ ਸੂਬਿਆਂ ਕੋਲੇ ਆਪਣਾ ਜਿਹੜਾ ਹੈਗਾ ਉਹ ਕੋਈ ਟੈਕਸ ਨਹੀਂ, ਸਿਰਫ ਵੈਟ ਹੈ ਲੈ ਦੇ ਕੇ, ਤੇ ਵੈਟ ਕਿੰਨਾ ਕੁ ਹੁੰਦਾ ਜਾਂ ਕਿੰਨੀਆਂ ਚੀਜ਼ਾਂ ਤੇ ਉਹ ਸਾਡੇ ਸਾਹਮਣੇ ਹੈ, ਕਿਉਂਕਿ ਬਾਕੀ ਦਾ ਵੈਟ ਸਾਰਾ ਖਤਮ ਕਰਤਾ, ਜਿਵੇਂ ਚਲੋ ਪੈਟਰੋਲ ਡੀਜ਼ਲ ਤੇ ਜਾਂ ਫਿਊਲ ਤੇ ਇਦਾਂ ਦਾ ਕਿਤੇ ਨਾ ਕਿਤੇ ਉਹ ਵੈਟ ਹੈਗਾ। ਤੇ ਇੱਕ ਤਾਂ ਇਹ ਕਿ ਸੂਬੇ ਹੁਣ ਹੱਥ ਪਿੱਛੇ ਖੱਚੀ ਖੜੇ ਆ, ਉਹ ਕਹਿੰਦੇ ਵੀ ਸਾਡੇ ਕੋਲੇ ਉਹ ਪੈਸਾ ਉਸ ਸਕੀਮ ਵਾਸਤੇ ਦੇਣ ਲਈ ਹੈ ਨਹੀਂ। ਤੇ ਦੂਜੀ ਗੱਲ ਜਿਹੜਾ ਹੈਗਾ ਇਹਦੇ ਚ ਸਭ ਤੋਂ ਇਹ ਹੈ ਕਿ ਹੁਣ ਇਹਦੇ ਚ ਕੁਛ ਇਹਨਾਂ ਨੇ ਬਦਲਤਾ, ਉਹ ਪ੍ਰਣਾਲੀ ਦੇ ਵਿੱਚ ਤਬਦੀਲੀ ਕਰਤੀ, ਉਹਨੂੰ ਉਹ ਚ ਉਲਝਣਾਂ ਇੱਦਾਂ ਦੀਆਂ ਪੈਦਾ ਹੋ ਗਈਆਂ ਕਿ ਉਹਦੇ ਲਈ ਹੁਣ ਪਿੰਡ ਦੇ ਵਿੱਚ ਪਹਿਲਾਂ ਗ੍ਰਾਮ ਪੰਚਾਇਤ ਕੋਲੇ ਸਾਰੇ ਉਹ ਅਧਿਕਾਰ ਸੀ, ਤੇ ਉਸ ਤਰ੍ਹਾਂ ਦਾ ਵੀ ਹਾਲਾਂਕਿ ਕਿਹਾ ਹੀ ਜਾ ਰਿਹਾ ਕਿ ਅਸੀਂ ਗ੍ਰਾਮ ਪੰਚਾਇਤਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਨੇ, ਇਹ ਵੀ ਦਾਅਵਾ ਕੀਤਾ ਸੀ ਜਦੋਂ ਬਣਾਇਆ ਕਿ ਜਿਹੜੀਆਂ ਇਹਦੇ ਚ ਵੱਧ ਜੌਬ ਮਿਲਣਗੀਆਂ, ਲੇਬਰ ਨੂੰ ਵੱਧ ਕੰਮ ਮਿਲੇਗਾ, ਤੇ ਕੰਮ ਜਿਹੜਾ ਹੈਗਾ ਹਾਲਾਂਕਿ ਘੱਟ ਗਿਆ, ਕਿਉਂਕਿ ਕੋਈ ਕਾਨੂੰਨੀ ਅੜਚਣਾ, ਕੋਈ ਇਦਾਂ ਦੀਆਂ ਜਿਹੜੀਆਂ ਫਾਰਮੈਲਿਟੀਜ਼ ਇਦਾਂ ਦੀਆਂ ਬਣਾਤੀਆਂ, ਤੇ ਜਿਸ ਕਰਕੇ ਜਿਹੜੀ ਹੈ ਇਹ ਸਮੱਸਿਆ ਹੁਣ ਆ ਰਹੀ ਹੈ।
1: ਜੀ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
6: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ

0: ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਏ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ, ਕੀ ਚੱਕਰ ਕੀ ਆ ਬਾਈ?
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ।
0: ਵਾਹ ਵਾਹ ਵਾਹ ਵਾਹ, ਕਿਆ ਬਾਤ, ਤੂੰ ਓਸ਼ੋ ਬਣੀ ਜਾਂਦਾ ਵੇ ਤੈਨੂੰ।
1: ਓਸ਼ੋ ਬੋਸ਼ੋ
0: ਓਸ਼ੋ ਮੀਸ਼ੋ
1: ਕੇਮਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮਸ਼ੋ।
1: ਹਾਂਜੀ ਮਜ਼ਾ ਮਾ ਮਜ਼ਾ ਮਾ ਜੋ ਜੀ ਕਰਦਾ ਕਹਿਣ,
0: ਜੋ ਜੀ ਕਰਨਾ
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ
0: ਲੈ ਕਿਆ ਬਾਤ ਕਿਆ ਬਾਤ ਹੈ ਤੁਹਾਡੇ ਤੋਂ ਵੀ
1: ਸ਼ਾਇਰ ਗਾਣਾ ਕਹਿਣ ਲਾਇਆ ਤੁਸੀਂ ਅੱਜ ਨਾ ਬੜਾ
0: ਗਾਣਾ ਗਾਣਾ ਗੁੱਡ ਹੈ ਯਾਰ ਸ਼ੁਭ ਸ਼ੁਭ ਦੇ ਗਾਣੇ ਠੀਕ ਹੀ ਹੁੰਦੇ ਹੀ ਇਜ਼ ਗੁੱਡ
1: ਨਾਟ ਵਾਈਬ ਜੀ ਬੜੀ ਬਣਾਉਂਦਾ ਨਾ
0: ਵਾਈਬ ਵਧੀਆ ਬਣਾਉਂਦਾ ਵਾਈਬ ਦੀ ਸਾਰੀ ਖੇਡ ਹੋ ਗਈ ਅੱਜ
1: ਹਾਂ ਯਾਰ
0: ਹਨਾ
1: ਵਾਈਬ ਬਿਨਾ ਕੱਖ ਨਹੀਂ ਆ
0: ਵਾਈਬ ਮਾਹੌਲ ਚਾਲ ਇਸ ਤੋਂ ਬਿਨਾਂ ਕੋਈ ਹੈ ਨਹੀਂ ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ 'ਚ ਵਾਈਬ ਹੈ ਨਹੀਂ ਯਾਰ ਅੱਜ ਦੇ ਦਿਨ 'ਚ ਵਾਈਬ ਹੈ ਨਹੀਂ
1: ਕੱਲ੍ਹ
0: ਇਸ ਜੋਬ 'ਚ ਵਾਈਬ ਹੈ ਨਹੀਂ
1: ਕੱਲ੍ਹ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ ਮਤਲਬ ਵਧੀਆ ਸੋਹਣਾ ਰਾਈਟਰ ਮਿਲਿਆ ਤੇ ਉਹ ਵੀਰ ਕਹਿੰਦਾ ਯਾਰ ਮੈਂ ਹਾਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ ਪਰ ਮੈਂ ਹਾਂ ਚੱਲਣ ਦੇ ਲਈ ਤੁੱਕਾ ਹੀ ਆ ਉਹ ਕਹਿੰਦਾ ਨਹੀਂ ਮੈਂ ਇੱਦਾਂ ਨਹੀਂ ਤੁੱਕਾ ਹੋ ਸਕਦਾ ਆਰਟ ਆਏ ਮੈਂ ਠੀਕ ਆ ਆਰਟ ਆ ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ ਪਰ ਮੈਂ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ ਸੀ ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹ ਚੁੱਕ ਕੇ ਵੇਖ ਲਾ
0: ਇਹ ਫੈਕਟ ਆ
1: ਹਾਂ ਤੇ ਕਹਿੰਦਾ ਹਾਂ ਇਹ ਗੱਲ ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨਹੀਂ ਹੈਗੀ ਮੈਂ ਬਸ ਮੈਂ ਵਾਈਬ ਲਿਆਓ ਫਿਰ
0: ਵਾਈਬ ਲੈ ਕੇ ਆਓ
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ ਡਲ ਜੀ ਚੀਜ਼ ਕੋਈ ਵੀ ਨਹੀਂ ਸੁਣ ਨੂੰ ਕਿ ਜਾਂ ਵੇਖ ਕੇ ਰਾਜੀ
0: ਹਾਂ ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ
0: ਉਹ ਫਿਰ ਤੁਹਾਨੂੰ ਪਤਾ ਹੀ ਆ ਆਪਾਂ ਮਾੜਾ ਜਿਹਾ ਧਿਆਨ ਦੇ ਥੈਂਕ ਯੂ ਤੁਹਾਡੀ ਰੀਲ ਉੱਪਰ ਹੁੱਕੀ ਥੱਲੇ ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ ਉਹ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਆ ਦੇਖਣੀ
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜੇ ਪਤਾ ਲੱਗਿਆ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਫਿਰ ਮੈਂ ਸਮਝਿਆ ਹੈਗੀ ਡੋਪਾਮੀਨ
0: ਸੁਣਿਆ ਨਹੀਂ ਲਾਵਾਂਗੇ ਅੱਜ ਡੋਪਾਮੀਨ ਹੀ ਲਾਵਾਂਗੇ ਅਗਲਾ ਗਾਣਾ
1: ਕ੍ਰੀਏਟਿਵ ਡਾਇਰੈਕਟਰ ਹੀ ਹੈ
0: ਨਹੀਂ ਇਹ ਤਾਂ ਹੁਣ ਨਾ ਪੱਕਾ
1: ਇਹ ਤਾਂ ਕੋਈ ਗੈਸ ਨਹੀਂ ਕਰ ਸਕਦਾ ਕਿੱਥੇ ਲਿਖਿਆ ਕ੍ਰੀਏਟਿਵ ਡਾਇਰੈਕਟਰ
0: ਉਹ ਭਰਾ ਮੈਂ ਟੋਪੀ ਪਾਈ ਹੈ ਜੋ ਉਹਦੇ ਤੇ ਲਿਖਿਆ
1: ਹਾਂ ਉਹ ਲੈ
0: ਯਾਰ ਕਿੱਦਾਂ ਦੇ ਬੰਦੇ
1: ਯਾਰ ਫਿਰ
0: ਰੇਡੀਓ ਇਜ਼ ਐਨ ਆਡੀਓ ਮੀਡੀਅਮ ਬ੍ਰੋ ਲੋਕਾਂ ਨੂੰ ਪਤਾ ਨਹੀਂ ਨਾ ਇਹ ਚੱਕਰ ਆ ਹੋਰ ਸੁਣਾਓ ਕਿੱਦਾਂ ਚੱਲ ਰਿਹਾ ਸਭ ਕੁਝ
1: ਟੌਪ ਚੱਲਣ ਦਿਆ ਜੀ ਸਾਰਾ ਕੁਛ ਵਧੀਆ ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ ਬਸ ਅੱਜ ਕੱਲ੍ਹ ਥੋੜ੍ਹੀ ਜਿਹੀ ਹੈਪਨਿੰਗ ਤੇ ਨਹੀਂ ਕਹਿ ਸਕਦੇ ਥੋੜਾ ਜਿਹਾ ਹੁਣ ਡਿਆ ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਹੀ ਉਹਦੇ ਤੇ
0: ਕਰ ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ
1: ਆਏ ਹੋਏ
0: ਹੈ ਹੋ ਜਾਂਦੀ ਨਾ ਚੇਂਜ ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਆਉਂਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ
0: ਹਾਂਜੀ ਹਾਂਜੀ ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ ਚੇਂਜ ਹੋ ਜਾਂਦੀ ਹੈ ਵਾਈਬ
1: ਆਏ
0: ਇੱਦਾਂ ਹੀ ਆ
1: ਕੀ ਬਾਤ ਹੈ
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ ਇਸ ਰੇਡ ਕਾਹਦੇ
1: ਵਾਸਤੇ
0: ਇਸ ਰੇਡ ਵਾਸਤੇ ਰੇਡ ਔਨ ਸ਼ਾਇਰੀ
1: ਤੁਹਾਡੇ ਕੋਲ $5,000 ਕੋਈ ਲੈਣਾ ਤਾਂ
0: ਵੇਚ ਤੂੰ ਭਰਾ
1: ਨੁਕਸਾਨ ਨਾ ਕਰਾ ਲਿਓ
0: ਨਹੀਂ ਨਹੀਂ ਇਹ ਵੀ ਠੀਕ ਹੈ ਮੈਂ ਆਪਣੇ ਸ਼ਬਦ ਵਾਪਸ ਲੈਣਾ ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ
1: ਨਾਲੇ ਦੱਸ ਦੋ ਸਰੋਤੇ ਨੂੰ ਕਿ ₹5,000 ਦੀ ਗੱਲ ਕਰ ਰਹੇ ਹੋ
0: ਹਾਂਜੀ ਹਾਂਜੀ
1: ਰੁਪਏ ਬਾਰੇ ਤੇ ਤੁਸੀਂ ਸੋਚ ਨਹੀਂ ਸਕਦੇ
0: ਇੰਨੇ ਤਾਂ ਹਜੇ ਵੱਡੇ ਹੋਏ ਨਹੀਂ ਆਪਾਂ ਹਜੇ ਨਿੱਕੇ ਕਾਕੇ ਹਜੇ ਬੋਇਜ਼ ਆ ਨਾ ਬੋਸ ਗੱਲ ਕਰਦਾ ਸਾਡਾ ਬਈ
1: ਹਾਂ ਬੋਇਜ਼ ਤੇ ਗੱਲ ਤੇ ਗੱਲ
0: ਕਰਦੇ ਅਸੀਂ ਸੁਣਦਾ ਗਾ ਰਹੇ
1: ਹਾਂ ਇਹ ਗੱਲ ਹੈ
0: ਅਸੀਂ ਤਾਂ ਚਲੋ ਜੋ ਹੈ ਸੋ ਹੈ ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰਾਂ ਦੱਸਣ ਦੀ
1: ਕਰੋ ਕਰੋ ਜੀ
0: ਕਿ ਅੱਜ ਦਾ ਟੌਪਿਕ ਜਿਹੜਾ ਬਲਕੀਰਤ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ
1: ਬਲਕੀਰਤ ਜੀ ਇਕੱਲੇ ਹੀ ਸਾਂਝਾ ਕਰ ਰਹੇ
0: ਨਹੀਂ ਤਾਂ ਇਕੱਠੇ ਕਰਾਂਗੇ ਨਾ ਮੈਂ ਆਪਣੇ ਆਪਣਾ ਨਾਮ ਥੋੜਾ ਲਊਂਗਾ ਨਾ ਬੇਵਕੂਫ
1: ਤੁਸੀਂ ਗੱਲ ਸ਼ੁਰੂ ਹੀ ਨਹੀਂ ਸਹੀ ਕਰ
0: ਰਹੇ ਫੇਰ ਤੋਂ ਯਾਰ ਤੂੰ ਬੋਲ ਹੁਣ ਮੈਂ ਬੋਲ ਲੈਣੀ 4 ਵਾਰੀਆਂ ਮੈਂ
1: ਕਹਿੰਦਾ ਆਇਆ ਜੇ ਸ਼ੁਰੂ ਵਧੀਆ ਕਰੋਗੇ
0: ਚਲੋ ਠੀਕ ਹੈ
1: ਇਹ ਟਰਾਈ ਕਰੋ
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੌਪਿਕ ਕਰਾਂਗੇ ਡਿਸਕਸ ਜੇ ਮੌਕਾ ਲੱਗ ਸਕਿਆ ਕੀ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ ਅਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਹੈ ਜਾਂ ਫਿਰ ਆਪਾਂ ਸਮਾਂ ਨਹੀਂ ਦੇ
1: ਪਾਉਂਦੇ
0: ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਇਹਨੂੰ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਸ ਤਰ੍ਹਾਂ ਦਾ ਫਰਕ ਆ ਜਾਂਦਾ ਨਾ ਸੋਹਣੀਏ ਨਹੀਂ ਤੁਸੀਂ ਕੀ ਫੁੱਲ ਲੱਗਦੀ
0: ਬਸ ਫਿਰ ਆਹ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਹਾਂ ਹਾਂ ਤੁਸੀਂ ਉਹਨਾਂ ਨਾਲ ਸਾਂਝ ਪਾਇਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਹੈ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਆਈ ਮੀਨ ਡਿਪਰੈਸਡ ਫੀਲਿੰਗ
0: ਓ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ 38 ਨਹੀਂ ਇਹ ਤੇ
1: ਵੇਖੋ ਹੈਗਾ ਹੀ ਆ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਜੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਪੈਂਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜਾਓ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਆਉਂਦਾ ਲਾਈਫ ਦੇ ਅੰਦਰ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦਾ
0: ਮਾਈਂਡ ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਦਿਨ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹੈ ਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹੈ ਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੁਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹੈ ਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਟਿਊਸ਼ਨਾਂ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਨਾਲੇ ਮੈਂ ਸੋਚਿਆ ਨਾ ਵੀ ਫਿਰ ਸਾਈ ਸੰਗੂ ਆ
0: ਬੰਦਾ ਬੰਦਾ ਉਦਾਂ ਹੀ ਹੋ ਜਾਂਦਾ ਫਿਰ ਅਲਟੀਮੇਟਲੀ ਵਿਆਹ ਵਿਆਹ ਵਰਗੀ ਚੀਜ਼ ਵੀ ਇਸ ਤੋਂ ਦੂਰ ਕਿਸ ਤਰ੍ਹਾਂ ਰਹੇਗੀ ਜਦੋਂ ਤੁਸੀਂ ਵਿਆਹੇ ਜਾਓ ਓਬਵੀਅਸ ਜੀ ਗੱਲ ਅਚਾਨਕ ਇੱਕ ਤਾਂ ਅਚਾਨਕ ਹੀ ਬੰਦੇ ਦੇ ਉੱਪਰ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਉਹ ਪਤਾ ਪਤਾ ਜੀ ਆ ਜ਼ਿੰਮੇਵਾਰੀ ਹਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਈਂਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਇਹ ਵੀ ਗੱਲ ਆ ਕਿਉਂਕਿ ਉਹ ਸੇਮ ਪੇਜ ਫੇਰ ਸੇਮ ਪੇਜ ਤੇ ਫੇਰ ਨਹੀਂ ਰਹੇ ਨਾ ਅੱਛਾ ਮੈਂ ਇੱਕ ਹੋਰ ਗੱਲ ਦੇਖੀ ਹੈ ਜਿਹੜਾ ਵੀ ਗਰੁੱਪ ਜਾਂਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਹੁੰਦਾ ਨਾ ਕਿ ਯਾਰ ਇਹ ਤਾਂ ਸਮਾਂ ਨਹੀਂ ਦਿੰਦਾ ਇਹ ਤੇ ਇੱਦਾਂ ਉੱਦਾਂ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ
1: ਹਾਂ ਹਾਂ ਉਹ
0: ਲੱਭਦੇ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ ਨਾ ਨਾ ਮੈਸੇਜ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨਹੀਂ ਉਹਨਾਂ ਨੇ ਕਹਿਣਾ ਆਹ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ, ਜੇ ਮੰਨ ਲਓ ਆਪਾਂ ਗੱਲ ਕਰੀ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ, ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ।
2: ਬਿਲਕੁਲ ਬਿਲਕੁਲ
1: ਠੀਕ ਹੈ, ਤੇ ਉਹ ਵੀ ਚਲੋ ਰਿਲੇਟ ਕਰ ਹੀ ਸਕਦੇ ਕਿਤੇ ਨਾ
2: ਕਿਤੇ। ਹਾਂ ਹਾਂ, ਸਗੋਂ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ ਹਨਾ ਕਿ
1: ਉਹ ਇਹ ਵੀ
2: ਹਜੇ ਤੱਕ ਕਾਕਾ ਸਟਾਰਟ ਹੋਇਓ ਹੈ ਤਾਂ ਬੱਚੇ ਨਹੀਂ ਹੋਏ ਹੈ ਤਾਂ ਹਨਾ, ਹੋਰ ਪਤਾ ਲੱਗੂਗਾ, ਉਹ ਵੀ ਵੇਖ
1: ਸਕਦੇ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ, ਮੈਨੇਜ ਕਿੱਦਾਂ ਕੀਤਾ ਉਹਨਾਂ ਕੋਲ, ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ। ਪਰ ਗੱਲ ਹੁਣ ਇੱਥੇ ਹੋ ਜਾਂਦੀ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ। ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਹੇ ਵੀ ਆਪਾਂ ਘੁੰਮਣ ਜਾਣਾ ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ,
2: ਚਲੋ
1: ਬਹਿਣ ਦਾ ਪਲਾਨ ਹੀ ਜਾਂ ਸਿਟੀ ਜਾਣ ਦਾ ਪਲਾਨ ਹੀ, ਕਿਤੇ ਘੁੰਮਣ ਜਾਣ ਦਾ ਪਲਾਨ ਹੀ। ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲਾਨ ਬਣਾ ਲਿਆ, ਹੁਣ ਦੋਵਾਂ ਪਲਾਨਾਂ ਦੇ ਵਿੱਚ ਤੁਸੀਂ ਫਸ ਗਏ ਨਾ। ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ, ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ,
2: ਗਿਆ ਬਦਲ ਗਿਆ,
1: ਉਹਨਾਂ ਕੱਢਣੀ ਮੋਟੀ ਜੀ ਤੇ
2: ਗਾਲ
1: ਗਾਲ। ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ, ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ, ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ,
2: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ,
1: ਉਹ ਤੁਹਾਨੂੰ ਪਤਾ ਹੈ, ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣ ਦੇ।
2: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ।
1: ਹੁਣ ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ, ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰਵਾਲੀ ਦੇ ਨਾਲ ਹੀ ਜਾਊਗਾ, ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ ਚ, ਮਾੜਾ ਵੀ
2: ਨਹੀਂ, ਇਹ ਠੀਕ ਹੈ ਇਹ ਚ ਮੇਰੇ ਹਿਸਾਬ ਨਾਲ ਕੋਈ।
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ, ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ, ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ, ਇਹ ਸਾਰੀਆਂ ਚੀਜ਼ਾਂ ਡਿਪੈਂਡ ਪਾਉਣ
2: ਤੁਹਾਡੇ ਸੋਚ ਵਿਚਾਰ ਕੇ।
1: ਹਾਂਜੀ, ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਸੀ ਚੱਲ ਇੱਧਰ ਚੱਲਦੇ ਹਾਂ ਉਹ ਵੀ ਨਹੀਂ ਇੰਨੀ ਵਧੀਆ, ਉੱਥੇ ਵੀ ਲੜਾਈ ਹੋ ਗਈ, ਕੁਛ ਹੋ ਗਿਆ, ਉਹ ਡਿਪੈਂਡ ਪਾਉਣ ਸਿਚੁਏਸ਼ਨ ਹੈ ਨਾ, ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ।
2: ਬਿਲਕੁਲ ਠੀਕ।
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ, ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ, ਚੱਲ ਗਿਆ ਫਿਰ ਨਹੀਂ ਆਇਆ ਨਾ, ਪਤਾ ਹੀ ਤੇਰਾ ਦਿਨ ਨਹੀਂ ਆਇਆ, ਹੁਣ ਹੁਣ ਕਿੱਥੇ ਆਉਣਾ ਤੂੰ, ਹੈ ਨਾ, ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ, ਕੁਝ ਨੀ ਖੜਾ ਹੈ, ਉਹ ਜਿਹੀਆਂ ਗੱਲਾਂ ਤੁਸੀਂ ਸੁਣੀਆਂ 15-20 ਸੁਣ ਕੇ
2: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ, ਕੰਮ ਚੋਂ ਹੀ ਬੰਦਾ ਓਨਾ ਹੀ ਫਸਿਆ ਪਿਆ,
1: ਸੈਟਰਡੇ ਤੇ ਇੱਕ ਹੀ ਹੋਣਾ,
2: ਸੈਟਰਡੇ ਇੱਕੋ ਆਣਾ ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ।
1: ਹਾਂ ਵੀ ਸੈਟਰਡੇ ਦੀ ਵੇਟ ਕਰ,
2: ਇੰਡੀਆ ਇੰਡੀਆ ਨਾ ਮੈਂ ਉਸ ਦਿਨ ਅਸੀਂ 4-5 ਮੁੰਡੇ ਬੈਠੇ ਪਏ ਸੀਗੇ, ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ, ਸਾਰੇ ਪੰਜਾਬੀ, ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ, ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ, ਹਨਾ ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋਸਤ ਸ਼ਾਮ ਨੂੰ ਬੈਠ ਸਕਣ, ਡਿਜ਼ਾਈਨਡ ਇਸ ਤਰ੍ਹਾਂ, ਜੋਬ ਪ੍ਰੋਫਾਈਲ, ਸੜਕਾਂ, ਤੁਹਾਡੇ ਬਾਜ਼ਾਰ, ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ, ਬੁਲਟ ਤੇ, ਸਕੂਟਰ ਤੇ, ਸਕੂਟੀ ਤੇ, ਵੈਨ, 4-5 ਗੇੜੀਆਂ ਸੁੱਟਣ, ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ।
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਆ ਕਿ ਉਹ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ,
2: ਹਨਾ
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ।
2: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ,
1: ਹਾਂ ਹਾਂ,
2: ਕਿ ਲੋਕੀ ਬਾਹਰ ਜਾ ਕੇ ਬਹਿਣਗੇ। ਸਾਡਾ ਪੱਕਾ ਰੂਟੀਨ ਸੀਗਾ 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ ਹਨਾ, ਉਹਨਾਂ ਦੀ ਦੁਕਾਨ ਸੀ, 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ, ਉਹਦੀ ਵੀ
2: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ,
1: ਓਕੇ ਓਕੇ,
2: ਤੇ ਸਲੀਪਵੈਲ ਵਗੈਰਾ ਨਹੀਂ ਕਰਲੋਨ, ਸਲੀਪਵੈਲ ਦੇ ਗੱਦੇ ਵਗੈਰਾ।
1: ਹਾਂਜੀ ਹਾਂਜੀ ਹਾਂਜੀ।
2: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ, ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ,
1: ਹਨਾ
2: ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ ਕਰਦਾ 5-6 ਵਜੇ,
1: ਜੀ ਕਰਤਾ ਲੌਜ ਕਰਤਾ, ਨਹੀਂ ਤੇ ਕੱਲ ਹੋਊਗਾ।
2: ਹਾਂ ਹੋ ਗਿਆ ਨਹੀਂ ਹੋਇਆ ਨਹੀਂ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ, ਪਰ ਖੈਰ
1: ਨਹੀਂ, ਪਰ ਆਪਣੇ ਵਾਲੇ ਭਾਜੀ ਵਧੀਆ,
2: ਆਪਣੇ ਭਾਈ ਘੈਂਟ ਨੇ, ਹਾਂ ਉਹ ਗੱਲ ਸਹੀ ਆ,
1: ਐਵੇਂ ਕਿਤੇ ਸੁਣਦੇ ਹੁਣ ਭਰਾਵਾ,
2: ਭਾਈ ਦਾ ਨਾਮ ਤੇ ਲੈ,
1: ਉਹਨਾਂ ਨੇ ਮੇਰਾ ਐਵੇਂ ਕੋਈ ਰਜਿਸਟਰ ਕਰ ਦੇਣਾ, ਮੁੜ ਕੇ ਉਹਨਾਂ ਨੇ ਕਹਿਣਾ ਤੇਰੇ ਇੰਨੇ ਹੋ ਗਈ ਨਾ, ਮੁੜ ਕੇ ਭਰਾਵਾ ਉਹ ਕੈਂਸਲ ਹੁੰਦਾ ਹੀ, ਤੇ ਮੈਂ ਨੀ ਭਰਾਵਾ ਵਧੀਆ ਭਾਈ ਤੇ
2: ਭਾਈ ਤੁਸੀਂ ਘੈਂਟ ਹੋ, ਮੈਂ ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰ ਲਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ, ਕਾਫੀ ਪੀਣ ਲਈ ਹਨਾ, ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ, ਫਿਰ ਉਹ ਸਾਢੇ ਤਿੰਨਾਂ ਚ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ
0: ਪੱਕਾ,
2: ਜਿਹੜਾ ਜਿਹੜਾ ਹਾਂ ਗੱਦੇ ਗੁੱਦੇ ਵੇਚਦਾ ਹੈ, ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ ਬੈਠੇ ਤੂੰ ਬਸ ਹਾਂ ਮਾਂ ਨੀ ਹੁੰਦਾ ਭਰਾ ਮੰਦੇ, ਪਰ ਨੀ ਉਹ ਨੀ ਮੰਨਦਾ ਸੀਗਾ, ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ ਮੈਂ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ
0: ਭਰਾ,
2: ਇਸ ਬਹਾਨੇ ਹਨਾ ਬੰਦਾ ਮੱਥਾ ਚੱਲ ਸੋਮਵਾਰ ਮੱਥਾ ਟੇਕ ਆਇਆ ਕਰਾਂਗੇ, ਬਾਕੀ ਦੇ ਹਫ਼ਤਾ ਕੀ ਕਰੀਏ ਸਮਝ ਹੀ ਨਹੀਂ ਆ ਰਿਹਾ। ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲੈਗਾ। ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
0: ਫਿਰ ਮੰਦਰ ਵੀ ਨੀ ਗਏ,
2: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ। ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀਏ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ। ਉਹ ਇੱਕ ਸੈਂਸ ਵੀ ਆ ਗਿਆ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ। ਤੇਰਾ ਕੋਈ ਐਕਸਪੀਰੀਅੰਸ ਹੋਵੇ?
0: ਮੈਂ ਨਾ ਬਿਲਕੁਲ ਹੀ ਪੁੱਠਾ ਸੀ ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾ ਉਹ ਦੋਸਤ ਸੀ ਨਾ, ਮੇਰੇ ਟੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਆ। ਮੇਰਾ ਇਹ ਆ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਵੀ
2: ਤੂੰ ਲੋਕਾਂ ਦਾ ਸਵੀਟ ਆ,
0: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨਹੀਂ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ ਭਰਾਵਾ,
2: ਤੂੰ ਸਵੀਟ ਹੀ ਬਣਾ
0: ਭਰਾ। ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
2: ਉਹ ਮੁੰਡੇ ਦਾ ਨਾਂ ਸਵੀਟ ਹੈ
0: ਤੇ ਉਹਦਾ ਹੋਊਗਾ।
2: ਚੱਲ ਤੂੰ ਤੂੰ ਪਰ ਤੂੰ ਮਤਲਬ
0: ਲੋਕਾਂ ਦਾ ਜੋੜੀ ਆ ਕਰੋ ਐਵੇਂ ਜਿੱਥੇ ਮਰਜ਼ੀ,
2: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਬਣ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ,
0: ਉਹ ਵਾਲਾ ਪਹਿਲਾਂ ਕੱਟ
2: ਦੋ, ਨਹੀਂ ਨਹੀਂ ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਟ ਦੂੰਗਾ।
0: ਥੈਂਕਸ ਬੜੀ, ਇਦਾਂ ਨਹੀਂ ਜੋ ਮਰਜ਼ੀ ਨਾ ਦੇ, ਅੱਜ ਕੱਲ ਮੈਂ ਭਰਾਵਾ ਨਹੀਂ ਹੁੰਦਾ।
2: ਨਹੀਂ ਨਹੀਂ ਬੱਚੋ ਬੱਚੋ,
0: ਕੀਤਾ ਕਿ ਨਹੀਂ ਕੀ ਨਾ ਰੱਖਿਆ,
2: ਨਹੀਂ ਨਹੀਂ ਨਹੀਂ
0: ਕਿਹੜੇ ਹਿਸਾਬ ਨਾਲ ਰੱਖਿਆ,
2: ਨਹੀਂ ਚੱਲ
0: ਨਹੀਂ ਤਾਂ ਦੱਸ ਕਿ ਵਾਸੇ। ਅਤੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਆ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ। ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ ਠੀਕ ਆ ਤੇ ਯਾਰ ਦੋਸਤ ਨਾਰਾਜ਼ ਹੋਏ ਆ ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ, ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਹੈ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਨੂੰ ਨਾਰਾਜ਼ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਨਾਰਾਜ਼ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ, ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
2: ਬੈਲੈਂਸ ਤੇ ਉਹ ਵਰਕ ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
0: ਲਾਈਫ ਲਾਈਫ ਬੈਲੈਂਸ ਹੋ ਗਿਆ ਤੇ
2: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਕਿ ਕਿਹਦੀ ਕੀ ਬਿਰਤੀ ਹੈ। ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹੈ ਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
0: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ 'ਤੇ ਆ ਕੇ ਨਾ ਡਿਸਟਰਬ ਜਿਹਾ ਆ ਜਾਂਦਾ ਕਿ ਯਾਰ ਕਿਉਂ ਇੱਦਾਂ ਹੋ ਗਿਆ ਕਿ ਉਹ ਨਾਰਾਜ਼ ਹੋ ਗਏ ਜਾਂ ਨਾਰਾਜ਼ ਹੋ ਗਈਆਂ, ਪਰ ਫਿਰ ਕਿਸੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ, ਉਹਨਾਂ ਨੂੰ ਵੀ ਟਾਈਮ ਦਿਓ ਬਣਦਾ ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ
1: ਤੇ ਕੱਲੇ ਉਹ ਹੀ ਨੀ, ਮੰਨ ਲਓ ਉਹੀ ਨੀ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ ਹਰ, ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ
1: ਲਾਈਫ 'ਚ, ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ, ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹਨਾ, ਤੇ ਉਹ ਸਹੀ ਨੀ ਆ ਚੀਜ਼, ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨੇ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ, ਯੂ ਕਾਂਟ। ਤੇ ਮੈਨੂੰ ਨੀ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ, ਕਿਉਂ ਹਾਂ ਗੱਲ
1: ਟਾਈਮ ਲਈ ਹੋ ਸਕਦਾ ਕੋਈ
0: ਗੱਲ, ਆਪਾਂ ਮੈਨੇਜਮੈਂਟ ਦੀ ਤਾਂ ਕਰਦੇ ਪਏ ਕਿ ਮੈਨੇਜ ਕਿਸ ਤਰ੍ਹਾਂ ਕਰਦੇ ਹਾਂ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੋ ਰਹੀ, ਯਾਰਾਂ ਨੂੰ ਕੋਈ ਛੱਡ ਸਕਦਾ ਯਾਰ।
1: ਹਾਂ ਵੇਖ ਲਓ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨਹੀਂ ਹੋਣਾ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾਂ,
1: ਕਿਹੜਾ ਤੁਹਾਨੂੰ, ਮੈਨੂੰ ਪਤਾ ਹੀ ਤੈਨੂੰ
0: ਹੈ ਖਰਾ ਗਾਣਾ ਕਿ ਨਹੀਂ, ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ ਕਰੇ ਜੇ ਨਾ।

0: ਅਜੰਟਾ ਜਿਹੀ ਸਮਾਇਲ ਆ ਬਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ, ਠੀਕ ਆ ਨਾ, ਗੁੱਡ,
1: ਹਾਂ
0: ਇਟਸ ਆਲ ਰਾਈਟ
1: ਯਾਰ. ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮੀਨ ਕੀ ਹੁੰਦਾ ਨਹੀਂ, ਮੈਂ ਹੀ ਸਿੱਖਿਆ ਡੋਪਾਮੀਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮੀਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ.
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ,
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ.
0: ਬਾਕੀ ਸਵਾਗਤ ਹੈ ਜੀ ਸਾਰਿਆਂ
1: ਦਾ, ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾਣ ਹੀ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ, ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ,
0: ਬਲਕੀਰਤ. ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ.
1: ਤੁਹਾਨੂੰ ਗੱਲ ਦੱਸਦਾ ਇੱਕ, ਉਹਦਾ ਕੀ ਹੋਇਆ ਵੀ, ਵੈਸੇ ਹੁਣ ਵੀ ਚਲੋ ਸੀਜ਼ਨ ਚੱਲਣ ਨੀ ਡਿਆ ਸਨੋ ਸਨੂ ਤੇ ਜਾਣ ਦਾ, ਅਸੀਂ ਜਦੋਂ ਪਹਿਲਾਂ ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਨੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲਾਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲਾਨ ਬਣਾਉਂਦੇ ਆ, ਤੇ ਘੁੰਮਣ ਦਾ ਪਲਾਨ ਕੀ ਬਣਾਇਆ ਵੀ ਬਰਫ਼ ਤੇ ਜਾਂਦੇ ਹਾਂ, ਸਨੋ ਵੇਖਣੀ ਆ ਜੀ, ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ, ਤੇ ਉੱਥੇ ਇਹ ਨਿਬੜੀ ਵੀ ਚਲੋ ਆਪਾਂ ਚੱਲਦੇ ਹਾਂ ਫਿਰ ਘੁੰਮਣ ਫਿਰਨ ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ, ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ, ਕੁਝ ਨੀ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨੀ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨੀ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪਾਉਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨੀ ਪਤਾ ਕਿਉਂਕਿ ਕਿਤੇ ਗਏ ਹੀ ਨੀ ਘੁੰਮਣ ਲਈ, ਹੈ ਨਾ, ਉੱਥੋਂ ਘਰੇ ਘਰੇ ਕੰਮ ਤੇ ਚਲੋ ਸਾਰਾ ਕੁਛ, ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ, ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਸੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨਹੀਂ, ਹੋ ਗਿਆ ਸਮਝੋ ਕਰ ਦਿਆਂਗੇ, ਤੇ ਇਹ ਹੋਇਆ ਕਿ ਚਲੋ ਪਲਾਨ ਬਣਾਉਂਦੇ ਹਾਂ, ਪੈਸੇ ਪਾਓ ਜਿੰਨੇ ਜਿੰਨੇ ਵੀ ਹੈਗੇ, ਪਾ ਦੋ ਤੇ ਕੀ ਸੀ, ਮੰਨ ਲਓ ਹੁਣ ਜਿਹਦੇ ਕੋਲ ਵੱਧ ਸੀ ਉਹਨੇ ਵੱਧ ਪਾ ਦਿੱਤੇ,
0: ਨਹੀਂ ਨਹੀਂ ਸਾਡੇ ਇੱਦਾਂ ਸੀ ਕਿ ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨਹੀਂ ਹੈਗਾ, ਤੁਹਾਡੇ ਕੋਲ 200 ਸੀ ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਉਹ
1: 170 ਆ, ਕਾਉਂਟਰੀ ਕਰ
0: ਬਸ, ਮੰਨ ਲਓ 200 ਮਿਨੀਮਮ ਆ, 200 ਪਾਤਾ, 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰਾ ਕੇ ਤੇ $760 ਬਣੇ, ਹਨਾ, ਟੋਟਲ ਜਿਹੜਾ ਇੱਕ ਥਾਂ ਤੇ ਕੀਤਾ, ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
1: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਆ, ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿਨੇ ਦਾ ਲੱਗੂ, ਹਨਾ, ਗੱਡੀ ਵੀ ਨਹੀਂ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ ਪਈ ਆ,
1: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਕੇ ਉੱਥੇ ਬਰਦੇ ਚਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ, ਵਹੀਕਲ ਵਧੀਆ ਚਾਹੀਦਾ, ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਵੀ ਜਾਊ ਨਹੀਂ, ਅਸੀਂ ਘੱਟ ਗੱਡੀ ਨੂੰ ਕੀ ਹੋਇਆ ਵਾ,
1: ਗੱਡੀ ਆ
0: ਨਵੀਂ ਤੇ ਗੱਡੀ ਵੀਰ ਦੀ,
1: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਿਆ ਉਹਨੇ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ, ਤੇ ਟੌਪ ਹੀ ਆ ਯਾਰ ਆਪਾਂ ਨੂੰ, ਕੀ ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨਾਂ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨੀ ਖਾਂਦੀ ਏ, ਮੈਂ ਤੇ ਇੰਨੇ ਤੇਲ ਨਾਲ ਇੰਨੇ ਦਿਨ ਕੱਢ ਲੈਣਾ, ਅੱਛਾ ਫਿਰ ਤੇ ਮਹਾਂ 150 ਦਾ ਤੇਲ
1: ਖਾਦਾਰੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ, ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਕਿਤਾਬ ਲਾਇਆ ਵੀ 150 ਦਾ ਤੇਲ ਖਾ ਜੂਗੀ,
1: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਕਿਤਾਬ ਲਾਇਆ, ਹਨਾ, ਕੈਮਰੀ ਦਾ, ਚਲੋ ਕਰ ਕੁਰਕੇ ਵੇਖਿਆ ਵੀ ਠੀਕ ਆ ਯਾਰ, ਇੰਨ ਬਾਕੀ ਲੈ, ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨੀ, ਪੈਸਾ ਹੀ ਬੜਾ ਵਾ,
1: ਰਲ ਕੇ ਟੋਟਾ ਖਰੀਦ ਲਾ,
0: ਸਾਰੇ ਖੁਸ਼, ਹਨਾ, ਮੰਨ ਲਓ ਆ ਜਾਂ ਤੇ ਅਗਲੇ ਹਫਤੇ ਦਾ ਪਲਾਨ ਸੀ,
1: ਠੀਕ,
0: ਸਾਰੇ ਖੁਸ਼, ਇੱਕ ਹਫਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
1: ਜਸ਼ਨ
0: ਤਿਆਰ ਆ, ਰੈਡੀ ਆ ਫਿਰ, ਹਨਾ, ਕੀ ਪਾ ਕੇ ਜਾਣਾ ਫਿਰ, ਹਨਾ, ਨਾਲ ਕੀ ਲੈ ਕੇ, ਐਵੇਂ ਹੀ ਮਤਲਬ ਹਫਤਾ ਪੂਰੀ, ਹਫਤਾ ਪੂਰਾ ਐ ਹਵਾ 'ਚ ਹੀ, ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ, ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚ ਆਖਣ ਲੱਗੇ, ਫਿਰ ਭਰਾਵਾ ਹਿਸਾਬ ਤਾਬ ਲੱਭਾ ਵੀ ਵੇ ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ ਵਾਪਸ ਆ ਜਾਵਾਂਗੇ, ਰਾਤ ਹੀ ਗੱਡੀ ਖਿੱਚ ਦਾਂਗੇ ਉਹਨੂੰ ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ ਦਾ
2: ਚਲੋ ਤਾਂ ਕੀ ਹੋਇਆ, ਹਾਂ ਘਰ ਤੇ ਹੈ ਇੱਥੇ ਤਾਂ ਹੈ ਵਾਪਸ ਆ ਜਾਵਾਂਗੇ,
0: ਵਾਪਸ ਆ ਜਾਵਾਂਗੇ ਯਾਰ, ਰਹਿ ਗਈ ਸੋਣਾ ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਹਿ ਰਹੇ ਨੀ ਸੋਣਾ,
2: ਠੀਕ ਹੋ ਗਿਆ
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ ਵੀ ਕਿੰਨੇ ਕੁ ਦਾ ਆਜੂਗਾ, ਉਦੋਂ ਨਾ ਹੰਗਰੀ ਜੈਕਸ ਦਾ ਸ਼ੇਕ ਐਂਡ ਵਿਨ ਵੀ ਚੱਲਦਾ ਹੁੰਦਾ ਸੀ,
2: ਅੱਛਾ
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ ਸ਼ੇਕ ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ ਸ਼ੇਕ ਐਂਡ ਵਿਨ, ਮਤਲਬ ਇੱਦਾਂ ਦੀਆਂ ਸਭ ਤਬਜੀਆਂ ਕਰਦੇ ਰਹੇ ਹਨਾ ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਜਲਣਾ ਹੋਈਏ ਕੱਲ ਨਾ, ਮੈਂ ਹਾਂ ਲਾਓ ਲਾਓ ਫੋਨ ਲਾਓ, ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, ਚਾਲੀਆਂ ਦੇ ਬੂਟ ਮਿਲਣੇ ਜੇ ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ, ਆਈ ਥਿੰਕ 3 ਜਾਂ 4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ, ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੇ ਯਾਰ, ਸਮਾਨ ਆ 3-400 ਇੱਦਾਂ ਹੀ ਬਣ ਗਿਆ ਆਪਣੇ,
2: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ ਕੁਝ, ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ, ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ਼ ਗੱਡੀ ਚੋਂ, ਤੇ ਇਹੋ ਹੀ ਹੋ ਸਕਦਾ ਸੀ ਫਿਰ ਬਜਟ ਨਹੀਂ ਸੈੱਟ ਹੋਣ ਡਿਆ, ਫਿਰ ਵੀ ਚੋ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ ਮੇਰੇ ਪੈਸੇ ਵਾਪਸ ਕੱਢੋ ਮੈਂ ਨਹੀਂ ਜਾਣਾ, ਉਹਨੂੰ ਸਮਝ ਲੱਗ ਗਈ
2: ਟੋਪ ਆ ਖਰਾਬੀ ਆ ਬਸ,
0: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋ ਆਓ, ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨੋ ਤੇ, ਤੇ ਆ ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੱਟੀ ਨਾ, ਤੇ ਉਹ ਬੰਦੇ ਫੋਨ ਕਰਨ ਮੈਨੂੰ, ਉਹ ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ, ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਹੈ ਵੀ ਚਲੋ ਯਾਰ ਨਹੀਂ ਜਾਇਆ ਗਿਆ ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ, ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਹੁਣ ਗਾਣਾ ਹੁੰਦਾ ਹੀ ਹੈ ਯਾਰ, ਹੁਣ
2: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨ,
2: ਥੋੜਾ ਦਰਦ ਹੁਆ
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
2: ਪਰ ਚਲਤਾ ਹੈ, ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤਰ੍ਹਾਂ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ ਆਪਾਂ,
0: ਉਹਨਾਂ ਚੋਂ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ਆਈਡੀ ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਮ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
2: ਐਵੇਂ ਇਹ ਜਨਤਾ ਵਾਹ ਕਰਦੀ,
0: ਤਾਂ ਡਰਗਾ ਫੀਲਿੰਗ ਲੈ ਗਿਆ ਐਵੇਂ ਬੇਟਾ ਬੇਟਾ,
2: ਸਾਡੀ ਕਲਾਸ 'ਚ ਮੁੰਡਾ ਸੀਗਾ ਉਹਦਾ ਨਾਮ ਸੀਗਾ ਹਿਤੇਸ਼, ਨੇ ਲਿਖਿਆ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ ਅਸੀਂ ਕਿਹਾ ਬਈ ਤੇਰੇ ਘਰੇ ਨੇ ਅਫੀਸ਼ੀਅਲ ਕਿੰਨੇ ਨੇ, ਪਤਾ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
0: ਪਤਾ ਹੀ ਨਹੀਂ ਅਫੀਸ਼ੀਅਲ ਹੁੰਦਾ ਕੀ ਆ, ਵੇਖੋ ਕੀ ਲਿਖੀ ਜਾਣਾ,
2: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆਹ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ 2-4 ਜਿਹੜੇ
0: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
2: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਚ ਕੀ ਲਿਖਿਆ, ਬਾਇਓ ਚ ਕੀ
2: ਲਿਖਿਆ, ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
0: ਪੈਂਸਿਲ ਪੈਂਟ ਪਾ ਕੇ
2: ਡਾਰਕ ਲਾਈਟ ਜੀ ਸ਼ੇਡ ਮਾਰਦੀ ਫੋਟੋ ਪਾ ਦੇਣੀ ਸਾਈਡ ਤੇ ਨਾ, ਟੁੱਟੇ ਹੋਏ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਉਹ ਵੱਖਰੇ ਉਹਦੇ ਲਈ ਚਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
2: ਆਹੋ
0: ਫੋਟੋ ਪਾਉਣ ਲਈ,
2: ਇਹ ਵੀ ਜਨਤਾ ਹੁੰਦੀ ਹਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
0: ਹਾਂ ਬੜਾ ਕੰਮ ਚੱਲਿਆ,
2: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ,
0: ਹੈਂ ਚੇਤਿਆਂ 'ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
2: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ,
0: ਬਾਕੀ ਯਾਰ ਤੁਹਾਨੂੰ ਪਤਾ ਹੈ ਕਿੱਦਾਂ, ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਰਾਜ ਕਰੋ, ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ,
2: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ, ਮੌਜ ਚ ਰਹੀਦਾ
0: ਓਹੀ ਨਾ ਓਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੇ ਵਾਰੀ ਖੁਸ਼ ਹਾਂ ਐਰ ਕੇ ਨਹੀਂ ਗਿਆ ਕੋਈ ਨੀ ਅਗਲੀ ਫੇਰ ਚੱਲ ਜਾਊਗਾ
2: ਬਾਕੀ 6-7-8-10 ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨੇ ਕਿਸ ਚੀਜ਼ ਨੂੰ ਹਾਂ ਕਰਨੀ ਉਹ
0: ਫਿਰ ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ
2: ਫਿਰ ਆਪੇ ਹਟ ਜਾਂਦੇ ਦਫਾ ਮਾਰੋ ਇਹਨੇ ਮੂਡ ਹੀ ਖਰਾਬ ਕਰਨਾ ਇਹਨੂੰ ਰਹਿ ਨਹੀਂ ਦੋ ਸਹੀ ਕਿ ਉਹ
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
2: ਜੀ ਲੱਲੀ ਆ ਗਿਆ ਜੀ ਸ਼ਬਦ ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ ਤੇ ਮੇਰੇ ਕਹਿਣਾ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ ਚੱਲੀਏ
0: ਜਾਣਾਗੇ ਦੇਖੋ ਕਮਿਟਮੈਂਟ ਹੈ ਆਪਣੀ
2: ਯੈਸ ਸਾਡੀ ਕਮਿਟਮੈਂਟ ਹੈ ਵੀਰਜੀ ਐਕਚੁਅਲੀ ਤੁਹਾਡੀ ਕਮਿਟਮੈਂਟ ਹੈ ਮੇਰੀ ਤਾਂ ਹੈ ਨਹੀਂ ਮੇਰੇ ਵੱਲੋਂ ਭਾਵੇਂ ਘੰਟਾ ਚਲਾਓ
0: ਅੱਛਾ ਜੀ
2: ਯੈਸ
0: ਕੋਈ ਨਹੀਂ ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਹੈ
2: ਆਏ ਓਏ
0: ਕਮਿਟਮੈਂਟਾਂ ਗਾਦੀਆਂ ਯਾਰ
2: ਚਲੋ ਜੋ ਵੀ ਹੈ ਜੋ ਹੈ ਸੋ ਹੈ ਕਰਨੀ ਪੈਂਦੀ ਹੈ ਉਹਨੂੰ ਇਸ ਤਰ੍ਹਾਂ ਵੇਖੋ ਕਿ ਸ਼ੁਕਰ ਆ ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ ਸਹੀ ਕਿ ਨਹੀਂ
0: ਥੈਂਕਸ ਯਾਰ ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ
2: ਹੋਰ ਇਸ ਤੋਂ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ ਹਾਂਜੀ
0: ਬਾਕੀ ਬਰਫ਼ ਤੇ ਹੋ ਯਾਰ ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ
2: ਬਸ ਰਹਿ ਗਿਆ ਅਖੀਰ
0: ਜਿੰਨਾ ਚਿਰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਭਾਵੇਂ ਉਦਾਂ ਨਾ ਪਵੇ ਪਰ ਇੱਕ ਚੀਜ਼ ਜ਼ਰੂਰ ਯਾਰ ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ
2: ਹਾਂ
0: ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਮੈਂ ਫੋਟੋਆਂ ਕਰਾਉਣ ਦਾ
2: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ ਜਿਹੜੇ ਉਹ ਜਿਨ੍ਹਾਂ ਨੇ 150-150 ਪਾ ਕੇ ਜਾਣਾ
0: ਹਾਂ ਹਾਂ
2: ਉਹ ਯਾਰ ਮੇਰੇ ਭਰਾ ਬਣੀ ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ ਹੈ
0: ਉਹ ਕੋਈ ਨਹੀਂ ਹੋਵਾਂਗੇ ਭਰਾ ਭਰਾ ਹੀ ਜਾਵਾਂਗੇ ਜਦੋਂ ਜਾਵਾਂ
2: ਭਰਾ ਭਰਾ ਹੀ ਜਾਵਾਂਗੇ ਡਨ ਹੋ ਗਿਆ ਇਹ ਮੈਂ ਸਮਝ ਗਿਆ ਇਹਨੇ ਪ੍ਰੋਗਰਾਮ ਬਣਾ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਲੱਗ ਗਿਆ ਮੈਨੂੰ ਆਈਡੀਆ ਲੱਗਦਾ ਜਿਸ ਤਰੀਕੇ ਬੋਲਿਆ ਨਾ ਇਹ ਬੰਦਾ ਮੈਂ ਸਮਝ ਗਿਆ ਇਹਨੂੰ ਇਹ ਨਾ ਇਹ ਮੈਂ ਹਿਸਾਬ ਲਾ ਲਿਆ ਇਹ ਜੇ ਬਣੀ ਦੇ ਉਹ ਪੰਜ ਮਿੱਤਰ ਸੁਣਦੇ ਪਏ ਨਾ ਮੈਂ ਦੱਸ ਦੇਵਾਂ ਇਹ ਆਪਣੇ ਵੱਲੋਂ ਨਾ ਕਰਦਾ
0: ਮੈਂ ਤੇ ਲਾਸਟ ਦੇ ਪੈਸੇ ਮੰਡਵਾਏ ਸੀ ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫੰਡ ਕਰਕੇ ਆਈਏ
2: ਚੱਲ ਆਪਾਂ ਚੱਲਦੇ ਹਾਂ ਫਿਰ ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ ਬਸ ਅਗਲੇ ਹਫ਼ਤੇ ਤੱਕ ਹੀ ਨਹੀਂ ਤਾਂ ਕੰਮ ਡਨ ਨਾ ਫਿਰ ਚਲੋ ਗੱਲ ਬਣਨੀ
0: ਬਣਾ ਲਓ
2: ਬਾਓ ਬਾਓ ਕੀ ਬਫਲੋ ਕਿਹੜਾ ਨੇੜੇ ਆ ਤੁਸੀਂ ਵੀ ਆਪਣੀ ਐਟਨਰੀਆਂ ਬਣਾਓ ਘੁੰਮੋ ਫਿਰੋ ਖੁਸ਼ ਰਹੋ ਸਵਸਥ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
5: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ Unit 1, 19-25 Somerton Road, Campbellfield. Call 03908-6655 or visit tireforce.com.au.
6: Are you ready?
7: ऑस्ट्रेलिया विच हर बिल दी शुरुआत होन वाली है होर भी आसान बिल्डिंग टिम्बर पावर एंड हैंड टूल स्लीपर हार्डवेयर डेकिंग सेफ्टी एंड वर्कवेयर विंडोज एंड डोर्स ते होर भी बहुत कुछ सब एक ही थां उत्ते प्रोफेशनल इंस्टॉलेशन सेम डे डिलीवरी ते ट्रेड क्रेडिट ऑप्शंस भी अवेलेबल ने ए क्लास बिल्डिंग मटेरियल्स तुहाडी हर बिल दा ट्रस्टेड पार्टनर कमिंग सून पता चलेगा इत्थे ही सुनदे रहो रेडियो हांजी

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ 30,000 ਡਾਲਰ ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
4: ਹਾਂਜੀ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ, ਅੱਜ 10 ਤਰੀਕ ਆ ਅਗਸਤ ਦੇ ਮਹੀਨੇ ਦੀ, ਅਤੇ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ, ਅੱਜ ਦੇ ਖਬਰਾਂ ਦੀ ਤਾਦਾਦ ਥੋੜੀ ਜ਼ਿਆਦਾ, ਇਸ ਕਰਕੇ ਸਿੱਧੀਆਂ ਖਬਰਾਂ ਦੇ ਵੱਲ ਚੱਲਦੇ ਹਾਂ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ ਕਰਦੇ ਹਾਂ।

ਸ਼ਰਤਾਂ ਪੂਰੀਆਂ ਨਹੀਂ ਕਰ ਦਿੰਦਾ। ਖਬਰ ਦੇ ਮੁਤਾਬਕ ਇਹਨਾਂ 6 ਸ਼ਰਤਾਂ ਦੇ ਵਿੱਚ ਈਰਾਨ ਦੇ ਉੱਤੇ ਲੱਗੀਆਂ ਹੋਈਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣੀ, ਜੰਗ ਦੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨੀ, ਈਰਾਨ ਦੀਆਂ ਬੰਦਰਗਾਹਾਂ ਦੀ ਸਮੁੰਦਰੀ ਫੌਜ ਦੇ ਦੁਆਰਾ ਕੀਤੀ ਗਈ ਨਾਕਾਬੰਦੀ ਨੂੰ ਹਟਾਉਣਾ, ਈਰਾਨ ਦੇ ਖਿਲਾਫ ਧਮਕੀਆਂ ਨੂੰ ਰੋਕਣਾ ਤੇ ਦੇਸ਼ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਨੂੰ ਸੰਪਤੀਆਂ ਨੂੰ ਮੁਕਤ ਕਰਨਾ। ਮੰਨਿਆ ਜਾ ਰਿਹਾ ਹੈ ਕਿ ਜ਼ੋਲਗ੍ਰਾਦ ਨੇ ਕਾਫੀ ਹੱਦ ਤੱਕ ਈਰਾਨ ਦੀ ਪਿਛਲੀਆਂ ਮੰਗਾਂ ਨੂੰ ਹੀ ਦੁਹਰਾਇਆ ਹੈ, ਪਰ ਇਸ ਵਾਰ ਗੱਲਬਾਤ ਦੇ ਵਿੱਚ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਈਰਾਨ ਨੇ ਸਖਤ ਰੁੱਖ ਜ਼ਾਹਰ ਕੀਤੇ ਨੇ। ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਈਰਾਨ ਅਮਰੀਕਾ ਤੋਂ ਬਗੈਰ ਹੀ ਆਪਣੇ ਗੁਆਂਢੀ ਸਮੁੰਦਰੀ ਮੁਲਕ ਓਮਾਨ ਦੇ ਨਾਲ ਰਲ ਕੇ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਗੁਜ਼ਰਨ ਵਾਲੇ ਜਹਾਜ਼ਾਂ ਦੇ ਲਈ ਨਵੀਂ ਵਿਵਸਥਾ ਤੈਅ ਕਰਨ ਦੇ ਉੱਤੇ ਗੱਲਬਾਤ ਕਰ ਰਿਹਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਓਮਾਨ ਦੇ ਨਾਲ ਗੱਲਬਾਤ ਹੁਣ ਆਖਰੀ ਗੇੜ ਦੇ ਵਿੱਚ ਹੈ, ਸਮਝੌਤਾ ਛੇਤੀ ਪਹੁੰਚ ਸਕਦਾ ਹੈ ਕਿਸੇ ਸਿਰੇ ਦੇ ਉੱਤੇ, ਤੇ ਇਸਦਾ ਮਤਲਬ ਇਹ ਹੈ ਕਿ ਹੋਰਮੁਜ਼ ਸਟ੍ਰੇਟ ਦਾ ਜਿਹੜਾ ਖੋਲਣ ਦਾ ਇੱਕ ਰਾਹ ਬਣ ਜਾਏਗਾ। ਹਾਲਾਂਕਿ ਤੁਰੰਤ ਨਹੀਂ ਖੁੱਲੇਗਾ, ਪਰ ਇਸ ਦੇ ਲਈ ਵੀ ਕਾਫੀ ਸਾਰੀਆਂ ਸ਼ਰਤਾਂ ਨੇ। ਇਸ ਤੋਂ ਪਹਿਲਾਂ ਖਬਰ ਏਜੰਸੀ ਰੀਟਰਸ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦੱਸਿਆ ਸੀ ਕਿ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਈਰਾਨ ਤੇ ਓਮਾਨ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਹੈ, ਅਮਰੀਕਾ ਨੂੰ ਵੀ ਉਮੀਦ ਹੈ ਕਿ ਜਲਦੀ ਕੋਈ ਸਮਝੌਤਾ ਬਣ ਜਾਵੇ, ਪਰ ਅਮਰੀਕਾ ਇਸ ਸਮਝੌਤੇ ਦੇ ਨਾਲ ਸਹਿਮਤ ਹੈ ਜਾਂ ਨਹੀਂ ਅਧਿਕਾਰਕ ਤੌਰ ਦੇ ਉੱਤੇ ਹਾਲੇ ਤਾਂ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ। ਹੋ ਸਕਦਾ ਹੈ ਕਿ ਸਮਝੌਤਾ ਸਿਰੇ ਹੋ ਚੜ ਜਾਣ ਤੋਂ ਬਾਅਦ ਅਮਰੀਕਾ ਇਸ ਦੇ ਵਿੱਚ ਆਪਣਾ ਕੋਈ ਅੜਿੱਕਾ ਪਾ ਦੇਵੇ। ਮੌਜੂਦ ਪੈਦੇਸ਼ਕੀਆਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਨਜਿੱਠਣ ਦੇ ਲਈ ਤਿਆਰ ਰਹਿਣਾ ਹੋਏਗਾ। ਉਹਨਾਂ ਕਿਹਾ ਕਿ ਕੁਝ ਲੋਕ ਉਮੀਦ ਕਰਦੇ ਨੇ ਕਿ ਅਮਰੀਕਾ ਤੇ ਯੂਰਪ ਤੋਂ ਮਹਿੰਗਾਈ ਵੱਧ ਰਹੀ ਹੈ, ਪਰ ਸਾਡਾ ਦੇਸ਼ ਜਿਹੜਾ ਇਸ ਵਕਤ ਜੰਗ ਦੇ ਨਾਲ ਲੜ ਰਿਹਾ ਹੈ, ਜੂਝ ਰਿਹਾ ਹੈ, ਇੱਥੇ ਮਹਿੰਗਾਈ ਨਾ ਵਧੇ, ਇਹ ਗੱਲ ਮੇਰੀ ਸਮਝ ਦੇ ਵਿੱਚ ਨਹੀਂ ਆਉਂਦੀ। ਕਿਉਂਕਿ ਜਦੋਂ ਤੁਸੀਂ ਜੰਗ ਦੇ ਵਿੱਚ ਹੁੰਦੇ ਹੋ ਤਾਂ ਮਹਿੰਗਾਈ ਤਾਂ ਤੁਹਾਡੇ ਦੇਸ਼ ਦੇ ਵਿੱਚ ਵੀ ਵਧੇਗੀ। ਅਸੀਂ ਜੰਗ ਦੇ ਵਿੱਚ ਆ, ਚੀਜ਼ਾਂ ਦੀ ਕਮੀ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ, ਔਰ ਇਸ ਦੇ ਨਾਲ ਨਜਿੱਠਣ ਦੇ ਲਈ ਸਾਨੂੰ ਤਿਆਰ ਰਹਿਣਾ ਹੋਏਗਾ। ਅਸਲ ਦੇ ਵਿੱਚ ਰਾਸ਼ਟਰਪਤੀ ਦਾ ਇਹ ਬਿਆਨ ਦੇਸ਼ ਦੇ ਵਿੱਚ ਕਿਸੇ ਕਿਸਮ ਦੀ ਕੋਈ ਬਗਾਵਤ ਨਾ ਉੱਠੇ ਉਸਨੂੰ ਹੀ ਪਹਿਲਾਂ ਤੋਂ ਹੀ ਨਜਿੱਠਣ ਦੇ ਲਈ ਦਿੱਤਾ ਗਿਆ ਹੈ। ਪਰ ਉਧਰ ਦੂਸਰੇ ਪਾਸੇ ਈਰਾਨ ਦੇ ਰਾਸ਼ਟਰਪਤੀ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਤੀਸਰੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਈਰਾਨ ਦੇ ਸਿਖਰਲੇ ਨੇਤਾ ਮੁਸਤਫਾ ਖਾਮਨੇਈ ਦੇ ਨਾਲ ਮੁਲਾਕਾਤ ਕੀਤੀ ਹੈ। ਈਰਾਨ ਦੇ ਸਿਖਰਲੇ ਨੇਤਾ ਦੀ ਵੈਬਸਾਈਟ ਨੇ ਇਸ ਮੁਲਾਕਾਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਬੈਠਕ ਦੇ ਵਿੱਚ ਦੇਸ਼ ਦੇ ਮੌਜੂਦਾ ਹਾਲਾਤ, ਲੋਕਾਂ ਦੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲੈ ਕੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ। ਬੈਠਕ ਦੇ ਵਿੱਚ ਫੌਜੀ ਖੇਤਰ ਦੇ ਅੰਦਰ ਹੋ ਰਹੇ ਬਦਲਾਅ, ਦੇਸ਼ ਦੀ ਵਿੱਤੀ ਤੇ ਵਿਦੇਸ਼ੀ ਮੁਦਰਾ ਨੂੰ ਲੈ ਕੇ ਜਿਹੜੀ ਇਸ ਵਕਤ ਸਥਿਤੀ ਬਣੀ ਹੋਈ ਹੈ, ਖਰਚਿਆਂ ਦੇ ਪ੍ਰਬੰਧ, ਊਰਜਾ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ। ਮੁਸਤਫਾ ਖਾਮਨੇਈ ਨੂੰ ਈਰਾਨ ਦਾ ਤੀਸਰਾ ਸਿਖਰਲਾ ਨੇਤਾ ਚੁਣੇ ਜਾਣ ਤੋਂ ਬਾਅਦ ਉਹ ਜਨਤਕ ਰੂਪ ਦੇ ਨਾਲ ਕਦੇ ਵੀ ਸਾਹਮਣੇ ਨਹੀਂ ਆਏ, ਨਾ ਹੀ ਉਹਨਾਂ ਦੀ ਕੋਈ ਤਸਵੀਰ, ਕੋਈ ਆਵਾਜ਼ ਸਾਂਝੀ ਹੋਈ। ਅਜਿਹੇ ਦੇ ਵਿੱਚ ਰਾਸ਼ਟਰਪਤੀ ਪੈਜ਼ਿਸ਼ਕਿਆਨ ਦੀ ਮੁਲਾਕਾਤ ਦੀਆਂ ਵੀ ਕੋਈ ਤਸਵੀਰਾਂ ਸਾਹਮਣੇ ਨਹੀਂ ਆ ਸਕੀਆਂ। ਇਸ ਦੇ ਬਾਰੇ ਸਿਰਫ ਪੈਜ਼ਿਸ਼ਕਿਆਨ ਨੇ ਖੁਦ ਹੀ ਲਿਖਿਆ ਹੈ ਸੋਸ਼ਲ ਮੀਡੀਆ ਤੇ, ਤਾਂ ਪਤਾ ਚੱਲਦਾ ਹੈ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਉੱਤੇ ਉਹਨਾਂ ਦੀ 15 ਮੈਂਬਰੀ 15 ਨੁਕਾਤੀ ਜਿਹੜੀ ਯੋਜਨਾ ਉਸਨੂੰ ਖਾਰਜ ਕਰਕੇ ਇਲਜ਼ਾਮ ਮੜੇ ਨੇ। ਉਹਨਾਂ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਅਸੀਂ ਹਮਾਸ ਨੂੰ ਪੂਰੇ ਤਰੀਕੇ ਦੇ ਨਾਲ ਖਤਮ ਨਹੀਂ ਕਰ ਦਿੰਦੇ, ਹਥਿਆਰ ਸੁੱਟਣ ਦੇ ਲਈ ਮਜਬੂਰ ਨਹੀਂ ਕਰ ਦਿੰਦੇ, ਉਦੋਂ ਤੱਕ ਇਜ਼ਰਾਈਲ ਦੀ ਫੌਜ ਗਜ਼ਾ ਦੇ ਵਿੱਚੋਂ ਪਿੱਛੇ ਨਹੀਂ ਹਟੇਗੀ। ਐਤਵਾਰ ਦੇ ਦਿਨ ਕੈਬਨਿਟ ਬੈਠਕ ਦੇ ਵਿੱਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦੀ 15 ਮੈਂਬਰੀ 15 ਨੁਕਾਤੀ ਜਿਹੜੀ ਡਾਕੂਮੈਂਟ ਸ਼ੀਟ ਇੱਕ ਉਹਨਾਂ ਤੱਕ ਪਹੁੰਚੀ ਹੈ, ਉਸ ਨੂੰ ਉਹ ਸਵੀਕਾਰ ਨਹੀਂ ਕਰਦੇ। ਹਮਾਸ ਨੂੰ ਖਤਮ ਕਰਨ ਤੱਕ ਸਾਡੀ ਇਹ ਫੌਜੀ ਯੋਜਨਾ ਜਿਹੜੀ ਹੈ ਜਾਰੀ ਰਹੇਗੀ। ਪਿਛਲੇ ਮਹੀਨੇ ਟਰੰਪ ਦੇ ਬੋਰਡ ਆਫ ਪੀਸ ਨੇ ਕਿਹਾ ਸੀ ਕਿ ਗਜ਼ਾ ਦੇ ਵਿੱਚ ਹਮਾਸ ਤੇ ਦੂਸਰੇ ਸੰਗਠਨ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਹਥਿਆਰ ਸੁੱਟਣ ਨੂੰ ਲੈ ਕੇ ਸਹਿਮਤ ਹੋ ਗਏ ਨੇ। ਹਾਲਾਂਕਿ ਹਮਾਸ ਨੇ ਕਿਹਾ ਸੀ ਕਿ ਭਾਰੀ ਹਥਿਆਰ ਸਪੁਰਦ ਕਰਨ ਦਾ ਫੈਸਲਾ ਇਜ਼ਰਾਈਲ ਦੀ ਤਰਫ ਤੋਂ ਹਮਲੇ ਰੋਕੇ ਜਾਣ ਤੋਂ ਬਾਅਦ ਹੀ ਲਿਆ ਜਾਏਗਾ, ਔਰ ਇਸ ਗੱਲ ਦੇ ਉੱਤੇ ਨਿਰਭਰ ਕਰੇਗਾ ਕਿ ਗਜ਼ਾ ਦੇ ਵਿੱਚੋਂ ਇਜ਼ਰਾਈਲ ਆਪਣੀ ਫੌਜ ਵਾਪਸੀ ਕਰਦਾ ਹੈ ਕਿ ਨਹੀਂ। ਇਹ ਹਥਿਆਰ ਆਖਰਕਾਰ ਹਮਾਸ ਕਿਸ ਨੂੰ ਦੇਵੇਗਾ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਨੂੰ ਪਹਿਲਾਂ ਹਥਿਆਰ ਛੱਡਣੇ ਚਾਹੀਦੇ ਨੇ, ਤੇ ਫੇਰ ਹੀ ਇਹ ਪ੍ਰਕਿਰਿਆ ਸਿਰਫ ਕਾਗਜ਼ਾਂ ਦੇ ਉੱਤੇ ਦਿਖਾਵੇ ਦੇ ਲਈ ਨਾ ਰਹਿ ਜਾਵੇ, ਫੇਰ ਹੀ ਇਹ ਪ੍ਰਕਿਰਿਆ ਸਿਰੇ ਚੜੇਗੀ। ਦੱਸ ਦਈਏ ਕਿ ਅਮਰੀਕੀ ਅਧਿਕਾਰੀਆਂ ਦੇ ਨਾਲ ਵੀ ਇਜ਼ਰਾਈਲ ਦੀ ਗੱਲਬਾਤ ਚੱਲ ਰਹੀ ਹੈ। ਨੇਤਨਯਾਹੂ ਦੇ ਮੁਤਾਬਕ ਅਮਰੀਕਾ ਦੀ ਤਰਫ ਤੋਂ ਕੁਝ ਸੁਝਾਅ ਅਜਿਹੇ ਮਿਲੇ ਨੇ ਜਿਸ ਨੂੰ ਇਜ਼ਰਾਈਲ ਪ੍ਰਵਾਨ ਕਰ ਸਕਦਾ ਹੈ, ਜਦਕਿ ਕਈਆਂ ਦੇ ਲਈ ਉਹ ਸਹਿਮਤ ਨਹੀਂ ਹੈ। ਟਰੰਪ

0: ਗਜ਼ਾ ਸ਼ਾਂਤੀ ਯੋਜਨਾ ਦੇ ਵਿੱਚ ਹਮਾਸ ਦੇ ਹਥਿਆਰ ਛੱਡਣ, ਇਜ਼ਰਾਈਲ ਦੀ ਫੌਜ ਦੀ ਵਾਪਸੀ ਕਰਨ ਤੇ ਗਜ਼ਾ ਦਾ ਪੁਨਰ ਨਿਰਮਾਣ ਕਰਨ ਦੇ ਬਾਰੇ ਅਲੱਗ ਅਲੱਗ 15 ਨੁਕਤੇ ਆਪਣੇ ਇਸ ਸਮਝੌਤੇ ਦੇ ਵਿੱਚ ਰੱਖੇ ਸੀ ਤੇ ਇਸੇ ਦੇ ਲਈ, ਇਸ ਟਾਸਕ ਨੂੰ ਪੂਰਾ ਕਰਨ ਦੇ ਲਈ ਬੋਰਡ ਆਫ ਪੀਸ ਦਾ ਗਠਨ ਕੀਤਾ ਗਿਆ ਸੀ, ਜਿਸ ਦੇ ਵਿੱਚ ਅਲੱਗ ਅਲੱਗ ਦੇਸ਼ ਸ਼ਾਮਿਲ ਕੀਤੇ ਗਏ ਸੀ। ਨੇਤਨਯਾਹੂ ਨੇ ਇਸੇ ਕਦਮ ਤੋਂ ਜਿਹੜਾ ਟਰੰਪ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਅਗਲੀ ਖਬਰ, ਸਭ ਤੋਂ ਵੱਡੀ ਖਬਰ ਜਿਹੜੀ ਇਸ ਵੀਕਐਂਡ ਦੇ ਦਰਮਿਆਨ ਵੀ ਤੇ ਉਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਨਾ ਤਾਂ ਇਜ਼ਰਾਈਲ ਦੇ ਲਈ ਇਹ ਚੰਗੀ ਖਬਰ ਹੈ, ਨਾ ਭਾਰਤ ਦੇ ਲਈ ਚੰਗੀ ਖਬਰ ਹੈ, ਪਰ ਇੱਕ ਕਿਸਮ ਦਾ ਮੁਸਲਿਮ ਨੇਟੋ ਜਿਹੜਾ ਹੈ ਉਹ ਬਣਦਾ ਜਾ ਰਿਹਾ ਹੈ। ਮੱਧ ਪੂਰਬ ਦੇ ਵਿੱਚ ਤਣਾਅ ਚੱਲ ਰਿਹਾ ਹੈ, ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਨੇ। ਐਸੇ ਦਰਮਿਆਨ ਪਾਕਿਸਤਾਨ, ਸਾਊਦੀ ਅਰਬ ਤੇ ਟਰਕੀ ਆਪਸ ਦੇ ਵਿੱਚ ਇੱਕ ਮਹੱਤਵਪੂਰਨ ਸਮਝੌਤਾ ਕਰ ਲੈਂਦੇ ਨੇ, ਜਿਸ ਨੂੰ ਰੱਖਿਆ ਸਮਝੌਤੇ ਦਾ ਨਾਮ ਦਿੱਤਾ ਜਾਂਦਾ ਹੈ, ਔਰ ਇਸ ਸਮਝੌਤੇ ਨੂੰ ਮੱਕਾ ਡੀਲ, ਮੱਕਾ ਅਗਰੀਮੈਂਟ ਕਿਹਾ ਜਾ ਰਿਹਾ, ਕਿਉਂਕਿ ਮੱਕਾ ਦੇ ਵਿੱਚ ਇਹ ਇਕੱਠੇ ਹੋਏ ਸੀ ਮੁਸਲਿਮ ਦੇਸ਼ਾਂ ਦੇ ਨੇਤਾ, ਸਾਊਦੀ ਕਰਾਊਨ ਪ੍ਰਿੰਸ, ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਯਬ ਅਰਦਵਾਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ। ਸ਼ੁੱਕਰਵਾਰ ਦੇ ਦਿਨ 7 ਅਗਸਤ ਨੂੰ ਜਦੋਂ ਇੱਕ ਬੈਠਕ ਹੁੰਦੀ ਹੈ ਤਾਂ ਇਸ ਮੱਕਾ ਸਮਝੌਤੇ ਦੇ ਉੱਤੇ ਹਸਤਾਖਰ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇੱਕ ਦੇਸ਼ ਦੇ ਉੱਤੇ ਹਮਲਾ ਬਾਕੀ ਦੋ ਦੇਸ਼ਾਂ ਦੀ ਤਰਫ ਤੋਂ ਵੀ ਹਮਲਾ ਮੰਨਿਆ ਜਾਏਗਾ, ਯਾਨੀ ਕਿ ਉਹ ਵੀ ਫਿਰ ਰਲ ਕੇ ਉਸ ਦੇਸ਼ ਦਾ ਸਾਥ ਦੇਣਗੇ ਉਸ ਦੇ ਉੱਤੇ ਹਮਲਾ ਕਰਨ ਵਾਲੇ ਮੁਲਕ ਦੇ ਖਿਲਾਫ। ਸਾਊਦੀ ਤੇ ਕਤਰ ਦੇ ਪ੍ਰਮੁੱਖ ਚੈਨਲ ਅਲ ਅਰਬੀਆ ਤੇ ਅਲ ਜਜ਼ੀਰਾ ਨੇ ਵੀ ਇਸ ਸਮਝੌਤੇ ਨੂੰ ਲੈ ਕੇ ਵਿਸਤਾਰ ਕਵਰੇਜ ਕੀਤੀ ਹੈ, ਜਦਕਿ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਮੀਡੀਆ ਸੰਸਥਾਵਾਂ ਨੇ ਇਸ ਖਬਰ ਨੂੰ ਬੜਾ ਹੀ ਸੀਮਤ ਮਹੱਤਵ ਦਿੱਤਾ ਹੈ। ਦੱਸ ਦਈਏ ਕਿ ਇਸ ਸਮਝੌਤੇ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਪਾਕਿਸਤਾਨ ਨੇ ਬਾਬ ਅਲ ਮੰਦੇਬ ਸਟ੍ਰੇਟ, ਲਾਲ ਸਾਗਰ ਤੇ ਅਦਨ ਦੀ ਖਾੜੀ ਤੋਂ ਗੁਜ਼ਰਨ ਵਾਲੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਦੇ ਲਈ ਸਾਊਦੀ ਦੀ ਅਗਵਾਈ ਦੇ ਵਿੱਚ ਇੱਕ ਕੌਮੀ ਜਾਂ ਇੰਜ ਕਹਿ ਲਈਏ ਕਿ ਇੱਕ ਕੌਮਾਂਤਰੀ ਸਮੁੰਦਰੀ ਰੱਖਿਆ ਗਠਜੋੜ ਕਰਨ ਦੀ ਹਮਾਇਤ ਕੀਤੀ ਸੀ, ਕਿਹਾ ਸੀ ਕਿ ਸਾਊਦੀ ਇਹਨਾਂ ਦਾ ਪੂਰਾ ਕੰਟਰੋਲ ਲਵੇ। ਪਿਛਲੇ ਮਹੀਨੇ 30 ਜੁਲਾਈ ਨੂੰ ਵੀ ਸਾਊਦੀ ਅਰਬ ਨੇ ਲਾਲ ਸਾਗਰ ਦੇ ਵਿੱਚ ਸਮੁੰਦਰੀ ਵਪਾਰ ਤੇ ਊਰਜਾ ਦੀਆਂ ਜਿਹੜੀਆਂ ਲੋੜਾਂ ਨੇ, ਯਾਨੀ ਫਿਊਲ ਜਿਹੜਾ ਗੁਜ਼ਰਦਾ ਉਹਦੇ ਲਈ ਇੱਕ ਐਲਾਨ ਕੀਤਾ ਸੀ। ਐਲਾਨ ਅਜਿਹੇ ਸਮੇਂ ਚ ਸਾਹਮਣੇ ਆਇਆ ਸੀ ਜਦੋਂ ਯਮਨ ਦੇ ਹੂਤੀ ਵਿਦਰੋਹੀਆਂ ਨੇ ਸਾਊਦੀ ਜਹਾਜ਼ਾਂ ਦੇ ਉੱਤੇ ਹਮਲਾ ਕੀਤਾ ਸੀ। ਅਜਿਹੇ ਦੇ ਵਿੱਚ ਸਾਊਦੀ ਕਿ ਬਾਕੀ ਦੇਸ਼ਾਂ ਨੂੰ ਇਹ ਗਰੰਟੀ ਦੇ ਸਕੇਗਾ ਜਦੋਂ ਮਹਿਜ਼ ਹੂਤੀ ਵਿਦਰੋਹੀਆਂ ਦੇ ਨਾਲ ਹੀ ਨਜਿੱਠ ਨਹੀਂ ਪਾ ਰਿਹਾ। ਅਜਿਹੇ ਦੇ ਵਿੱਚ ਅਲ ਜਜ਼ੀਰਾ ਦੀ ਤਰਫ ਤੋਂ ਸਾਊਦੀ ਅਰਬ ਦੇ ਅੰਦਰ ਹੋਏ ਇਸ ਸਮਝੌਤੇ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਇੱਕ ਵਿਸਤਾਰ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਇਰਾਨ, ਖਾਸ ਕਰ ਇਜ਼ਰਾਈਲ ਦੀ ਤਰਫ ਤੋਂ ਜੇਕਰ ਕੋਈ ਹਮਲਾ ਹੁੰਦਾ ਤਾਂ ਉਸਦੇ ਜਵਾਬ ਦੇ ਵਿੱਚ ਇਹਨਾਂ ਤਿੰਨਾਂ ਦੇਸ਼ਾਂ ਦੀ ਤਰਫ ਤੋਂ ਯੋਜਨਾ ਬਣਾ ਕੇ ਹਮਲਾ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਸਕਦੀ ਹੈ। ਹਾਲਾਂਕਿ ਭਾਰਤ ਦਾ ਨਾਂ ਕਿਤੇ ਵੀ ਨਹੀਂ ਲਿਆ ਗਿਆ ਕਿਸੇ ਵੀ ਮੀਡੀਆ ਅਦਾਰੇ ਦੇ ਵਿੱਚ, ਪਰ ਇਸ ਇਸਲਾਮੀ ਨੇਟਾ ਨੂੰ ਲੈ ਕੇ ਕਤਰ ਦੇ ਵਿੱਚ ਅਲ ਅਰਬ ਟੀਵੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਪਿਛਲੇ ਲੰਮੇ ਸਮੇਂ ਤੋਂ ਮੁਸਲਿਮ ਦੇਸ਼ਾਂ ਨੂੰ ਇੱਕ ਛਤਰੀ ਦੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਜਿਹੇ ਦੇ ਵਿੱਚ ਹੁਣ ਮਿਸਰ ਦੇ ਵੀ ਇਸ ਦੇ ਵਿੱਚ ਸ਼ਾਮਿਲ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਹਾਲਾਂਕਿ ਮਿਸਰ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਾਂ ਨਹੀਂ ਨਹੀਂ ਕਿਹਾ ਜਾ ਸਕਦਾ। ਦੱਸ ਦਈਏ ਕਿ ਮਿਸਰ ਦੀ ਗੈਰ ਮੌਜੂਦਗੀ ਦੇ ਉੱਤੇ ਬਹਿਸ ਜ਼ਰੂਰ ਹੋ ਰਹੀ ਹੈ, ਪਰ ਇਹਨਾਂ ਸਾਰੀਆਂ ਵਿਸਤਾਰ ਖਬਰਾਂ ਨੂੰ ਲੈ ਕੇ ਇਸ ਦਾ ਬ੍ਰਿਕਸ ਦੇ ਨਾਲ ਕੀ ਸੰਬੰਧ ਹੋ ਸਕਦਾ ਹੈ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਉਹ ਚ ਹੋਣਗੀਆਂ, ਪਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹਾਂ। ਇੱਧਰ ਟਰੰਪ ਦੀ ਤਰਫ ਤੋਂ ਬਗੈਰ ਕਿਸੇ ਗ੍ਰੀਨਲੈਂਡ ਦੀ ਸਰਕਾਰ ਦੇ ਇਜਾਜ਼ਤ ਦੇ ਜਿਹੜਾ ਖਨਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਮਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਇਰਾਦੇ ਹਾਲੇ ਛੱਡੇ ਨਹੀਂ ਨੇ। ਅਜਿਹੇ ਦੇ ਵਿੱਚ ਦੀ ਗਾਰਜੀਅਨ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਨੇਟੋ ਸਹਿਯੋਗੀ ਦੇਸ਼ ਡੈਨਮਾਰਕ ਦੇ ਜਿਹੜੀ ਅਧਿਕਾਰ ਖੇਤਰ ਦੇ ਵਿੱਚ ਪੈਂਦਾ ਇਹ ਗ੍ਰੀਨਲੈਂਡ ਮੁਲਕ ਹੈ, ਇੱਥੇ ਡ੍ਰਿਲਿੰਗ ਟਰੰਪ ਦੀ ਕੰਪਨੀ ਦੀ ਤਰਫ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਔਰ ਗ੍ਰੀਨਲੈਂਡ ਦੀ ਤਰਫ ਤੋਂ ਇਸ ਦੇ ਉੱਤੇ ਸਰਕਾਰ ਦੀ ਤਰਫ ਤੋਂ ਇਤਰਾਜ਼ ਜਤਾਇਆ ਗਿਆ। ਕਿਹਾ ਗਿਆ ਹੈ ਕਿ ਕਿਸੇ ਵੀ ਕੰਪਨੀ ਨੂੰ ਐਸੀ ਕੋਈ ਹਾਲੀਆ ਦਿਨਾਂ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਗਈ, ਭਵਿੱਖ ਦੇ ਵਿੱਚ ਵੀ ਸਾਰੇ ਲੌਜਿਸਟਿਕਸ ਦੇ ਉੱਤੇ ਜਿਹੜੀ ਹੈ ਗ੍ਰੀਨਲੈਂਡ ਦੀ ਮਿਨਰਲ ਰਿਸੋਰਸ ਅਥਾਰਟੀ ਉਹਨਾਂ ਤੋਂ ਸਲਾਹ ਲੈਣੀ, ਉਹਨਾਂ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਏਗੀ। ਇਸ ਸਾਲ ਦੀ ਸ਼ੁਰੂਆਤ 'ਚ ਟਰੰਪ ਨੇ ਖਣਿਜ ਦੇ ਨਾਲ ਭਰਪੂਰ ਇਸ ਟਾਪੂ ਦੇ ਉੱਤੇ ਅਮਰੀਕਾ ਦਾ ਵਧੇਰੇ ਕੰਟਰੋਲ ਲੈਣ ਦੀ ਗੱਲ ਕੀਤੀ ਸੀ ਤੇ ਫੌਜ ਦਾ ਇਸਤੇਮਾਲ ਕਰਕੇ ਜ਼ਬਰਦਸਤੀ ਕਬਜ਼ਾ ਲੈਣ ਦੀ ਵੀ ਧਮਕੀ ਦਿੱਤੀ ਸੀ। ਅਮਰੀਕਾ ਨੂੰ ਅਜਿਹਾ ਕਿਉਂ ਕਰਨਾ ਪੈ ਰਿਹਾ, ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਵੀ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰ ਚੁੱਕੇ ਹਾਂ, ਵੈਸੇ ਇਨਸਾਈਟ ਰਿਪੋਰਟ ਦੇ ਵਿੱਚ ਪਿਆ। ਆਸਟ੍ਰੇਲੀਆ ਦੀਆਂ ਖਬਰਾਂ ਦੇ ਸੈਗਮੈਂਟ ਦੇ ਵਿੱਚ ਉਸ ਪ੍ਰੋਗਰਾਮ ਦੇ ਬਾਰੇ ਵੀ ਦੱਸਾਂਗੇ ਤੁਹਾਨੂੰ, ਤੇ ਇਸ ਖਬਰ ਦਾ ਇੱਕ ਲਿੰਕ ਆਸਟ੍ਰੇਲੀਆ ਦੇ ਨਾਲ ਵੀ ਜਾ ਜੁੜਦਾ, ਉਹ ਵੀ ਤੁਹਾਨੂੰ ਦੱਸਾਂਗੇ ਕਿ ਕੀ ਲਿੰਕ ਹੈ ਅਮਰੀਕਾ ਦਾ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਕਮਾਂਤਰੀ, ਕਿਤੇ ਤਾਂ ਕੋਸੋਵੋ ਦੀ ਸੰਸਦ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਨੇ ਟਾਈਮ ਕਾਰਦੀਆਜ, ਉਹਨਾਂ ਨੇ ਉੱਥੋਂ ਦੇ ਐਕਟਿਵ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੇ ਉੱਤੇ ਆਂਡੇ ਸੁੱਟ ਦਿੱਤੇ। ਇਸ ਤੋਂ ਬਾਅਦ ਉੱਥੋਂ ਦੀ ਕੋਸੋਵੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੰਗਾਮਾ ਹੋ ਗਿਆ, ਜਿਸ ਨੂੰ ਪੂਰੇ ਦੁਨੀਆ ਦੇ ਮੀਡੀਆ ਦੇ ਉੱਤੇ ਦਿਖਾਇਆ ਗਿਆ। ਸਦਨ ਦੀ ਕਾਰਵਾਈ ਕੁਝ ਘੰਟਿਆਂ ਦੇ ਲਈ ਰੋਕ ਦਿੱਤੀ ਗਈ। ਦਰਅਸਲ ਐਲਬਿਨ ਕੁਰਤੀ ਦੀ ਪਾਰਟੀ ਵੈਂਟੇਵਡਜ਼ੋਸ ਨੇ 7 ਜੂਨ ਨੂੰ ਪਾਰਲੀਮੈਂਟਰੀ ਚੋਣਾਂ ਤੋਂ ਬਾਅਦ ਨਵੀਆਂ ਸੰਸਥਾਵਾਂ ਦੇ ਗਠਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਐਸੇ ਦਰਮਿਆਨ ਇਹ ਘਟਨਾ ਵਾਪਰੀ। ਕੁਰਤੀ ਦੀ ਉੱਤੇ ਜਿਹੜੇ ਅੰਡੇ ਸਿੱਟਣ ਵਾਲੇ ਵਿਰੋਧੀ ਧਿਰ ਦੇ ਮੈਂਬਰ ਟਾਈਮ ਕਾਰਦੀ ਦਾਸ ਨੇ ਚਲਾਉਂਦੇ ਹੋਏ ਕਿਹਾ ਕਿ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਇਸ ਦੇ ਜਵਾਬ ਚ ਕੁਰਤੀ ਨੇ ਕਿਹਾ ਕਿ ਜੇਕਰ ਗੱਲਬਾਤ ਦੇ ਲਈ ਇਹ ਕੀਮਤ ਚੁਕਾਉਣੀ ਪੈਂਦੀ ਹੈ ਤਾਂ ਉਹ ਉਹਨਾਂ ਨੂੰ ਇਸ ਦੀ ਖੁਸ਼ੀ ਹੋਏਗੀ। ਅਸਲ ਚ 120 ਸੀਟਾਂ ਦੇ ਵਿੱਚੋਂ 53 ਸੀਟਾਂ ਜਿੱਤਣ ਤੋਂ ਬਾਅਦ ਵੱਡੀ ਸਿਆਸੀ ਤਾਕਤ ਕੁਰਤੀ ਦੀ ਪਾਰਟੀ ਬਣ ਗਈ ਹੈ, ਪਰ ਕੁਰਤੀ ਦੇ ਕੋਲ ਇਕੱਲੇ ਸਰਕਾਰ ਚਲਾਉਣ ਦੇ ਲਈ ਜ਼ਰੂਰੀ ਬਹੁਮਤ ਨਹੀਂ ਸੀ। ਇਸ ਕਰਕੇ ਵਿਰੋਧੀ ਪਾਰਟੀ ਅਲਾਇੰਸ ਫਾਰ ਦੀ ਫਿਊਚਰ ਆਫ ਕੋਸੋਵੋ ਦੀ ਪਾਰਲੀਮੈਂਟਰੀ ਮੈਂਬਰ ਟਾਈਮ ਕਾਰਦੀਆਸ ਨੇ ਐਕਟਿਵ ਪ੍ਰਾਈਮ ਮਿਨਿਸਟਰ ਕੁਰਤੀ ਦੇ ਕੋਲ ਗਈ ਤੇ ਫਿਰ ਬਹੁਤ ਸਾਰੇ ਅੰਡੇ ਸੁੱਟ ਦਿੱਤੇ। ਇਸ ਤੋਂ ਬਾਅਦ ਹੰਗਾਮਾ ਮੱਚ ਗਿਆ ਤੇ ਇਹ ਘਟਨਾ ਜਿਹੜੀ ਹੈ ਇਸ ਗੱਲਬਾਤ ਦੇ ਕਈ ਦਿਨਾਂ ਬਾਅਦ ਹੋਈ ਹੈ, ਜਦੋਂ ਕੋਸੋਵੋ ਦੇ ਵਿੱਚ ਇੱਕ ਕਿਸਮ ਦਾ ਸਿਆਸੀ ਸੰਕਟ ਖੜਾ ਸੀ। ਰਾਸ਼ਟਰਪਤੀ ਚੁਣਨ ਦੇ ਲਈ ਵਿਰੋਧੀ ਧਿਰ ਦੇ ਕੋਲ ਜਿਹੜੀ ਹੈ ਸੱਤਾਧਾਰੀ ਪਾਰਟੀ ਜਾ ਰਹੀ ਸੀ, ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਫਰਵਰੀ 2025 ਦੇ ਵਿੱਚ ਵੀ ਹੋਈਆਂ ਜਿਹੜੀਆਂ ਚੋਣਾਂ ਸੀ ਉੱਥੇ ਉਦੋਂ ਵੀ ਨਤੀਜੇ ਬੇਨਤੀਜਾ ਰਹੇ ਸੀ। ਇਸ ਕਰਕੇ ਇੱਥੇ ਇੱਕ ਕਿਸਮ ਦਾ ਸਿਆਸੀ ਸੰਕਟ ਖੜਾ ਹੋ ਗਿਆ ਸੀ। ਦੱਸ ਦਈਏ ਕਿ 1998 1999 ਦੇ ਵਿੱਚ ਜੰਗ ਤੋਂ ਬਾਅਦ ਕੋਸੋਵੋ ਨੇ 2008 ਦੇ ਵਿੱਚ ਸਰਬੀਆ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਇਹ ਜੰਗ ਨੈਟੋ ਦੀ ਬੰਬਾਰੀ ਤੋਂ ਬਾਅਦ ਸਰਬੀਆ ਦੇ ਪਿੱਛੇ ਹਟਣ ਦੇ ਨਾਲ ਹੀ ਖਤਮ ਹੋਈ ਸੀ। ਕੋਸੋਵੋ ਨੂੰ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਦੇਸ਼ਾਂ ਦੀ ਤਰਫ ਤੋਂ ਮਾਨਤਾ ਦਿੱਤੀ ਗਈ ਹੈ, ਜਿਸ ਦੇ ਵਿੱਚ ਅਮਰੀਕਾ, ਯੂਰਪੀ ਯੂਨੀਅਨ ਵਰਗੇ ਦੇਸ਼ ਸ਼ਾਮਲ ਨੇ। ਬੈਲਗ੍ਰੇਡ ਕੋਸੋਵੋ ਨੂੰ ਸਰਬੀਆ ਦਾ ਹਿੱਸਾ ਮੰਨਦਾ ਹੈ। ਅਜਿਹੇ ਦੇ ਵਿੱਚ ਹਾਲੇ ਵੀ ਦੋਹਾਂ ਦੇਸ਼ਾਂ ਦੇ ਦਰਮਿਆਨ ਜਿਹੜਾ ਤਣਾਅ ਹੋ ਰਹਿ ਕੇ ਟਿਕਿਆ ਰਹਿੰਦਾ ਹੈ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਵੀ ਇਸ ਵਕਤ ਕੁਝ ਸਭ ਕੁਝ ਵਧੀਆ ਨਹੀਂ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਰਾਮ ਮੰਦਿਰ ਚੜਾਵਾ ਚੋਰੀ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਨਾਲ ਦਾਨ ਦੀ ਰਕਮ ਦੇ ਵਿੱਚ ਹੋਈ ਹੇਰਾਫੇਰੀ ਤੇ ਫਿਰ ਬਾਅਦ ਦੇ ਵਿੱਚ ਮੰਦਿਰ ਨਿਰਮਾਣ ਤੋਂ ਬਾਅਦ ਜਿਹੜਾ ਚੜਾਵਾ ਇੱਥੇ ਚੜ੍ਹਦਾ ਸੀ ਉਸ ਦੇ ਵਿੱਚ ਹੋਈ ਕਰੋੜਾਂ ਰੁਪਈਆਂ ਦੀ ਸ਼ਰਧਾਲੂਆਂ ਦੀ ਜਿਹੜੀ ਦਾਨ ਦੀ ਰਕਮ ਸੀ ਉਸ ਦੇ ਅੰਦਰ ਹੋਈ ਚੋਰੀ। ਇਸ ਮਾਮਲੇ ਨੂੰ ਲੈ ਕੇ ਇੱਕ ਨਿਰਪੱਖ ਮੰਗ ਕਰਦਿਆਂ ਹੋਇਆਂ ਅੱਜ ਯਾਨੀ ਸੋਮਵਾਰ ਦੇ ਦਿਨ ਦਿੱਲੀ ਦੇ ਵਿੱਚ ਸਾਧੂ ਸੰਤਾਂ ਦਾ ਇੱਕ ਮਾਰਚ ਕੱਢਿਆ ਜਾਏਗਾ। ਮੰਨਿਆ ਜਾ ਰਿਹਾ ਕਿ 500 ਦੇ ਕਰੀਬ ਸਾਧੂ ਸੰਤ ਮੰਡੀ ਹਾਊਸ ਤੋਂ ਲੈ ਕੇ ਦਿੱਲੀ ਦਾ ਜਿਹੜਾ ਇਲਾਕਾ ਹੈ ਉੱਥੋਂ ਸਵੇਰੇ 11 ਵਜੇ ਦੇ ਆਸ ਪਾਸ ਨੇਪਾਲੀ ਸਫਾਰਤਖਾਨੇ ਤੋਂ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵੱਲ ਮਾਰਚ ਕਰਨਗੇ। ਇਸ ਮਾਰਚ ਦੇ ਵਿੱਚ ਸਨਾਤਨੀ ਕਿੰਨਰ ਅਖਾੜੇ ਦੇ ਲੋਕ ਵੀ ਸ਼ਾਮਲ ਹੋਣਗੇ। ਮਾਰਚ ਦੀ ਅਗਵਾਈ ਨਾਮਦੇਵ ਦਾਸ ਤਿਆਗੀ, ਜਿਨ੍ਹਾਂ ਨੂੰ ਕੰਪਿਊਟਰ ਬਾਬਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਤੇ ਪ੍ਰਕਾਸ਼ਨੰਦ ਗਿਰੀ ਮਹਾਰਾਜ ਕਰਨਗੇ। ਕਈ ਸੂਬਿਆਂ ਤੋਂ ਆਉਣ ਵਾਲੇ ਸਾਧੂ ਸੰਤ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਮੰਗ ਪੱਤਰ ਵੀ ਸਪੁਰਦ ਕਰਨਗੇ। ਮੰਗ ਪੱਤਰ ਦੇ ਵਿੱਚ ਰਾਮ ਮੰਦਿਰ ਦੇ ਅੰਦਰ ਕਥਿਤ ਚੜਾਵਾ ਚੋਰੀ ਤੇ ਜਿੰਨੀਆਂ ਵੀ ਗੈਰ ਕਾਨੂੰਨੀ ਗਤੀਵਿਧੀਆਂ ਵਾਪਰੀਆਂ ਨੇ ਉਹਨਾਂ ਦੀ ਇੱਕ ਹਾਈ ਪਾਵਰਡ ਕਮੇਟੀ ਦੀ ਤਰਫ ਤੋਂ ਜਾਂਚ ਦੀ ਮੰਗ ਕਰਨਗੇ। ਕੰਪਿਊਟਰ ਬਾਬਾ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਸਵੇਰੇ 11 ਵਜੇ ਇਹ ਮਾਰਚ ਸ਼ੁਰੂ ਹੋਏਗਾ ਤੇ ਫਿਰ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਅਸੀਂ ਵੱਧਦੇ ਜਾਵਾਂਗੇ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਦਿੱਲੀ ਪੁਲਿਸ ਦੀ ਤਰਫ ਤੋਂ ਹਾਲਾਂਕਿ ਕੋਈ ਇਜਾਜ਼ਤ ਦਿੱਤੀ ਗਈ ਹੈ ਇਸ ਮਾਰਚ ਦੀ ਜਾਂ ਨਹੀਂ ਇਹਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਸੁਰੱਖਿਆ ਜ਼ਰੂਰ ਚਾਕ ਚੌਬੰਦ ਕਰ ਦਿੱਤੀ ਜਾਏਗੀ। ਉੱਥੇ ਰਾਮ ਮੰਦਿਰ ਦੇ ਵਿੱਚ ਚੜਾਵਾ ਚੋਰੀ ਦੇ ਮਾਮਲੇ ਦੇ ਉੱਤੇ SIT ਦੀ ਜਾਂਚ ਹਾਲੇ ਵੀ ਜਾਰੀ ਹੈ, ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ। ਬਹੁਤੀਆਂ ਜਾਣਕਾਰੀਆਂ ਇਹਦੀਆਂ ਹੁਣ ਭਾਰਤੀ ਮੀਡੀਆ ਦੀ ਤਰਫ ਤੋਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉੱਥੇ ਝਾਰਖੰਡ ਤੋਂ ਖਬਰ, ਜਿੱਥੇ ਝਾਰਖੰਡ ਦੇ ਵਿੱਚ ਸਰਕਾਰ ਕੁਝ ਮੰਗਾਂ ਨੂੰ ਲੈ ਕੇ ਸਟੂਡੈਂਟ ਅੰਦੋਲਨ ਦੇ ਵਿੱਚ ਸਹਿਮਤ ਹੋ ਗਈ ਹੈ। ਦੱਸ ਦਈਏ ਕਿ ਐਤਵਾਰ ਦੇ ਦਿਨ ਤੱਕ 16 ਦਿਨ ਹੋ ਚੁੱਕੇ ਸੀ ਝਾਰਖੰਡ ਦੇ ਲੋਕ ਸੇਵਾ ਕਮਿਸ਼ਨ ਦੇ ਅੰਦਰ ਜਿਹੜੀਆਂ ਪ੍ਰੀਖਿਆਵਾਂ ਹੋਈਆਂ ਨੇ ਉਸ ਦੇ ਵਿੱਚ ਗੜਬੜੀਆਂ ਦੇ ਮਸਲੇ ਨੂੰ ਲੈ ਕੇ ਅੰਦੋਲਨਕਾਰੀ ਤੇ ਸਰਕਾਰ ਦੇ ਦਰਮਿਆਨ ਰਾਂਚੀ ਦੇ ਵਿੱਚ ਜਿਹੜਾ ਸਟੇਟ ਗੈਸਟ ਹਾਊਸ ਆ ਉੱਥੇ ਮੁਲਾਕਾਤ ਵੀ ਹੋਈ, ਜਿਸ ਦੇ ਵਿੱਚ 14ਵੀਂ JPSC ਦੀ ਜਿਹੜੀ ਇੱਕ ਪ੍ਰੀਖਿਆ ਹੋਈ ਸੀ ਉਸ ਦੇ ਵਿੱਚ ਕਥਿਤ ਗੜਬੜੀਆਂ ਦੇ ਮਸਲੇ ਨੂੰ ਲੈ ਕੇ ਇੱਕ ਜਾਂਚ ਕਮੇਟੀ ਬਿਠਾਉਣ ਦੀ ਮੰਗ ਕੀਤੀ ਗਈ ਸੀ। ਉਸ ਮੰਗ ਨੂੰ ਹੁਣ ਸਰਕਾਰ ਦੀ ਤਰਫ ਤੋਂ ਸਹਿਮਤੀ ਜਤਾ ਦਿੱਤੀ ਗਈ ਹੈ। ਹਾਲਾਂਕਿ ਦਵਿੰਦਰ ਨਾਥ ਮਹਿਤੋ ਜਿਹੜੇ ਭੁੱਖ ਹੜਤਾਲ ਤੇ ਬੈਠੇ ਸੀ, ਉਹਨਾਂ ਦੇ ਗੁੱਟ ਦੀ ਤਰਫ ਤੋਂ ਦੱਸਿਆ ਗਿਆ ਕਿ 14ਵੀਂ ਲੋਕ ਸੇਵਾ ਪ੍ਰੀਖਿਆ ਦੇ ਵਿੱਚ ਜਿਹੜੀ ਇਸ ਨੂੰ ਰੱਦ ਕਰਨ ਦੀ ਮੰਗ ਸੀਗੀ ਅੰਦੋਲਨਕਾਰੀਆਂ ਦੀ, ਉਹਨੂੰ ਲੈ ਕੇ ਵੀ ਸਰਕਾਰ ਨੇ ਮੰਨ ਲਿਆ। ਤੇ ਜੇਪੀਐਸਸੀ ਦੇ ਬੈਕਲੌਗ ਪ੍ਰੀਖਿਆ ਜਿਹੜੀ 2023 2025 ਸੀ, ਉਹਨਾਂ ਨੂੰ ਵੀ ਰੱਦ ਕੀਤੇ ਜਾਣ ਦੇ ਉੱਤੇ ਤੇ ਉਹਨਾਂ ਦੀ ਜਾਂਚ ਸੀਆਈਡੀ ਈਡੀ ਰਿਟਾਇਰ ਜੱਜ ਤੋਂ ਕਰਵਾਏ ਜਾਣ ਦੇ ਉੱਤੇ ਸਹਿਮਤੀ ਬਣ ਗਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅੱਜ ਦੇ ਦਿਨ ਬਾਵਜੂਦ ਇਸ ਦੇ ਜਿਹੜਾ ਵਿਧਾਨ ਸਭਾ ਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਘਿਰਾਓ ਕੀਤਾ ਜਾਏਗਾ ਸਟੂਡੈਂਟਸ ਦੀ ਤਰਫ ਤੋਂ, ਅੰਦੋਲਨਕਾਰੀਆਂ ਦੀ ਤਰਫ ਤੋਂ। ਪਰ ਸ਼ਨੀਵਾਰ ਦੇ ਦਿਨ ਸਰਕਾਰ ਤੇ ਸਟੂਡੈਂਟ ਸੰਗਠਨਾਂ ਦੇ ਦਰਮਿਆਨ ਦਿਨ ਭਰ ਬੈਠਕਾਂ ਚੱਲਦੀਆਂ ਰਹੀਆਂ। ਇਸ ਮਸਲੇ ਨੂੰ ਲੈ ਕੇ ਹੁਣ ਸਰਕਾਰ ਦੀ ਤਰਫ ਤੋਂ ਜਿਹੜੇ ਰਾਜਪਾਲ ਨੇ ਪਹਿਲਾਂ ਸੰਤੋਸ਼ ਕੁਮਾਰ ਗੰਗਵਾਰ, ਉਹਨਾਂ ਨੇ ਜੇਪੀਐਸਸੀ ਦੇ 3 ਮੈਂਬਰਾਂ ਦਾ ਅਸਤੀਫਾ ਮਨਜ਼ੂਰ ਕੀਤਾ। ਅਸਤੀਫਾ ਦੇਣ ਵਾਲਿਆਂ ਚ ਅਜੀਤਾ ਭੱਟਾਚਾਰਿਆ, ਅਨੀਮਾ ਹਾਂਸਦਾ ਤੇ ਜਮਾਲ ਅਹਿਮਦ, ਇਹ ਸ਼ਾਮਲ ਸੀ। ਔਰ ਇਹੀ ਮੰਗ ਅੰਦੋਲਨਕਾਰੀਆਂ ਦੀ ਸੀ। ਹਾਲਾਂਕਿ ਸਟੂਡੈਂਟ ਲੀਡਰਸ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਪ੍ਰਦਰਸ਼ਨ ਹਾਲੇ ਖਤਮ ਨਹੀਂ ਹੋਏਗਾ, ਪ੍ਰਦਰਸ਼ਨ ਜਾਰੀ ਰਹੇਗਾ। ਇਸ ਦਰਮਿਆਨ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ, ਉਸ ਨੂੰ ਲੈ ਕੇ ਸਰਕਾਰ ਦੀ ਤਰਫ ਤੋਂ ਸਪਸ਼ਟੀਕਰਨ ਇਹ ਦਿੱਤਾ ਗਿਆ ਹੈ। ਜਿਹੜੇ ਝਾਰਖੰਡ ਦੇ ਮੰਤਰੀ ਨੇ ਸੁਦਿਤਿਆ ਕੁਮਾਰ ਸੋਨੂ, ਸੁਦਿਵਿਆ ਕੁਮਾਰ ਸੋਨੂ ਮਾਫ ਕਰਨਾ, ਉਹਨਾਂ ਨੇ ਇਹ ਕਿਹਾ ਹੈ ਕਿ ਸੀਬੀਆਈ ਦੀ ਜਾਂਚ ਦੀ ਮੰਗ ਅੰਦੋਲਨਕਾਰੀਆਂ ਦੀ ਤਰਫ ਤੋਂ ਕੀਤੀ ਜ਼ਰੂਰ ਜਾ ਰਹੀ ਹੈ, ਪਰ ਸੀਬੀਆਈ ਦੀਆਂ ਪਹਿਲਾਂ ਜਿਹੜੀਆਂ ਜਾਂਚਾਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਕੋਈ ਨਤੀਜੇ ਹਾਲੇ ਤੱਕ ਨਹੀਂ ਨਿਕਲੇ। ਜੇਪੀਐਸਸੀ ਦੀ ਤਰਫ ਤੋਂ ਜਦੋਂ ਪਹਿਲੀ ਵਾਰ ਪ੍ਰੀਖਿਆ ਕਰਵਾਈ ਗਈ ਸੀ ਤੇ ਦੂਜੀ ਵਾਰ ਕਰਵਾਈ ਗਈ ਸੀ, ਉਦੋਂ ਵੀ ਇਹਨਾਂ ਦੇ ਵਿੱਚ ਗੜਬੜਾਂ ਸਾਹਮਣੇ ਆਈਆਂ ਸੀ। ਉਦੋਂ ਸੀਬੀਆਈ ਨੇ ਇਹਨਾਂ ਦੀ ਜਾਂਚ ਕੀਤੀ ਸੀ। ਉਹ ਜਾਂਚ ਨੂੰ ਹੁਣ 20 ਸਾਲ ਦਾ ਸਮਾਂ ਬੀਤ ਚੁੱਕਿਆ ਔਰ ਸਾਨੂੰ ਸਭ ਨੂੰ ਪਤਾ ਹੈ ਕਿ ਉਹਦਾ ਕੀ ਬਣਿਆ। ਇਸ ਵਾਰ ਜਦੋਂ ਅਸੀਂ ਜਾਂਚ ਦਾ ਭਰੋਸਾ ਦਿੱਤਾ ਤਾਂ ਅਸੀਂ ਕਿਹਾ ਸੀ ਕਿ ਸੀਆਈਡੀ ਫਾਸਟ ਟਰੈਕ ਕੋਰਟ ਦੇ ਤਹਿਤ 90 ਦਿਨਾਂ ਦੇ ਅੰਦਰ ਅੰਦਰ ਜਾਂਚ ਪੂਰੀ ਕਰੇਗੀ, ਪਰ ਇਹ ਸਵੀਕਾਰ, ਇਹ ਜਿਹੜਾ ਪ੍ਰਸਤਾਵ ਹੈ, ਇਹ ਅੰਦੋਲਨਕਾਰੀਆਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ। ਹਾਲਾਂਕਿ ਹਾਲੇ ਵੀ ਸਰਕਾਰ ਜਿਹੜੀ ਹੈ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਉੱਤੇ ਗੌਰ ਕਰ ਰਹੀ ਹੈ। ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਇੱਕ ਦੋ ਮੁੱਦੇ ਜਿਵੇਂ ਉਮਰ ਦੇ ਵਿੱਚ ਛੋਟ, ਜਿਹਦੇ ਤੇ ਹਾਲੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ, ਤੇ ਬਾਕੀ ਮਸਲਿਆਂ ਦੇ ਉੱਤੇ ਸਹਿਮਤੀ ਜਿਹੜੀ ਉਹ ਬਣ ਚੁੱਕੀ ਹੈ। ਉੱਥੇ ਮਮਤਾ ਬੈਨਰਜੀ ਬੇਸ਼ੱਕ ਸੂਬੇ ਦੇ ਵਿੱਚੋਂ ਕੁਰਸੀ ਤੋਂ ਬਾਹਰ ਹੋ ਗਏ ਨੇ, ਪਰ ਸਿਆਸਤ ਚੋਂ ਬਾਹਰ ਨਹੀਂ ਹੋਏ। ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਦੇ ਦਿਨ ਬੈਰਕਪੁਰ ਦੇ ਵਿੱਚ ਖੁਦ ਦੇ ਉੱਤੇ ਜਾਨਲੇਵਾ ਹੋਏ ਹਮਲੇ ਦਾ ਦਾਵਾ ਕੀਤਾ। ਉਹ ਉੱਤਰੀ 24 ਪਰਗਨਾ ਦੇ ਵਿੱਚ ਇੱਕ TMC ਕਾਰਕੁਨ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੇ ਸੀ। ਮਮਤਾ ਬੈਨਰਜੀ ਦੇ ਮੁਤਾਬਕ ਕੁਝ ਗੈਰ ਸਮਾਜੀ ਤੱਤਾਂ ਨੇ ਪੁਲਿਸ ਦੇ ਸਾਹਮਣੇ ਹੀ ਉਹਨਾਂ ਦੀ ਗੱਡੀ ਦੇ ਉੱਤੇ ਵੱਡੇ ਵੱਡੇ ਪੱਥਰ ਸੁੱਟੇ। ਗੱਡੀ ਦੇ ਉੱਤੇ ਹਮਲਾ ਇੰਨਾ ਗੰਭੀਰ ਸੀ ਕਿ ਜੇਕਰ ਖਿੜਕੀਆਂ ਖੁੱਲੀਆਂ ਹੁੰਦੀਆਂ ਤਾਂ ਮੇਰਾ ਸਿਰ ਫਟ ਜਾਂਦਾ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਇਸ ਘਟਨਾ ਨੂੰ ਹੈਰਾਨ ਕਰ ਦੇਣ ਵਾਲੀ ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਦੇ ਨਾਲ ਚਰਮਰਾ ਜਾਣ ਵਾਲੀ ਇੱਕ ਘਟਨਾ ਦੱਸਿਆ। ਕਿਹਾ ਹੈ ਕਿ ਹੁਣ ਭਾਜਪਾ ਦੀ ਅਗਵਾਈ ਦੇ ਵਿੱਚ ਜੰਗਲ ਰਾਜ ਕਾਇਮ ਹੋ ਗਿਆ। ਭਾਜਪਾ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਭਾਜਪਾ ਦੇ ਸੂਬਾਈ ਪ੍ਰਮੁੱਖ ਸ਼ਮਿਕ ਭੱਟਾਚਾਰਿਆ ਨੇ ਕਿਹਾ ਕਿ ਜੇਕਰ ਕੋਈ ਸਾਬਕਾ ਮੁੱਖ ਮੰਤਰੀ ਦੇ ਉੱਤੇ ਕਿੱਚੜ ਚੱਪਲ ਸੁੱਟਦਾ ਤਾਂ ਭਾਜਪਾ ਉਸਦਾ ਹਮਾਇਤ ਨਹੀਂ ਕਰੇਗੀ। ਇਸ ਦੇ ਵਿੱਚ ਭਾਜਪਾ ਦੇ ਵਰਕਰ ਸ਼ਾਮਲ ਨਹੀਂ ਸੀ, ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ। ਪੱਛਮ ਬੰਗਾਲ ਚੋਣਾਂ ਚ TMC ਦੀ ਹਾਰ ਤੋਂ ਬਾਅਦ TMC ਦੇ ਕਈ ਨੇਤਾਵਾਂ ਦੇ ਉੱਤੇ ਹਮਲੇ ਹੋਏ ਨੇ। ਪਹਿਲੀ ਵਾਰ ਤਾਂ ਨਹੀਂ ਹੈ, ਪਰ ਮਮਤਾ ਬੈਨਰਜੀ ਦੇ ਉੱਤੇ ਹੋਇਆ ਹਮਲਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ANI ਨਾਮ ਦੀ ਇੱਕ ਖਬਰ ਏਜੰਸੀ ਦੀ ਤਰਫ ਤੋਂ ਵੀਡੀਓ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਗੱਡੀ ਦੇ ਉੱਤੇ ਕੁਝ ਲੋਕ ਹੱਥ ਮਾਰ ਰਹੇ ਨੇ, ਕਿਚੜ ਸੁੱਟ ਰਹੇ ਨੇ ਔਰ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ। ਇਸ ਦਰਮਿਆਨ ਨਾਲ ਬੈਠਾ ਡਰਾਈਵਰ ਜਿਹੜਾ ਹੈ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰੋਕ ਰਹੇ ਉਹਨਾਂ ਦੇ ਉੱਤੇ ਹੋ ਰਹੇ ਹਮਲਿਆਂ ਦੇ ਲਈ ਹੱਥ ਅੱਗੇ ਕਰਕੇ ਰੋਕ ਰਿਹਾ ਹੈ। ਇਸ ਦਰਮਿਆਨ ਹਾਲੇ ਜਿਹੜੀ ਘਟਨਾ ਦੀ ਜਾਂਚ ਕੀਤੀ ਜਾਏਗੀ ਜਾਂ ਨਹੀਂ ਇਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਰਿਹਾ, ਪਰ ਭਾਜਪਾ ਦੀ ਤਰਫ ਤੋਂ ਜਿਹੜੇ ਸ਼ਮਿਕ ਭੱਟਾਚਾਰਿਆ ਨੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰੇ। ਪਿਛਲੇ 14 ਦਿਨਾਂ ਦੇ ਵਿੱਚ ਜੋ ਵੀ ਕੁਝ ਹੋਇਆ ਉਸਦਾ ਬਿਓਰਾ ਮੰਗਿਆ ਜਾਏਗਾ। ਉੱਥੇ ਹੀ ਅਗਲੀਆਂ ਕੁਝ ਖਬਰਾਂ ਭਾਰਤ ਦੀਆਂ ਜਿਹੜੀਆਂ ਨੇ ਉਹ ਅੱਗੇ ਚੱਲ ਕੇ ਵੈਸੇ ਪ੍ਰੀਤਮ ਸਿੰਘ ਰੁਪਾਲ ਹੋਰੀ ਭਾਰਤੀ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਗੇ, ਉਦੋਂ ਇਹਨਾਂ ਖਬਰਾਂ ਦਾ ਵਿਸਤਾਰ ਸੁਣ ਸਕਦੇ ਹੋ। ਪਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ ਹੁਣ। ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਖਬਰ ਦਾ ਜ਼ਿਕਰ ਤੁਹਾਡੇ ਨਾਲ ਪਹਿਲਾਂ ਕੀਤਾ ਸੀ ਕਿ ਅਮਰੀਕਾ ਦਾ ਕੀ ਸੰਬੰਧ ਹੈ ਆਸਟ੍ਰੇਲੀਆ ਦੀ ਇਸ ਖਬਰ ਦੇ ਨਾਲ, ਉਹ ਸੁਣੋ ਜ਼ਰਾ। ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਸ਼ਹਿਰ NSW ਦੇ ਵਿੱਚ ਇਹ ਸ਼ਹਿਰ ਪੈਂਦਾ ਹੈ ਔਰ ਇਸ ਸ਼ਹਿਰ ਦਾ ਨਾਮ ਫਿਫਿਲਡ ਦੱਸਿਆ ਗਿਆ ਐਨਐਸਡਬਲਿਊ ਦਾ ਇੱਕ ਖੇਤਰੀ ਇਲਾਕਾ। ਇਸ ਸ਼ਹਿਰ ਦੇ ਉੱਤੇ ਹੁਣ ਆਸਟ੍ਰੇਲੀਆ ਦੀ ਸਰਕਾਰ ਨਹੀਂ ਬਲਕਿ ਪੂਰੇ ਤਰੀਕੇ ਦੇ ਨਾਲ ਅਮਰੀਕੀ ਅਧਿਕਾਰੀਆਂ ਅਮਰੀਕੀ ਕਾਰੋਬਾਰੀਆਂ ਦਾ ਕੰਟਰੋਲ ਆ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਕੰਪਨੀ ਸਨਰਾਈਜ਼ ਐਨਰਜੀ ਮੈਟਲਜ਼ ਨੇ 400 ਮਿਲੀਅਨ ਅਮਰੀਕੀ ਡਾਲਰ ਦੀ ਇੱਕ ਡੀਲ ਅਮਰੀਕੀ ਸਰਕਾਰ ਦੇ ਨਾਲ ਸਾਈਨ ਕਰ ਲਈ ਹੈ। 400 ਮਿਲੀਅਨ ਡਾਲਰ ਲਗਭਗ 566 ਮਿਲੀਅਨ ਆਸਟ੍ਰੇਲੀਅਨ ਡਾਲਰ ਬਣਦੇ ਨੇ। ਪਰ ਇਹ ਸਮਝੌਤਾ ਕਿਸ ਦੇ ਵਿੱਚ ਹੋਇਆ? ਅਮਰੀਕੀ ਸਰਕਾਰ ਤੇ ਅਮਰੀਕਾ ਦੀ ਹੀ ਇਸ ਕੰਪਨੀ ਦੇ ਵਿੱਚ। ਔਰ ਸਮਝੌਤਾ ਕਿਸ ਥਾਂ ਦੇ ਲਈ ਹੋਇਆ? ਆਸਟ੍ਰੇਲੀਆ ਦੇ ਲਈ, ਜਿਸ ਦੇ ਵਿੱਚ ਆਸਟ੍ਰੇਲੀਆ ਕੋਈ ਧਿਰ ਵੀ ਨਹੀਂ ਹੈ। ਕਿਹਾ ਜਾ ਰਿਹਾ ਕਿ ਆਸਟ੍ਰੇਲੀਆ ਨੂੰ ਲੇਟਰ ਔਨ 10 ਜ਼ਰੂਰ ਦਿੱਤਾ ਜਾਏਗਾ। ਵੈਸੇ 10 ਦਿੱਤਾ ਗਿਆ, ਪਰ ਆਉਣ ਵਾਲੇ ਦਿਨਾਂ 'ਚ ਇਹ ਖਬਰ ਹੋ ਸਕਦਾ ਹੈ ਬਵਾਲ ਬਣੇ, ਹੋ ਸਕਦਾ ਹੈ ਇਸ ਖਬਰ ਦੇ ਬਾਰੇ ਕੋਈ ਵੀ ਜ਼ਿਕਰ ਨਾ ਹੋਵੇ। ਇਸ ਦੀ ਵਜ੍ਹਾ ਇੱਕ ਇਹ ਹੈ ਕਿ ਇਸ ਸਮਝੌਤੇ ਨੂੰ ਕਰਨ ਵਾਲੀ ਜਿਹੜੀ ਸਨਰਾਈਜ਼ ਕੰਪਨੀ ਦੇ ਨਾਲ ਜਿਹੜੀ ਦੂਜੀ ਧਿਰ ਸੀ ਉਹ ਅਮਰੀਕੀ ਸਰਕਾਰ ਨਹੀਂ ਬਲਕਿ ਪੈਂਟਾਗਨ ਯਾਨੀ ਅਮਰੀਕਾ ਦਾ ਰੱਖਿਆ ਮਹਿਕਮਾ ਹੈ। ਬੇਸ਼ੱਕ ਜਿੰਨੀਆਂ ਮਰਜ਼ੀ ਖਬਰਾਂ ਅਮਰੀਕਾ ਵਾਲੇ ਪਾਸਿਓਂ ਆ ਜਾਣ, ਇਹ ਕਹਿ ਦਿੱਤਾ ਜਾਵੇ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਤਰਫ ਤੋਂ ਕਿ ਜੇਕਰ ਕੋਈ ਬੰਦਾ ਜਾਂ ਅਮਰੀਕੀ ਨਾਗਰਿਕ ਇਹ ਗੱਲ ਕਹਿੰਦਾ ਕਿ ਅਮਰੀਕਾ ਦੇ ਵਿੱਚ ਹਥਿਆਰਾਂ ਦੀ ਕਮੀ ਹੈ ਤੇ ਇਸ ਕਿਸਮ ਦੀ ਖਬਰ ਨੂੰ ਉਹ ਫੈਲਾਉਂਦਾ ਹੈ ਤਾਂ ਉਹ ਦੇਸ਼ਧਰੋਹੀ ਹੋਏਗਾ, ਐਂਟੀ ਨੈਸ਼ਨਲ ਹੋਏਗਾ। ਸਰਕਾਰ ਦੀ ਤਰਫ ਤੋਂ ਇਸ ਕਿਸਮ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਪਰ ਬਾਵਜੂਦ ਇਸ ਦੇ ਗੈਰ ਅਮਰੀਕੀ ਸ਼ਖਸ ਤਾਂ ਇਸ ਗੱਲ ਨੂੰ ਉਜਾਗਰ ਕਰ ਹੀ ਸਕਦਾ। ਇਸ ਕਿਸਮ ਦਾ ਇੱਕ ਇੱਕ ਘੰਟੇ 6 ਮਿੰਟ ਦਾ ਐਪੀਸੋਡ ਤੁਸੀਂ ਸਾਡੇ ਇਨਸਾਈਟ ਰਿਪੋਰਟ ਤੋਂ ਜਾ ਕੇ ਸੁਣ ਸਕਦੇ ਹੋ, ਰੇਅਰ ਮਿਨਰਲਸ ਐਂਡ ਨਿਊ ਏਜ ਆਫ ਜੀਓਪੋਲਿਟਿਕਸ। ਕੀ ਇਹ ਪੂਰਾ ਮਾਮਲਾ ਉਸ ਜਿਹੜਾ ਪੋਡਕਾਸਟ ਆ ਉਸਦੇ ਵਿੱਚ ਜਾ ਕੇ ਸਮਝ ਆ ਜਾਏਗਾ। ਕਈ ਮਹੀਨਿਆਂ ਪਹਿਲਾਂ ਉਹ ਪੋਡਕਾਸਟ ਹੋਇਆ ਸੀ ਪਰ ਹੁਣ ਉਸ ਦੀਆਂ ਪਰਤਾਂ ਹੁਣ ਇੱਕ ਇੱਕ ਕਰਕੇ ਖੁੱਲ ਰਹੀਆਂ ਨੇ। ਜਿਵੇਂ ਇੱਕ ਪਤਾ ਚੱਲ ਰਿਹਾ ਹੈ ਕਿ ਅਮਰੀਕਾ ਨੇ ਇਰਾਨ ਜੰਗ ਦੇ ਵਿੱਚ ਆਪਣੇ ਬਹੁਤ ਸਾਰੇ ਹਥਿਆਰ ਗਵਾ ਦਿੱਤੇ, ਜਿਵੇਂ ਇਹ ਵੀ ਪਤਾ ਚੱਲ ਰਿਹਾ ਹੈ ਕਿ ਚੀਨ ਨੇ ਪਿਛਲੇ ਸਾਲ ਜਦੋਂ ਕੁਝ ਇੱਕ ਰੇਅਰ ਅਰਥ ਮਿਨਰਲਸ ਦੇ ਉੱਤੇ ਰੋਕ ਲਗਾ ਦਿੱਤੀ ਸੀ ਕਿ ਨਾ ਤਾਂ ਇਸ ਦਾ ਤੁਸੀਂ ਖਨਨ ਕਰ ਸਕਦੇ ਹੋ ਯਾਨੀ ਨਾ ਤਾਂ ਮਾਈਨਿੰਗ ਕਰ ਸਕਦੇ ਹੋ। ਮੰਨਿਆ ਜਾ ਰਿਹਾ ਹੈ ਕਿ ਐਨਐਸਡਬਲਿਊ ਦੀ ਇਸ ਕਿਉਂਕਿ ਪੂਰੀ ਦੀ ਪੂਰੀ ਸਟੇਟ ਜਿਹੜੀ ਹੈ ਉੱਥੇ ਕਾਫੀ ਜ਼ਿਆਦਾ ਮਾਈਨਿੰਗ ਹਾਲਾਂਕਿ ਨਹੀਂ ਹੁੰਦੀ ਸਕੈਂਡੀਅਮ ਦੀ, ਪਰ ਅਮਰੀਕਾ ਦੀ ਤਰਫ ਤੋਂ ਹੁਣ ਜਦੋਂ ਸਨਰਾਈਜ਼ ਨਾਮ ਦੀ ਇਸ ਕੰਪਨੀ ਦੇ ਨਾਲ ਕੰਟਰੈਕਟ ਕਰ ਲਿਆ ਗਿਆ ਤਾਂ ਆਸਟ੍ਰੇਲੀਆ ਸਰਕਾਰ ਨੂੰ ਵੀ ਛੇਤੀ ਸੂਚਿਤ ਕਰ ਦਿੱਤਾ ਜਾਏਗਾ। ਸਿਡਨੀ ਤੋਂ 450 ਕਿਲੋਮੀਟਰ ਵੈਸਟਰਨ ਸਾਈਡ ਦੇ ਉੱਤੇ ਪੈਂਦੇ ਫਿਫਿਲ ਨਾਮ ਦੇ ਇਸ ਸ਼ਹਿਰ ਦੇ ਵਿੱਚ ਅਮਰੀਕੀ ਕੰਪਨੀ ਦੀ ਤਰਫ ਤੋਂ ਆਪਣਾ ਟਿਕਾਣਾ ਬਣਾਇਆ ਜਾਏਗਾ। ਉਂਝ ਸਾਲ 2016 ਦੇ ਸੈਂਸਸ ਦੇ ਵਿੱਚ ਦੇਖੀਏ ਤਾਂ 129 ਲੋਕ ਹੀ ਇੱਥੇ ਰਹਿੰਦੇ ਸੀ, ਪਰ ਇਹ ਲੋਕ ਕਾਫੀ ਨੇ। ਮੰਨਿਆ ਜਾ ਰਿਹਾ ਕਿ ਅਮਰੀਕਾ ਦੀ ਤਰਫ ਤੋਂ ਆਪਣੇ ਤੌਰ ਦੇ ਉੱਤੇ ਵੀ ਕੁਝ ਲੋਕਾਂ ਨੂੰ ਪ੍ਰਵਾਸ ਕਰਵਾ ਕੇ ਇੱਥੇ ਲਿਆਂਦਾ ਜਾਏਗਾ। ਸਕੈਂਡੀਅਮ ਰੇਅਰ ਅਰਥ ਮਿਨਰਲ ਹੈ, ਇਸ ਕਰਕੇ ਜ਼ਾਹਰ ਜੀ ਗੱਲ ਹੈ ਕਿ ਇਸ ਦੀ ਖਨਨ ਤੋਂ ਬਾਅਦ ਸਿਰਫ ਇੰਨੀ ਕੁ ਕਾਰਵਾਈ ਕਾਫੀ ਨਹੀਂ ਹੈ, ਇਸ ਤੋਂ ਬਾਅਦ ਇਸ ਦੀ ਸੁਧਾਈ ਤੇ ਫਿਰ ਇਸ ਨੂੰ ਐਕਸਪੋਰਟ ਕੀਤਾ ਜਾਣਾ ਅਮਰੀਕਾ ਦੇ ਲਈ। ਇਸ ਸਾਰੇ ਦੇ ਖਾਤਰ ਰਿਸੋਰਸ ਮਿਨਿਸਟਰ ਨੇ ਜਿਹੜੇ ਆਸਟ੍ਰੇਲੀਆ ਦੇ ਮੈਡਲਿਨ ਕਿੰਗ, ਉਹਨਾਂ ਨੇ ਕਿਹਾ ਕਿ ਇਸ ਦੇ ਲਈ ਆਸਟ੍ਰੇਲੀਆ ਦੇ ਵਿੱਚ ਨਵੇਂ ਮੌਕੇ ਪੈਦਾ ਹੋ ਸਕਦੇ ਨੇ। ਸੱਚਾਈ ਹਾਲਾਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅਮਰੀਕਾ ਦੀ ਤਰਫ ਤੋਂ ਜਿਹੜੇ ਚੀਨ ਦੇ ਦੁਆਰਾ ਲਗਾਏ ਗਏ ਪਾਬੰਦੀਆਂ ਸੀ ਉਸ ਤੋਂ ਬਾਅਦ ਅਮਰੀਕਾ ਨੇ ਆਸਟ੍ਰੇਲੀਆ ਦੇ ਨਾਲ ਵੀ ਇੱਕ ਸਮਝੌਤਾ ਕੀਤਾ ਸੀ ਜਿਸ ਨੂੰ ਕ੍ਰਿਟੀਕਲ ਮਿਨਰਲਸ ਐਗਰੀਮੈਂਟ ਕਿਹਾ ਗਿਆ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਇਸ ਸਮਝੌਤੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਕਹੀ ਗਈ ਸੀ ਕਿ 1 ਬਿਲੀਅਨ ਡਾਲਰ ਜਿਹੜੇ ਨੇ ਇਹਨਾਂ ਅਲੱਗ ਅਲੱਗ ਪ੍ਰੋਜੈਕਟਸ ਦੇ ਵਿੱਚ ਇਨਵੈਸਟ ਕੀਤੇ ਜਾਣਗੇ ਤਾਂ ਕਿ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਆਸਟ੍ਰੇਲੀਆ ਉਹ ਲੋੜਾਂ ਪੂਰੀਆਂ ਕਰੇ ਜਿਹੜੀਆਂ ਹੁਣ ਤੱਕ ਚੀਨ ਪੂਰੀਆਂ ਕਰਦਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸਨਰਾਈਜ਼ ਦੀ ਲੋਕਹੀਡ ਮਾਰਟਿਨ ਦੇ ਨਾਲ ਵੀ ਇੱਕ ਡੀਲ ਜਿਹੜੀ ਹੈ ਉਹ ਸਿਰੇ ਨਹੀਂ ਚੜੀ ਸੀ। ਦੱਸ ਦਈਏ ਕਿ ਡਿਫੈਂਸ ਤੇ ਐਰੋਸਪੇਸ ਦੇ ਖੇਤਰ ਦੇ ਵਿੱਚ ਲੋਕਹੀਡ ਮਾਰਟਿਨ ਜਿਹੜੇ ਅਲੱਗ ਅਲੱਗ ਫਾਈਟਰ ਜੈਟਸ ਬਣਾਉਂਦੀ ਹੈ, ਜਹਾਜ਼ ਵੀ ਬਣਾਉਂਦੇ ਨੇ, ਪਰ ਸਕੈਂਡੀਅਮ ਪੂਰਾ ਨਾ ਹੋਣ ਪਾਉਣ ਦੇ ਚੱਲਦਿਆਂ ਸਨਰਾਈਜ਼ ਤੇ ਲੋਕਹੀਡ ਮਾਰਟਿਨ ਦੀ ਉਹ ਡੀਲ ਵਿਚਾਲੇ ਰੁਕੀ ਪਈ ਹੈ। ਹੁਣ ਹੋ ਸਕਦਾ ਉਹ ਵੀ ਸਿਰੇ ਚੜ੍ਹ ਸਕਦੀ ਹੈ। ਔਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਪਨੀ ਅੱਜ ਦੇ ਦਿਨ ਯਾਨੀ ਸੋਮਵਾਰ ਦੇ ਦਿਨ ਤੋਂ ਆਸਟ੍ਰੇਲੀਅਨ ਸਿਕਿਉਰਿਟੀ ਐਕਸਚੇਂਜ ਦੇ ਵਿੱਚ ਵੀ ਰਜਿਸਟਰ ਹੋ ਜਾਏਗੀ, ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਸਟਾਕ ਐਕਸਚੇਂਜ ਦੇ ਲਿਸਟਡ ਕੰਪਨੀਆਂ ਨੇ ਉਹਨਾਂ ਦੇ ਵਿੱਚ ਇਹ ਸ਼ੁਮਾਰ ਹੋ ਜਾਏਗੀ। ਸ਼ੁਰੂਆਤ ਦੇ ਵਿੱਚ 60 ਟਨ ਪ੍ਰਤੀ ਸਾਲ ਜਿਹੜਾ ਸਕੈਂਡੀਅਮ ਆਕਸਾਈਡ ਇੱਥੋਂ ਕੱਢਿਆ ਜਾਏਗਾ ਔਰ ਸਾਲ 2028 ਦੇ ਪਹਿਲੇ ਮੱਧ ਤੱਕ ਇਹਦੀ ਪ੍ਰੋਡਕਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਣੀ ਹੈ। ਸੈਂਸਸ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਵੀ ਸੈਂਸਸ ਦੇ ਨਾਲ ਹੀ ਜੁੜੀ ਹੋਈ, ਜਿੱਥੇ ਅੱਜ ਦਾ ਦਿਨ ਤੁਹਾਡੇ ਕੋਲ ਹੋਏਗਾ। ਵੈਸੇ ਤਾਂ ਕੱਲ ਦਾ ਦਿਨ ਤੱਕ ਹੈਗਾ ਹੈ ਕਿਉਂਕਿ 11 ਅਗਸਤ ਉਹ ਤਰੀਕ ਹੈ ਜਦੋਂ ਆਸਟ੍ਰੇਲੀਆ ਦੇ ਵਿੱਚ ਸੈਂਸਸ ਜਿਹੜਾ ਸਭ ਦੇ ਲਈ ਭਰਿਆ ਜਾਣਾ ਜ਼ਰੂਰੀ ਹੈ। ਔਰ ਇਸ ਦਰਮਿਆਨ 2021 ਦੇ ਵਿੱਚ ਜਦੋਂ ਮਰਦਮਸ਼ੁਮਾਰੀ ਹੋਈ ਸੀ ਆਸਟ੍ਰੇਲੀਆ ਦੀ, ਤਾਂ ਉਦੋਂ 25 ਮਿਲੀਅਨ ਆਸਟ੍ਰੇਲੀਅਨ ਲੋਕਾਂ ਨੇ ਆਪਣੇ ਡੇਟਾ ਸਾਂਝੇ ਕੀਤੇ ਸੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ABS ਦੀ ਤਰਫ ਤੋਂ। ਅੱਜ ਦੇ ਦਿਨ ਇਹ ਡੇਟਾ ਜਿਹੜੇ ਆ ਅੱਜ ਔਰ ਕੱਲ ਦੇ ਦਿਨ ਇਕੱਠੇ ਕਰ ਲਏ ਗਏ ਨੇ, ਕਰ ਲਏ ਜਾਣਗੇ। ਔਰ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸੈਂਸਸ ਦੇ ਮੁਤਾਬਕ 400 ਦੇ ਕਰੀਬ ਭਾਸ਼ਾਵਾਂ ਆਸਟ੍ਰੇਲੀਆ 'ਚ ਬੋਲੀਆਂ ਜਾਂਦੀਆਂ ਨੇ। ਇਹਨਾਂ ਦੇ ਵਿੱਚ 180 ਤਾਂ ਇੰਡੀਜਨਸ ਭਾਸ਼ਾਵਾਂ ਵੀ ਨੇ। 11 ਅਗਸਤ ਤੱਕ ਆਸਟ੍ਰੇਲੀਅਨ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਲੋਕਾਂ ਨੂੰ, ਚਾਹੇ ਉਹ ਟੂਰਿਸਟ ਵੀਜ਼ੇ ਤੇ ਹੋਣ, ਚਾਹੇ ਰਿਫਿਊਜੀ ਹੋਣ, ਚਾਹੇ ਮਾਈਗ੍ਰੈਂਟ ਹੋਣ, ਸਟੂਡੈਂਟ ਵੀਜ਼ੇ ਤੇ ਹੋਵੋ, ਪੱਕੇ ਹੋਵੋ, ਸਿਟੀਜ਼ਨ ਹੋਵੋ, ਤੁਹਾਨੂੰ ਇਹ ਜਾਣਕਾਰੀਆਂ ਦੇਣੀਆਂ ਲਾਜ਼ਮੀ ਨੇ। ਇਹਨਾਂ ਦੇ ਵਿੱਚ ਇਹ ਕਿਸੇ ਕਿਸਮ ਦਾ ਕੋਈ ਟੈਸਟ ਨਹੀਂ ਹੈ। ਸੋ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਨੇ ਕਿ ਇੱਕ ਇਸ ਦੇ ਵਿੱਚ ਸਹੀ ਜਾਂ ਗਲਤ, ਸਹੀ ਗਲਤ ਨਹੀਂ ਹੈ, ਤੁਹਾਡੀ ਆਪਣੀ ਸਮਝ ਬੂਝ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਜਵਾਬ ਭਰਨੇ ਨੇ। ਮੋਟੇ ਤੌਰ ਦੇ ਉੱਤੇ ਇਹ ਡੇਟਾ ਸਰਕਾਰ ਨੂੰ ਆਸਟ੍ਰੇਲੀਆ ਦੀਆਂ ਨੀਤੀਆਂ ਬਣਾਉਣ ਦੇ ਲਈ ਲੋੜੀਂਦਾ ਹੁੰਦਾ ਹੈ। ਪਰ ਜਿੱਥੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸੈਂਸਸ ਦੇ ਇਸ ਡੇਟਾ ਦਾ ਇਸਤੇਮਾਲ ਪੁਲਿਸ, ਇਮੀਗ੍ਰੇਸ਼ਨ, ATO ਦੀ ਤਰਫ ਤੋਂ ਕੀਤਾ ਜਾਏਗਾ, ਇਹ ਵੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਸੈਂਸਸ ਦੀਆਂ ਇਹ ਜਾਣਕਾਰੀਆਂ ਦੋ ਅਲੱਗ ਅਲੱਗ ਤਰੀਕੇ ਦੇ ਨਾਲ ਰੱਖੀਆਂ ਜਾਂਦੀਆਂ ਨੇ। ਨਿੱਜੀ ਜਾਣਕਾਰੀਆਂ ਜਿਸ ਦੇ ਵਿੱਚ ਤੁਹਾਡਾ ਨਾਂ, ਪਤਾ ਆਦਿ ਹੁੰਦਾ, ਉਹ ਸੈਂਸਸ ਦੇ ਦੂਸਰੇ ਡੇਟਾ ਤੋਂ ਵੱਖਰਾ ਕਰ ਲਿਆ ਜਾਂਦਾ। ਜਿਹੜਾ ਵੱਖਰਾ ਡੇਟਾ ਹੈ ਉਸਦਾ ਇਸਤੇਮਾਲ ਜਿਹੜਾ 36 ਮਹੀਨਿਆਂ ਤੱਕ ਕੀਤਾ ਜਾਂਦਾ, ਨਾਮ ਵਗੈਰਾ ਜਿਹੜੇ ਨੇ ਉਹਨਾਂ ਦਾ ਇਸਤੇਮਾਲ 18 ਮਹੀਨਿਆਂ ਤੱਕ ਕੀਤਾ ਜਾਂਦਾ, ਤੇ ਇਹਨਾਂ ਦਾ ਇਸਤੇਮਾਲ ਕਰਨ ਤੋਂ ਬਾਅਦ ABS ਇਸ ਡੇਟਾ ਨੂੰ ਆਪਣੇ ਆਪ ਖਤਮ ਕਰ ਦਿੰਦਾ ਹੈ। ਦੱਸ ਦਈਏ ਕਿ ਇਸ ਦੇ ਵਿੱਚ ਸੈਂਸਸ ਦੀ ਇਨਫੋਰਮੇਸ਼ਨ ਕਿਸੇ ਵੀ ਇਲਾਕੇ ਦੇ ਵਿੱਚ ਸਕੂਲ, ਹਸਪਤਾਲ, ਲਾਇਬ੍ਰੇਰੀਆਂ, ਪਬਲਿਕ ਟਰਾਂਸਪੋਰਟੇਸ਼ਨ ਦਾ ਨਿਰਮਾਣ ਕਰਨ ਤੇ ਲੋਕ ਭਲਾਈ ਦੇ ਕੰਮਾਂ ਦੇ ਲਈ ਕੀਤਾ ਜਾਂਦਾ ਹੈ। ਹਾਲਾਂਕਿ ਸੈਂਸਸ ਅੰਗਰੇਜ਼ੀ ਦੇ ਵਿੱਚ ਹੈ, ਪਰ ਸੈਂਸਸ ਦੀ ਵੈਬਸਾਈਟ ਯਾਨੀ ABS ਦੀ ਵੈਬਸਾਈਟ ਤੇ ਜਾ ਕੇ 26 ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਤੁਸੀਂ ਇਸ ਦੇ ਨਾਲ ਜੁੜੀ ਹੋਈ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਆਖਿਰਕਾਰ ਇਸ ਦਾ ਮਕਸਦ ਕੀ ਹੈ। ਇਸ ਤੋਂ ਇਲਾਵਾ ਟਰਾਂਸਲੇਟਿੰਗ ਐਂਡ ਇੰਟਰਪ੍ਰੀਟੇਟਿੰਗ ਸਰਵਿਸਿਜ਼, ਜਿਹਨੂੰ ਟਿਸ ਨੈਸ਼ਨਲ ਵੀ ਕਹਿ ਲਿਆ ਜਾਂਦਾ, ਉਹਨਾਂ ਦੀ ਤਰਫ ਤੋਂ 150 ਦੇ ਕਰੀਬ ਅਲੱਗ ਅਲੱਗ ਭਾਸ਼ਾਵਾਂ ਦੇ ਇੰਟਰਪ੍ਰੇਟਰ ਜਿਹੜੇ ਨੇ ਉਹ ਆਪਣੀ ਫੋਨ ਲਾਈਨ ਸਰਵਿਸ ਦੇ ਉੱਤੇ ਰੱਖੇ ਗਏ ਨੇ। ABS ਦਾ ਕਹਿਣਾ ਹੈ ਕਿ 30,000 ਦੇ ਕਰੀਬ ਜਿਹੜੇ ਫੀਲਡ ਸਟਾਫ ਸੀ ਉਹਨਾਂ ਨੂੰ ਵੀ ਕੁਝ ਇਸ ਤਰੀਕੇ ਦੇ ਨਾਲ ਤੈਨਾਤ ਕੀਤਾ ਗਿਆ ਹੈ ਕਿ ਕਿਸੇ ਇੱਕ ਸਬਬ ਜਿੱਥੇ ਕਿਸੇ ਕਿਸਮ ਦੀ ਪਾਪੂਲੇਸ਼ਨ ਜਿਹੜੀ ਆ ਉਹ ਜ਼ਿਆਦਾ, ਤਾਂ ਉੱਥੇ ਉਸ ਕਿਸਮ ਦੇ ਜਿਹੜੇ ਭਾਸ਼ਾ ਨੂੰ ਬੋਲਣ ਵਾਲੇ ਲੋਕ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ। ਉਦਾਹਰਣ ਦੇ ਤੌਰ ਦੇ ਉੱਤੇ NSW ਦਾ ਕੈਮਰਾਮੈਨ ਆ, ਇੱਥੇ ਵੀਅਤਨਾਮੀਜ਼ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ ਕਿ ਉਹ ਫੀਲਡ ਆਫਿਸਰ ਬਣ। ਲਾਈਕਾਰਡ ਇਲਾਕੇ ਚ ਇਟਾਲੀਅਨ ਭਾਸ਼ਾ ਬੋਲਣ ਵਾਲੇ, ਬਲੈਕਟਾਊਨ ਇਲਾਕੇ ਚ ਪੰਜਾਬੀ ਭਾਸ਼ਾ ਬੋਲਣ ਵਾਲੇ, ਇਸ ਤਰੀਕੇ ਦੇ ਨਾਲ ਅਲੱਗ ਅਲੱਗ ਕਲਚਰਲ ਬੈਕਗ੍ਰਾਉਂਡ ਦੇ ਨਾਲ ਜੁੜੇ ਹੋਏ ਲੋਕਾਂ ਦੀ ਭਰਤੀ ਕੀਤੀ ਗਈ ਹੈ। 11 ਤਰੀਕ ਆਖਰੀ ਤਰੀਕ ਹੋਏਗੀ ਜਦੋਂ ਤੱਕ ਤੁਸੀਂ ਸੈਂਸਸ ਦੇ ਡੇਟਾ ਦਾ ਇਸਤੇਮਾਲ ਕਰਨਾ ਔਰ ਇਸ ਫਾਰਮਸ ਨੂੰ ਭਰਨਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਇੱਕ ਬਹੁਤ ਵੱਡਾ ਹਾਦਸਾ ਹੁੰਦਿਆਂ ਹੁੰਦਿਆਂ ਟਲ ਗਿਆ ਸਿਡਨੀ ਦੇ ਵਿੱਚ ਕੱਲ ਦੇ ਦਿਨ। ਦੱਸ ਦਈਏ ਕਿ ਦੋ ਜਹਾਜ਼ ਆਪਸ ਦੇ ਵਿੱਚ ਟਕਰਾਉਣ ਲੱਗੇ ਸੀ ਸਿਡਨੀ ਹਵਾਈ ਅੱਡੇ ਦੇ ਉੱਤੇ। ਜੈੱਟ ਸਟਾਰ ਏਅਰਬੱਸ A320 ਜਹਾਜ਼ ਆਮ ਤੌਰ ਦੇ ਉੱਤੇ ਆਕਾਰ ਦੇ ਵਿੱਚ ਬੋਇੰਗ 777 ਦੇ ਮੁਕਾਬਲੇ ਛੋਟਾ ਜਹਾਜ਼ ਹੈ, ਪਰ ਕਿਉਂਕਿ ਇਹ ਇੱਕ ਡੋਮੈਸਟਿਕ ਫਲਾਈਟ ਸੀ ਗੋਲਡ ਕੋਸਟ ਨੂੰ ਜਾਣ ਵਾਲੀ ਸੀ ਸਿਡਨੀ ਤੋਂ, ਤੇ ਉਧਰ ਦੂਜੇ ਪਾਸੇ ਕਤਰ ਏਅਰਵੇਜ਼ ਦਾ ਬੋਇੰਗ 777 ਜਹਾਜ਼ ਜਿਹੜਾ ਕਿ ਕਤਰ ਤੋਂ ਆਇਆ ਸੀ। ਹਾਲਾਂਕਿ ਇਹ ਜਹਾਜ਼ ਖਾਲੀ ਸੀ ਪਰ ਜੈੱਟ ਸਟਾਰ ਦੀ ਫਲਾਈਟ ਪੈਸੇਂਜਰਸ ਦੇ ਨਾਲ ਭਰੀ ਹੋਈ ਸੀ। ਦੋਵੇਂ ਜਹਾਜ਼ ਜਿਹੜੇ ਸੀ ਇੱਕ ਦੂਸਰੇ ਦੇ ਨਾਲ ਨੱਕੋ ਨੱਕ ਟਕਰਾਉਂਦੇ ਹੋਇਆ ਬਚੇ ਨੇ। ਹਾਲਾਂਕਿ ਇਸ ਗੱਲ ਦੀ ਕੋਈ ਪੁਖਤਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਕਿ ਕਤਰ ਦੇ ਜਹਾਜ਼ ਦੀ ਜਿਹੜਾ ਰੂਟ ਸੀ ਉਹ ਗਲਤ ਸੀ ਔਰ ਜੈੱਟ ਸਟਾਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ। ਇਸ ਦੀ ਅਲੱਗ ਤੋਂ ਪੜਤਾਲ ਜਿਹੜੀ ATSB ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਕਰ ਰਿਹਾ। ਇਹਦੇ ਨਾਲ ਜੁੜੀ ਇੱਕ ਵੀਡੀਓ ਵੀ ਜਿਹੜਾ ਜੈੱਟ ਸਟਾਰ ਦੇ ਅੰਦਰ ਬੈਠਾ ਇੱਕ ਯਾਤਰੀ ਸੀ ਉਸ ਦੀ ਤਰਫ ਤੋਂ ਸ਼ੂਟ ਕੀਤੀ ਗਈ ਸੀ ਮੋਬਾਈਲ ਦੇ ਉੱਤੇ ਬਣਾਈ ਗਈ। ਉਸ ਵੀਡੀਓ 'ਚ ਪਾਇਲਟ ਇਹ ਜਾਣਕਾਰੀ ਸਾਂਝੀ ਕਰ ਰਿਹਾ ਹੈ ਕਿ ਅਸੀਂ ਇੱਕ ਬਹੁਤ ਨੇੜੇ ਦੀ ਹੁੰਦੀ ਟੱਕਰ ਦੇ ਵਿੱਚ ਬਾਲ ਬਾਲ ਬਚੇ ਹਾਂ, ਪਰ ਇੱਕ ਕੈਬਿਨ ਕਰੂ ਮੈਂਬਰ ਜਿਹੜਾ ਉਹ ਜ਼ਖਮੀ ਹੋਇਆ। ਉਸ ਨੂੰ ਉਤਾਰਨ ਤੋਂ ਬਾਅਦ ਹੀ ਜਹਾਜ਼ ਦੁਬਾਰਾ ਚੱਲਦਾ ਕੀਤਾ ਜਾਏਗਾ। ਹਾਲਾਂਕਿ ਜੈੱਟ ਸਟਾਰ ਦੀ ਤਰਫ ਤੋਂ ਇਸ ਮਾਮਲੇ 'ਚ ਆਪਣਾ ਬਿਆਨ ATSB ਨੂੰ ਦੇ ਦਿੱਤਾ ਜਾਏਗਾ। ਉਧਰ ਕਤਰ ਦੇ ਜਹਾਜ਼ ਨੂੰ ਆਖਿਰਕਾਰ ਹਰੀ ਝੰਡੀ ਕਿਸਨੇ ਦਿੱਤੀ ਕਿ ਉਹ ਟਰੈਕ ਦੇ ਉੱਤੇ ਉਸੇ ਟਰੈਕ ਦੇ ਉੱਤੇ ਆ ਜਾਵੇ ਜਿੱਧਰੋਂ ਜੈੱਟ ਸਟਾਰ ਗੁਜ਼ਰਨ ਵਾਲਾ ਸੀ, ਇਹਦੀ ਵੀ ਪੜਤਾਲ ਕੀਤੀ ਜਾਏਗੀ। ਇਹ ਤੋਂ ਪਹਿਲਾਂ ਵੀ ਵੈਸੇ ਸਿਡਨੀ ਹਵਾਈ ਅੱਡੇ ਦੇ ਲਈ ਕੋਈ ਵਧੀਆ ਦਿਨ ਨਹੀਂ ਚੱਲ ਰਹੇ। ਸਿਡਨੀ ਹਵਾਈ ਅੱਡੇ ਦੇ ਉੱਤੇ ਸ਼ਨੀਵਾਰ ਦੇ ਦਿਨ 150 ਦੇ ਕਰੀਬ ਫਲਾਈਟਸ ਡਿਲੇ ਹੋਈਆਂ, ਜਿਨ੍ਹਾਂ 'ਚ 95 ਤਾਂ ਸਿਰਫ ਕੁਆਂਟਸ ਦੀਆਂ ਸਰਵਿਸਿਜ਼ ਸੀ। ਮੰਨਿਆ ਜਾ ਰਿਹਾ ਹੈ 에ਅਰ ਸਰਵਿਸ ਆਸਟ੍ਰੇਲੀਆ ਦੀ ਤਰਫ ਤੋਂ ਕਿ ਇਸ ਵਕਤ ਟ੍ਰੈਫਿਕ ਮੂਵਮੈਂਟਸ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਸਟਾਫ ਹੈ ਉਹ ਮੌਕੇ ਦੇ ਉੱਤੇ ਮੌਜੂਦ ਨਹੀਂ ਹੈ। ਆਮ ਤੌਰ ਦੇ ਉੱਤੇ ਇਹਨੂੰ ATFM ਕਿਹਾ ਜਾਂਦਾ ਹੈ, ATFM ਯਾਨੀ ਏਅਰ ਟ੍ਰੈਫਿਕ ਫਲੋ ਮੈਨੇਜਮੈਂਟ। ਹੁਣ ਇਹ ਡਿਸਰਪਸ਼ਨਸ ਇਸ ਕਰਕੇ ਪੈਦਾ ਹੋਈਆਂ ਨੇ ਕਿਉਂਕਿ ਟ੍ਰੈਫਿਕ ਕੰਟਰੋਲਰਸ ਦੀ ਕਮੀ ਹੈ। ਔਰ ਸ਼ੁੱਕਰਵਾਰ ਦੇ ਦਿਨ ਵੀ ਇਸੇ ਤਰੀਕੇ ਦੇ ਨਾਲ ਯਾਤਰੀਆਂ ਨੂੰ ਇੱਕ ਜਾਣਕਾਰੀ ਦਿੱਤੀ ਗਈ ਸੀ 에ਅਰ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਕਿ ਕਿਸੇ ਵੀ ਕਿਸਮ ਦੀ ਫਲਾਈਟ ਦਾ ਡਿਲੇ ਹੋ ਸਕਦਾ, ਵਾਧੂ ਸਮਾਂ ਲੈ ਕੇ ਚੱਲੋ। ਉੱਥੇ ਜਦੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਵਧੇਰੇ ਲੋਕਾਂ ਦੀ ਲੋੜ ਪੈਂਦੀ ਹੈ ਅਜਿਹੇ ਦੇ ਵਿੱਚ, ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਹਾਲਾਂਕਿ ਅੱਜ ਦੇ ਦਿਨ ਅਸੀਂ ਉਹਨਾਂ ਖਬਰਾਂ ਨੂੰ ਹਾਲੇ ਫਿਲਹਾਲ ਤੁਹਾਡੇ ਨਾਲ ਸਾਂਝਾ ਨਹੀਂ ਕਰਨ ਲੱਗੇ, ਪਰ ਕੁਝ ਇੱਕ ਖਬਰਾਂ ਜ਼ਰੂਰ ਨੇ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੇ ਦਿਨ RBA ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਜਿਹੜਾ ਕਿ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਏਗਾ ਜਾਂ ਫਿਰ ਸਥਿਰ ਬਣਾ ਕੇ ਰੱਖੀਆਂ ਜਾਣਗੀਆਂ, 4.35% ਦੇ ਉੱਤੇ ਕੈਸ਼ ਰੇਟ ਬਰਕਰਾਰ ਰੱਖੀ ਜਾਵੇਗੀ, ਇਹਦਾ ਫੈਸਲਾ ਲਿਆ ਜਾਣਾ। ਗਵਰਨਰ ਮਿਚਲ ਬੁਲਕ ਅੱਜ ਦੇ ਦਿਨ ਸੈਂਟਰਲ ਬੈਂਕ ਦੇ ਬੋਰਡ ਮੈਂਬਰਸ ਦੇ ਨਾਲ ਬੈਠਕ ਕਰਨਗੇ, ਪਰ ਐਲਾਨ ਭਲਕੇ ਯਾਨੀ ਮੰਗਲਵਾਰ ਦੇ ਦਿਨ ਦੁਪਹਿਰ 2:30 ਦੇ ਆਸ ਪਾਸ ਸਿਡਨੀ ਸਮੇਂ ਦੇ ਮੁਤਾਬਕ ਕੀਤਾ ਜਾਏਗਾ। ਦੱਸ ਦਈਏ ਕਿ ਇਸ ਦਰਮਿਆਨ ਅਚਾਨਕ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਘਟੀ ਹੈ, 4% ਤੋਂ 3.8% ਤੇ ਆ ਗਈ ਸੀ। RBA ਹਾਲਾਂਕਿ 3% ਜਾਂ ਇਸ ਤੋਂ ਥੱਲੇ ਹੀ ਰੱਖਣਾ ਚਾਹੁੰਦਾ ਹੁੰਦਾ, ਇਸ ਕਰਕੇ ਕੋਈ ਵਿਆਜ ਦਰਾਂ 'ਚ ਕਟੌਤੀ ਤਾਂ ਨਹੀਂ ਹੋਣ ਲੱਗੀ, ਪਰ ਇਹਨਾਂ ਨੂੰ ਸਥਿਰ ਜ਼ਰੂਰ ਬਣਾਇਆ ਜਾ ਸਕਦਾ। ਜਿਵੇਂ ਪਹਿਲਾਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਵੱਡੇ RBA ਰਿਜ਼ਰਵ ਬੈਂਕ ਨੇ, ਚਾਹੇ ਉਹ ਅਮਰੀਕਾ ਦਾ ਹੋਵੇ, ਚਾਹੇ ਜਾਪਾਨ ਦਾ, ਚਾਹੇ ਯੂਰਪ ਦੇ, ਚਾਹੇ ਭਾਰਤ ਦੇ, ਇਹਨਾਂ ਦੀ ਤਰਫ ਤੋਂ ਇਸ ਵਾਰ ਇਸ ਮਹੀਨੇ ਦੀਆਂ ਜਿੰਨੀਆਂ ਵੀ ਜਿੱਥੇ ਜਿੱਥੇ ਵੀ ਵਿਆਜ ਦਰਾਂ ਐਲਾਨੀਆਂ ਗਈਆਂ ਨੇ, ਕੈਸ਼ ਰੇਟਸ ਨੇ, ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਸਥਿਰ ਰੱਖੀਆਂ ਗਈਆਂ। ਜ਼ਾਹਰ ਜੀ ਗੱਲ ਹੈ ਕਿ ਕੌਮਾਂਤਰੀ ਬਾਜ਼ਾਰ ਦੇ ਅਨੁਪਾਤ ਦੇ ਵਿੱਚ ਆਸਟ੍ਰੇਲੀਆ ਵੀ ਇਹਨਾਂ ਨੂੰ ਸਥਿਰ ਹੀ ਬਣਾ ਕੇ ਰੱਖ ਸਕਦਾ। ਹਾਲਾਂਕਿ ਨੈਬ ਦੇ ਨਾਲ ਜੁੜੇ ਹੋਏ ਇਕੋਨੋਮਿਸਟ ਇਹ ਦਾਅਵਾ ਕਰ ਰਹੇ ਨੇ ਕਿ RBA ਬਹੁਤਾ ਚਿਰ ਇਸ ਕਿਸਮ ਦੇ ਨਾਲ ਇਹਨਾਂ ਨੂੰ ਸਥਿਰ ਬਣਾ ਕੇ ਨਹੀਂ ਰੱਖ ਸਕਦਾ ਵਿਆਜ ਦਰਾਂ ਦੇ ਵਿੱਚ। ਆਖਿਰਕਾਰ ਫਿਊਲ ਐਕਸਾਈਜ਼ ਡਿਸਕਾਊਂਟ ਜਿਹੜੇ ਨੇ ਮੁੱਕ ਚੱਲੇ ਨੇ, ਉਧਰ ਮੱਧ ਪੂਰਬ ਦਾ ਹਾਲੇ ਸੰਕਟ ਜਿਹੜਾ ਮੁੱਕਿਆ ਨਹੀਂ ਹੈ, ਅਜੇ ਇਹਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਮਹਿੰਗਾਈ ਦਾ ਜਿਹੜਾ ਦੈਂਤ ਹੈ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਣੇ ਅਸਰ ਦਿਖਾ ਸਕਦਾ। ਜ਼ਾਹਰ ਜੀ ਗੱਲ ਹੈ ਕਿ RBA ਦੀ ਤਰਫ ਤੋਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਜਾ ਸਕਦਾ, ਪਰ ਹਾਲੇ ਇੰਨੀ ਜਲਦੀ ਨਹੀਂ। ਹਾਲੇ ਫਿਲਹਾਲ ਕੱਲ ਤੱਕ ਦਾ ਇੰਤਜ਼ਾਰ ਕਰੋ ਜਦੋਂ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੀ ਤਰਫ ਤੋਂ ਵਿਆਜ ਦਰਾਂ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕੀਤਾ ਜਾਣਾ। ਵਿਕਟੋਰੀਆ ਪੁਲਿਸ ਨੇ ਕਿਹਾ ਹੈ ਕਿ ਜਿਮਸ ਦੇ ਬਾਹਰ ਜਿੰਨੇ ਵੀ ਜਿਮ ਨੇ, ਜਦੋਂ ਜਿਮ ਦੇ ਬਾਹਰ ਤੁਸੀਂ ਜਾਂਦੇ ਹੋ ਤੇ ਆਪਣੀ ਗੱਡੀ ਪਾਰਕ ਕਰਕੇ ਜਾਂਦੇ ਹੋ, 250 ਦੇ ਕਰੀਬ ਗੱਡੀਆਂ ਮੈਲਬਨ ਦੇ ਵਿੱਚ ਚੋਰੀ ਹੋਈਆਂ ਨੇ। ਕਿੱਥੋਂ? ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਵਿੱਚੋਂ। ਕਿੰਨੀ ਦੇਰ ਚ? ਸਿਰਫ ਪਿਛਲੇ 6 ਮਹੀਨਿਆਂ ਚ, ਯਾਨੀ ਸਿਰਫ ਇੱਕ ਇਲਾਕੇ ਦੀ ਹੀ ਚੋਰੀ ਦੀ ਗਿਣਤੀ ਇਹ ਸਾਂਝੀ ਕੀਤੀ ਗਈ। ਔਰ ਪੁਲਿਸ ਦਾ ਕਹਿਣਾ ਕਿ ਜ਼ਿਆਦਾਤਰ ਅਫੈਂਡਰਸ ਤਾਂ 13 ਸਾਲ ਜਾਂ ਉਸ ਤੋਂ ਵੀ ਘੱਟ ਉਮਰ ਦੇ ਹੁੰਦੇ ਨੇ, ਜਿਹੜੇ ਆਪਣੇ ਸ਼ੌਂਕ ਨੂੰ ਗੱਡੀਆਂ ਚੁੱਕ ਲੈਂਦੇ ਨੇ, ਔਰ ਇਹ ਅਥਾਰਟੀਜ਼ ਦੇ ਲਈ ਵੀ ਬਹੁਤ ਵੱਡਾ ਇੱਕ ਹੈਡੇਕ ਬਣਿਆ ਹੋਇਆ। ਵਿਕਟੋਰੀਆ ਪੁਲਿਸ ਦੀ ਤਰਫ ਤੋਂ ਹੁਣ ਜਿਮ ਯੂਜ਼ਰਸ ਦੇ ਲਈ ਹੀ ਇੱਕ ਵਾਰਨਿੰਗ ਜਾਰੀ ਕੀਤੀ ਗਈ ਹੈ, ਯਾਨੀ ਕਿ ਜੇਕਰ ਤੁਹਾਡਾ ਵਾਹਨ ਚੋਰੀ ਹੁੰਦਾ ਤਾਂ ਤੁਹਾਨੂੰ ਹੀ ਧਿਆਨ ਰੱਖਣਾ ਪਏਗਾ। ਕਿਹਾ ਗਿਆ ਹੈ ਕਿ ਨਵੰਬਰ 2025 ਤੋਂ ਲੈ ਕੇ ਇਸ ਸਾਲ ਦੇ ਅਪ੍ਰੈਲ ਮਹੀਨੇ ਦੇ ਦਰਮਿਆਨ 250 ਵਾਹਨ ਜਿਹੜੇ ਚੋਰੀ ਹੋਏ ਨੇ, ਉਹਨਾਂ ਚ ਜ਼ਿਆਦਾਤਰ ਗ੍ਰੇਟਰ ਡੈਨੀਨੋਂਗ, ਕੈਸੀ ਤੇ ਕਾਰਡੀਨੀਆ ਦੇ ਇਲਾਕਿਆਂ ਦੇ ਵਿੱਚੋਂ ਚੋਰੀ ਹੋਏ ਨੇ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਤਾਂ ਕੁਝ ਨੌਜਵਾਨ ਜਿਹੜੇ ਸੀ, ਜਾਂ 13-13 ਸਾਲ ਦੇ, 12-13 ਸਾਲ ਦੇ ਨੌਜਵਾਨ ਜਿਹੜੇ ਸੀ, ਉਹ ਟੇਲ ਗੇਟ ਕਰਦੇ ਨੇ, ਯਾਨੀ ਕਿ ਜਦੋਂ ਤੁਸੀਂ ਜਿਮ ਦੇ ਅੰਦਰ ਜਾਂਦੇ ਹੋ ਤੁਸੀਂ ਕਿੱਥੇ ਚਾਬੀਆਂ ਰੱਖ ਰਹੇ ਹੋ, ਕਿਹੜਾ ਲੋਕਰਸ ਦੇ ਹੋ ਅਨਅਟੈਂਡਿਡ ਹੈ, ਕਿਹੜੇ ਖੁੱਲੇ ਰਹਿ ਗਏ ਨੇ, ਕਿਹੜੇ ਸਟੋਰੇਜ ਕਿਊਬਸ ਨੇ ਜਿੱਥੋਂ ਉਹ ਹੱਥ ਪਾ ਸਕਦੇ ਨੇ। ਇੱਕ ਲੜਕੇ ਨੇ ਤਾਂ ਇੱਕ ਕੇਸ ਸਟੱਡੀ ਸਾਂਝੀ ਕੀਤੀ ਗਈ ਹੈ, ਗਲੈਨ ਆਇਰਿਸ ਦੇ ਵਿੱਚ ਇੱਕ ਗੱਡੀ ਚੋਰੀ ਕੀਤੀ, 2 ਦਿਨ ਬਾਅਦ ਉਹ ਗੱਡੀ ਉਸੇ ਜਿਮ 'ਚ ਖੜੀ ਕਰਕੇ ਉੱਥੋਂ ਇੱਕ ਹੋਰ ਗੱਡੀ ਚੋਰੀ ਕੀਤੀ। ਇਸ ਚੋਰੀ ਦੀ ਘਟਨਾ ਦੇ ਦਰਮਿਆਨ ਉਹਦੇ ਨਾਲ 3 ਹੋਰ ਟੀਨੇਜਰ ਸ਼ਾਮਲ ਸੀ, ਜਿਹੜੇ ਇੱਕ ਹਾਈ ਸਪੀਡ ਚੇਸ ਦੇ ਵਿੱਚ ਪੁਲਿਸ ਦੇ ਹੱਥੇ ਚੜੇ, ਤੇ ਉਦੋਂ ਉਹਨਾਂ ਨੇ ਇਸ ਸਾਰੀ ਘਟਨਾ ਦਾ ਬਿਓਰਾ ਪੁਲਿਸ ਨੂੰ ਦੱਸਿਆ। 4 ਟੀਨੇਜ ਲੜਕੀਆਂ ਜਿਨ੍ਹਾਂ ਦੀ ਉਮਰ 13 ਸਾਲ ਦੇ ਆਸ ਪਾਸ ਸੀ, ਚਾਰਾਂ ਨੇ ਕਲਾਈਡ ਨਾਰਥ ਦੇ ਵਿੱਚੋਂ ਇੱਕ ਜਿਮ ਦੇ ਲੋਕਰ ਦੇ ਵਿੱਚੋਂ ਇੱਕ ਨਹੀਂ, 2 ਨਹੀਂ, ਬਲਕਿ ਕਈ ਗੱਡੀਆਂ ਦੀਆਂ ਚਾਬੀਆਂ ਚੋਰੀ ਕੀਤੀਆਂ। ਇਹਨਾਂ ਦੇ ਵਿੱਚੋਂ 3 ਜਿਹੜੀਆਂ ਲੜਕੀਆਂ ਨੇ, 4 ਲੜਕੀਆਂ ਸੀ, 3 ਲੜਕੀਆਂ ਤਾਂ ਹਾਲੇ ਤੱਕ ਪਤਾ ਨਹੀਂ ਚੱਲ ਸਕੀਆਂ ਕਿ ਉਹ ਪੁਲਿਸ ਦੇ ਹੱਥੇ ਨਹੀਂ ਚੜ ਸਕੀਆਂ, ਔਰ ਉਹਨਾਂ ਦੇ ਕੋਲ ਜਿਹੜੀਆਂ ਗੱਡੀਆਂ ਦੀਆਂ ਚਾਬੀਆਂ ਸੀ ਜਾਂ ਜਿਹੜਾ ਸਮਾਨ ਚੋਰੀ ਕੀਤਾ ਸੀ ਉਹ ਵੀ ਨਹੀਂ ਹਾਲੇ ਪਤਾ ਚੱਲਿਆ। ਅਜਿਹੇ ਦੇ ਵਿੱਚ ਹੁਣ ਪੁਲਿਸ ਦੀ ਤਰਫ ਤੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਕੋਈ ਟੇਲ ਗੇਟ ਕਰਦਾ ਹੈ ਤਾਂ ਉਸਦਾ ਧਿਆਨ ਰੱਖਿਆ ਜਾਵੇ। ਜ਼ਿਆਦਾਤਰ ਹਾਦਸਿਆਂ ਨੂੰ ਲੋਕ ਖੁਦ ਹੀ ਹੋਣ ਤੋਂ ਰੋਕ ਸਕਦੇ ਨੇ। ਜੇਕਰ ਫਿਰ ਵੀ ਕੋਈ ਇਸ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਕ੍ਰਾਈਮ ਸਟਾਪਰਸ ਨੂੰ ਤੁਰੰਤ 1800-333-0 ਦੇ ਉੱਤੇ ਘਟਨਾ ਦੀ ਜਾਣਕਾਰੀ ਦਿੱਤੀ ਜਾਵੇ। ਇੱਥੇ NSW ਦੇ ਵਿੱਚ ਨਵੀਂ ਪੋਰਟੇਬਲ ਬੌਂਡ ਸਕੀਮ ਜਿਹੜੀ ਅੱਜ ਦੇ ਦਿਨ ਤੋਂ ਸ਼ੁਰੂ ਹੋ ਰਹੀ ਹੈ। ਦੱਸ ਦਈਏ ਕਿ ਅੱਜ ਸੋਮਵਾਰ ਤੋਂ NSW ਦੇ ਕੁਝ ਇੱਕ ਸਬਰਬਸ ਦੇ ਵਿੱਚ ਕਿਰਾਏ ਦੇ ਘਰਾਂ ਦੇ ਉੱਤੇ ਰਹਿਣ ਵਾਲੇ ਲੋਕ ਆਪਣੇ ਬੌਂਡ ਜਿਹੜੀ ਰੈਂਟਲ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਰੀਅਲ ਐਸਟੇਟ ਨੂੰ ਦਿੰਦੇ ਸੀ ਜਾਂ ਮਕਾਨ ਮਾਲਕ ਨੂੰ ਦਿੰਦੇ ਸੀ, ਉਹ ਬੌਂਡ ਜਿਹੜੇ ਨੇ ਹੁਣ ਸਮਾਰਟ ਰੈਂਟਲ ਬੌਂਡ ਸਕੀਮ ਦੇ ਤਹਿਤ ਸਰਕਾਰ ਦੇ ਕੋਲ ਹੀ ਸੁਰੱਖਿਅਤ ਰਹਿਣਗੇ। ਪਰ ਇਹ ਸਕੀਮ ਸਿਰਫ ਪੈਂਡਾਮੈਟਾ, ਪੈਨਰਿਥ ਤੇ ਸੈਂਟਰਲ ਕੋਸਟ ਦੇ ਹੀ ਕੌਂਸਲ ਏਰੀਆਜ਼ ਦੇ ਉੱਤੇ ਲਾਗੂ ਹੋਏਗੀ। ਇਹਦਾ ਮਤਲਬ ਕੀ ਹੈ? ਇਸ ਸਕੀਮ ਦਾ ਮਤਲਬ ਇਹ ਹੈ ਕਿ ਤੁਹਾਨੂੰ ਹੁਣ ਉਹ ਬੌਂਡ ਦੀ ਰਕਮ ਕਿਸੇ ਰੀਅਲ ਐਸਟੇਟ ਨੂੰ ਜਾਂ ਫਿਰ ਓਨਰ ਨੂੰ ਦੇਣ ਦੀ ਲੋੜ ਨਹੀਂ ਹੈ। ਬਤੌਰ ਕਿਰਾਏਦਾਰ ਤੁਸੀਂ ਉਹ ਰਕਮ ਜਿਹੜੀ ਹੈ ਸਰਕਾਰ ਦੀ ਇਸ ਸਮਾਰਟ ਰੈਂਟਲ ਬੌਂਡ ਸਕੀਮ ਦੇ ਤਹਿਤ ਰਾਖਵੀਂ ਰੱਖ ਸਕਦੇ ਹੋ, ਤੇ ਕਿਰਾਏ ਦੇ ਉੱਤੇ ਜਦੋਂ ਇੱਕ ਸਬਬ ਤੋਂ ਦੂਸਰੇ ਦੇ ਵਿੱਚ ਜਾਂਦੇ ਹੋ ਤਾਂ ਫਿਰ ਉਹ ਬੌਂਡ ਜਿਹੜਾ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਏਗਾ। ਔਰ ਇਸ ਦੇ ਲਈ ਹਾਲਾਂਕਿ ਸਕੀਮ 1 ਸਾਲ ਬਾਅਦ ਲਾਗੂ ਹੋ ਰਹੀ ਹੈ, ਇਹ ਤਾਂ ਸਾਲ ਪਹਿਲਾਂ ਹੀ ਐਲਾਨ ਹੋ ਗਿਆ ਸੀ, ਪਰ ਇਹਨੂੰ ਵੀ ਹਾਲੇ ਪੂਰੇ ਮੁਕੰਮਲ ਤਰੀਕੇ ਦੇ ਨਾਲ NSW ਭਾਰਤ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਦੱਸ ਦਈਏ ਕਿ ਇਸ ਦੇ ਲਈ ਸਰਕਾਰ ਦੀ ਤਰਫ ਤੋਂ ਰੈਂਟਰਸ ਤੋਂ ਯਾਨੀ ਕਿਰਾਏਦਾਰਾਂ ਤੋਂ $25 ਦੀ ਇੱਕ ਐਪਲੀਕੇਸ਼ਨ ਫੀਸ ਵੀ ਲਈ ਜਾਏਗੀ, ਜਿਹੜੀ ਕਿ ਆਨਲਾਈਨ ਹੀ ਭਰਨੀ ਹੋਏਗੀ। ਇਸ ਸਾਰੇ ਦਾ ਨਿਗਰਾਨੀ ਜਿਹੜੀ ਹੈ NSW ਫੇਅਰ ਟ੍ਰੇਡਿੰਗ ਦੀ ਤਰਫ ਤੋਂ ਕੀਤੀ ਜਾਏਗੀ। ਇਸ ਦੇ ਵਿੱਚ ਕੁਝ ਇੱਕ ਉਦਾਹਰਣਾਂ ਦਿੱਤੀਆਂ ਗਈਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਜਿਸ ਕਰੰਟ ਪ੍ਰਾਪਰਟੀ 'ਚ ਰਹਿ ਰਹੇ ਹੋ, ਫਰਜ਼ ਕਰੋ ਉਸ ਦਾ ਬੌਂਡ ਤੁਸੀਂ $2400 ਦਿੱਤਾ ਤੇ ਨਵੀਂ ਪ੍ਰਾਪਰਟੀ ਦਾ ਬੌਂਡ $2700 ਹੈ, ਤਾਂ $25 ਜਮਾ ਜਿਹੜਾ ਉਹ $300 ਦਾ ਗੈਪ ਹੈ ਉਹ ਵੀ ਤੁਹਾਨੂੰ ਆਨਲਾਈਨ ਜਾ ਕੇ ਭਰਾਉਣਾ ਹੋਏਗਾ, ਤਾਂ ਹੀ ਤੁਹਾਡਾ ਬੌਂਡ ਜਿਹੜਾ ਟ੍ਰਾਂਸਫਰ ਹੋਏਗਾ। ਔਰ ਨਵਾਂ ਬੌਂਡ ਜਿਹੜਾ ਹੈ ਜੇਕਰ ਉਹ ਪਹਿਲੇ ਨਾਲੋਂ ਪੁਰਾਣੇ ਦੇ ਨਾਲੋਂ ਸਸਤਾ ਹੋਵੇ ਤਾਂ ਉਹ ਤੁਹਾਨੂੰ ਰਿਫੰਡ ਵੀ ਹੋ ਜਾਏਗਾ, ਬਸ਼ਰਤੇ ਉਸ ਦੇ ਉੱਤੇ ਕੋਈ ਕੋਈ ਕਲੇਮ ਜਿਹੜਾ ਉਹ ਓਨਰ ਨੇ ਨਾ ਪਾ ਰੱਖਿਆ ਹੋਵੇ। ਕਲੇਮ ਦਾ ਮਤਲਬ ਇਹ ਹੈ ਕਿ ਲੈਂਡਲੋਰਡ ਜੇਕਰ ਇਹ ਸਮਝਦੇ ਨੇ ਕਿ ਤੁਸੀਂ ਆਪਣਾ ਕਿਰਾਇਆ ਨਹੀਂ ਦਿੱਤਾ ਜਾਂ ਪ੍ਰੋਪਰਟੀ ਨੂੰ ਕੋਈ ਡੈਮੇਜ ਕੀਤਾ ਤਾਂ ਉਹ ਇਸ ਬੌਂਡ ਦੇ ਅਗੇਂਸਟ ਆਪਣਾ ਕਲੇਮ ਦਾਖਲ ਕਰ ਸਕਦੇ ਨੇ। ਜੇ ਤਾਂ ਕਿਰਾਏਦਾਰ ਉਸ ਕਲੇਮ ਨੂੰ ਦੇਣਾ ਮੰਨ ਲੈਂਦਾ ਤਾਂ ਸਰਕਾਰ ਹੀ ਕਿਰਾਏ ਜਿਹੜਾ ਪ੍ਰੋਪਰਟੀ ਦਾ ਮਾਲਕ ਹੈ ਉਸਨੂੰ ਇਹ ਬੌਂਡ ਦੀ ਰਕਮ ਦੇ ਵਿੱਚੋਂ ਰਕਮ ਆਪਣੇ ਕੋਲੋਂ ਦੇ ਦੇਗੀ ਤੇ ਬਾਅਦ ਦੇ ਵਿੱਚ ਸਰਕਾਰ ਤੁਹਾਡੇ ਕੋਲੋਂ 28 ਦਿਨਾਂ ਦੇ ਅੰਦਰ ਅੰਦਰ ਵਸੂਲ ਲਏਗੀ ਇੱਕ ਨੋਟਿਸ ਭੇਜ ਕੇ। ਪਰ ਜੇਕਰ ਟੈਨੈਂਟ ਨੂੰ ਇਹ ਲੱਗਦਾ ਹੈ ਕਿ ਉਹ ਬੌਂਡ ਦੀ ਰਕਮ ਓਨਰ ਨੂੰ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਉਹ ਇਸ ਮੈਟਰ ਦਾ ਕਲੇਮ ਐਨਕੈਟ ਯਾਨੀ NSW ਸਿਵਲ ਤੇ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੇ ਵਿੱਚ ਵੀ ਦਾਇਰ ਕਰ ਸਕਦਾ। ਸੂਬਾਈ ਸਰਕਾਰ ਜਿਹੜੀ ਹੈ ਫਿਰ ਲੈਂਡਲੋਰਡ ਤੋਂ ਇਹ ਕਲੇਮ ਹਾਸਲ ਕਰੇਗੀ ਜੇਕਰ ਐਨਕੈਟ ਦੇ ਵਿੱਚ ਕਿਰਾਏਦਾਰ ਜਿੱਤ ਜਾਂਦਾ ਹੈ ਤਾਂ। ਅਜੇ ਇਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਹੈ ਕਿ ਹਾਲ ਫਿਲਹਾਲ ਇਹ ਸਕੀਮ ਸਿਰਫ ਪੈਰਾਮੈਟਾ, ਪੈਨਰਿਥ ਤੇ ਸੈਂਟਰਲ ਕੋਸਟ ਦੇ ਹੀ ਸਬਰਬਸ ਦੇ ਉੱਤੇ ਲਾਗੂ ਹੋਏਗੀ, ਪਰ ਸਰਕਾਰ ਦਾ ਕਹਿਣਾ ਹੈ ਕਿ ਹੌਲੀ ਹੌਲੀ ਆਉਂਦੇ ਸਮਿਆਂ ਦੇ ਦਰਮਿਆਨ ਅਸੀਂ ਇਸ ਨੂੰ ਅਲੱਗ ਅਲੱਗ ਸਬਰਬਸ ਤੱਕ ਫੈਲਾਵਾਂਗੇ ਤੇ ਬਾਅਦ ਦੇ ਵਿੱਚ ਇਸ ਨੂੰ ਪੂਰੇ NSW ਦੇ ਵਿੱਚ ਲਾਗੂ ਕਰ ਦਿੱਤਾ ਜਾਏਗਾ। ਉੱਥੇ ਵਿਕਟੋਰੀਆ ਦੇ ਵਿੱਚ ਜਿਹੜਾ ਕੋਰਟ ਰੂਮ ਦਾ ਸਟਾਫ ਹੈ ਉਸਨੂੰ ਘਰੋਂ ਕੰਮ ਕਰਨ ਦੇ ਲਈ ਹੁਣ ਨਵੇਂ ਆਰਡਰ ਦਿੱਤੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਵਿਕਟੋਰੀਆ ਦੀਆਂ ਜੇਲ੍ਹ ਅਦਾਲਤਾਂ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਲੇਟੈਸਟ ਡੇਟਾ ਇਹ ਦੱਸਦਾ ਹੈ ਕਿ 7,000 ਦੇ ਕਰੀਬ ਕ੍ਰਿਮੀਨਲ ਕੇਸ ਕੋਰਟ ਨੈਟਵਰਕ ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਦੌਰਾਨ, ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਲੈ ਕੇ ਇਸ ਸਾਲ ਦੇ ਮਾਰਚ ਮਹੀਨੇ ਦੇ ਦਰਮਿਆਨ ਆਏ ਨੇ। ਹਜ਼ਾਰਾਂ ਕੇਸ ਨਵੇਂ ਜੁੜਦੇ ਨੇ। ਅਜੇ ਇਹਦੇ ਵਿੱਚ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖ਼ਬਰ ਦੇ ਵਿੱਚ ਕਿ ਮੈਜਿਸਟ੍ਰੇਟ ਕੋਰਟ ਆਫ ਵਿਕਟੋਰੀਆ ਦੇ ਵਿੱਚ ਜਿਹੜਾ ਕਿ ਸੂਬੇ ਦਾ ਸਭ ਤੋਂ ਬਿਜ਼ੀਐਸਟ ਕੋਰਟ ਨੈਟਵਰਕ ਹੈ, ਇੱਥੇ ਸਟਾਫ ਦੀ ਕਮੀ ਪਹਿਲਾਂ ਹੀ ਚੱਲ ਰਹੀ ਹੈ। ਅਜੇ ਇਹਦੇ ਵਿੱਚ ਵਰਕ ਫਰੋਮ ਹੋਮ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਉਸਨੂੰ ਲੈ ਕੇ ਗੜਬੜਾਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ। ਹਾਲਾਂਕਿ CMS ਨਾਮ ਦਾ ਇੱਕ ਨਵਾਂ ਜਿਹੜਾ ਸਿਸਟਮ ਹੈ, ਇੱਕ ਸੋਫਟਵੇਅਰ IT ਸਿਸਟਮ ਹੈ, ਉਹ ਲਾਗੂ ਕੀਤਾ ਜਾ ਰਿਹਾ। $160 million ਇਸ ਦੇ ਉੱਤੇ ਖਰਚੇ ਗਏ ਨੇ ਤਾਂ ਕਿ ਲੋਕ ਘਰੋਂ ਬੈਠ ਕੇ ਜਿਹੜਾ ਉਹ ਕੋਰਟ ਦਾ ਕੰਮ ਕਰ ਸਕਣ। ਪਰ ਉਧਰੋਂ ਪ੍ਰੀਮੀਅਰ ਬੈਨ ਕੈਰਲ ਦੇ ਉੱਤੇ ਵੀ ਦਬਾਅ ਵੱਧਦਾ ਜਾ ਰਿਹਾ। ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਐਲਾਨ ਕੀਤੇ ਜਾ ਸਕਦੇ ਨੇ ਪ੍ਰੀਮੀਅਰ ਦੀ ਤਰਫ ਤੋਂ ਕੁਝ ਨਵੇਂ ਵਰਕ ਫਰੋਮ ਹੋਮ ਰੂਲਸ ਦੇ ਵਿੱਚ। ਕੁਝ ਇੱਕ ਛੋਟਾਂ ਤਾਂ ਦਿੱਤੀਆਂ ਹੀ ਗਈਆਂ ਸੀਗੀਆਂ ਪਿਛਲੀ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ, ਪਰ ਉਹਨਾਂ ਛੋਟਾਂ ਨੂੰ ਖਤਮ ਕਰ ਦਿੱਤਾ ਜਾ ਸਕਦਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਬਹਿਰਹਾਲ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਉਹ ਅਸੀਂ ਆਪਣੇ ਸ਼ਾਮ ਦੇ ਰੇਡੀਓ ਹਾਂਜੀ ਦੇ ਖਬਰਾਂ ਦੇ ਬੁਲੇਟਿਨ 'ਚ ਸਾਂਝੀਆਂ ਕਰਾਂਗੇ। ਦਿਓ ਇਜਾਜ਼ਤ, ਧੰਨਵਾਦ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ। ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚੱਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਹਾਂਜੀ ਰੇਡੀਓ
9: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
10: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
11: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ।
10: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
12: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
13: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: जी सुन रहे हो डीजे ब्लास्ट सैटरडे स्पेशल विद योर ओन आरजे पुनीत। एंजॉय करते रहो तो सुनते रहो डीजे ब्लास्ट रेडियो। हां जी ते चकवे गीत सैटरडे नाइट नु होर भी चकवी बनाने वास्ते डीजे ब्लास्ट विद आरजे पुनीत।
1: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: Ishq kade dharm jaat jaan sarhadaan vekh ke nahi hunda.
5: Chadde Punjab border kabootar nahi tap sakda. Te tu kis tarah tap aaya?
4: Ate ik vaar ishq ho jave ta aashiq mashooq layi har had tap sakde ne.
6: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜੀਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ silverbrook mount dunedin ਸਰਚ ਕਰੋ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 10 ਤਰੀਕ ਆ ਅਗਸਤ ਦਾ ਮਹੀਨਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਮੌਨਸੂਨ ਅਜਲਾਸ ਦੌਰਾਨ ਵਿਰੋਧੀ ਧਿਰਾਂ ਨੇ ਹੁਣ ਹਲਕਾਬੰਦੀ ਤੇ FCR ਤਰਮੀਮੀ ਬਿੱਲ ਦਾ ਵਿਰੋਧ ਕਰਨ ਦਾ ਅਹਿਦ ਲਿਆ। ਕਾਂਗਰਸ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁਅੱਤਲ ਕਰਕੇ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਨਾ ਕਰੇ। ਉਧਰ ਪੰਜਾਬ ਵਿਧਾਨ ਸਭਾ ਦੇ ਅਜਲਾਸ ਦਾ ਅੱਜ ਆਖਰੀ ਦਿਨ, ਮੁਲਾਜ਼ਮ ਪੱਕੇਕਰਨ ਸੰਬੰਧੀ ਅੱਜ ਬਿੱਲ ਲਿਆਂਦਾ ਜਾਏਗਾ। ਤੇ ਨਾਲ ਹੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਨਵੀਂ ਹਲਕਾਬੰਦੀ ਬਿੱਲ ਆ ਜਿਹੜਾ ਉਹ ਉੱਤਰੀ ਤੇ ਦੱਖਣੀ ਸੂਬਿਆਂ ਦੇ ਹਿੱਤ ਵਿੱਚ ਨਹੀਂ ਹੈ, ਕਿਉਂਕਿ ਜਿਹੜੇ ਕੇਂਦਰੀ ਸੂਬੇ ਨੇ ਉੱਥੇ ਸੀਟਾਂ ਬਹੁਤ ਵੱਧ ਜਾਣਗੀਆਂ। ਤੇ ਉੱਧਰ ਪੰਜਾਬ ਕਾਂਗਰਸ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ BJP ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਨੇ। ਤੇ ਆਖਰੀ ਖਬਰ, ਜੀ ਰਾਮ ਜੀ ਜਿਹੜੀ ਮਨਰੇਗਾ ਦੀ ਥਾਂ ਤੇ ਕੇਂਦਰ ਨੇ ਸਕੀਮ ਲਿਆਂਦੀ ਸੀ ਉਹ ਲਾਗੂ ਹੋਣ ਮਗਰੋਂ

0: ਹਾਂਜੀ
1: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇਕਰ ਆਪਾਂ ਮੌਨਸੂਨ ਇਜਲਾਸ ਦੀ ਗੱਲ ਕਰੀਏ ਤੇ ਕੀ ਚੱਲ ਰਿਹਾ ਹੁਣ ਇਸ ਟਾਈਮ ਤੇ, ਕੋਈ ਕਿਸੇ ਪਾਸੇ ਲੱਗਣ ਦੇ ਆਸਾਰ ਨੇ? ਅਖਬਾਰਾਂ ਦੀਆਂ ਸੁਰਖੀਆਂ ਤੇ ਕਹਿੰਦੀਆਂ ਵੀ ਬੇਯਕੀਨੀ ਜੀ ਬਣੀ।
0: ਨਹੀਂ ਦੇਖੋ, ਇਹ ਜਿਸ ਤਰੀਕੇ ਦੇ ਨਾਲ, ਕਿਉਂਕਿ ਆਪਾਂ ਜਿੱਦਣ ਸੈਸ਼ਨ ਸ਼ੁਰੂ ਹੋਇਆ ਉਦਣ ਹੀ ਇਹ ਗੱਲ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਕਈ ਇਸ਼ੂਜ਼ ਦੇ ਉੱਪਰ ਇੱਕ ਦੂਜੇ ਦੇ ਬਿਲਕੁਲ ਉਲਟ ਜਿਹੜੇ ਹੈਗੇ ਆ, ਜਿਹਨੂੰ ਆਪਾਂ ਕਹਿੰਦੇ ਹਾਂ ਓਪੋਜਿਟ ਪੋਲ ਦੇ ਉੱਪਰ ਖੜੀਆਂ ਹੋਈਆਂ ਨੇ, ਤੇ ਉੱਥੋਂ ਲੱਗਦਾ ਸੀ ਕਿ ਜਿਹੜਾ ਹੈ ਡੈਡ ਲੋਕ ਜਿਹੜਾ ਇਸ ਤਰ੍ਹਾਂ ਬਣੇ ਰਹੇਗਾ ਉਹ ਸਾਡੇ ਹੁਣ ਸਾਹਮਣੇ ਹੀ ਹੈ। ਠੀਕ ਹੈ, ਵਿੱਚ ਕੁਛ ਹੋਰ ਮਸਲੇ ਜਿਵੇਂ ਇਹ ਆ ਗਏ, ਜੰਤਰ ਮੰਤਰ ਵਾਲਾ ਧਰਨਾ ਆ ਗਿਆ, ਲਾਠੀਚਾਰਜ ਵਾਲਾ ਇਸ਼ੂ ਆ ਗਿਆ, ਹੋਰ ਮੁੱਦੇ ਨਾਲ ਨਾਲ ਜਿਹੜੇ ਉਹ ਜੁੜਦੇ ਰਹੇ, ਪਰ ਬੇਸਿਕ ਜਿਹੜੀ ਗੱਲ ਤੇ ਸੱਤਾਧਾਰੀ ਧਿਰ ਦੀ ਵੀ ਕੋਸ਼ਿਸ਼ ਸੀ ਵੀ ਇਸ ਮੌਨਸੂਨ ਜਿਹੜਾ ਹੈਗਾ ਅਜਲਾਸ ਦੇ ਵਿੱਚ ਜਿਹੜੀ ਨਵਾਂ ਹਲਕਾ ਬੰਦੀ ਵਾਲਾ ਬਿੱਲ ਹੈ ਜਿਹੜਾ ਡੀਲਿਮਿਟੇਸ਼ਨ ਤੇ ਉਹ ਪਾਸ ਕਰਵਾ ਲਿਆ ਜਾਵੇ, ਕਿਉਂਕਿ ਉਹਦੇ ਚ ਇਹ ਹੈ ਕਿ ਜੇ ਹੁਣ ਉਹ ਪਾਸ ਹੁੰਦਾ ਤਾਂ 2029 ਦੀ ਜਿਹੜੀ ਅਗਲੀ ਲੋਕ ਸਭਾ ਦੀ ਚੋਣ ਹੋਣੀ ਹੈ ਉਹ ਫਿਰ ਨਵੇਂ ਹਲਕਿਆਂ ਦੇ ਹਿਸਾਬ ਦੇ ਨਾਲ ਹੋਏਗੀ। ਜਦ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਇਸ ਗੱਲ ਤੇ ਅੜੀਆਂ ਹੋਈਆਂ ਨੇ ਕਿ ਜਿਹੜਾ ਇਹ ਜਿਹੜਾ ਮਸਲਾ ਹੈ ਇਹ ਇਹਦੇ ਨਾਲ, ਕਿਉਂਕਿ ਇਹਦੀ ਜਿਹੜੀ ਰਿਪੋਰਟ ਹੈ ਜਿਹੜੀ ਹਲਕਾ ਬੰਦੀ ਕਮਿਸ਼ਨ ਦੀ ਉਹ ਸੂਤ ਨਹੀਂ ਬੈਠਦੀ, ਕਿਉਂਕਿ ਪ੍ਰਪੋਰਸ਼ਨੇਟ ਜਿਹੜੀਆਂ ਸੀਟਾਂ ਉਹ ਵਧਣੀਆਂ ਚਾਹੀਦੀਆਂ ਨੇ, ਤੇ ਜਦਕਿ ਇਹਦੇ ਚ ਸਿਰਫ ਤੇ ਸਿਰਫ ਜਿਹੜੇ ਹੈਗੇ ਆ ਜਿਹੜੇ ਕੇਂਦਰੀ ਸੂਬੇ ਨੇ, ਯੂਪੀ ਹੈ, ਬਿਹਾਰ ਹੈ, ਮੱਧ ਪ੍ਰਦੇਸ਼ ਹੈ, ਇੱਥੇ ਸੀਟਾਂ ਬਹੁਤ ਵੱਧ ਜਾਣਗੀਆਂ, ਤੇ ਸਾਊਥ ਦੇ ਵਿੱਚ ਜਿਹੜੇ ਦੱਖਣੀ ਸੂਬੇ ਨੇ ਜਾਂ ਖਾਸ ਕਰਕੇ ਪੰਜਾਬ ਤੇ ਵਰਗੇ ਜਿਹੜੇ ਸੂਬੇ ਨੇ ਇੱਥੇ ਜਿਹੜੀਆਂ ਸੀਟਾਂ ਨੇ ਉਹ ਜਿਹੜਾ ਹੈ ਉਸ ਅਨੁਪਾਤ ਦੇ ਵਿੱਚ, ਉਸ ਪ੍ਰਪੋਰਸ਼ਨ ਦੇ ਵਿੱਚ ਜਾਂ ਉਹਦੀ ਨਿਸਬਤ ਜਿਹੜੀਆਂ ਉਹ ਘੱਟ ਜਿਹੜੀਆਂ ਉਹ ਵਧਣੀਆਂ ਨੇ, ਤੇ ਇਸ ਕਰਕੇ ਜਿਹੜਾ ਹੈਗਾ ਇਹਨੂੰ ਪਹਿਲਾਂ ਤਰਕਪੂਰਨ ਬਣਾਇਆ ਜਾਵੇ। ਉਹ ਇਸ ਗੱਲ ਤੇ ਉਹ ਅੜੇ ਹੋਏ ਨੇ ਕਿ ਇਸ ਰੂਪ ਦੇ ਵਿੱਚ ਨਹੀਂ ਇਹ ਪਾਸ ਹੋਏਗਾ। ਅਗਲੀ ਗੱਲ ਜਿਹੜਾ ਵਿਮੈਨ ਦਾ ਜਿਹੜਾ ਹੈਗਾ ਰਿਜ਼ਰਵੇਸ਼ਨ ਦਾ ਜਿਹੜਾ ਮਸਲਾ, ਵਿਮੈਨ ਰਿਜ਼ਰਵੇਸ਼ਨ ਵਾਲਾ ਜਿਹੜਾ ਮਸਲਾ ਹੈ ਕਿ ਔਰਤਾਂ ਨੂੰ ਰਾਖਵਾਂ ਕਰਨ ਸੰਬੰਧੀ ਜਿਹੜਾ ਬਿੱਲ ਹੈ, ਹਾਲਾਂਕਿ 2023 ਦੇ ਵਿੱਚ ਹੀ ਉਹ ਪਾਸ ਹੋ ਗਿਆ ਸੀਗਾ, ਤੇ ਪਰ ਹੁਣ ਜਿਹੜੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਹੈਗਾ ਨਵੀਂ ਹਲਕਾ ਬੰਦੀ ਵਾਲਾ ਬਿੱਲ ਇਸ ਬਹਾਨੇ ਹੀ ਪਾਸ ਕਰਾਇਆ ਜਾਵੇ ਕਿ ਜਿਹੜਾ ਵਿਮੈਨ ਰਿਜ਼ਰਵੇਸ਼ਨ ਹੈ ਉਹ ਨਵੀਂ ਹਲਕਾ ਬੰਦੀ ਦੇ ਹਿਸਾਬ ਨਾਲ ਜਿਹੜੀ ਉਹ ਹੋਏਗੀ, ਤੇ ਨਵੇਂ ਜਿਹੜੇ ਹੈਗੇ ਉਹ ਹਲਕਿਆਂ ਦੇ ਵਿੱਚ ਜਿਹੜੇ ਨਵੇਂ ਹਲਕੇ ਬਣਨਗੇ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਜਿਹੜਾ ਹੈਗਾ 33% ਦੇ ਹਿਸਾਬ ਨਾਲ ਕਿੰਨਾ ਮਿਲਦਾ, ਉਹ ਹਲਕੇ ਹੁਣੇ ਤੋਂ ਹੀ ਜਿਹੜੇ ਹੈਗੇ ਆ ਉਹ ਆਪਾਂ ਇਹ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਹਲਕੇ ਮਨੋਨੀਤ ਕਰ ਲਏ ਜਾਣਗੇ, ਜਾਂ ਇਹ ਕਹਿੰਦੇ ਕਿ ਪਹਿਲਾਂ ਹੀ ਉਹਨਾਂ ਹਲਕਿਆਂ ਨੂੰ ਟਿੱਕ ਲਿਆ ਜਾਏਗਾ ਕਿ ਆਹ ਹਲਕੇ ਔਰਤਾਂ ਲਈ ਰਾਖਵੇਂ ਹੋਣਗੇ, ਜਿਵੇਂ ਹੁਣ ਜਿਹੜੇ ਹੈਗੇ ਆ ਐਸ ਸੀ ਲਈ ਜਿਹੜੇ ਹਲਕੇ ਉਹ ਰਾਖਵੇਂ ਨੇ। ਤੇ ਸੋ ਇਹ ਜਿਹੜਾ ਮਾਮਲਾ ਇਹ ਕਾਫੀ ਪੇਚੀਦਾ ਮਾਮਲਾ ਵੈਸੇ ਤਾਂ, ਤੇ ਹੁਣ ਕਾਂਗਰਸ ਨੇ ਵਿਪ ਵੀ ਜਾਰੀ ਕੀਤਾ, ਤੇ ਹਾਲਾਂਕਿ ਜਿਹੜਾ ਅੱਜ ਸ਼ਡਿਊਲ ਹੈ ਜਿਹੜਾ ਜਿਵੇਂ ਸਲੇਟ ਕੀਤਾ ਗਿਆ ਅੱਜ ਵਾਲਾ ਜਿਹੜਾ ਜਿਹਨੂੰ ਆਪਾਂ ਬਿਜ਼ਨਸ ਕਹਿੰਦੇ ਹਾਂ ਜਾਂ ਲੋਕ ਸਭਾ ਦਾ ਜਾਂ ਪਾਰਲੀਮੈਂਟ ਦਾ ਕਾਰੋਬਾਰ ਹੈ, ਉਹਦੇ ਵਿੱਚ ਇਹ ਲਿਸਟ ਨਹੀਂ ਕੀਤਾ ਗਿਆ ਇਹ ਬਿੱਲ, ਕੋਈ ਵੀ ਜਿਹੜਾ ਇਹਨਾਂ ਚੋਂ ਬਿੱਲ ਜਿਹੜੇ ਨਵੇਂ ਲਿਆਉਣ ਦੀ ਕੋਸ਼ਿਸ਼ ਕਰ ਰਹੇ, ਤਿੰਨੋਂ ਬਿੱਲ ਤੇ ਦੋ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਤੀਜਾ ਜਿਹੜਾ ਹੈਗਾ ਬਿੱਲ ਉਹ ਐਫ ਸੀ ਆਰ ਦੇ ਵਿੱਚ ਜਿਹੜੀ ਹੈਗੀ ਆ ਉਹ ਅਮੈਂਡਮੈਂਟ ਵਾਲਾ ਜਿਹੜਾ ਬਿੱਲ ਹੈ, ਜਿਹੜੀ ਫੋਰਨ ਜਿਹੜੀ ਏਡ ਆਉਂਦੀ ਹੈ ਇੱਥੇ ਸੰਸਥਾਵਾਂ ਨੂੰ ਜਾਂ ਅਦਾਰਿਆਂ ਨੂੰ, ਤੇ ਜਿਹਨੂੰ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਕਹਿੰਦੇ ਆ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਤਰੀਕੇ ਦੀ ਤਰਮੀਮ ਕੀਤੀ ਜਾ ਰਹੀ ਹੈ ਕਿ ਕਿੰਨਾ ਕਿੰਨਾ ਅਦਾਰਿਆਂ ਨੂੰ ਜਾਂ ਇਹ ਪੈਸਾ ਜਿਵੇਂ ਆਵੇ ਇਹਦੀ ਜਿਹੜੀ ਇਹਦੀ ਨੇਮਬੰਦੀ ਕਿਸ ਤਰ੍ਹਾਂ ਕੀਤੀ ਜਾਵੇ, ਇਹਦੇ ਤੇ ਵੀ ਜਿਹੜਾ ਬਿੱਲ ਤਿਆਰ ਕਰ ਰੱਖਿਆ ਕੇਂਦਰ ਸਰਕਾਰ ਨੇ। ਤੇ ਹੁਣ ਕਾਂਗਰਸ ਤੇ ਹੋਰ ਕਈ ਵਿਰੋਧੀ ਧਿਰ ਕਹਿੰਦੀਆਂ ਨੇ ਕਿ ਉਹ ਜਿਹੜੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਸੰਸਥਾਵਾਂ ਨੇ, ਖਾਸ ਕਰਕੇ ਜਿਵੇਂ ਕੋਈ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ, ਈਸਾਈ ਸੰਗਠਨਾਂ ਦੇ ਨਾਲ ਸੰਬੰਧਿਤ ਹੈ, ਤੇ ਈਵਨ ਜਿਹੜੀਆਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਵੀ ਕੁਛ ਏਦਾਂ ਦੀਆਂ ਜਿੱਥੋਂ ਜਿਹਨਾਂ ਨੂੰ ਬਾਹਰੋਂ ਏਡ ਆਉਂਦੀ ਹੈ ਤੇ ਉਹ ਬਕਾਇਦਾ ਇੱਕ ਉਸ ਐਕਟ ਦੇ ਤਹਿਤ ਜਿਹੜਾ ਉਹ ਪੈਸਾ ਆਉਂਦਾ, ਤੇ ਹੁਣ ਉਹ ਉਹਦੇ ਵਿੱਚ ਵੀ ਤਰਮੀਮ ਕੀਤੀ ਜਾ ਰਹੀ ਹੈ, ਤੇ ਉਹ ਕਹਿ ਰਹੇ ਨੇ ਕਿ ਜਿਹੜਾ ਹੈਗਾ ਇਹਦੇ ਨਾਲ ਉਹਨਾਂ ਐਨ ਜੀ ਓਜ਼ ਨੂੰ ਬਹੁਤ ਨੁਕਸਾਨ ਹੋਏਗਾ, ਕਿਉਂਕਿ ਜਿਹੜੀ ਇਹ ਸੱਤਾਧਾਰੀ ਧਿਰ ਹੈ ਬੀਜੇਪੀ ਉਹਨੂੰ ਇਹ ਲੱਗਦਾ ਹੈ ਕਿ ਕੁਛ ਜਿਹੜੀਆਂ ਐਨ ਜੀ ਓ ਏਦਾਂ ਦੀਆਂ ਨੇ ਜਿਹੜੀਆਂ ਏਦਾਂ ਦੇ ਮਸਲੇ ਉਭਾਰਦੀਆਂ ਨੇ ਜਿਹਦੇ ਕਰਕੇ ਉਹਨਾਂ ਦੀ ਸਰਕਾਰ ਦੀ ਜਿਹੜੀ ਹੈ ਉਹ ਨੁਕਤਾਚੀਨੀ ਹੁੰਦੀ ਹੈ, ਤੇ ਉਹਨਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਾਂਹ ਮਰੋੜੀ ਜਾ

0: ਕਿ ਉਹਨਾਂ ਦੇ ਫੰਡ ਹੀ ਖਤਮ ਹੋ ਜਾਣ ਜਾਂ ਫੰਡ ਘੱਟ ਜਾਣ ਬਾਹਰੋਂ ਆਉਣ, ਇਸ ਕਰਕੇ ਉਹਨਾਂ ਦੀ ਜਿਹੜੀ ਹੈ ਐਕਟੀਵਿਟੀ ਦੇ ਉੱਪਰ ਏਦਾਂ ਦਾ ਕੋਈ ਨਾ ਕੋਈ ਜਿਹੜਾ ਰੋਕ ਲੱਗ ਸਕੇ। ਤੇ ਇਹ ਇਹ ਇਹੀ ਜਿਹੜਾ ਦੋਸ਼ ਹੈ ਉਹ ਵਿਰੋਧੀ ਧਿਰਾਂ ਜਾਂ ਜਿਵੇਂ ਜਿਹੜੇ ਇਹ ਕ੍ਰਿਸਚਨ ਜਥੇਬੰਦੀਆਂ ਨੇ, ਈਸਾਈ ਸੰਗਠਨ ਨੇ, ਉਹਨਾਂ ਨੇ ਵਿਰੋਧ ਕੀਤਾ। ਤੇ ਬਾਕੀ ਇਹ ਵੀ ਕਾਂਗਰਸ ਤਾਂ ਖੈਰ ਵਿਰੋਧ ਕਰ ਹੀ ਰਹੀ ਹੈ ਇਹਦਾ। ਸੋ ਇਹ ਤਿੰਨ ਜਿਹੜੇ ਇਸ਼ੂ ਨੇ ਅੱਜ ਭਾਵੇਂ ਨਹੀਂ ਆ ਰਹੇ, ਪਰ ਮੇਰਾ ਖਿਆਲ ਹੈ ਕਿ ਇਹਨਾਂ ਇਸ਼ੂ ਦੇ ਉੱਪਰ ਵੀ ਜਿਹੜਾ ਹੈਗਾ, ਕਿਉਂਕਿ ਸਰਕਾਰ ਦਾ ਇਹ ਨਿਸ਼ਾਨਾ ਸੀ ਕਿ ਇਸ ਸੈਸ਼ਨ ਦੇ ਵਿੱਚ ਇਹਨੂੰ ਜਿਹੜਾ ਹੈਗਾ ਇਹਨਾਂ ਨੂੰ ਪਾਸ ਕਰਵਾ ਲਿਆ ਜਾਏਗਾ, ਕਿਉਂਕਿ ਬਕਾਇਦਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਜਿਹੜੇ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਨੇ ਕ੍ਰਿਸ਼ਨ ਆਪਣਾ ਕਿਰਨ ਰਿਜੀਜੂ, ਉਹ ਮਿਲੇ ਨੇ ਕਿ ਇਹ ਚ ਹੈਲਪ ਕੀਤੀ ਜਾਵੇ। ਤੇ ਜਿਹੜੀ ਇਹਦੇ ਚ ਅਗਲੀ ਜਿਹੜੀ ਗੱਲ ਇਹਦੇ ਨਾਲ ਜਿਹੜੀ ਜੁੜਦੀ ਉਹ ਇਹ ਹੈ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੈ, ਤੇ ਕਾਂਗਰਸ ਨੂੰ ਇਹ ਸ਼ੱਕ ਹੈ ਕਿ ਜਿਸ ਤਰ੍ਹਾਂ 2023 ਦੇ ਵਿੱਚ ਕੁਛ ਜਿਹੜੇ ਮੈਂਬਰ ਸੀਗੇ ਉਹ ਉਹਨਾਂ ਨੂੰ ਮੁਅੱਤਲ ਹੀ ਕਰਤਾ ਸੀ, ਤੇ ਪਾਰਲੀਮੈਂਟ ਦੇ ਵਿੱਚੋਂ ਕੁਛ 100 ਦੇ ਕਰੀਬ ਜਿਹੜੇ ਸੀਗੇ ਉਹ ਲੋਕ ਸਭਾ ਦੇ ਸੀ, ਤੇ 45-46 ਜਿਹੜੇ ਮੈਂਬਰ ਸੀ ਉਹ ਰਾਜ ਸਭਾ ਦੇ ਸੀ, ਜਿਹਨਾਂ ਨੂੰ ਸਸਪੈਂਡ ਕਰਤਾ ਸੀ, ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਫਿਰ ਉਦੋਂ ਜਿਹੜੇ ਸੀਗੇ ਕੁਛ ਜਿਹੜੇ ਇਹ ਬਿੱਲ ਵਗੈਰਾ ਸੀਗੇ ਉਹ ਪਾਸ ਕਰਵਾ ਲਏ ਗਏ ਸੀ। ਤੇ ਹੁਣ ਮਿਸਟਰ ਵੇਣੂਗੋਪਾਲ ਜਿਹੜੇ ਜਨਰਲ ਸੈਕਟਰੀ ਨੇ ਕਾਂਗਰਸ ਦੇ, ਆਲ ਇੰਡੀਆ ਕਾਂਗਰਸ ਕਮੇਟੀ ਦੇ, ਤੇ ਉਹਨਾਂ ਨੇ ਜਿਹੜਾ ਹੈ ਖਦਸ਼ਾ ਜ਼ਾਹਰ ਕੀਤਾ ਕਿ ਇੱਦਾਂ ਦੀ ਕੋਸ਼ਿਸ਼ ਜਿਹੜਾ ਹੈ ਕੇਂਦਰ ਨਾ ਕਰੇ, ਤੇ ਇੱਦਾਂ ਦਾ ਰੌਲਾ ਰੱਪਾ ਪਵਾ ਲਿਆ ਜਾਵੇ ਤੇ ਕਿ ਦੁਬਾਰਾ ਫੇਰ ਜਿਹੜੇ ਕੁਛ ਮੈਂਬਰ ਨੇ ਉਹਨਾਂ ਨੂੰ ਏਦਾਂ ਸਸਪੈਂਡ ਕਰਕੇ ਮਗਰੋਂ ਬਿੱਲ ਪਾਸ ਕਰਾਏ ਜਾਣ। ਸੋ ਹੁਣ ਦੇਖਦੇ ਹਾਂ ਜਿਹੜੇ ਆ, ਕਿਉਂਕਿ 13 ਤਰੀਕ ਤੱਕ ਜਿਹੜਾ ਹੈਗਾ ਇਹ ਚੱਲਣਾ ਹੈ ਤੇ ਅੱਜ 10 ਤਰੀਕ ਹੋ ਗਈ ਹੈ, ਤੇ ਆ 3-4 ਦਿਨਾਂ ਦੇ ਵਿੱਚ ਫਿਰ ਸੈਸ਼ਨ ਦੇ ਵਿੱਚ ਕੀ ਵਾਪਰਦਾ।
1: ਤੇ ਇੱਧਰ ਜੇ ਆਪਾਂ ਪੰਜਾਬ ਵੱਲ ਆਈਏ ਤੇ ਫਿਰ ਇੱਥੇ ਕੀ ਆਸਾਰ ਨੇ, ਜਿੱਥੇ ਖਹਿਰਾ ਸਾਹਿਬ ਇਹ ਵੀ ਮੰਗ ਕਰ ਰਹੇ ਨੇ ਕਿ ਹੋਰ ਵਧਾ ਦੇਣਾ ਚਾਹੀਦਾ ਵਾ, ਕਿਉਂਕਿ ਜਿੱਦਾਂ ਪਿਛਲੇ ਹਫ਼ਤੇ ਤੁਸੀਂ ਦੱਸਿਆ ਵੀ ਕਿ ਸ਼ਾਇਦ ਹੁਣ ਆਖਰੀ ਸੈਸ਼ਨ ਹੀ ਹੋਊਗਾ। ਸੋ ਇਹੋ ਜਿਹੇ ਕਿਹੜੇ ਕਿਹੜੇ ਮੁੱਦੇ ਜਿਹੜੇ ਲੱਗ ਰਹੇ ਨੇ ਕਿ ਫਿਰ ਰਹਿ ਹੀ ਜਾਣੇ ਨੇ? ਵੈਸੇ ਤਾਂ ਇੱਥੇ ਜਿੰਨਾ ਰੌਲਾ ਰੱਪਾ ਪੈਂਦਾ ਵਾ, ਮੈਨੂੰ ਲੱਗਦਾ ਕਿ ਇਹ ਤਾਂ ਲਗਾਤਾਰ ਜੇ ਚੱਲਦਾ ਰਹੇ ਤਾਂ ਵੀ ਨਹੀਂ ਮੁੱਕਣ ਵਾਲਾ ਸਿਲਸਿਲਾ।
0: ਨਹੀਂ, ਅਸਲ ਦੇ ਵਿੱਚ ਇਹ ਵੀ ਇੱਕ ਕਹਿਣ ਦੀ ਗੱਲ ਹੁੰਦੀ ਹੈ ਕਿ ਹਾਲਾਂਕਿ ਵਿਰੋਧੀ ਧਿਰ ਚਲੋ ਇਹ ਇੱਕ ਮੰਗ ਕਰਦੀ ਹੁੰਦੀ ਹੈ ਕਿ ਸੈਸ਼ਨ ਵਧਾਇਆ ਜਾਵੇ, ਤੇ ਵੈਸੇ ਤਾਂ ਸੈਸ਼ਨ ਜਿਹੜੇ ਹੈਗੇ ਆ ਉਹ ਜ਼ਿਆਦਾ ਹੋਣੇ ਚਾਹੀਦੇ ਨੇ ਤੇ ਥੋੜੇ ਜਿਹੇ ਲੰਬੇ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਆਪਾਂ ਦੇਖਿਆ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਵੀ ਇਹ ਹਾਲ ਹੁੰਦਾ ਹੈ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ, ਕਿ ਬਹੁਤਾ ਸਮਾਂ ਸੈਸ਼ਨ ਦਾ ਬਾਈਕਾਟ, ਵਾਕਆਊਟ, ਆਪਸ ਦੇ ਵਿੱਚ ਬਹਿਸ ਤੇ ਨਾਰੇਬਾਜ਼ੀ ਇਹਦੇ 'ਚ ਹੀ ਲੰਘ ਜਾਂਦਾ ਹੈ। ਲੋਕਾਂ ਦੇ ਮਸਲਿਆਂ ਦੇ ਉੱਪਰ ਜਿਹੜੀ ਆ ਉਵੇਂ ਗੱਲਬਾਤ ਨਾ MP ਕਰ ਸਕਦੇ ਆ ਨਾ MLA ਕਰ ਸਕਦੇ ਆ। ਜੇ ਕੁਛ ਜਿਹੜੇ ਹੈਗੇ ਅਨਸਟਾਰਡ ਕੁਐਸਚਨ ਹੁੰਦੇ ਆ ਜਿਹਨਾਂ ਨੂੰ ਆਪਾਂ ਲਿਖਤੀ ਸਵਾਲ ਕਹਿੰਦੇ ਹਾਂ, ਉਹ ਚਲੇ ਜਾਂਦੇ ਆ ਮੰਤਰੀ ਦੇ ਦਫ਼ਤਰ 'ਚ ਤੇ ਉਹਦਾ ਲਿਖਤੀ ਰੂਪ 'ਚ ਜਿਹੜਾ ਜਵਾਬ ਆ ਜਾਂਦਾ, ਉਹਦੇ 'ਤੇ ਕੋਈ ਡਿਸਕਸ਼ਨ ਉਸ ਰੂਪ 'ਚ ਜਿਹੜੀ ਆ ਉਹ ਨਹੀਂ ਹੁੰਦੀ। ਤੇ ਹੁਣ ਜਿਹੜੀ ਹੈ ਸੂਬਾ ਸਰਕਾਰ ਹੈ ਇਸ ਵੇਲੇ ਇੱਥੇ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ, ਤੇ ਉਹਦੇ ਚ ਉਹ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਆਖਰੀ ਸੈਸ਼ਨ ਹੈ ਤੇ ਇਹਦੇ ਚ ਵੱਧ ਤੋਂ ਵੱਧ ਇਹੋ ਜਿਹੇ ਜਿਹੜੇ ਬਿੱਲ ਜਾਂ ਏਦਾਂ ਦੇ ਕਾਨੂੰਨ ਪਾਸ ਕਰ ਲਏ ਜਾਣ ਜਿਹਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਪਾਰਟੀ ਨੂੰ ਮਾਈਲੇਜ ਮਿਲ ਸਕੇ ਆਉਂਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਮੁਲਾਜ਼ਮਾਂ ਵਾਲਾ ਰੇੜਕਾ ਕਾਫੀ ਚੱਲਿਆ ਹੋਇਆ। ਇਹਦੇ ਚ ਵੱਡੀ ਜਿਹੜਾ ਵੱਡਾ ਇਸ਼ੂ ਹੈ ਉਹ ਜਿਹੜੇ ਮੁਲਾਜ਼ਮ ਹੁਣ ਹੈਗੇ ਆ ਤੇ ਉਹਨਾਂ ਦੇ DA ਦਾ ਜਾਂ ਪੈਨਸ਼ਨਰ ਦੇ DA ਦਾ ਇਸ਼ੂ ਹੈ, ਤੇ ਜਿਹਦੇ ਚ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਚ ਜਾਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਹੜਾ ਇਹ ਦਿੱਤਾ ਜਾਵੇ, ਜਿਹੜਾ DA ਹੈ ਮੁਲਾਜ਼ਮਾਂ ਦਾ ਰਾਈਟ ਬਣਦਾ, ਹੱਕ ਬਣਦਾ, ਤੇ ਉਹ ਜਿਹੜੀ ਹੈ ਇਹ ਪੰਜਾਬ ਸਰਕਾਰ ਜਾਂ ਅਫਸਰਸ਼ਾਹੀ ਕਹਿ ਲਓ, ਬਿਊਰੋਕਰੇਸੀ ਜਾਂ ਜਿਹੜੇ ਬਿਊਰੋਕਰੇਸੀ ਚ ਜਿਹੜੇ ਆਰਥਿਕ ਮਾਹਰ ਬੈਠੇ ਨੇ ਜਾਂ ਸਰਵਿਸਿਸ ਦੇ ਮਾਹਰ ਬੈਠੇ ਨੇ, ਉਹ ਕਹਿੰਦੇ ਨੇ ਕਿ ਇੱਥੇ ਸਕੇਲ ਵੱਧ ਨੇ ਜੀ, ਪਹਿਲਾਂ ਹੀ ਵੱਧ ਲੈ ਰਹੇ ਨੇ ਕੇਂਦਰ ਸਰਕਾਰ ਹੋਰ ਸੂਬਿਆਂ ਨਾਲੋਂ ਪੰਜਾਬ ਦੇ ਮੁਲਾਜ਼ਮ, ਤਾਂ ਏਦਾਂ ਦੀਆਂ ਗੱਲਾਂ ਦਲੀਲਾਂ ਚਲੋ ਹਾਈ ਕੋਰਟ ਚ ਨਹੀਂ ਚੱਲੀਆਂ, ਸ਼ਾਇਦ ਸੁਪਰੀਮ ਕੋਰਟ ਚ ਲੈ ਜਾਣ, ਤੇ ਪਰ ਨਾਲ ਹੀ ਜਿਹੜੇ ਕੱਚੇ ਇੱਥੇ ਮੁਲਾਜ਼ਮ ਸੀ ਜਾਂ ਆਊਟਸੋਰਸ ਮੁਲਾਜ਼ਮ ਸੀ ਤੇ ਕੰਟਰੈਕਟ ਮੁਲਾਜ਼ਮ, ਉਹਨਾਂ ਦਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ। ਸਰਕਾਰ ਹੁਣ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਕੰਟਰੈਕਟ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਜਿਹੜੇ ਆਊਟਸੋਰਸ ਏਜੰਸੀਆਂ ਰਾਹੀਂ ਲੈਂਦੇ ਆ ਉਹਨਾਂ ਨੂੰ ਕੰਟਰੈਕਟ ਤੇ ਲਿਆਂਦਾ ਜਾਵੇ, ਤਾਂ ਕਿ ਘੱਟੋ ਘੱਟ ਜਿਹੜਾ ਇੱਕ ਵੱਡਾ ਮੁਲਾਜ਼ਮਾਂ ਦਾ ਇੱਕ ਵੱਡਾ ਬਲੋਕ ਹੈ ਉਹ ਘੱਟੋ ਘੱਟ ਸ਼ਾਂਤ ਹੋ ਜਾਏ ਤੇ ਉਹ ਉਹਨਾਂ ਦੇ ਨਾਲ ਸਰਕਾਰ ਦੇ ਇਸ ਮਾਮਲੇ ਤੇ ਜਿਹੜਾ ਹੈਗਾ ਉਹ ਖੜ ਸਕੇ। ਇਹ ਇਹ ਜਿਹੜਾ ਇਸ਼ੂ ਹੈ ਤੇ ਇਹਦੇ ਤੇ ਲਿਆਉਂਦੇ ਅੱਜ ਜਾਣ ਦੀ ਜਿਹੜੀ ਸੰਭਾਵਨਾ ਹੈ। ਤੇ ਉਧਰ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼ੁਰੂ ਚ ਕਿ ਜਿੱਦਾਂ ਸੁਖਪਾਲ ਖਹਿਰਾ ਜੋ ਕਾਂਗਰਸ ਦੇ MLA ਨੇ, ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਹੈਗਾ ਹੈ ਮੌਨਸੂਨ ਦਾ ਸੈਸ਼ਨ ਜਿਹੜਾ ਹੋਰ ਵਧਾਇਆ ਜਾਵੇ। ਹਾਲਾਂਕਿ ਚਲੋ ਮੌਨਸੂਨ ਵੈਸੇ ਕਹਿ ਦਿੰਦੇ ਆ ਸਟੇਟਾਂ ਦੇ ਵਿੱਚ ਬਕਾਇਦਾ ਇਹਦਾ ਨਾਂ ਨੀ ਕੋਈ ਏਦਾਂ ਰੱਖਿਆ ਹੁੰਦਾ, ਤੇ ਉਹ ਇਹ ਸੈਸ਼ਨ ਤਾਂ ਖੈਰ ਜਿਹੜੀਆਂ ਵਿਰੋਧੀ ਧਿਰਾਂ ਅਕਸਰ ਮੰਗ ਕਰਦੀਆਂ ਹੁੰਦੀਆਂ, ਪਰ ਉਂਝ ਅੰਦਰੋਂ ਅੰਦਰ ਸਾਰੇ ਚਾਹੁੰਦੇ ਹੁੰਦੇ ਆ ਕਿ ਚਲੋ ਇਹ ਗੱਲ ਜਿਹੜੀ ਨਿਬੜੇ, ਛੇਤੀ ਗੱਲ ਖਤਮ ਹੋਵੇ ਤਾਂ ਕਿ ਇੱਥੇ ਸਾਨੂੰ ਕੋਈ ਏਦਾਂ ਦੇ ਕਿਸੇ ਗੱਲ ਦਾ ਜਿਹੜਾ ਹੈਗਾ ਉਹ ਸਾਹਮਣਾ ਜਿਹੜਾ ਨਾ ਕਰਨਾ ਪਵੇ। ਤੇ ਸੁਖਪਾਲ ਖਹਿਰਾ ਚਲੋ ਆਪਣੇ ਆਪ ਨੂੰ ਕਾਂਗਰਸ ਦੇ ਵਿੱਚ ਦੂਜਿਆਂ ਨਾਲੋਂ ਵੱਧ ਬੁੱਧੀਜੀਵੀ, ਵੱਧ ਸਿਆਣੇ, ਵੱਧ ਤੱਥਾਂ ਦੀ ਘੋਖ ਕਰਨ ਵਾਲੇ ਏਦਾਂ ਦਾ ਜਿਹੜਾ ਹੈਗਾ ਉਹ ਵੀ ਇੱਕ ਤਰ੍ਹਾਂ ਦਾ ਪ੍ਰਜੈਂਟ ਕਰਦੇ ਆ ਜਾਂ ਪੋਜ਼ ਕਰਦੇ ਆ ਜਾਂ ਚਲੋ ਉਹ ਕੁਛ ਕਰਦੇ ਵੀ ਨੇ ਏਦਾਂ ਦਾ। ਤੇ ਹੁਣ ਉਹ ਕਹਿ ਰਹੇ ਨੇ ਕਿ ਇਹਦੇ ਤੇ ਜਿਹੜਾ ਹੈਗਾ ਇਸ ਜਿਹੜਾ ਕਾਨੂੰਨ ਦਾ ਜਿਹੜਾ ਨਵਾਂ ਲੈ ਕੇ ਆ ਰਿਹਾ ਉਹਦੇ ਖਰੜੇ ਤੇ ਜਿਹੜਾ ਹੈਗਾ ਉਹਨਾਂ ਨੂੰ ਪੜਚੋਲ ਦਾ ਟਾਈਮ ਨਹੀਂ ਮਿਲਣਾ, ਕਿਉਂਕਿ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਫਿਰ ਤਾਂ ਕਿ ਉਹ ਬਹਿਸ ਚ ਹਿੱਸਾ ਲੈ ਸਕਣ ਕਿ ਇਹ ਜਿਹੜਾ ਬਿੱਲ ਹੈ ਉਹ ਕਿੱਦਾਂ ਹੈ, ਕੀ ਇਹਦੇ ਚ ਖਾਮੀਆਂ ਨੇ। ਤੇ ਕਿਉਂਕਿ ਇਸ ਤਰ੍ਹਾਂ ਹੀ ਦੀ ਗੱਲ ਹੀ ਜਿਹੜੀ ਸੁਖਪਾਲ ਖਹਿਰਾ ਨੇ ਜਦੋਂ ਸਿੱਖ ਵਿਧਾਇਕਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਗਿਆ ਸੀ ਉੱਥੇ ਕੀਤੀ ਸੀ ਕਿ ਉਹਨਾਂ ਨੂੰ ਤਾਂ ਜਿਹੜਾ ਹੈਗਾ ਇਹਦਾ ਖਰੜਾ ਹੀ ਨਹੀਂ ਦਿੱਤਾ ਗਿਆ ਜਿਹੜਾ ਇਹ ਬਿੱਲ ਸੀ, ਤੇ ਇਸ ਕਰਕੇ ਨਾ ਹੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਤੇ ਗੱਲ ਇਹ ਹੈ ਕਿ ਕੋਈ ਵੀ ਪਾਰਟੀ, ਕੋਈ ਵੀ ਸੱਤਾਧਾਰੀ ਪਾਰਟੀ ਤੇ ਬਹੁਤ ਘੱਟ ਚਾਂਸ ਹੁੰਦੇ ਜਦੋਂ ਪਹਿਲਾਂ ਜਿਹੜਾ ਹੈਗਾ ਉਹ ਬਿੱਲ ਦੀਆਂ ਕਾਪੀਆਂ ਮੈਂਬਰਾਂ ਕੋਲੇ ਦੇਵੇ। ਹਾਲਾਂਕਿ ਚਲੋ ਇਹ ਰਵਾਇਤ ਸੀਗੀ ਪਹਿਲਾਂ, ਤੇ ਪਹਿਲਾਂ ਇਹ ਵੀ ਕਈ ਵਾਰੀ ਇਹ ਵੀ ਹਫਤਾ ਹਫਤਾ ਪਹਿਲਾਂ ਵੀ ਜਿਹੜਾ ਸੀਗਾ ਬਿੱਲ ਉਹ ਚਲਿਆ ਜਾਂਦਾ ਸੀ। ਹਾਲਾਂਕਿ ਹੁਣ ਤਾਂ ਜਿਹੜੀ ਵਿਧਾਨ ਸਭਾ ਹੈ ਜਾਂ ਲੋਕ ਸਭਾ ਉਹ ਪੇਪਰਲੈਸ ਹੈ, ਹੁਣ ਤਾਂ ਜਿਹੜਾ ਹੈਗਾ ਲਿਖ ਕੇ ਕੋਈ ਜਾਂ ਛਪਵਾ ਕੇ ਕੋਈ ਪਰਚਾ ਨਹੀਂ ਦੇਣਾ, ਹੁਣ ਤਾਂ ਉਹਨਾਂ ਨੇ ਇੱਕ ਕਲਿੱਕ ਦੇ ਨਾਲ ਹੀ ਜਿਹੜਾ ਹੈ ਉਹ ਵੈਬਸਾਈਟ ਤੇ ਪਾ ਦੇਣਾ। ਤੇ ਵੈਬਸਾਈਟ ਦੇ ਉੱਤੇ ਸਾਰੇ ਜਿਹੜੇ ਅਥੋਰਾਈਜ਼ ਨੇ ਜਿਹੜੇ MLA ਜਾਂ MP ਹੁੰਦੇ ਨੇ ਉਹ ਉੱਥੋਂ ਪੜ੍ਹ ਸਕਦੇ ਆ ਉਹਨੂੰ ਚੰਗੀ ਤਰ੍ਹਾਂ। ਸੋ ਹੁਣ ਵੀ ਜਿਹੜੀ ਹੈਗੀ ਇਹੀ ਡਿਮਾਂਡ ਜਿਹੜੀ ਉਹ ਆਉਂਦੀ ਹੈ ਵਾਰ ਵਾਰ ਤੇ ਕਿ ਜਿਹੜਾ ਇਹ ਸੈਸ਼ਨ ਵਧਾਇਆ ਜਾਵੇ। ਹਾਲਾਂਕਿ ਇਹ ਗੱਲ ਖਹਿਰਾ ਵੱਲੋਂ ਆਈ ਹੈ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਕੋਈ ਏਦਾਂ ਦੀ ਸਟੇਟਮੈਂਟ ਇਹਨਾਂ ਦਿਨਾਂ ਚ ਜਿਹੜੀ ਆ ਉਹ ਨਹੀਂ ਆਈ। ਤੇ ਹਾਲਾਂਕਿ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਵਿਰੋਧੀ ਧਿਰਾਂ ਜਾਂ ਉਹ ਹਮੇਸ਼ਾ ਹੀ ਚਾਹੁੰਦੇ ਹੁੰਦੇ ਨੇ ਕਿ ਸੈਸ਼ਨ ਲੰਬਾ ਹੋਵੇ, ਤੇ ਕਿਉਂਕਿ ਲੰਬੇ ਸੈਸ਼ਨ ਦੇ ਵਿੱਚ ਇੱਕ ਤਾਂ ਸਿਟਿੰਗ ਵੱਧ ਹੁੰਦੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਜਿਹੜੇ ਮਸਲੇ ਆ ਉਹਨਾਂ ਤੇ ਜਿਹੜੀ ਉਹ ਗੱਲ ਕੀਤੀ ਜਾ ਸਕਦੀ ਹੈ। ਤੇ ਮੰਤਰੀਆਂ ਨੂੰ ਵੀ ਜਵਾਬ ਦੇਣੇ ਪੈਂਦੇ ਨੇ ਕਿਉਂਕਿ ਵਿਧਾਨ ਸਭਾ ਪ੍ਰਤੀ ਜਿਹੜੇ ਹੈਗੇ ਸਾਰੇ ਹੀ ਜਵਾਬ ਦੇ ਨੇ, ਭਾਵੇਂ ਉਹ ਮੰਤਰੀ ਨੇ ਭਾਵੇਂ MLA ਨੇ, ਕਿਉਂਕਿ ਪ੍ਰਿਵਿਲੇਜ ਦਾ ਇਸ਼ੂ ਹੁੰਦਾ। ਤੋਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਇਹ ਅੱਜ ਮੇਰਾ ਖਿਆਲ ਨਹੀਂ, ਮੈਨੂੰ ਨੀ ਲੱਗਦਾ ਕਿ ਇਹਨੂੰ ਵਧਾਇਆ ਜਾਏਗਾ, ਕੋਈ ਬਹੁਤੀ ਉਮੀਦ ਹੈ ਕਿ ਅੱਜ ਜਿਹੜਾ ਹੈਗਾ ਇਹ ਬਿੱਲ ਪਾਸ ਕਰਕੇ ਤੇ ਜਿਹੜਾ ਸੈਸ਼ਨ ਹੈ ਉਹ ਉਠਾ ਦਿੱਤਾ ਜਾਏਗਾ।
1: ਤੇ ਇੱਧਰ ਜਿਹੜਾ ਕਾਂਗਰਸ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਕਿ BJP ਤੇ ਅਕਾਲੀ ਦਲ ਦੇ ਜਿਹੜੇ ਆਪਸ ਵਿੱਚ ਇੱਕ ਦੂਸਰੇ ਦੇ ਹਾਮੀ ਭਰਨ ਦੀ, ਇੱਕ ਦੂਸਰੇ ਦਾ ਸਹਿਯੋਗ ਦੇਣ ਦੀ ਗੱਲ ਹੈ, ਤੇ ਇਹਦੇ ਵਿੱਚ ਕੋਈ ਮਤਲਬ ਕੀ ਨਵੀਂ ਚੀਜ਼ ਕੀ ਹੈ, ਕਿਹੜੇ ਪਾਸੇ ਇਸ਼ਾਰਾ ਕਰ ਰਹੇ ਨੇ, ਕਿਉਂਕਿ ਇਹ ਤਾਂ ਪਹਿਲਾਂ ਤੋਂ ਹੀ ਕਲੀਅਰ ਹੈ ਇਹੋ ਜਿਹਾ ਕੋਈ ਵੀ ਮੁੱਦਾ ਸ਼ਾਇਦ ਹੋਇਆ ਹੀ ਨਹੀਂ ਹੈ ਜਿਹਦੇ ਵਿੱਚ ਇੱਕ ਦੂਸਰੇ ਨੂੰ ਸਪੋਰਟ ਨਾ ਕੀਤੀ ਹੋਵੇ, ਖਾਸ ਤੌਰ ਦੇ ਉੱਤੇ ਅਕਾਲੀ ਦਲ ਨੇ ਨਾ ਕਿਸੇ ਬਿੱਲ ਦੇ ਵਿੱਚ BJP ਨੂੰ ਸਪੋਰਟ ਕੀਤੀ ਹੋਵੇ। ਸੋ ਕਾਂਗਰਸ ਕਿੱਧਰ ਧਿਆਨ ਦੇਣਾ ਚਾਹੁੰਦੀ ਹੈ?
0: ਦੇਖੋ ਇੱਕ ਤਾਂ ਇਹਦੇ ਤੇ ਜਿਹੜਾ ਬਿਆਨ ਆਇਆ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਮਿਸਟਰ ਰਾਜਾ ਵੜਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦਾ ਬਿਆਨ ਆਇਆ। ਉਹਦੇ ਚ ਜਿਹੜੀਆਂ ਦੋ ਗੱਲਾਂ ਨੇ ਉਹ ਮੈਨੂੰ ਜਿਹੜੀਆਂ ਉਹ ਲੱਗਦੀਆਂ ਨੇ। ਇੱਕ ਤਾਂ ਚਲੋ ਇਹ ਹੈ ਕਿ ਕਈ ਵਾਰੀ ਜਿਹੜੀ ਵੱਡਾ ਇਸ਼ੂ ਚੱਲ ਰਿਹਾ ਹੁਣ ਦੇਸ਼ ਦੇ ਵਿੱਚ ਤੇ ਉਹ ਇਹੀ ਹੈ ਜਿਹਦੇ ਤੇ ਕਾਂਗਰਸ ਦਾ ਇੱਕ ਆਪਣਾ ਸਟੈਂਡ ਹੈ ਕਿ ਜਿਹੜੇ ਲੋਕ ਸਭਾ ਦੇ ਵਿੱਚ ਜਿਹੜੇ ਇਹ ਬਿੱਲ ਆ ਰਹੇ ਨੇ, ਖਾਸ ਕਰਕੇ ਨਵੀਂ ਹਲਕਾਬੰਦੀ ਵਾਲਾ ਤੇ FCR ਵਾਲਾ, ਤੇ ਜਾਂ ਚਲੋ ਇੱਕ ਬਹਾਨੇ ਦੇ ਨਾਲ ਜਿਹੜਾ ਵਿਮੈਨ ਰਿਜ਼ਰਵੇਸ਼ਨ ਵਾਲਾ, ਵਿਮੈਨ ਰਿਜ਼ਰਵੇਸ਼ਨ ਤੇ ਹਲਕਾਬੰਦੀ ਵਾਲਾ ਦੋਨੇ ਆਪਸ ਦੇ ਵਿੱਚ ਜੁੜੇ ਹੋਏ ਨੇਗੇ ਗੱਲਾਂ। ਤੇ ਹੁਣ ਸੁਖਪਾਲ, ਮਾਫ਼ ਕਰਨਾ, ਰਾਜਾ ਵੜਿੰਗ ਨੇ ਜਿਹੜਾ ਹੈਗਾ ਇਹ ਬਿਆਨ ਦਿੱਤਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ U-turn ਲੈ ਲਿਆ ਇਸ ਇਸ਼ੂ ਤੇ ਤੇ ਹਲਕਾਬੰਦੀ ਵਾਲੇ ਇਸ਼ੂ ਤੇ ਹੁਣ ਉਹ ਸਪੋਰਟ ਜਿਹੜੀ ਆ ਉਹ ਕਰਨਗੇ, ਕਿਉਂਕਿ ਪਿੱਛੇ ਸੁਖਬੀਰ ਬਾਦਲ ਨੂੰ ਪੁੱਛਿਆ, ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹਦੇ ਚ ਗਲਤ ਕੀ ਹੈ ਜਿਹੜਾ ਜੇ ਨਵੀਂ ਹਲਕਾਬੰਦੀ ਜਿਹੜੀ ਉਹ ਕੀਤੀ ਜਾ ਰਹੀ ਹੈ, ਤੇ ਉਹ ਸਾਰੀ ਇਸ ਤਰੀਕੇ ਦੇ ਨਾਲ ਰਾਜਾ ਵੜਿੰਗ ਨੇ ਇਹ ਗੱਲ ਕੀਤੀ ਹੈ। ਦੂਜੀ ਗੱਲ, ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਅੰਦਰ ਆਪਸ ਦੇ ਵਿੱਚ ਸਭ ਅੱਛਾ ਨਹੀਂ ਹੈ, ਤੇ ਇਹ ਵੀ ਰਾਜਾ ਵੜਿੰਗ ਨੂੰ ਹੈ ਕਿ ਚਲੋ ਥੋੜਾ ਜਿਹਾ ਧਿਆਨ ਇਸ ਪਾਸੇ ਵੀ ਜਾਵੇ ਪਾਰਟੀ ਦਾ ਵੀ ਜਾਵੇ, ਲੋਕਾਂ ਦਾ ਵੀ ਜਾਵੇ ਕਿ ਆਹ ਏਦਾਂ ਦਾ ਜਿਹੜਾ ਹੈਗਾ ਉਹ ਸਾਰਾ ਕੁਛ ਹੋ ਰਿਹਾ। ਇਹ ਤੁਸੀਂ ਗੱਲ ਕੀਤੀ ਹੈ ਰਣਜੋਤ ਜੀ, ਉਹ ਬਿਲਕੁਲ ਸਹੀ ਹੈ ਕਿ ਅਕਾਲੀ ਦਲ ਨੇ ਹੁਣ ਤੱਕ ਕਿਸੇ ਵੀ ਇਸ਼ੂ ਤੇ ਜਿਹੜਾ ਹੈਗਾ ਉਹ ਵਿਧਾਨਕ ਤੌਰ ਤੇ ਜਿਹੜੇ ਇਸ਼ੂ ਆਏ ਨੇ ਕਿਤੇ ਵੀ ਜਿਹੜਾ ਹੈਗਾ ਉਹ ਬੀਜੇਪੀ ਦੇ ਵਿਰੁੱਧ ਕਿਤੇ ਵੋਟ ਨਹੀਂ ਪਾਈ ਜਾਂ ਉਹਦੇ ਅਗੇਂਸਟ ਜਿਹੜੀ ਆ ਕਿਤੇ ਕੋਈ ਗੱਲ ਨਹੀਂ ਕੀਤੀ, ਭਾਵੇਂ ਉਹ ਗੱਲ ਸਿਆਸੀ ਤੌਰ ਤੇ ਹੋਵੇ ਭਾਵੇਂ ਹੋਰ ਜਿਹੜੇ ਮਸਲੇ ਨੇ ਦੇਸ਼ ਦੇ ਉਹਨਾਂ ਨੂੰ ਲੈ ਕੇ ਕਾਨੂੰਨ ਪਾਸ ਕਰਨ ਵਾਲੀ ਜਿਹੜੀ ਗੱਲ ਹੋਵੇ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਧਾਰਾ 370 ਤੋੜੀ ਗਈ ਜਿਹੜੀ ਸੀ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਚ ਵੰਡ ਕੇ ਯੂਟੀ ਬਣਾ ਦਿੱਤਾ ਗਿਆ, ਅਜੇ ਵੀ ਉੱਥੇ ਸਟੇਟਹੁੱਡ ਦਾ ਜਿਹੜਾ ਦਰਜਾ ਨਹੀਂ ਮਿਲਿਆ ਉਹਨਾਂ ਨੂੰ ਪ੍ਰੋਪਰ, ਤੇ ਉਧਰ ਲਦਾਖ ਨੂੰ ਅਲੱਗ ਯੂਟੀ ਬਣਾ ਦਿੱਤਾ, ਤੇ ਉਹਦੇ ਤੇ ਵੀ ਜਿਹੜਾ ਹੈ ਅਕਾਲੀ ਦਲ ਨੇ ਬਿਲਕੁਲ ਚੋਣ ਨਹੀਂ ਕੀਤੀ। ਤੇ ਕਿਉਂਕਿ ਜਿਹੜਾ ਜੇ ਅਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਪੜ੍ਹ ਲਏ ਹੁਣ ਜਾਂ ਜਿਹੜੇ ਹੁਣ ਇਹਦੇ ਨਵੇਂ ਲੀਡਰ ਨੇ ਜਾਂ ਜਿਹੜੀ ਇਹ ਆਪਣੀ ਸਿਆਸੀ ਫੌਜ ਹੈ ਬਾਦਲ ਸਾਹਿਬ ਦੀ, ਤੇ ਜਿਹੜੇ ਜਿਨ੍ਹਾਂ ਦੇ ਬਿਆਨ ਅਕਸਰ ਆਉਂਦੇ ਨੇ ਭਾਵੇਂ ਅਰਸ਼ਦੀਪ ਕਲੇਰ ਹੈ ਭਾਵੇਂ ਚੀਮਾ ਸਾਹਿਬ ਨੇ ਤੇ ਭਾਵੇਂ ਹੋਰ ਨੇ ਜਿਹੜੇ ਇੱਕ ਦੋ ਇਹਨਾਂ ਦੇ ਯੂਥ ਵਿੰਗ ਵਾਲੇ ਬੋਲਦੇ ਆ, ਜੇ ਉਹ ਅਨੰਦਪੁਰ ਸਾਹਿਬ ਦਾ ਮਤਾ ਪੜ੍ਹ ਲੈਣ ਜਿਹੜਾ ਅਕਾਲੀ ਦਲ ਦਾ ਇੱਕ ਦਸਤਾਵੇਜ਼ ਹੈ ਇੱਕ ਇਤਿਹਾਸਕ ਦਸਤਾਵੇਜ਼ ਹੈ ਤਾਂ ਉਹ ਜਿਹੜਾ ਬਿਲਕੁਲ ਸਟੈਂਡ ਉਹਦੇ ਉਲਟ ਹੈ। ਜਿਹੜਾ ਅਨੰਦਪੁਰ ਦਾ ਮਤਾ ਹੈ ਉਹ ਵੱਧ ਅਧਿਕਾਰਾਂ ਦੀ ਸੂਬਿਆਂ ਲਈ ਗੱਲ ਕਰਦਾ, ਉਹ ਉਹਦੇ ਚ ਇਹ ਵੀ ਰੈਫਰੈਂਸ ਹੈ ਕਿ ਜੰਮੂ ਕਸ਼ਮੀਰ ਵਾਂਗ ਜਿਹੜਾ ਹੈ ਪੰਜਾਬ ਨੂੰ ਵੀ ਜਿਹੜਾ ਹੈਗਾ ਉਸ ਤਰ੍ਹਾਂ ਦੇ ਅਧਿਕਾਰ ਮਿਲਣੇ ਚਾਹੀਦੇ ਨੇ, ਪਰ ਜਦੋਂ ਜੰਮੂ ਕਸ਼ਮੀਰ ਦੇ ਅਧਿਕਾਰ ਖਤਮ ਕਰਨ ਦੀ ਗੱਲ ਆਉਂਦੀ ਉਦੋਂ ਅਕਾਲੀ ਦਲ ਹੱਕ ਚ ਵੋਟ ਪਾਉਂਦਾ ਕਿ ਹਾਂ ਇਹ ਖਤਮ ਕਰ ਦਿਓ, ਤੇ ਉਲਟਾ ਉਦੋਂ ਵੀ ਜਿਹੜੇ ਹੈਗੇ ਏਦਾਂ ਦੇ ਬਿਆਨ ਜੇ ਤੁਸੀਂ ਦੇਖੋ ਚੱਕ ਕੇ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਖਾਸ ਕਰਕੇ ਸੁਖਬੀਰ ਬਾਦਲ ਦੇ ਬਿਆਨ ਉਹਦੇ ਚ ਨੋਟ ਕਰਨ ਵਾਲੇ ਨੇ ਕਿ ਦੇਖੋ ਜੀ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹੋਣ ਕਰਕੇ ਉੱਥੇ ਘੱਟ ਗਿਣਤੀਆਂ ਦਾ ਕੋਈ ਪੁੱਛ ਪੜਤਾਲ ਨਹੀਂ ਹੈ, ਸਿੱਖਾਂ ਨੂੰ ਉੱਥੇ ਕੋਈ ਨੀ ਪੁੱਛਦਾ, ਉੱਥੇ ਘੱਟ ਗਿਣਤੀ ਕਮਿਸ਼ਨ ਵੀ ਨੀ ਬਣ ਸਕਦਾ, ਹੋਰ ਇਸ ਤਰ੍ਹਾਂ ਦੇ ਜਿਹੜੇ ਉਹ ਬਿਆਨ ਦਿੱਤੇ ਸਗੋਂ ਕਿ ਹਾਂ ਇਹਦੇ ਤੇ ਮੋਹਰ ਲਾਈ ਜਾਵੇ, ਜਿਹੜੀ ਇਸ ਤਰ੍ਹਾਂ ਦੀ ਗੱਲ ਹੈ। ਤੇ ਬਾਕੀ ਕਿਸਾਨ ਅੰਦੋਲਨ ਤੋਂ ਪਹਿਲਾਂ ਜਦੋਂ ਇਹ ਤਿੰਨ ਜਿਹੜੇ ਸੀਗੇ ਉਹ ਖੇਤੀ ਕਾਨੂੰਨ ਜਦੋਂ ਪਾਸ ਹੁੰਦੇ ਆ ਉਦੋਂ ਵੀ ਅਕਾਲੀ ਦਲ ਨਾਲ ਖੜਾ ਹੈ, ਉਲਟਾ ਉਹ ਤਾਂ ਵੱਡੇ ਬਾਦਲ ਸਾਹਿਬ ਹੈਗੇ ਸੀ ਉਹ ਉਲਟਾ ਬਿਆਨ ਦਿੰਦੇ ਨੇ ਕਿ ਇਹ ਤਾਂ ਕਿਸਾਨਾਂ ਦੇ ਹੱਕ ਚ ਹੈ, ਕਿਸਾਨ ਯੂਨੀਅਨ ਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ, ਸਾਨੂੰ ਪਤਾ ਹੈਗਾ ਕਿ ਇਹ ਤਾਂ ਕਿੰਨੇ ਹੱਕ ਚ ਨੇ ਕਿਸਾਨਾਂ ਦੇ, ਇਹ ਇਸ ਤਰ੍ਹਾਂ ਦੀ ਜਿਹੜੀ ਗੱਲ ਹੁਣ ਜਦੋਂ ਹਾਲਾਂਕਿ ਚਲੋ 16 MP ਕੋਈ ਇੱਕ MP ਨੇ ਅਕਾਲੀ ਦਲ ਦੇ ਬੀਬਾ ਹਰਸਿਮਰਤ ਕੌਰ, ਤੇ ਪਰ ਇਹ ਹੈ ਕਿ ਪੋਲੀਟੀਕਲੀ ਜਿਹੜਾ ਹੈਗਾ ਇਹਦਾ ਮੈਸੇਜ ਕੀ ਜਾਂਦਾ ਜਾਂ ਇਹ ਕਿਸ ਤੁਸੀਂ ਸੰਕੇਤ ਕੀ ਦਿੰਦੇ ਹੋ, ਇਹ ਜਿਹੜਾ ਹੈਗਾ ਜ਼ਿਆਦਾ ਸੋਚਣ ਸਮਝਣ ਵਾਲੀ ਗੱਲ ਹੈ। ਠੀਕ ਹੈ ਰਾਜਾ ਵੜਿੰਗ ਦਾ ਬਿਆਨ ਉਹਦੇ ਪਿੱਛੇ ਕੋਈ ਸਿਆਸੀ ਗੱਲ ਹੋ ਸਕਦੀ ਹੈ, ਪਰ ਇਹ ਗੱਲ ਤਾਂ ਸੱਚਾਈ ਹੈ ਨਾ ਕਿ ਜੇ ਉਹ ਹੁਣ ਵੀ ਇਸ ਸਟੇਜ ਤੇ ਆ ਕੇ ਵੀ ਜਦੋਂ ਬਿਲਕੁਲ ਉਹ BJP ਪੰਜਾਬ ਦੇ ਵਿੱਚ ਇੱਕ ਬਰਾਬਰ ਦੀ ਧਿਰ ਵਰ ਬਣ ਜਾ ਰਹੀ ਹੈ, ਸ਼ਰੀਕ ਬਣ ਜਾ ਰਹੀ ਹੈ ਅਕਾਲੀ ਦਲ ਦੀ ਜੋ ਕਿਸੇ ਸਮੇਂ ਉਹਨਾਂ ਦੀ ਕੱਟੀ ਸਾਂਝ ਹੁੰਦੀ ਸੀ, ਤੇ ਉਦੋਂ ਵੀ ਇਸ ਤਰ੍ਹਾਂ ਦੇ ਬਿਆਨ ਆਉਣੇ ਤੇ ਉਹ ਫਿਰ ਇਸੇ ਗੱਲ ਵੱਲ ਇਸ਼ਾਰਾ ਕਰਦੇ ਕਿ ਅਲਟੀਮੇਟਲੀ 2027 ਤੋਂ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਦਾ ਗੱਠਜੋੜ ਤੇ ਇਹਨਾਂ ਦੀ ਨੇੜਤਾ ਜਿਹੜੀ ਆ ਉਹ ਹੋ ਸਕਦੀ ਹੈ।
1: ਚਲੋ ਇਹ ਵੀ ਪਤਾ ਲੱਗ ਜਾਂਦਾ ਵੀ ਕੀ ਨੇੜਤਾ 'ਚੋਂ ਨਵਾਂ ਕੀ ਨਿਕਲਦਾ, ਕਿਉਂਕਿ ਇਹ ਕੁਛ ਕੁ ਚੀਜ਼ਾਂ 'ਤੇ ਅੰਡਰਸਟੂਡ ਹੀ ਨੇ ਕਿ ਹਾਂ ਇਕੱਠਾ ਹੀ ਕੁਛ ਉਹਨਾਂ ਦੇ ਆਪਣੇ ਆਗੂ ਵੀ ਟਾਈਮ ਟੂ ਟਾਈਮ ਇੱਦਾਂ ਦੇ ਸੰਕੇਤ ਦੇ ਹੀ ਜਾਂਦੇ ਨੇ। ਇੱਧਰ ਜਿਹੜਾ ਜੀ ਰਾਮ ਜੀ ਦੇ ਵਿੱਚੋਂ 50% ਜਿੱਦਾਂ ਤੁਸੀਂ ਦੱਸਿਆ ਕਿ ਘੱਟ ਗਈਆਂ ਨੇ ਜੋਬਸ, ਇਹ ਕਿਵੇਂ ਘੱਟ ਗਈਆਂ, ਕੀ ਬਣਿਆ ਇਹਦਾ?
0: ਨਹੀਂ ਦੇਖੋ ਜੀ ਉਹਦੇ ਚ ਦੋ ਤਿੰਨ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਇੱਕ ਤਾਂ ਜਿਹੜਾ ਹੈ ਉਹਨੂੰ ਥੋੜਾ ਜਿਹਾ ਇਹਨਾਂ ਨੇ ਪਚੀਦਾ ਕਰਤਾ ਸਿਰਫ ਇਸੇ ਕਰਕੇ ਕਿ ਇਹਦੇ ਚੋਂ ਕਿਵੇਂ ਨਾ ਕਿਵੇਂ ਮਹਾਤਮਾ ਗਾਂਧੀ ਦਾ ਨਾਂ ਨਿਕਲ ਜੇ, ਉਹਦਾ ਨਾਂ ਵੀ ਇੰਨਾ ਫਜਾ ਬਣਾਤਾ ਵਿੱਚ ਜਿਹੜੀ ਉਹ ਐਬਰੀਵੇਸ਼ਨ ਜਿਹੜੀ ਆ ਉਹ ਏਦਾਂ ਦੀ ਜਿਹੜੀ ਆ ਉਹ ਬਣਾਤੀ ਤੇ ਜੀ ਰਾਮ ਜੀ ਏਦਾਂ ਦਾ ਨਾਂ ਬਣਾਤਾ, ਤੇ ਹਾਲਾਂਕਿ ਨਾਂ ਸਾਰਾ ਉਹ ਇੰਗਲਿਸ਼ ਦੇ ਵਿੱਚ ਹੈ, ਤੇ ਪਰ ਇਹ ਹੈ ਕਿ ਇਹਨਾਂ ਨੇ ਉਹਨੂੰ ਬਣਾਇਆ ਇਸ ਤਰੀਕੇ ਦੇ ਨਾਲ ਵਿਕਾਸ ਭਾਰਤ ਤੇ ਜੀ ਰਾਮ ਜੀ ਏਦਾਂ ਦਾ ਉਹਦਾ ਨਾਂ ਜਿਹੜਾ ਉਹ ਰੱਖਿਆ, ਤੇ ਕਿਉਂਕਿ ਪਹਿਲਾਂ ਉਹਦਾ ਨਾਮ ਮਗਨਰੇਗਾ ਸੀ, ਮਹਾਤਮਾ ਗਾਂਧੀ ਜਿਹੜੀ ਸੀ ਉਹ ਗਰੰਟੀ ਸਕੀਮ ਸੀ ਉਹਦਾ, ਰੁਜ਼ਗਾਰ ਗਰੰਟੀ ਸਕੀਮ ਸੀ ਉਹਦਾ ਨਾਂ। ਤੇ ਹੁਣ ਜਿਹੜਾ ਇਹਦੇ ਚ ਜਿਹੜੀ ਵੱਡੀ ਗੱਲ ਹੈ ਜੋਬ ਘਟਣ ਵਾਲੀ ਗੱਲ ਜਿਹੜੀ ਉਹ ਇਹ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਇਹਦੇ ਚ ਜਿਹੜੀਆਂ ਸਟੇਟਸ ਜਿਹੜੀਆਂ ਉਹ ਹਿੱਸਾ ਪਾਉਣਗੀਆਂ ਬਰਾਬਰ ਦਾ, ਜਿੰਨਾ ਕੇਂਦਰ ਫੰਡ ਦੇਗਾ ਤੇ ਉੱਥੇ ਆ ਕੇ ਹੁਣ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ, ਕਿਉਂਕਿ ਸਟੇਟਸ ਕੋਲ ਜਿਹੜੇ ਹੈਗੇ ਆ ਉਹ ਆਪਣੇ ਫੰਡ ਜਿਹੜੇ ਹੈਗੇ ਉਹ ਬੜੇ ਘੱਟ ਹੈ, ਕਿਉਂਕਿ ਇਹਨਾਂ ਨੂੰ ਤਾਂ ਜਿਹੜਾ, ਕਿਉਂਕਿ GST ਜਦੋਂ ਇਹ ਰਜੀਮ ਬਣਿਆ, GST ਵਾਲਾ ਸਾਰਾ ਪੈਸਾ ਕੇਂਦਰ ਕੋਲ ਚਲਾ ਜਾਂਦਾ, ਬਾਅਦ ਦੇ ਵਿੱਚ ਕੇਂਦਰ ਰਿਮਬਰਸ ਕਰਦਾ ਫੇਰ ਸੂਬਿਆਂ ਨੂੰ, ਤੇ ਉਹਨੇ ਜਿਹੜੇ ਫੰਡ ਹੈ ਉਹਨਾਂ ਦਾ ਉੱਥੋਂ ਹੀ ਦੇਣੇ, ਜਿਹੜੀ ਉਹਨਾਂ ਦੀ ਆਮਦਨ ਹੈ ਭਾਵੇਂ ਲੋਕਾਂ ਦੇ ਟੈਕਸ ਤੋਂ ਆਈ ਹੈ ਜਾਂ ਕਿਸੇ ਤਰ੍ਹਾਂ ਦੇ। ਤੇ ਸੂਬਿਆਂ ਕੋਲੇ ਆਪਣਾ ਜਿਹੜਾ ਹੈਗਾ ਉਹ ਕੋਈ ਟੈਕਸ ਨਹੀਂ, ਸਿਰਫ ਵੈਟ ਹੈ ਲੈ ਦੇ ਕੇ, ਤੇ ਵੈਟ ਕਿੰਨਾ ਕੁ ਹੁੰਦਾ ਜਾਂ ਕਿੰਨੀਆਂ ਕੁ ਚੀਜ਼ਾਂ ਤੇ ਉਹ ਸਾਡੇ ਸਾਹਮਣੇ ਹੀ ਹੈ, ਕਿਉਂਕਿ ਬਾਕੀ ਤਾਂ ਵੈਟ ਸਾਰਾ ਖਤਮ ਕਰਤਾ, ਜਿਵੇਂ ਚਲੋ ਪੈਟਰੋਲ ਡੀਜ਼ਲ ਤੇ ਜਾਂ ਫਿਊਲ ਤੇ ਇਦਾਂ ਦਾ ਕਿਤੇ ਨਾ ਕਿਤੇ ਉਹ ਵੈਟ ਹੈਗਾ। ਤੇ ਇੱਕ ਤਾਂ ਇਹ ਕਿ ਸੂਬੇ ਹੁਣ ਹੱਥ ਪਿੱਛੇ ਖੱਚੀ ਖੜੇ ਆ, ਉਹ ਕਹਿੰਦੇ ਵੀ ਸਾਡੇ ਕੋਲੇ ਉਹ ਪੈਸਾ ਉਸ ਸਕੀਮ ਵਾਸਤੇ ਦੇਣ ਲਈ ਹੈ ਨਹੀਂ। ਤੇ ਦੂਜੀ ਗੱਲ ਜਿਹੜਾ ਹੈਗਾ ਇਹਦੇ ਚ ਸਭ ਤੋਂ ਇਹ ਹੈ ਕਿ ਹੁਣ ਇਹਦੇ ਚ ਕੁਛ ਇਹਨਾਂ ਨੇ ਬਦਲਤਾ, ਉਹ ਪ੍ਰਣਾਲੀ ਦੇ ਵਿੱਚ ਤਬਦੀਲੀ ਕਰਤੀ, ਉਹਨੂੰ ਉਹ ਚ ਉਲਝਣਾਂ ਇੱਦਾਂ ਦੀਆਂ ਪੈਦਾ ਹੋ ਗਈਆਂ ਕਿ ਉਹਦੇ ਲਈ ਹੁਣ ਪਿੰਡ ਦੇ ਵਿੱਚ ਪਹਿਲਾਂ ਗ੍ਰਾਮ ਪੰਚਾਇਤ ਕੋਲੇ ਸਾਰੇ ਉਹ ਅਧਿਕਾਰ ਸੀ, ਤੇ ਉਸ ਤਰ੍ਹਾਂ ਦਾ ਵੀ ਹਾਲਾਂਕਿ ਕਿਹਾ ਹੀ ਜਾ ਰਿਹਾ ਕਿ ਅਸੀਂ ਗ੍ਰਾਮ ਪੰਚਾਇਤਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਨੇ, ਇਹ ਵੀ ਦਾਅਵਾ ਕੀਤਾ ਸੀ ਜਦੋਂ ਬਣਾਇਆ ਕਿ ਜਿਹੜੀਆਂ ਇਹਦੇ ਚ ਵੱਧ ਜੋਬ ਮਿਲਣਗੀਆਂ, ਲੇਬਰ ਨੂੰ ਵੱਧ ਕੰਮ ਮਿਲੇਗਾ, ਤੇ ਕੰਮ ਜਿਹੜਾ ਹੈਗਾ ਹਾਲਾਂਕਿ ਘੱਟ ਗਿਆ, ਕਿਉਂਕਿ ਕੋਈ ਕਾਨੂੰਨੀ ਅੜਚਣਾ, ਕੋਈ ਇੱਦਾਂ ਦੀਆਂ ਜਿਹੜੀਆਂ ਫਾਰਮੈਲਿਟੀਜ਼ ਇੱਦਾਂ ਦੀਆਂ ਬਣਾਤੀਆਂ, ਤੇ ਜਿਸ ਕਰਕੇ ਜਿਹੜੀ ਹੈ ਇਹ ਸਮੱਸਿਆ ਹੁਣ ਆ ਰਹੀ ਹੈ।
1: ਜੀ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ। ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
8: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਚੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
8: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
12: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
13: सोना चाहिदा
14: भरोसा चाहिदा
13: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਅੱਜ ਸਭ ਤੋਂ ਪਹਿਲਾਂ ਅੱਜ ਯਾਨੀ ਕਿ 10 ਅਗਸਤ 2026 ਸੋਮਵਾਰ ਦੇ ਦਿਨ ਦੀਆਂ ਖ਼ਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦੇ ਚੀਫ ਰੋਮਨ ਗਾਫਮੈਨ ਨੇ ਆਪਣੇ 2 ਸੀਨੀਅਰ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਦੋਵਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਇੱਕ ਪਲਾਨ ਤਿਆਰ ਕੀਤਾ ਸੀ ਜੋ ਕਿ ਨਾਕਾਮ ਸਾਬਤ ਹੋਇਆ। ਇਜ਼ਰਾਈਲੀ ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਹਟਾਏ ਗਏ ਅਧਿਕਾਰੀਆਂ ਦੇ ਵਿੱਚੋਂ 1 ਦਸੰਬਰ 2015 ਨੂੰ ਮੋਸਾਦ ਦੇ ਇੰਟੈਲੀਜੈਂਸ ਡਿਪਾਰਟਮੈਂਟ ਦਾ ਪ੍ਰਮੁੱਖ ਸੀ, ਜਦਕਿ ਦੂਸਰਾ ਅਧਿਕਾਰੀ ਏਜੰਸੀ ਦੇ ਈਰਾਨ ਮਾਮਲਿਆਂ ਦੇ ਨਾਲ ਜੁੜੇ ਹੋਏ ਵਿਭਾਗ ਦਾ ਪ੍ਰਮੁੱਖ ਸੀ। ਹਾਲਾਂਕਿ ਇਜ਼ਰਾਈਲੀ ਮੀਡੀਆ ਦੀ ਰਿਪੋਰਟਾਂ ਦੇ ਵਿੱਚ ਦੋਵਾਂ ਅਧਿਕਾਰੀਆਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਨੇ। ਰਿਪੋਰਟ ਦੇ ਮੁਤਾਬਕ ਦੋਵਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੇ ਲਈ ਇੱਕ ਆਪਰੇਸ਼ਨ ਪਲਾਨ ਤਿਆਰ ਕੀਤਾ ਸੀ। ਕਥਿਤ ਤੌਰ ਦੇ ਉੱਤੇ ਇਸ ਯੋਜਨਾ ਦੇ ਵਿੱਚ ਕੁਰਦ ਗਰੁੱਪ ਦੀ ਮਦਦ ਲੈਣ ਤੇ ਈਰਾਨ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦੀ ਰਣਨੀਤੀ ਵੀ ਸ਼ਾਮਲ ਸੀ। ਇਜ਼ਰਾਈਲੀ ਮੀਡੀਆ ਦੇ ਮੁਤਾਬਕ ਇਸ ਯੋਜਨਾ ਦਾ ਜ਼ਿਕਰ ਪਹਿਲਾਂ ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਦੇ ਵਿੱਚ ਵੀ ਕੀਤਾ ਗਿਆ ਸੀ। ਦਾਅਵਾ ਇਹ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਯੋਜਨਾ ਦਿਖਾਈ ਸੀ। ਉਸ ਸਮੇਂ ਨੇਤਨਯਾਹੂ ਟਰੰਪ ਨੂੰ ਈਰਾਨ ਦੇ ਫੌਜੀ ਕਾਰਵਾਈ ਕਰਨ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਰਿਪੋਰਟ ਦੇ ਮੁਤਾਬਕ ਇਸ ਯੋਜਨਾ ਦੇ ਤਿਆਰ ਹੋਣ ਦੇ ਸਮੇਂ ਮੋਸਾਦ ਦੇ ਪ੍ਰਮੁੱਖ ਡੇਵਿਡ ਬਾਰਨੀਆ ਸੀ। ਬਾਰਨੀਆ ਦੀ ਜਗ੍ਹਾ ਜੂਨ 2026 ਚ ਰੋਮਨ ਗਾਫਮੈਨ ਨੇ ਹੀ ਲਈ ਸੀ। ਵੈਸੇ ਅਗਲੀ ਖ਼ਬਰ ਵੀ ਈਰਾਨ ਦੇ ਨਾਲ ਹੀ ਜੁੜੀ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਨੇ ਅਮਰੀਕਾ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਉੱਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਗਜ਼ਾ ਪੀਸ ਪਲਾਨ ਦੇ ਬਾਰੇ ਵੀ ਖ਼ਬਰ ਸਾਹਮਣੇ ਆਈ ਹੈ, ਤਾਂ ਕਿ ਗਜ਼ਾ ਪੀਸ ਪਲਾਨ ਅਗਲੇ ਗੇੜ ਦੇ ਵਿੱਚ ਲਾਗੂ ਕੀਤਾ ਜਾ ਸਕੇ। ਹਮਾਸ ਦੇ ਸਿਆਸੀ ਬਿਊਰੋ ਦੇ ਮੈਂਬਰ ਬਾਸੇ ਨਈਮ ਨੇ AFP ਖ਼ਬਰ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਮਝੌਤੇ ਦਾ ਗਰੰਟਰ ਹੈ। ਅਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਨੇਤਨਯਾਹੂ ਤੇ ਉੱਥੇ ਸਰਕਾਰ ਦੇ ਉੱਤੇ ਪੀਸ ਪਲਾਨ ਦੇ ਰੋਡਮੈਪ ਨੂੰ ਲਾਗੂ ਕਰਵਾਉਣ ਦੇ ਲਈ ਦਬਾਅ ਬਣਾਉਣਾ ਚਾਹੀਦਾ ਹੈ। ਬਾਮੇਸ ਨਜ਼ੀਮ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਵਿਚੋਲਗੀ ਦੇਸ਼ ਅਮਰੀਕਾ ਤੇ ਬੈਂਜਾਮਿਨ ਨੇਤਨਯਾਹੂ ਤੇ ਉਹਨਾਂ ਦੀ ਸਰਕਾਰ ਦੇ ਉੱਤੇ ਦਬਾਅ ਪਾਉਣਗੇ, ਕਿਉਂਕਿ ਇਹ ਹੀ ਸਮਝੌਤੇ ਦੇ ਗਰੰਟਰ ਨੇ। ਦਰਅਸਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 15 ਨੁਕਾਤੀ ਪਲਾਨ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕੀਤੀ ਸੀ। ਕਿਹਾ ਸੀ ਕਿ ਹਮਾਸ ਜਦੋਂ ਤੱਕ ਪੂਰੀ ਤਰ੍ਹਾਂ ਦੇ ਨਾਲ ਹਥਿਆਰ ਨਹੀਂ ਸੁੱਟ ਦਿੰਦਾ, ਗਜ਼ਾ ਦੇ ਵਿੱਚੋਂ ਇਜ਼ਰਾਈਲੀ ਫੌਜ ਵਾਪਸ ਨਹੀਂ ਜਾਏਗੀ। ਹਮਾਸ ਦਾ ਇਹ ਕਹਿਣਾ ਹੈ ਕਿ ਇਜ਼ਰਾਈਲ ਦੀ ਫੌਜ ਵਾਪਸ ਜਾਵੇ, ਹਥਿਆਰ ਅਸੀਂ ਸਪੁਰਦ ਕਰਨ ਨੂੰ ਤਿਆਰ ਹਾਂ। ਅਜੇ ਇਹਦੇ ਵਿੱਚ ਇਹ ਜਮੂਦ ਫਿਲਹਾਲ ਟੁੱਟਦਾ ਨਜ਼ਰ ਨਹੀਂ ਆ ਰਿਹਾ। ਉੱਥੇ ਵੱਡੀ ਖ਼ਬਰ ਚੀਨ ਤੋਂ ਵੀ ਸਾਹਮਣੇ ਆ ਰਹੀ ਹੈ।

ਚੀਨ ਦੇ ਪੂਰਬੀ ਹਿੱਸੇ ਦੇ ਵਿੱਚ ਤੂਫਾਨ ਡੋਲਫਿਨ ਦੇ ਦਸਤਕ ਦੇਣ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ। ਤੂਫਾਨ ਦੇ ਚੱਲਦਿਆਂ ਰਾਜਧਾਨੀ ਸ਼ੰਘਾਈ ਸਣੇ ਕਈ ਇਲਾਕਿਆਂ ਦੇ ਵਿੱਚ ਜਨਜੀਵਨ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ। ਮੌਸਮ ਮਹਿਕਮੇ ਦੇ ਮੁਤਾਬਕ ਡੋਲਫਿਨ ਤੂਫਾਨ ਨੇ ਐਤਵਾਰ ਸ਼ਾਮ 5:30 ਜੈਨਜਿਆਂਗ ਸੂਬੇ ਦੇ ਯੂਆਨ ਦੇ ਵਿੱਚ ਪਹਿਲੀ ਵਾਰ ਦਸਤਕ ਦਿੱਤੀ। ਤੂਫਾਨ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੱਸੀ ਗਈ। ਇਸ ਦਰਮਿਆਨ 1 ਘੰਟੇ ਦੇ ਬਾਅਦ ਹੀ ਤੂਫਾਨ ਵਿਓਂਜ ਸ਼ਹਿਰ ਦੇ ਵਿੱਚ ਦੂਸਰੀ ਵਾਰ ਲੈਂਡਫਾਲ ਕਰ ਗਿਆ। ਤੂਫਾਨ ਦੇ ਚੱਲਦਿਆਂ ਕੱਲੇ ਸ਼ੰਘਾਈ ਦੇ ਵਿੱਚ ਕਰੀਬ 1400 ਉਡਾਨਾਂ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਚੀਨੀ ਅਧਿਕਾਰੀਆਂ ਦੇ ਮੁਤਾਬਕ ਤੂਫਾਨ ਡਾਲਫਿਨ ਨੂੰ ਲੈ ਕੇ ਪਹਿਲਾਂ ਹਾਈ ਅਲਰਟ, ਜਿਹੜਾ ਉਹ ਰੈੱਡ ਅਲਰਟ ਜਿਹਨੂੰ ਕਿਹਾ ਜਾਂਦਾ, ਉਹ ਜਾਰੀ ਕਰ ਦਿੱਤਾ ਗਿਆ ਸੀ। ਅੱਜ ਯਾਨੀ ਸੋਮਵਾਰ ਦੀ ਸਵੇਰ ਇਸ ਦੀ ਤੀਵਰਤਾ ਘੱਟ ਹੋਣ ਤੋਂ ਬਾਅਦ ਅਲਰਟ ਘਟਾ ਜ਼ਰੂਰ ਦਿੱਤਾ ਗਿਆ। ਸ਼ਾਨਡੋਂਗ, ਹੈਨਾਨ, ਹੁਬੋਈ, ਅਨਹੁਈ, ਜਿਆਂਗਸੂ, ਜੈਨਜਿਆਂਗ, ਇਹਨਾਂ ਸੂਬਿਆਂ ਦੇ ਵਿੱਚ ਤੂਫਾਨ ਦੇ ਚੱਲਦਿਆਂ ਸਭ ਤੋਂ ਵੱਧ ਪ੍ਰਭਾਵ ਪਏ ਨੇ। ਤੂਫਾਨ ਦੇ ਚੱਲਦਿਆਂ ਤੇਜ਼ ਬਾਰਿਸ਼, ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਦੇ ਬਣਦਿਆਂ ਹੋਇਆਂ ਚੀਨ ਦੇ ਵਿੱਚ ਇਸ ਵਕਤ ਰੈੱਡ ਅਲਰਟ ਰੱਖਿਆ ਗਿਆ ਹੈ। ਉੱਥੇ ਯਮਨ ਦੇ ਹੁਤੀ ਬਾਗੀਆਂ ਨੇ ਐਤਵਾਰ ਦੇ ਦਿਨ ਸਾਊਦੀ ਅਰਬ ਦੇ ਤੇਲ ਉਦਯੋਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਹਮਲਾ ਕੀਤਾ। ਹਾਲਾਂਕਿ ਪੱਛਮੀ ਮੀਡੀਆ ਦੀ ਤਰਫ ਤੋਂ ਇਹ ਖ਼ਬਰਾਂ ਲੁਕੋਈਆਂ ਜਾ ਰਹੀਆਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦੇ ਦੱਖਣ ਪੱਛਮ ਦੇ ਵਿੱਚ ਪੈਂਦੇ ਜਜ਼ਾਨ ਸ਼ਹਿਰ ਦੇ ਅੰਦਰ ਵਿਸ਼ਵ ਪ੍ਰਸਿੱਧ ਅਰਾਮਕੋ ਤੇਲ ਰਿਫਾਇਨਰੀ ਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਗਿਆ। ਹੁਤੀ ਬਾਗੀਆਂ ਦੇ ਬੁਲਾਰੇ ਦੇ ਮੁਤਾਬਕ ਇਸ ਖ਼ਬਰ ਦੀ ਖੁਦ ਹੀ ਪੁਸ਼ਟੀ ਕੀਤੀ ਗਈ ਹੈ। ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਰਿਪੋਰਟ ਦਿੱਤੀ ਸੀ ਕਿ ਡਰੋਨ ਹਮਲੇ ਕਾਰਨ ਅਰਾਮਕੋ ਰਿਫਾਇਨਰੀ ਦੇ ਨਾਲ ਸੰਬੰਧਿਤ ਇੱਕ ਸੈਗਮੈਂਟ ਦੇ ਵਿੱਚ ਅੱਗ ਜ਼ਰੂਰ ਲੱਗੀ ਸੀ, ਪਰ ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਹੁਤੀ ਬਾਗੀ ਲਗਾਤਾਰ ਸਾਊਦੀ ਅਰਬ, ਲਾਲ ਸਾਗਰ ਤੇ ਉਸਦੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ। ਇਸ ਦਰਮਿਆਨ ਯਮਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹੁਤੀ ਬਾਗੀਆਂ ਨੇ ਲਾਲ ਸਾਗਰ ਦੀ ਇੱਕ ਅਹਿਮ ਬੰਦਰਗਾਹ ਦੇ ਉੱਤੇ ਵੀ ਹਮਲਾ ਕੀਤਾ ਹੈ। ਉੱਥੇ ਦੁਨੀਆਂ ਦੀ ਮਸ਼ਹੂਰ ਹੀਰਾ ਕੰਪਨੀ ਡੀ ਬੀਅਰਸ ਨੇ ਸਾਊਥ ਅਫਰੀਕਾ ਦੇ ਵਿੱਚ ਆਪਣੀ ਸਭ ਤੋਂ ਵੱਡੀ ਵੈਨੇਸ਼ੀਆ ਮਾਈਨ ਹੈ ਜਿਹੜੀ, ਉਸਦੇ ਵਿੱਚ ਹੀਰਿਆਂ ਦਾ ਉਤਪਾਦਨ ਅਗਲੇ 2 ਸਾਲ ਦੇ ਲਈ ਮੁਲਤਵੀ ਕਰ ਦਿੱਤਾ। ਕੰਪਨੀ ਨੇ ਫੈਸਲਾ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਲਗਾਤਾਰ ਘੱਟ ਰਹੀ ਮੰਗ ਤੇ ਡਿੱਗਦੇ ਹੋਏ ਮੁਨਾਫੇ ਨੂੰ ਦੇਖਦੇ ਹੋਏ ਲਿਆ। ਮਾਹਰਾਂ ਦੇ ਮੁਤਾਬਕ ਕੌਮਾਂਤਰੀ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਇਸ ਦਾ ਪ੍ਰਮੁੱਖ ਕਾਰਨ ਚੀਨ ਵਰਗੇ ਵੱਡੇ ਦੇਸ਼ਾਂ ਦੇ ਦੁਆਰਾ ਖਰੀਦਦਾਰੀ ਘੱਟ ਕਰਨਾ, ਲੈਬਾਂ ਦੇ ਵਿੱਚ ਤਿਆਰ ਕੀਤੇ ਗਏ ਸਸਤੇ ਹੀਰਿਆਂ ਦੀ ਵੱਧ ਰਹੀ ਲੋਕਪ੍ਰਿਯਤਾ ਵੀ ਹੈ। ਅਸਲ 'ਚ ਲੈਬ ਗਰੋਨ ਡਾਇਮੰਡ ਜਿਹੜੇ ਨੇ ਉਹ ਆਮ ਹੀਰੇ ਜਿਹੜੇ ਖਦਾਨਾਂ ਦੇ ਵਿੱਚੋਂ ਕੱਢੇ ਜਾਂਦੇ ਨੇ ਉਹਨਾਂ ਦੇ ਨਾਲੋਂ ਸਸਤੇ ਭਾਅ ਦੇ ਉੱਤੇ ਦੁਨੀਆਂ ਭਰ ਦੇ ਦੇਸ਼ਾਂ ਦੇ ਵਿੱਚ ਵੇਚੇ ਜਾਂਦੇ ਨੇ। ਸਾਲ 2022 ਤੋਂ ਬਾਅਦ ਕੱਚੇ ਹੀਰਿਆਂ ਦੇ ਮੁੱਲ ਸੂਚਕਾਂਕ ਦੇ ਵਿੱਚ ਵੀ 50% ਦੀ ਕਮੀ ਦੇਖਣ ਨੂੰ ਮਿਲੀ ਹੈ। ਵੈਨੇਸ਼ੀਆ ਮਾਈਨ ਜਾਂ ਖਦਾਨ ਸਾਊਥ ਅਫਰੀਕਾ ਦੇ ਕੁੱਲ ਹੀਰਾ ਉਤਪਾਦਨ ਦਾ 40% ਹਿੱਸਾ ਪੈਦਾ ਕਰਦੀ ਹੈ। ਇੱਥੇ ਲਗਭਗ 4,000 ਕਰਮਚਾਰੀ ਕੰਮ ਕਰਦੇ ਨੇ। ਡੀ ਬੀਅਰਸ ਨਾਮ ਦੀ ਇਸ ਕੰਪਨੀ ਦਾ ਕਹਿਣਾ ਹੈ ਕਿ ਉਹ 2 ਸਾਲਾਂ ਤੋਂ ਦੇ ਸਮੇਂ ਦੇ ਵਿੱਚ ਇਸ ਖਾਣ ਦੀ ਵਰਤੋਂ ਨੂੰ ਘੱਟ ਕਰਕੇ ਹੌਲੀ ਹੌਲੀ ਇਸ ਦੀ ਸਮਰੱਥਾ ਘੱਟ ਕਰਦੇ ਖਤਮ ਕਰ ਦੇਣਗੇ। ਡੀ ਬੀਅਰਸ ਨਾਮ ਦੀ ਕੰਪਨੀ ਜਿਹੜੀ ਉਹ ਐਂਗਲੋ ਅਮੈਰੀਕਨ ਨਾਮ ਦੇ ਨਾਲ ਆਪਣਾ ਹੀਰਾ ਕਾਰੋਬਾਰ ਕਰ ਰਹੀ ਹੈ ਔਰ ਹੁਣ ਹੀਰੇ ਦੀ ਬਜਾਏ ਤਾਂਬੇ ਦੇ ਉੱਤੇ ਯਾਨੀ ਕਾਪਰ ਦੇ ਵੱਲ ਕੰਮ ਲਿਜਾਇਆ ਜਾ ਰਿਹਾ ਕਿਉਂਕਿ ਕਾਪਰ ਦੀ ਮੰਗ AI ਟੈਕਨੀਕ ਦੇ ਵਧਣ ਦੇ ਚੱਲਦਿਆਂ ਵੱਧ ਰਹੀ ਹੈ। ਹਾਲਾਂਕਿ ਡੀ ਬੀਅਰਸ ਦਾ ਇਤਿਹਾਸ 1871 ਤੋਂ ਚੱਲਦਾ ਆ ਰਿਹਾ। ਇਸ ਨੂੰ ਅ ਡਾਇਮੰਡ ਇਜ਼ ਫੋਰ ਐਵਰ ਵਰਗੇ ਨਾਰਿਆਂ ਦੇ ਲਈ ਵਿਸ਼ਵ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਦੇ ਲਈ ਵੀ ਜਾਣਿਆ ਜਾਂਦਾ ਹੈ। ਉੱਥੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੀ ਕਾਰਵਾਈ ਅੱਜ ਦੇ ਦਿਨ ਸ਼ੁਰੂ ਹੋ ਚੁੱਕੀ ਹੈ। ਭਾਰਤ ਦੇ ਵਿੱਚ ਸੈਸ਼ਨ ਦੇ ਆਖਰੀ 3 ਦਿਨਾਂ ਦੇ ਵਿੱਚ ਜਿਨ੍ਹਾਂ ਬਿੱਲਾਂ ਦੇ ਉੱਤੇ ਚਰਚਾ ਹੋਣੀ ਹੈ ਉਹਨਾਂ ਦੇ ਪਾਸ ਹੋਣ ਦੀ ਵੀ ਸੰਭਾਵਨਾ ਹੈ। ਉੱਥੇ ਪਹਿਲਾਂ ਸਿਆਸੀ ਵਿਵਾਦ ਤੇ ਵਿਚਾਰਕ ਬਹਿਸ ਲਗਾਤਾਰ ਚੱਲਦੇ ਜਾ ਰਹੇ ਨੇ। ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੇ ਵਿੱਚ ਜਿਹੜਾ ਇਕੱਠੇ ਰਹਿਣ ਨੂੰ ਕਿਹਾ ਹੈ। ਇੰਡੀਆ ਗਠਜੋੜ ਦੇ ਸਹਿਯੋਗੀ ਦਲਾਂ ਦੀ ਵੀ ਪੂਰੀ ਜਿਹੜੀ ਹਾਜ਼ਰੀ ਹੈ ਉਸ ਨੂੰ ਵੀ ਤੈਅ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦਰਮਿਆਨ ਸਭ ਤੋਂ ਜ਼ਿਆਦਾ ਚਰਚਾ ਵਿਦੇਸ਼ੀ ਚੰਦੇ ਦੇ ਨਿਯਮਾਂ ਦੇ ਵਿੱਚ ਬਦਲਾਅ ਦੇ ਨਾਲ ਜੁੜੇ ਹੋਏ ਬਿੱਲ ਦੇ ਉੱਤੇ ਹੈ, ਜਿਸ ਦੇ ਵਿੱਚ ਅਮਰੀਕਾ ਤੱਕ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ। ਨਾਲ ਹੀ ਸਰਕਾਰ ਉੱਚ ਸਿੱਖਿਆ ਦੇ ਖੇਤਰ ਦੇ ਪੁਨਰਗਠਨ, ਬੰਦੇ ਮਾਤਰਮ ਨੂੰ ਕਾਨੂੰਨੀ ਮਾਨਤਾ ਦੇਣ ਔਰ ਟ੍ਰਿਬਿਊਨਲ ਵਰਗੇ ਕਈ ਮਹੱਤਵਪੂਰਨ ਬਿੱਲਾਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਲਗਾਤਾਰ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਵਾਲ ਵੀ ਚੁੱਕਦੇ ਰਹੀ ਹੈ। ਮਾਨਸੂਨ ਸੈਸ਼ਨ ਦੇ ਪਹਿਲੇ 2 ਹਫ਼ਤੇ ਤਾਂ ਯਾਨੀ 20 ਜੁਲਾਈ ਤੋਂ ਲੈ ਕੇ 7 ਅਗਸਤ ਦੇ ਦਰਮਿਆਨ ਤਾਂ ਲਗਾਤਾਰ ਉੱਪਰਲੇ ਤੇ ਹੇਠਲੇ ਸਦਨ ਦੀ ਬਹਿਸ ਦੀ ਭੇਂਟ ਚੜ੍ਹ ਗਏ। ਉੱਪਰਲੇ ਸਦਨ ਦੇ ਵਿੱਚ 6 ਬਿੱਲ, ਮਾਫ਼ ਕਰਨਾ, ਹੇਠਲੇ ਸਦਨ 'ਚ 6 ਬਿੱਲ ਤੇ ਉੱਪਰਲੇ ਸਦਨ 'ਚ 2 ਬਿੱਲ ਹੀ ਪਾਸ ਹੋ ਸਕੇ। ਇਹਨਾਂ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਦੇ ਉੱਤੇ ਬਿਨਾਂ ਕਿਸੇ ਚਰਚਾ ਦੇ ਬਿੱਲ ਪਾਸ ਕਰਵਾਉਣ ਦਾ ਇਲਜ਼ਾਮ ਵੀ ਲਗਾਉਂਦੀ ਰਹੀ, ਜਦਕਿ ਸਰਕਾਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਪਾਰਲੀਮੈਂਟ ਦੇ ਵਿੱਚ ਬੈਠੀ ਹੋ ਨਹੀਂ, ਜੇ ਬੈਠਦੇ ਤਾਂ ਇਹਨਾਂ ਮਾਮਲਿਆਂ ਦੇ ਉੱਤੇ ਚਰਚਾ ਹੁੰਦੀ।

ਦੱਸ ਦਈਏ ਕਿ ਵਿਦੇਸ਼ੀ ਨਿਯਮ ਜਿਹੜਾ ਵਿਦੇਸ਼ੀ ਦਾਨ ਦਾ ਜਿਹੜਾ ਆ ਡੋਨੇਸ਼ਨ ਦਾ ਨਿਯਮ ਹੈ FCRA ਇਸ ਨੂੰ ਲੈ ਕੇ ਸੋਧ ਜਿਹੜੀ ਆ ਉਹ ਅੱਜ ਦੇ ਦਿਨ ਪੇਸ਼ ਕੀਤੀ ਜਾ ਸਕਦੀ ਹੈ। ਉੱਥੇ ਵੱਡੀ ਖਬਰ ਅੱਜ ਦੇ ਦਿਨ ਝਾਰਖੰਡ ਤੋਂ ਵੀ ਰਹੀ ਹੈ ਜਿੱਥੇ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਯਾਨੀ CGL ਦੀਆਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਤੌਰ ਦੇ ਉੱਤੇ ਹੋਈਆਂ ਗੜਬੜੀਆਂ ਦੇ ਵਿਰੋਧ ਦੇ ਵਿੱਚ ਪਹਿਲਾਂ ਅੰਦੋਲਨਕਾਰੀ ਵਿਦਿਆਰਥੀ ਜਿਹੜੇ ਸੀ ਧਰਨੇ ਦੇ ਉੱਤੇ ਬੈਠੇ ਰਹੇ। 17ਵੇਂ ਦਿਨ ਵੀ ਧਰਨਾ ਹੁਣ ਜਾਰੀ ਹੈ। ਸਰਕਾਰ ਦੇ ਨਾਲ ਐਤਵਾਰ ਦੇ ਦਿਨ ਗੱਲਬਾਤ ਹੋਣ ਦੇ ਬਾਵਜੂਦ ਅੱਜ ਦੇ ਦਿਨ ਕਈ ਵਿਦਿਆਰਥੀਆਂ ਦੀ ਤਰਫ ਤੋਂ ਝਾਰਖੰਡ ਦੇ ਵਿੱਚ ਰਾਂਚੀ ਦੇ ਅੰਦਰ ਵਿਧਾਨ ਸਭਾ ਦੀ ਇਮਾਰਤ ਹੈ ਜਿਹੜੀ ਉਸਦਾ ਨਵੀਂ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ ਉਸ ਵੱਲ ਸ਼ਾਂਤੀਪੂਰਨ ਮਾਰਚ ਕੀਤਾ ਘਿਰਾਓ ਕੀਤਾ। ਇਸ ਦਰਮਿਆਨ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਕੱਲ੍ਹ ਦੇ ਦਿਨ ਸਰਕਾਰ ਤੇ ਅੰਦੋਲਨਕਾਰੀਆਂ ਦੇ ਦਰਮਿਆਨ ਰਾਂਚੀ ਸਥਿਤ ਗੈਸਟ ਹਾਊਸ ਦੇ ਵਿੱਚ ਗੱਲਬਾਤ ਹੋਈ ਸੀ ਜਿਸ 'ਚ 14ਵੀਂ JPSC ਦੀ ਪ੍ਰੀਖਿਆ ਰੱਦ ਕਰਨ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਿਠਾਉਣ ਦੇ ਉੱਤੇ ਸਹਿਮਤੀ ਬਣ ਗਈ ਸੀ। ਨਾਲ ਹੀ ਲੋਕ ਸੇਵਾ ਕਮਿਸ਼ਨ ਦੇ 3 ਅਧਿਕਾਰੀਆਂ ਦੇ ਅਸਤੀਫੇ ਵੀ ਮਨਜ਼ੂਰ ਕਰ ਲਏ ਗਏ ਸੀ। ਉੱਥੇ JPSC ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀ ਤਰਫ ਤੋਂ ਹਾਲੇ ਅੰਦੋਲਨ ਜਿਹੜਾ ਉਹ ਮੁੱਕਿਆ ਨਹੀਂ ਹੈ। ਬੇਸ਼ੱਕ ਸਰਕਾਰ ਨੇ ਉਹਨਾਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ ਪਰ ਹਾਲੇ ਵੀ ਇੱਕ ਦੋ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵਿਚਾਰ ਉੱਠ ਰਹੇ ਨੇ। ਹਾਲੇ ਵੀ ਸਵਾਲ ਜਿਹੜੇ ਨੇ ਉੱਠ ਰਹੇ ਨੇ ਔਰ ਉਹਨਾਂ ਦਾ ਸਰਕਾਰ ਦੀ ਤਰਫ ਤੋਂ ਕੋਈ ਹੱਲ ਨਹੀਂ ਕੱਢਿਆ ਗਿਆ। ਇਸੇ ਨੂੰ ਲੈ ਕੇ ਇਹ ਅੰਦੋਲਨ ਫਿਲਹਾਲ ਦੇ ਘੜੀ ਰਾਂਚੀ ਦੇ ਵਿੱਚ ਚੱਲ ਰਿਹਾ ਜਾਰੀ ਹੈ। ਉਧਰ ED ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਰਾਹੁਲ ਨਵੀਨ ਨੂੰ ਕੇਂਦਰ ਸਰਕਾਰ ਨੇ 1 ਸਾਲ ਦਾ ਹੋਰ ਐਕਸਟੈਂਸ਼ਨ ਦੇ ਦਿੱਤਾ ਹੈ। ਰਾਹੁਲ ਨਵੀਨ ਹੁਣ 13 ਅਗਸਤ 2027 ਨੂੰ ED ਦੀ ਜਿਹੜੇ ਪ੍ਰਮੁੱਖ ਦੇ ਤੌਰ ਦੇ ਉੱਤੇ ਬਣੇ ਰਹਿਣਗੇ। 8 ਅਗਸਤ 2026 ਦੇ ਆਦੇਸ਼ ਦੇ ਮੁਤਾਬਕ ਅਪਾਇੰਟਮੈਂਟਸ ਕਮੇਟੀ ਆਫ ਕੈਬਨਿਟ ਨੇ ਉਹਨਾਂ ਦੇ ਕਾਰਜਕਾਲ ਨੂੰ 13 ਅਗਸਤ 2026 ਤੋਂ ਬਾਅਦ 1 ਸਾਲ ਦੇ ਲਈ ਹੋਰ ਵਧਾ ਦਿੱਤਾ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਅਗਲੀ ਖਬਰ ਵੀ ਸਾਂਝੀ ਕਰੀਏ ਜਿੱਥੇ ਏਅਰ ਇੰਡੀਆ ਦੀ ਫੁਕੇਤ ਤੋਂ ਦਿੱਲੀ ਜਾ ਰਹੀ ਉਡਾਨ ਜਦੋਂ 4 ਅਗਸਤ ਨੂੰ ਗੰਭੀਰ ਟਰਬੂਲੈਂਸ ਦੇ ਚੱਲਦਿਆਂ ਲੈਂਡਿੰਗ ਤੋਂ ਬਾਅਦ ਲੈਂਡ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜੇ ਕਈ ਕੁਝ ਕੁ ਜਿਹੜੇ ਕਰਮਚਾਰੀ ਸੀ ਤੇ ਨਾਲ ਹੀ ਯਾਤਰੀ ਸੀ ਉਹਨਾਂ ਦੇ ਜ਼ਖਮੀ ਹੋਣ ਦੀ ਖਬਰਾਂ ਸਾਹਮਣੇ ਆਈਆਂ ਸੀ। ਇਸ ਮਾਮਲੇ 'ਚ ਜਾਂਚ ਦੇ ਅੰਦਰ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ। ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਹਾਜ਼ ਚਲਾਉਣ ਵਾਲੇ ਕੈਪਟਨ ਦਾ ਦਿੱਲੀ ਪਹੁੰਚਣ ਦੇ ਉੱਤੇ ਕਰਵਾਏ ਗਏ ਡੋਪ ਟੈਸਟ ਦੇ ਵਿੱਚ ਜਾਂਚ ਨਤੀਜਾ ਪੋਜ਼ਿਟਿਵ ਪਾਇਆ ਗਿਆ। ਹਾਲਾਂਕਿ ਏਅਰ ਇੰਡੀਆ ਨੇ ਇਸ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ। ਏਅਰਲਾਈਨ ਦਾ ਕਹਿਣਾ ਹੈ ਕਿ ਪਾਇਲਟ ਦੀ ਜਾਂਚ ਜ਼ਰੂਰ ਹੋਈ ਸੀ ਪਰ ਉਸ ਦਾ ਨਤੀਜਾ ਹਾਲੇ ਤੱਕ ਏਅਰ ਇੰਡੀਆ ਨੇ ਮੁਹੱਈਆ ਨਹੀਂ ਕਰਵਾਇਆ। ਚੇਤੇ ਕਰਵਾ ਦਿੰਦੇ ਕਿ ਏਅਰਬੱਸ A320 ਦੇ ਵਿੱਚ ਕੁੱਲ 145 ਲੋਕ ਸਵਾਰ ਸੀ। ਉਡਾਨ ਦੌਰਾਨ ਓਡੀਸ਼ਾ ਨੇੜੇ ਜਹਾਜ਼ ਨੂੰ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਚਲਾ ਗਿਆ। ਦਿੱਲੀ ਪਹੁੰਚਣ ਤੋਂ ਬਾਅਦ 13 ਯਾਤਰੀਆਂ ਤੇ 4 ਕਰੂ ਮੈਂਬਰਸ ਜਿਹੜੇ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਨੇ ਜਹਾਜ਼ ਦੀ ਸੁਰੱਖਿਆ ਤੇ ਉਸ ਸਮੇਂ ਪਾਇਲਟਸ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਤਰੀਕੇ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਜਾਂਚ ਦਾ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਘਟਨਾ ਦੇ ਬਾਅਦ ਜਹਾਜ਼ ਨੂੰ ਦਿੱਲੀ ਤੱਕ ਲੈ ਕੇ ਆਉਣਾ ਸਹੀ ਸੀ ਜਾਂ ਉਸਨੂੰ ਨੇੜਲੇ ਹਵਾਈ ਅੱਡੇ ਦੇ ਉੱਤੇ ਉਦੋਂ ਹੀ ਮੋੜ ਦਿੱਤਾ ਜਾਣਾ ਚਾਹੀਦਾ ਸੀ। ਰਿਪੋਰਟ ਮੁਤਾਬਕ ਵਾਰਾਣਸੀ ਤੇ ਲਖਨਊ ਵਰਗੇ ਅੱਡੇ ਜਿਹੜੇ ਨੇ ਹਵਾਈ ਅੱਡੇ ਉਹ ਨੇੜੇ ਪੈਂਦੇ ਸੀ। ਹਵਾਈ ਅੱਡਿਆਂ ਦੇ ਉੱਤੇ ਜਹਾਜ਼ ਉਤਾਰਨ ਦਾ ਵਿਕਲਪ ਉਪਲਬਧ ਸੀ ਜਾਂ ਜਹਾਜ਼ ਨੇ ਉਸ ਵਕਤ ਸਹਾਇਤਾ ਮੰਗੀ ਸੀ ਜਾਂ ਨਹੀਂ ਇਹ ਵੀ ਫਿਲਹਾਲ ਜਾਂਚ ਦਾ ਹੀ ਵਿਸ਼ਾ ਨੇ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਇੱਕ ਦਹਾਕੇ ਦੇ ਬਾਅਦ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ। ਨਿਊਜ਼ ਪੋਲ ਦੇ ਦੁਆਰਾ ਜਿਹੜਾ ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ ਕੀਤਾ ਜਾਂਦਾ ਹੈ ਆਯੋਜਿਤ ਉਹਨਾਂ ਦੇ ਸਰਵੇਖਣ ਦੇ ਵਿੱਚ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ। ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮਕਬੂਲੀਅਤ 29% ਦੇ ਉੱਤੇ ਚਲੀ ਗਈ ਹੈ। ਜੂਲੀਆ ਗਿਲਾਰਡ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਵੀ ਲਗਭਗ ਇੰਨੀ ਹੀ ਸੀ। ਇਹ ਲੇਬਰ ਪਾਰਟੀ ਦੀ ਸਭ ਤੋਂ ਕਿਸੇ ਵੀ ਪ੍ਰਧਾਨ ਮੰਤਰੀ ਦੀ ਗੱਦੀ ਦੇ ਉੱਤੇ ਬੈਠੇ ਹੋਏ ਆ ਸਭ ਤੋਂ ਹੇਠਲੀ ਪ੍ਰਸਿੱਧੀ ਹੈ। ਰਿਜ਼ਲਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲੇਬਰ ਦਾ ਪ੍ਰਾਇਮਰੀ ਵੋਟ ਫੀਸਦ ਵੀ 33% ਦੇ ਉੱਤੇ ਖਿਸਕ ਕੇ ਚਲਾ ਗਿਆ ਯਾਨੀ ਥੱਲੇ ਚਲਾ ਗਿਆ। ਇਸ ਦਰਮਿਆਨ ਕੁਝ ਇੱਕ ਕੰਪੈਰੀਜ਼ਨ ਕੀਤੇ ਗਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਕੌਣ ਬਿਹਤਰ ਪ੍ਰਧਾਨ ਮੰਤਰੀ ਹੋ ਸਕਦਾ ਹੈ ਜਦੋਂ ਦੋ ਚਿਹਰਿਆਂ ਦੇ ਵਿੱਚ ਮੁਕਾਬਲਾ ਕਰਵਾਇਆ ਜਾਂਦਾ। ਐਂਥਨੀ ਐਲਬਨੀਜ਼ ਤੇ ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਤਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ 44% ਵੋਟ ਪੈਂਦੇ ਨੇ, ਐਂਗਸ ਟੇਲਰ ਨੂੰ 37%। ਹਾਲਾਂਕਿ ਇਹੀ ਸਰਵੇਖਣ ਦਾ ਰੂਪ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਹੈ ਜਦੋਂ ਇਸ ਦੇ ਵਿੱਚ ਇੱਕ ਤੀਸਰਾ ਚਿਹਰਾ ਆ ਕੇ ਜੁੜਦਾ। ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦਾ ਵੋਟ ਫੀਸਦ 29% ਦੇ ਉੱਤੇ ਗਿਆ ਦੱਸਿਆ ਗਿਆ, ਜਦਕਿ ਹੈੱਡ ਟੂ ਹੈੱਡ ਜਦੋਂ ਹੈਨਸਨ ਵਰਸਿਜ਼ ਟੇਲਰ ਵਰਸਿਜ਼ ਐਲਬਨੀਜ਼ ਦੀ ਗੱਲ ਹੁੰਦੀ ਹੈ ਤਾਂ ਤਿੰਨਾਂ ਦੇ ਵਿੱਚੋਂ ਐਲਬਨੀਜ਼ ਨੂੰ ਪਹਿਲੇ ਨੰਬਰ 'ਤੇ ਰੱਖਿਆ
ਕਿਹਾ ਜਾਂਦਾ 40% ਲੋਕ ਐਂਥਨੀ ਐਲਬਨੀਜ਼ ਨੂੰ ਬਤੌਰ ਪ੍ਰਧਾਨ ਮੰਤਰੀ ਪਸੰਦ ਕਰਦੇ ਨੇ। ਪੌਲਿਨ ਹੈਂਸਨ ਨੂੰ 31% ਲੋਕ ਤੇ ਐਂਗਸ ਟੇਲਰ ਨੂੰ 23% ਲੋਕ ਪਸੰਦ ਕਰਦੇ ਨੇ। ਜਦੋਂ ਦੋ ਐਮ ਪੀਜ਼ ਦੇ ਵਿੱਚ ਕੰਪੈਰੀਜ਼ਨ ਹੁੰਦਾ, ਜਿਵੇਂ ਉਦਾਹਰਣ ਦੇ ਤੌਰ 'ਤੇ ਐਂਥਨੀ ਐਲਬਨੀਜ਼ ਨੂੰ 44 ਅਤੇ ਐਂਗਸ ਟੇਲਰ ਨੂੰ 37% ਲੋਕ ਪਸੰਦ ਕਰਦੇ ਸੀ, ਉੱਦਾਂ ਹੀ ਐਂਥਨੀ ਐਲਬਨੀਜ਼ ਨੂੰ 56 ਅਤੇ ਪੌਲਿਨ ਹੈਂਸਨ ਨੂੰ 44% ਲੋਕ ਪਸੰਦ ਕਰਦੇ ਨੇ। ਇਹ ਵੀ ਸਰਵੇਖਣ ਦਾ ਇੱਕ ਦੂਸਰਾ ਰੂਪ ਸਾਹਮਣੇ ਆਉਂਦਾ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਆਸਟ੍ਰੇਲੀਆ ਦੇ ਵਿੱਚ, ਤੇ ਆਸਟ੍ਰੇਲੀਆ 'ਚ ਇਸ ਵਕਤ ਕਰੀਬ 300 ਅੱਤਵਾਦੀ ਰਹਿ ਰਹੇ ਹੋ ਸਕਦੇ ਨੇ। ਇਹ ਦਾਅਵਾ ਇੱਕ ਹੈਰਾਲਸਨ ਦੀ ਖਬਰ ਦੇ ਵਿੱਚ ਕੀਤਾ ਗਿਆ, ਜਿੱਥੇ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਬੰਡਾਈ ਹਮਲੇ ਤੋਂ ਬਾਅਦ ਖਾਸ ਤੌਰ ਦੇ ਉੱਤੇ 20% ਇਜ਼ਾਫਾ ਹੋਇਆ। ਇਹ ਜਾਣਦੇ ਹੋਇਆਂ ਕਿ ਦੇਸ਼ ਦੇ ਵਿੱਚ ਅੱਤਵਾਦੀ ਰਹਿ ਰਹੇ ਨੇ, ਇਮੀਗ੍ਰੇਸ਼ਨ ਮਹਿਕਮਾ ਕੀ ਕਰ ਰਿਹਾ? ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਚੁੱਕੇ ਗਏ ਨੇ। ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਮੰਨਿਆ ਹੈ ਕਿ ਰੈਡੀਕਲਾਈਜ਼ ਕੇਸਾਂ ਦੀ ਗਿਣਤੀ ਜਿਹੜੀ ਹੈ ਦੇਸ਼ ਦੇ ਅੰਦਰ ਵਧੀ ਹੋ ਸਕਦੀ ਹੈ। ਹੋਮ ਅਫੇਅਰ ਡਿਪਾਰਟਮੈਂਟ ਦੇ ਅੰਕੜਿਆਂ ਦੇ ਮੁਤਾਬਕ ਨੈਸ਼ਨਲ ਕਾਊਂਟਰ ਵਾਇਲੈਂਟ ਐਕਸਟ੍ਰੀਮਿਸਟ ਪ੍ਰੋਗਰਾਮ ਦੇ ਤਹਿਤ 30 ਜੂਨ ਤੱਕ 298 ਇੰਡੀਵਿਜੁਅਲਸ ਦੀ ਪਛਾਣ ਕੀਤੀ ਗਈ ਸੀ। ਹਾਲਾਂਕਿ ਇੱਥੇ ਇੱਕ ਗੱਲ ਜ਼ਰੂਰ ਸਮਝੀ ਜਾਵੇ ਕਿ ਜਦੋਂ ਅੱਤਵਾਦੀਆਂ ਦੀ ਜਾਂ ਦਹਿਸ਼ਤਗਰਦੀਆਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨਹੀਂ ਨੇ, ਬਲਕਿ ਚਿੱਟੀ ਚਮੜੀ ਦੇ ਨਾਲ ਜੁੜੇ ਹੋਏ ਵੀ ਕੁਝ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਏਜੰਸੀਆਂ ਦੀ ਤਰਫ ਤੋਂ ਸੁਝਾਏ ਗਏ ਨੇ। ਹਾਲਾਂਕਿ ਇਸ ਗਿਣਤੀ ਦੇ ਵਿੱਚ 2025 ਦੇ 31 ਦਸੰਬਰ ਦੇ ਨਾਲ ਜਦੋਂ ਤੁਲਨਾ ਕਰੀਏ ਉਦੋਂ 253 ਲੋਕ ਸੀ ਜਿਹੜੇ ਰੈਡੀਕਲਾਈਜ਼ ਦੱਸੇ ਜਾ ਰਹੇ ਸੀ। ਪਿਛਲੇ 6 ਮਹੀਨਿਆਂ 'ਚ ਹੀ ਉਹਨਾਂ ਦੀ ਗਿਣਤੀ ਦੇ ਅੰਦਰ 17% ਇਜ਼ਾਫਾ ਹੋਇਆ ਦੱਸਿਆ ਗਿਆ, ਜਦਕਿ ਜਿਹੜੇ ਟੌਨੀ ਬਰਕ ਨੇ ਉਹਨਾਂ ਦੀ ਤਰਫ ਤੋਂ ਇਸ ਦੇ ਬਾਬਤ ਸਰਕਾਰ ਦੇ ਜਿਹੜੇ ਕਾਊਂਟਰ ਟੈਰੋਰਿਜ਼ਮ ਆਨਲਾਈਨ ਸੈਂਟਰ ਨੇ ਉਹਨਾਂ ਦੇ ਦੁਆਰਾ ਚੁੱਕੇ ਜਾਂਦੇ ਕਦਮਾਂ ਦਾ ਵੀ ਵਿਆਖਿਆ ਕੀਤੀ। ਦੱਸ ਦਈਏ ਕਿ 298 ਲੋਕ ਜਿਹੜੇ ਦਹਿਸ਼ਤਗਰਦ ਦੱਸੇ ਗਏ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਰਹਿ ਰਹੇ, ਉਹਨਾਂ 'ਚੋਂ 92% ਪੁਰਸ਼ ਨੇ, 8% ਮਹਿਲਾਵਾਂ ਦੱਸੀਆਂ ਗਈਆਂ। ਇਹਨਾਂ ਦੇ ਵਿੱਚੋਂ 30% ਜਿਹੜੇ ਕੁੱਲ ਗਿਣਤੀ ਹੈ 298 'ਚੋਂ 30% 17 ਸਾਲ ਜਾਂ ਉਸ ਤੋਂ ਵੀ ਘੱਟ ਉਮਰ ਦੇ ਦੱਸੇ ਗਏ ਨੇ, ਜਦਕਿ 26% 18 ਸਾਲ ਤੋਂ 24 ਸਾਲ ਦੀ ਉਮਰ ਦੇ ਦਰਮਿਆਨ ਦੇ ਨੇ। ਇਹਨਾਂ ਹੀ 298 ਕਥਿਤ ਤੌਰ 'ਤੇ ਦਹਿਸ਼ਤਗਰਦੀ ਦੇ ਇਲਜ਼ਾਮ ਲੱਗੇ ਇੰਡੀਵਿਜੁਅਲ ਦੇ ਵਿੱਚੋਂ 39% ਉਹ ਨੇ ਜਿਹੜੇ ਕਿਸੇ ਨਾ ਕਿਸੇ ਐਕਸਟ੍ਰੀਮਿਸਟ ਵਿਚਾਰਧਾਰਾ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਨੇ, 34% ਕਿਸੇ ਰਿਲੀਜੀਅਸ ਮੋਟੀਵੇਸ਼ਨ ਦੇ ਕਾਰਨ ਦਹਿਸ਼ਤਗਰਦ ਬਣੇ ਦੱਸੇ ਗਏ ਨੇ। ਉੱਥੇ NSW ਦੀ ਸਰਕਾਰ ਦੀ ਤਰਫ ਤੋਂ ਵੱਡਾ ਖੁਲਾਸਾ ਕੀਤਾ ਜਾਂਦਾ, ਜਦੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਇੱਕ ਟੈਚੀ ਦੇ ਵਿੱਚ ਲਾਸ਼ ਪ੍ਰਾਪਤ ਹੋਈ ਹੈ NSW ਦੇ ਦੱਖਣੀ ਇਲਾਕਿਆਂ ਦੇ ਵਿੱਚੋਂ। ਉੱਥੇ ਹੀ ਹੁਣ ਇਹ ਗੱਲ ਕਹੀ ਗਈ ਕਿ ਗੋਲਬਨ ਤੋਂ 60 ਕਿਲੋਮੀਟਰ ਦੂਰ ਓਲੈਂਡ ਦੇ ਇਲਾਕੇ 'ਚ ਜਿਹੜਾ ਟੈਚੀ ਬਰਾਮਦ ਹੋਇਆ ਉਸ ਦੇ ਵਿੱਚ ਕੋਈ ਹਿਊਮਨ ਬਾਡੀ ਨਹੀਂ ਬਲਕਿ ਇੱਕ ਡੋਲ ਯਾਨੀ ਕਿ ਇੱਕ ਗੁੱਡੀ ਪਾਈ ਗਈ ਸੀ। ਇਹ ਆਪਣੇ ਆਪ ਦੇ ਵਿੱਚ ਕਾਫੀ ਹੈਰਾਨਜਨਕ ਖੁਲਾਸਾ ਹੈ। ਫਿਲਹਾਲ ਪੁਲਿਸ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇੱਕ ਮਿਸਟੇਕਨ ਆਈਡੈਂਟੀਟੀ ਦਾ ਕੇਸ ਹੋ ਸਕਦਾ ਹੈ। ਉੱਥੇ ਹੀ ਸੈਂਸਸ ਨੂੰ ਲੈ ਕੇ ਕੁਝ ਇੱਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਕੱਲ੍ਹ ਦੀ ਸ਼ਾਮ ਸੈਂਸਸ ਦੀ ਆਖਰੀ ਸ਼ਾਮ ਹੋਏਗੀ, ਇਸ ਦਰਮਿਆਨ ਗਲਤ ਜਾਣਕਾਰੀ ਦੇਣ ਦੇ ਉੱਤੇ ਜਾਂ ਜਾਣਕਾਰੀ ਨਾ ਦੇਣ ਦੇ ਉੱਤੇ ਜੁਰਮਾਨੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਮਹਿਕਮੇ ਯਾਨੀ ABS ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 11 ਅਗਸਤ ਤੱਕ ਤੁਹਾਨੂੰ ਆਪਣੇ ਮਰਦਮਸ਼ੁਮਾਰੀ ਦੇ ਡੇਟਾ ਜਮ੍ਹਾਂ ਕਰਵਾਉਣੇ ਹੋਣਗੇ, ਉਸ ਤੋਂ ਬਾਅਦ $364 ਦਾ ਜੁਰਮਾਨਾ ਲੱਗ ਸਕਦਾ ਹੈ। ਹਾਂ, ਜੇਕਰ ਤੁਸੀਂ 11 ਅਗਸਤ ਨੂੰ ਸਫ਼ਰ ਕਰ ਰਹੇ ਹੋ ਅਤੇ ਤੁਸੀਂ ਇਸ ਫਾਰਮ ਨੂੰ ਨਹੀਂ ਭਰ ਪਾਉਂਦੇ ਤਾਂ ਤੁਹਾਨੂੰ ਇਸ ਦੇ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਪਰ ਅਦਾਰਾ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੁਹਾਨੂੰ ਕਾਰਨ ਪੁੱਛੇ ਜਾਣ ਤੋਂ ਬਾਅਦ ਸੈਂਸਸ ਐਂਡ ਸਟੈਟਿਸਟਿਕਸ ਐਕਟ 1905 ਦੀ ਧਾਰਾ ਦੇ ਤਹਿਤ ਇੱਕ ਵਾਰ ਫਿਰ ਤੋਂ ਜੁਰਮਾਨਾ ਲਗਾਉਣ ਦੇ ਲਈ ਨੋਟਿਸ ਭੇਜ ਸਕਦਾ। ਨੋਟਿਸ ਦਾ ਜਵਾਬ ਜੇਕਰ ਨਾ ਦਿੱਤਾ ਤਾਂ ਵੱਧ ਤੋਂ ਵੱਧ ਕਿਸੇ ਵਿਅਕਤੀ ਨੂੰ $2,548 ਤੱਕ ਦਾ ਜੁਰਮਾਨਾ ਲੱਗ ਸਕਦਾ। ਅਜਿਹੇ ਦੇ ਵਿੱਚ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਵੀ $3,640 ਤੱਕ ਦਾ ਜੁਰਮਾਨਾ ਲੱਗ ਸਕਦਾ। ਦੱਸ ਦਈਏ ਕਿ ਇਸ ਵਾਰ 2026 ਦੀ ਮਰਦਮਸ਼ੁਮਾਰੀ ਦੇ ਵਿੱਚ 9 ਅਲੱਗ ਅਲੱਗ ਟੌਪਿਕ ਤੇ ਕੁੱਲ 66 ਕੁਐਸਚਨ ਤੁਹਾਡੇ ਤੋਂ, ਤੁਹਾਡੀ ਕਲਚਰਲ ਬੈਕਗਰਾਉਂਡ, ਤੁਹਾਡੀ ਪਰਸਨਲ ਡਿਟੇਲ, ਤੁਹਾਡੀ ਇਨਕਮ, ਕੰਮ, ਰਿਹਾਇਸ਼ ਆਦਿ ਵਰਗੇ ਜਿਹੜੇ ਅਲੱਗ ਅਲੱਗ ਸਵਾਲ ਨੇ ਉਹ ਪੁੱਛੇ ਗਏ ਨੇ। ਉੱਥੇ ਮਾਰਕੀਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟਪੈਕ ਦੇ ਸ਼ੇਅਰਸ ਦੇ ਵਿੱਚ 4.7% ਦੀ ਗਿਰਾਵਟ ਆਈ ਦੱਸੀ ਗਈ ਹੈ। ANZ ਬੈਂਕ ਦੇ ਸ਼ੇਅਰਸ ਦੇ ਵਿੱਚ ਅੱਜ ਦੇ ਦਿਨ 2.3% ਦੀ ਗਿਰਾਵਟ ਆਈ, ਨੈਬ ਦੀ 1.7% ਤੇ ਕਾਮਨਵੈਲਥ ਬੈਂਕ ਦੀ 1.2% ਗਿਰਾਵਟ ਆਈ। ਇਹ ਗਿਰਾਵਟ ਅਜਿਹੇ ਦੌਰ ਦੇ ਵਿੱਚ ਦੇਖੀ ਗਈ ਹੈ ਜਦੋਂ ਭਲਕੇ ਵਿਆਜ ਦਰਾਂ ਦੇ ਵਿੱਚ ਐਲਾਨ ਕੀਤਾ ਜਾਏਗਾ ਤੇ ਅੱਜ ਦੇ ਦਿਨ ਵੀ RBA ਦੀ ਜਿਹੜੀ ਬਾਡੀ ਗਵਰਨਿੰਗ ਬਾਡੀ ਹੈ ਉਸ ਦੀ ਬੈਠਕ ਚੱਲ ਰਹੀ ਹੈ। ਇਸ ਦਰਮਿਆਨ BHP ਪੋਰਟ ਹੈਡਲੈਂਡ ਦੇ ਜਿਹੜੇ ਸ਼ੇਅਰ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਕੁੱਲ ਮਿਲਾ ਕੇ ASX
ਇੰਡੈਕਸ 200 9252 ਅੰਕ ਦੇ ਉੱਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਚੱਲ ਰਿਹਾ ਸੀ। ASX 200 ਸ਼ੁੱਕਰਵਾਰ ਦੇ ਦਿਨ 9274 ਅੰਕ ਦੇ ਉੱਤੇ ਬੰਦ ਹੋਇਆ ਸੀ, ਯਾਨੀ ਕਿ ਉਸ ਦੇ ਨਾਲੋਂ 0.1% ਬਾਜ਼ਾਰ ਅੱਜ ਦੇ ਦਿਨ ਥੋੜਾ ਟੁੱਟਿਆ ਨਜ਼ਰ ਆਉਂਦਾ। ਆਸਟ੍ਰੇਲੀਅਨ ਡਾਲਰ ਦੀ ਕੀਮਤ ਦੀ ਗੱਲ ਕਰੀਏ ਤਾਂ 1 ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਦੇ ਉੱਤੇ ਆਸਟ੍ਰੇਲੀਅਨ ਡਾਲਰ ਹੈ। ਹਾਲਾਂਕਿ ਵਾਲ ਸਟਰੀਟ S&P 500 ਅੱਧਾ ਕੁ ਫੀਸਦ ਦੇ ਉਛਾਲ ਦੇ ਨਾਲ ਸ਼ੁਰੂ ਹੋਇਆ, ਡੋ ਜੋਨਸ 0.3% ਤੇ ਨੈਸਡੈਕ ਦੇ ਵਿੱਚ 1.3% ਦਾ ਇਜ਼ਾਫਾ ਦੇਖਣ ਨੂੰ ਮਿਲਿਆ। ਗੋਲਡ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, ਲਗਭਗ 4341 ਪ੍ਰਤੀ ਔਂਸ ਸੋਨੇ ਦੀਆਂ ਕੀਮਤਾਂ ਜਿਹੜੀਆਂ ਸਪੋਟ ਗੋਲਡ ਨੇ ਉਹਨਾਂ ਨੂੰ ਦਰਜ ਕੀਤਾ ਗਿਆ। ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, $84.26 ਅਮਰੀਕੀ ਡਾਲਰ 'ਚ ਪ੍ਰਤੀ ਬੈਰਲ ਕੀਮਤਾਂ ਜਿਹੜੀਆਂ ਨੇ ਦਰਜ ਕੀਤੀਆਂ ਗਈਆਂ ਨੇ। ਆਖਰੀ ਖਬਰ ਦੀ ਸਾਂਝ ਪਈਏ ਤੇ ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੀ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਸਾਈ ਸੁਦਰਸ਼ਨ ਬਾਹਰ ਹੋ ਗਏ ਨੇ। ਉਹਨਾਂ ਦੀ ਜਗ੍ਹਾ ਤੇ ਸਰਫਰਾਜ਼ ਖਾਨ ਨੂੰ ਭਾਰਤੀ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਟੀਮ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਰਫਰਾਜ਼ ਖਾਨ ਨੇ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ। ਪੋਸਟ 'ਚ ਉਹਨਾਂ ਨੇ 2 ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਦੇ ਵਿੱਚ ਇੱਕ ਦੇ ਅੰਦਰ ਉਹ ਟੀਮ ਇੰਡੀਆ ਦੀ ਟਰੈਵਲਿੰਗ ਜਰਸੀ 'ਚ ਨਜ਼ਰ ਆ ਰਹੇ ਨੇ, ਇੱਕ ਤਸਵੀਰ 'ਚ ਸਰਫਰਾਜ਼ ਆਪਣੇ ਪਿਤਾ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਨੇ। ਇਸ ਪੋਸਟ ਦੇ ਵਿੱਚ ਸਰਫਰਾਜ਼ ਨੇ ਕੋਈ ਕੈਪਸ਼ਨ ਨਹੀਂ ਲਿਖਿਆ, ਉਹਨਾਂ ਨੇ ਸਿਰਫ ਇਮੋਜੀ ਦਾ ਇਸਤੇਮਾਲ ਕੀਤਾ, ਜਿਸ ਦੇ ਵਿੱਚ ਭਾਰਤੀ ਝੰਡੇ ਦਾ ਇਮੋਜੀ ਸ਼ਾਮਲ ਹੈ। ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਟੀਮ 'ਚ ਥਾਂ ਨਹੀਂ ਸੀ ਮਿਲੀ ਤਾਂ ਸਰਫਰਾਜ਼ ਨੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਆਪਣਾ ਦੁੱਖ ਸਾਂਝਾ ਕੀਤਾ ਸੀ। ਲਿਖਿਆ ਸੀ ਕਿ ਸ਼ਾਇਦ ਮੈਂ ਫਿੱਟ ਨਹੀਂ ਬਹਿੰਦਾ ਪਰ ਮੈਂ ਆਪਣੀ ਪੂਰੀ ਤਾਕਤ ਦੇ ਨਾਲ ਲੜਾਂਗਾ। ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ 2 ਟੈਸਟ ਮੈਚਾਂ ਦੀ ਸੀਰੀਜ਼ 15 ਅਗਸਤ ਤੋਂ ਲੈ ਕੇ 27 ਅਗਸਤ ਦੇ ਦਰਮਿਆਨ ਸ਼੍ਰੀਲੰਕਾ ਦੇ ਵਿੱਚ ਖੇਡੀ ਜਾਣੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇੱਕ ਚੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸੰਕਲਪ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਆ ਕੀ ਹੋ ਗਿਆ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਸੋਮਵਾਰ ਦਾ ਦਿਨ 10 ਅਗਸਤ 2026 ਔਰ ਮੰਡੇ ਨੂੰ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਆਉਂਦੇ ਹੁੰਦੇ ਹਾਂ, ਅੱਗੇ ਚੱਲ ਕੇ ਸੁਣਾਉਂਦੇ ਹਾਂ ਤੁਹਾਨੂੰ ਉਹ ਸ਼ੋਅ। ਪਰ ਬੋਲ ਭਾਵੇਂ ਨਾ ਬੋਲ, ਤੁਸੀਂ ਚਾਹੇ ਇੱਕ ਪਾਸਿਓਂ ਗੱਲ ਕਰਿਓ ਅਤੇ ਆਪਾਂ ਦੋਵੇਂ ਪਾਸਿਓਂ ਗੱਲ ਕਰਾਂਗੇ, ਕਿਉਂਕਿ ਰੇਡੀਓ ਥੋੜ੍ਹਾ ਜਿਹਾ ਮੀਡੀਅਮ ਹੀ ਇਹੋ ਜਿਹਾ ਹੁੰਦਾ ਹੈਗਾ, ਇੱਕ ਪਾਸਿਓਂ ਨਹੀਂ ਦੋਵੇਂ ਪਾਸਿਓਂ ਗੱਲ ਹੁੰਦੀ ਹੈ। ਸੋ ਬੋਲ ਭਾਵੇਂ ਨਾ ਬੋਲ ਨਵੀਂ ਫਿਲਮ ਆ ਰਹੀ ਹੈਗੀ ਹੈ 4 ਸਪਤੰਬਰ ਨੂੰ ਸਿਦਕ ਗਿੱਲ ਦੀ, ਅਤੇ ਫਿਲਮ ਦੇ ਬੜੀ ਸਾਰੀ ਪ੍ਰਮੋਸ਼ਨ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਪਰ ਫਿਲਹਾਲ ਕਜ਼ਨਸ ਦਾ ਇੱਕ ਗਾਣਾ ਸੁਣ ਲਓ ਤੁਸੀਂ ਸਿਦਕ ਗਿੱਲ ਦੇ ਲੋਟਰੀ। ਅੱਜ ਦੇ ਪ੍ਰੋਗਰਾਮ 'ਚ ਕੁਛ ਗੱਲਾਂ

40 ਮਿਲੀਅਨ ਵਾਲੀ ਲਾਟਰੀ ਦਾ ਤਾਂ ਹਲੇ ਤੱਕ ਨਹੀਂ ਪਤਾ ਚੱਲਿਆ ਹੈਗਾ ਕਿੱਥੇ ਗਿਆ ਵਿਨਰ। ਕਹਿੰਦੇ ਕੈਨਬਰਾ ਦੇ ਵਿੱਚੋਂ ਆਇਆ ਕੋਈ, ਪਰ ਹਾਲੇ ਤੱਕ ਕਿਸੇ ਨੇ ਕਲੇਮ ਨਹੀਂ ਕੀਤੀ ਹੈਗੀ। ਸੋ ਜੇ ਕੋਈ ਜਾਂਦਾ ਜਾਂਦਾ ਠੀਕ ਹੈ, ਨਹੀਂ ਤੇ ਫਿਰ ਮੈਂ ਲੈ ਲੈਣਾ ਜਾ ਕੇ 40 ਮਿਲੀਅਨ। ਦੱਸ ਦਿਓ ਭਾਈ ਤੁਹਾਡੇ ਕੋਲ ਲਾਟਰੀ ਹੈਗੀ ਹੈ ਕਿ ਨਹੀਂ ਹੈਗੀ, ਐਵੇਂ ਉਲਝਾ ਕੇ ਰੱਖਿਆ ਹੋਇਆ ਹੈਗਾ। ਵਿਆਜ ਦਰਾਂ ਵਧਣਗੀਆਂ ਨਹੀਂ ਵਧਣਗੀਆਂ, ਆਏ ਹਾਏ ਕੱਲ ਨੂੰ ਪਤਾ ਚੱਲਣਾ ਹੈਗਾ ਇੰਟਰਸਟ ਰੇਟ ਦਾ। ਵੈਸੇ ਖਬਰਾਂ ਤੁਸੀਂ ਸੁਣੀ ਲਈਆਂ, ਖਬਰਾਂ ਤੋਂ ਇਲਾਵਾ ਹੁਣ ਹੋਰ ਗੱਲਾਂ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ। ਤੇ ਇੱਕ ਤੁਹਾਡੀ ਸਿਹਤ ਦੇ ਨਾਲ ਜੁੜੀ ਹੋਈ ਇੱਕ ਨਿਊਜ਼ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਚੱਲ ਕੇ। ਪਰ ਫਿਲਹਾਲ ਤੁਸੀਂ ਬੈਕ ਟੂ ਬੈਕ ਨਵੇਂ ਨਵੇਂ ਗਾਣੇ ਜਿਹੜੇ ਇਸ ਹਫ਼ਤੇ ਦੇ ਵਿੱਚ ਰਿਲੀਜ਼ ਹੋਏ ਨੇ ਉਹ ਤੁਸੀਂ ਸੁਣ ਲਓ। ਪਹਿਲਾਂ ਮੈਂ ਚਲੋ ਨਾਮ ਤਾਂ ਕੀ ਲੈਣੇ ਹੈਗੇ ਆ ਕਿਉਂਕਿ ਮੈਨੂੰ ਨਹੀਂ, ਬਹੁਤਿਆਂ ਦੇ ਨਾਮ ਤਾਂ ਆਪ ਹੀ ਨਹੀਂ ਪਤਾ ਹੈਗੇ, ਪਰ ਇੱਕ ਜਿਹਦਾ ਨਾਮ ਮੈਨੂੰ ਪਤਾ ਹੈਗਾ ਉਹ ਹੈ ਆਵਾਰਾਪਨ ਦਾ ਗਾਣਾ। ਉਹ ਬਸ ਤੁਹਾਨੂੰ ਮੈਂ ਦੱਸ ਦਿੰਦਾ, ਇਮਰਾਨ ਹਾਸ਼ਮੀ ਦੀ ਫਿਲਮ ਆ ਰਹੀ ਹੈ ਭਾਏ, ਕਿਆ ਹੀ ਬਾਤਾਂ ਯਾਰ, ਆਵਾਰਾਪਨ ਟੂ। ਅਤੇ ਜਿਨ੍ਹਾਂ ਨੇ ਆਵਾਰਾਪਨ ਟੂ ਦੇਖਣੀ ਉਹ ਸਿਨੇਮੇ 'ਚ ਜਾ ਕੇ ਦੇਖਿਓ। ਮੈਂ ਸਿਨੇਮਿਆਂ ਦੇ ਵਿੱਚ ਦੇਖ ਕੇ ਆਇਆ ਇਸ ਵੀਕਐਂਡ ਦੇ ਦਰਮਿਆਨ ਸਪਾਈਡਰਮੈਨ। ਮੈਂ ਲੇਟ ਹੋਇਆ, ਆਈ ਨੋ, ਟਿਕਟਾਂ ਨਹੀਂ ਸੀ ਮਿਲ ਰਹੀਆਂ ਇੱਥੇ, ਪਰ ਵਾਟ ਅ ਮੂਵੀ। ਕਾਫੀ ਟਾਈਮ ਦੇ ਬਾਅਦ ਹਾਲੀਵੁੱਡ ਦੇ ਵਿੱਚ ਵੀ, ਬਾਲੀਵੁੱਡ ਦੇ ਵਿੱਚ ਇੱਕ ਵਧੀਆ ਫਿਲਮ ਦੇਖਣ ਨੂੰ ਮਿਲੀ ਹੈਗੀ। ਵਧੀਆ ਦੋ ਤਿੰਨ ਕਿਸਮ ਦੀਆਂ ਹੁੰਦੀਆਂ ਨੇ, ਇੱਕ ਤਾਂ ਉਹ ਹੁੰਦੀਆਂ ਨੇ ਜਿਹੜੀਆਂ ਸੁਨੇਹਾ ਚੰਗਾ ਦੇ ਕੇ ਜਾਂਦੀਆਂ ਨੇ, ਇੱਕ ਉਹ ਹੁੰਦੀਆਂ ਜਿਹੜੀਆਂ ਇਮੋਸ਼ਨਲੀ ਟੱਚ ਕਰਦੀਆਂ, ਜਿਵੇਂ ਮੈਂ ਵਾਪਸ ਆਊਂਗਾ। ਅੱਜ ਕੱਲ੍ਹ ਵੈਸੇ ਨੈੱਟਫਲਿਕਸ 'ਤੇ ਆ ਗਈ ਉਹ, ਜਿਨ੍ਹਾਂ ਨੇ ਸਿਨੇਮੇ 'ਚੋਂ ਮਿਸ ਕਰਤੀ ਸੀਗੀ ਉੱਥੇ ਜਾ ਕੇ ਦੇਖ ਆਇਓ। ਉਸ ਕਿਸਮ ਦਾ ਸਿਨੇਮਾ ਹੁੰਦਾ। ਇੱਕ ਹੁੰਦਾ ਕਿ ਕੰਪਲੀਟਲੀ ਆਊਟ ਐਂਡ ਆਊਟ ਐਂਟਰਟੇਨਮੈਂਟ, ਤੁਹਾਨੂੰ ਪਤਾ ਹੈ ਕਿ ਬਸ ਸਿਰਫ ਔਰ ਸਿਰਫ ਤੁਸੀਂ ਜਾ ਕੇ ਇੰਜੋਏ ਕਰਨਾ ਚਾਹੁੰਦੇ ਹੋ ਇਸ ਕਿਸਮ ਦੀਆਂ ਫਿਲਮਾਂ। ਉਹ ਸਾਜਿਦ ਨਾਡੀਆਡ ਵਾਲਾ ਟਾਈਪ ਸਿਨੇਮਾ ਨਹੀਂ, ਬਟ ਸਪਾਈਡਰਮੈਨ ਜਿਹੜੀ ਇਹ ਨਵਾਂ ਪਾਰਟ ਆਇਆ ਹੈਗਾ, ਕਿਹੜਾ ਇਹ ਗੋ ਹੋਮ ਸਮਥਿੰਗ ਕਰਕੇ ਕਹਿਣਾ ਯਾਰ, ਫਿਲਮ ਜਾ ਕੇ ਜ਼ਰੂਰ ਦੇਖ ਕੇ ਆਇਓ, ਵਰਥ ਵਾਚਿੰਗ ਵਿਦ ਕਿਡਸ। ਅਤੇ ਵਧੀਆ ਫਿਲਮ ਹੈਗੀ ਆਵਾਰਾਪਨ ਟੂ ਦਾ, ਇਹ ਗਾਣਾ ਸੁਣ ਲਓ। ਤੇਰਾ ਮੇਰਾ ਰਿਸ਼ਤਾ ਪਿਛਲੀ ਫਿਲਮ 'ਚ ਵੀ ਸੀਗਾ ਗਾਣਾ, ਉਹਨੂੰ ਕੁਛ ਨਵਾਂ ਜਿਹਾ ਕਰਕੇ ਬਣਾਇਆ ਹੈਗਾ ਇਹਨਾਂ ਨੇ, ਜਾਂ ਸੇਮ ਹੀ ਗਾਣਾ ਦੁਬਾਰਾ ਪਾਤਾ, ਲੈਟਸ ਸੀ, ਸੁਣਦੇ ਹਾਂ ਇਹ ਗਾਣਾ। ਪਰ ਫਿਲਮ ਡੈਫੀਨੇਟਲੀ ਦੇਖਣੀ, ਆਵਾਰਾਪਨ ਪਾਰਟ ਟੂ, ਇਮਰਾਨ ਹਾਸ਼ਮੀ ਅਤੇ ਦਿਸ਼ਾ ਪਟਾਨੀ ਦੀ। ਉਹ ਮਿਥੁਨ ਸਾਹਿਬ ਇੱਕ ਵਾਰ ਫਿਰ ਤੋਂ ਆਏ ਹੈਗੇ ਨੇ, ਕਿੰਨਾ ਟਾਈਮ ਹੋ ਗਿਆ ਮਿਥੁਨ ਦੇ ਗਾਣੇ ਹੀ ਨਹੀਂ ਸੁਣਨ ਨੂੰ ਮਿਲੇ।

ਬੜਾ ਸੇਮ ਹੀ ਕਰਤਾ ਇਹ, ਇਹਦੇ 'ਚ ਕੁਛ ਡਿਫਰੈਂਟ ਹੈ ਵੀ ਨਹੀਂ ਵੈਸੇ. ਖੈਰ ਐਨੀਵੇਜ਼, ਇਹ ਗਾਣਾ ਅਵਾਰਾਪਨ ਦੀ ਸਾਡੇ ਕੋਲ ਪਤਾ ਨਹੀਂ ਕਦੇ ਕੋਈ ਹੋਏਗੀ ਪ੍ਰਮੋਸ਼ਨ ਨਹੀਂ. ਬਟਵਾਰਾ ਦੀ ਪ੍ਰਮੋਸ਼ਨ ਆਪਾਂ ਜ਼ਰੂਰ ਕਰ ਰਹੇ ਹੈਗੇ ਹਾਂ. ਬਟਵਾਰਾ ਫਿਲਮ ਸਨੀ ਦਿਓਲ ਅਤੇ ਉਹਦੇ ਰੀਅਲ ਲਾਈਫ ਸਨ ਦੇ ਨਾਲ ਬਣੀ ਹੋਈ, ਗੁਰਦਾਸਪੁਰ ਦੇ ਵਿੱਚ ਜਿਹੜੇ ਜਾ ਕੇ ਨਹੀਂ ਬੜੇ ਕਦੇ. ਉਸ ਐਮ ਪੀ ਨੂੰ ਹੁਣ ਬੀਜੇਪੀ ਸਾਰੀ ਉਮਰ ਹਿੰਦੂ ਹਿੰਦੂ ਕਰਕੇ ਪ੍ਰਚਾਰਦੀ ਰਹੀ, ਵੈਸੇ ਖਾਦਾ ਹਿੰਦੂ, ਪਰ ਹੁਣ ਉਹ ਮੁਸਲਮਾਨ ਬਣ ਕੇ ਆਮਿਰ ਖਾਨ ਨੇ ਅਸੀਂ ਦਿੱਤਾ ਸੀ, ਉਹ ਫੇਰਤੀ ਉਹਨਾਂ ਦੀ ਕਰੀਅਰ ਦੀ. ਪਤਾ ਨਹੀਂ ਹੁਣ ਸੱਜੇ ਪੱਖੀ ਦੇਖਣ ਜਾਣਗੇ ਇੱਕ ਮੁਸਲਮਾਨ ਦੀ ਫਿਲਮ ਨੂੰ ਕਿ ਨਹੀਂ. ਇਹ ਮੁਸਲਮਾਨਣੀ ਹੈ, ਮੁਸਲਮਾਨਣੀ ਹੈ, ਲੋ ਹੋ ਗਈ ਹੈ ਸਿੰਘਣੀ, ਅਬ ਨਹੀਂ ਰਹੇ ਵੋ ਸਿੰਘ. ਸਨੀ ਦਿਓਲ ਦੀ ਫਿਲਮ ਬਟਵਾਰਾ. ਬੜੀਆਂ ਚੀਜ਼ਾਂ ਕਰਕੇ ਬੜੇ ਸਾਰੇ ਕੰਟਰੋਵਰਸੀਜ਼ ਦੇ ਵਿੱਚ ਰਹੇਗੀ. ਐਨੀਵੇਜ਼, ਸਿਹਤ ਦੀ ਗੱਲ ਕਰਨੀ ਸੀਗੀ ਇੱਕ ਨਾ, ਵੈਸੇ ਬੜੀ ਡਿਟੇਲਡ ਨਿਊਜ਼ ਆਈ ਹੈਗੀ ਆ. ਕਹਿੰਦੇ ਕਿ ਜਿਹੜੇ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਹੈਗੀਆਂ ਨੇ ਅਤੇ ਉਹਦੇ ਨਾਲ ਸ਼ਰਾਬ ਪੀਣ ਦੀ ਲੱਤ ਵੀ ਛੁੱਟ ਜਾਂਦੀ ਹੈ. ਇਹ ਨਾ ਐਸੀਆਂ ਬਹੁਤ ਸਾਰੀਆਂ ਇਹ ਓਬਜ਼ਰਵੇਸ਼ਨਲ ਸਟੱਡੀਜ਼ ਹੁੰਦੀਆਂ. ਇੱਕ ਤਾਂ ਹੁੰਦੀਆਂ ਨੇ ਹੈਲਥ ਸਟੱਡੀਜ਼ ਕਿ ਵਾਕਈ ਉਹਦੇ ਅਸਰ ਕੀ ਹੋਏ ਨੇ, ਕੀ ਨਿਕਲੇ ਨੇ ਉਹਦੇ ਨਾਲ, ਲੌਂਗ ਟਰਮ ਲਾਈਫ ਦੇ ਉੱਤੇ ਕੀ ਅਸਰ ਪਏ ਨੇ. ਮੈਂ ਸਿਰਫ ਇੱਕ, ਆਪਾਂ ਕੋਈ ਨਾ ਹੈਲਥ ਐਕਸਪਰਟ ਨਹੀਂ ਹੈਗੇ, ਬਟ ਫਿਰ ਵੀ ਇੱਕ ਐਡਵਾਈਸ ਹੈਗੀ ਹੈ, ਇੱਕ ਸੁਜੈਸ਼ਨ ਹੈਗੀ ਹੈ ਕਿ ਜੇ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਜਿਨ੍ਹਾਂ ਨੂੰ ਫੈਟ ਬਰਨਰ ਕਹਿ ਦਿੰਦੇ ਹਾਂ, ਜੇ ਉਹ ਲੈ ਰਹੇ ਹੋ, ਜਿਵੇਂ ਅੱਜ ਕੱਲ੍ਹ ਓਜ਼ੰਪਿਕ ਅਤੇ ਹੋਰ ਉਹ ਕਿਹੜੀ ਕਿਹੜੀ ਹੈਗੀਆਂ ਨੇ, ਮੰਜਾਰੋ ਵਗੈਰਾ, ਜਿਹੜੀਆਂ ਡਾਇਬਟੀਜ਼ ਦੇ ਇਲਾਜ ਦੇ ਲਈ ਵਰਤੀਆਂ ਜਾਂਦੀਆਂ ਸੀ ਉਹਨਾਂ ਨਾਲ ਵਜ਼ਨ ਘੱਟਦਾ, ਅਤੇ ਜਿਹੜੀਆਂ ਵਜ਼ਨ ਘਟਾਉਣ ਦੇ ਲਈ ਨੇ ਉਹਨਾਂ ਦੇ ਨਾਲ ਸ਼ਰਾਬ ਦੀ ਲੱਤ ਛੁੱਟਦੀ ਹੈ, ਅਤੇ ਜਿਹੜੀਆਂ ਸ਼ਰਾਬ ਦੀ ਲੱਤ ਛੁੱਟਣ ਵਾਲੀਆਂ ਨੇ ਉਹਨਾਂ ਦੇ ਨਾਲ ਕੈਂਸਰ ਨਹੀਂ ਹੁੰਦਾ. ਇਸ ਕਿਸਮ ਦੀਆਂ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਨੇ ਓਬਜ਼ਰਵੇਸ਼ਨਲ ਸਟੱਡੀਜ਼ ਦੇ ਬੇਸਿਸ ਦੇ ਉੱਤੇ ਹੀ ਮਾਰਕੀਟ 'ਚ ਆਉਂਦੀਆਂ ਨੇ. ਆਈ ਡੋਂਟ ਨੋ ਉਹਨਾਂ ਨੂੰ ਕਿੱਦਾਂ ਤੁਸੀਂ ਕਰ ਸਕਦੇ ਹੋ ਕ੍ਰੋਸ, ਕਿਉਂਕਿ ਮੈਨੂੰ ਕ੍ਰੋਸ ਚੈੱਕ ਇਹ ਪਤਾ ਚੱਲਿਆ ਕਿ ਸਿਡਨੀ ਦੇ ਵਿੱਚ ਵੀ ਬਹੁਤ ਸਾਰੇ ਜੀ ਪੀਜ਼ ਹੈਗੇ ਨੇ, ਜਨਰਲ ਪ੍ਰੈਕਟੀਸ਼ਨਰਸ, ਜਿਹੜੀਆਂ ਵੇਟ ਲੂਜ਼ ਵਾਲੇ ਡਾਇਬਟੀਜ਼ ਵਾਲੀਆਂ ਗੋਲੀਆਂ ਨੂੰ ਵੇਟ ਲੂਜ਼ ਦੇ ਲਈ ਵਰਤਣ ਦੀ ਬਾਰੇ ਕਹਿ ਰਹੇ ਹੈਗੇ ਨੇ. ਦੈਟਸ ਜੀ ਐਲ ਪੀ 1 ਜੀ ਐਲ ਪੀ 2 ਕੈਟਾਗਰੀ ਦੀਆਂ ਹੁੰਦੀਆਂ ਨੇ. ਕੁਆਇਟ ਸਟ੍ਰੇਂਜ, ਆਈ ਡੋਂਟ ਨੋ, ਕਿਉਂਕਿ ਜੇ ਹੁਣ ਡਾਕਟਰ ਹੀ ਤੁਹਾਨੂੰ ਕਹਿ ਦੂਗਾ ਕਿ ਹਾਂ ਕੋਈ ਚੱਕਰ ਹੀ ਨਹੀਂ, ਤਾਂ ਫਿਰ ਕੀ ਉਹ ਕਰੋਗੇ. ਪਰ ਵਜ਼ਨ ਘੱਟ ਕਰਨ ਦੇ ਲਈ, ਵੇਟ ਲੂਜ਼ ਕਰਨ ਦੇ ਲਈ ਹੋਰ ਬਹੁਤ ਸਾਰੇ ਔਰਗੈਨਿਕ ਤਰੀਕੇ ਹੈਗੇ ਨੇ. ਆਈ ਡੋਂਟ ਨੋ, ਇੱਦਾਂ ਨਹੀਂ ਕਰਨਾ ਚਾਹੀਦਾ ਹੈਗਾ. ਵਾਏ ਜਿਹੜੇ ਲੋਕ ਹੈਗੇ ਨੇ ਉਹ ਇਸ ਕਿਸਮ ਦੇ ਫੈਟ ਬਰਨਰਸ ਦੇ ਚੱਕਰਾਂ 'ਚ ਪੈ ਜਾਂਦੇ ਨੇ. ਅਗਲੇ ਕੁਛ ਕੁ ਮਿੰਟਾਂ ਦੇ ਲਈ ਗੱਲਬਾਤ ਨਹੀਂ ਕਰਾਂਗੇ ਯਾਰ. ਇੱਕ ਗੁਰੂ ਰੰਧਾਵਾ ਦਾ ਗਾਣਾ ਆਇਆ ਸੀਗਾ, ਮੈਂ ਹੁਣ ਕੀ ਉਹਨੂੰ ਚਲਾਉਣਾ ਤਾਂ ਨਹੀਂ ਹੈਗਾ ਬਿਲਕੁਲ ਹੀ. ਇੱਦਾਂ ਹੀ ਕੁਛ ਕੁ ਗਾਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਦੇ ਵੀ ਨਹੀਂ ਚਲਾਈਦਾ ਆਪਾਂ, ਜਿਵੇਂ ਕਰਨ ਔਜਲਾ ਦਾ ਵੀ ਆਇਆ ਸੀਗਾ, ਐਮ ਐਫ ਗੱਭਰੂ, ਇਹਨਾਂ ਦਾ ਵੀ ਆਇਆ ਹੈਗਾ ਇਹ ਫਾਈਨ ਸਮਥਿੰਗ ਕੁਛ ਕਰਕੇ, ਇਹ ਵੀ ਨਹੀਂ ਚਲਾਉਣਾ ਹੈਗਾ, ਇਹ ਕਦੇ ਵੀ ਨਹੀਂ ਚਲਾਉਣ ਵਾਲੇ. ਇਹ ਵਧੀਆ ਆਰਟਿਸਟ ਪਤਾ ਨਹੀਂ ਕਿਉਂ ਕਦੇ ਕਦੇ ਇਹੋ ਜਿਹੀਆਂ ਚੀਜ਼ਾਂ ਕਰ ਜਾਂਦੇ ਨੇ, ਅਤੇ ਫਿਰ ਹੋਰ ਵਧੀਆ ਆਰਟਿਸਟਾਂ ਦੀ ਫਿਰ ਸਾਨੂੰ ਤਲਾਸ਼ ਹੁੰਦੀ ਹੈ. ਜਿਵੇਂ ਪਿਛਲੇ ਕੁਛ ਦਿਨਾਂ ਤੋਂ ਮੈਂ ਅਰਮਾਨ ਬੇਦਿਲ ਦੇ ਗਾਣੇ ਤੁਹਾਨੂੰ ਸੁਣਾ ਰਿਹਾ, ਵਧੀਆ ਗਾਣੇ ਲੈ ਕੇ ਆ ਰਿਹਾ ਮੁੰਡਾ.

ਆਣਾ ਨਹੀਂ ਸੀਗਾ, ਪਰ ਇੱਕ ਗੱਲ ਹੋਰ ਸੱਚ ਯਾਦ ਆ ਗਈ ਸਪਾਈਡਰਮੈਨ ਤੋਂ। ਯੂਟਿਊਬ ਤੇ ਹਲੇ ਆਇਆ ਨਹੀਂ ਸੀਗਾ, ਪਰ ਹੁਣ ਤਾਂ ਸ਼ਾਇਦ ਆ ਗਿਆ ਹੋਊਗਾ। ਪਰ ਸਪਾਈਡਰਮੈਨ ਜਦੋਂ ਰਿਲੀਜ਼ ਹੋਈ ਸੀਗੀ ਤਾਂ ਇਹਦੇ ਵਿੱਚ ਮਾਰਵਲ ਫਿਲਮ ਨੇ ਡਿਸਾਈਡ ਕੀਤਾ ਸੀਗਾ ਕਿ ਸਪਾਈਡਰਮੈਨ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਟ੍ਰੇਲਰ ਇੱਕਦਮ ਲਾਸਟ ਜਿਹੜਾ ਜਿਹਨੂੰ ਐਕਸਕਲੂਸਿਵ ਟ੍ਰੇਲਰ ਅੱਜ ਕੱਲ੍ਹ ਕਹਿੰਦੇ ਨੇ ਕਿ ਫਿਲਮ ਸਟਾਰਟ ਹੋਣ ਤੋਂ ਠੀਕ ਪਹਿਲਾਂ ਜਿਹੜਾ ਟ੍ਰੇਲਰ ਆਉਂਦਾ ਹੈਗਾ ਉਹ ਬੜਾ ਮਹਿੰਗਾ ਹੋ ਜਾਂਦਾ ਅੱਜ ਕੱਲ੍ਹ। ਮੈਨੂੰ ਬਾਕੀ ਦੁਨੀਆ ਦਾ ਤਾਂ ਨਹੀਂ ਪਤਾ ਹੈਗਾ, ਪਰ ਆਸਟ੍ਰੇਲੀਆ ਦੇ ਵਿੱਚ ਬੜਾ ਮਹਿੰਗਾ ਪੈਂਦਾ ਉਹ ਟ੍ਰੇਲਰ, ਕਿਉਂਕਿ ਇਮੀਜੀਏਟ ਪਹਿਲਾਂ ਸਿਨੇਮਾਜ਼ ਆਪਣੇ ਜਿਹੜੀ ਪ੍ਰਮੋਸ਼ਨ ਕਰਦੇ ਹੁੰਦੇ ਨੇ, ਚਾਹੇ ਜਿਹੜੇ ਮਰਜ਼ੀ ਸਿਨੇਮਾ ਦੇ ਵਿੱਚੋਂ ਹੋ ਤੁਸੀਂ, ਬਟ ਉਹ ਜਿਹੜਾ ਇਮੀਜੀਏਟ ਪਹਿਲਾਂ ਜਿਹੜਾ ਟ੍ਰੇਲਰ ਆਉਣ ਲੱਗ ਗਿਆ ਅਤੇ ਉਹਦੇ 'ਚ ਡੂਮਜ਼ੇ ਦਾ ਟ੍ਰੇਲਰ ਆਇਆ। ਹੁਣ ਤੁਸੀਂ ਕਹੋਗੇ ਕਿ ਫਿਰ ਕੀ ਹੈ, ਵੱਡੀ ਗੱਲ ਕੀ ਹੈ ਨਾ, ਡੂਮਜ਼ੇ ਕੀ ਹੈ ਵੈਸੇ, ਜਿਨ੍ਹਾਂ ਨੇ ਦੇਖ ਲਿਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ। ਅਵੈਂਜਰਸ ਫਿਰ ਤੋਂ ਆ ਰਹੀ ਹੈਗੀ ਹੈ ਯਾਰ, ਅਵੈਂਜਰਸ ਐਂਡ ਗੇਮ ਨਹੀਂ ਹੋਈ ਹੈਗੀ। ਸੋ ਜਿਨ੍ਹਾਂ ਨੂੰ ਲੱਗਦਾ ਸੀਗਾ ਅਵੈਂਜਰਸ ਐਂਡ ਗੇਮ ਹੋ ਗਈ, ਨਹੀਂ, ਐਂਡ ਗੇਮ ਨਹੀਂ ਹੋਈ। ਐਂਡ ਗੇਮ ਤੋਂ ਬਾਅਦ ਹੁਣ ਡੂਮਸ ਡੇ ਆ ਰਹੀ ਹੈ। ਦੀ ਓਨਲੀ ਥਿੰਗ ਵਿਚ ਇਜ਼ ਮਿਸਿੰਗ, ਜੋ ਮੈਨੂੰ ਟ੍ਰੇਲਰ ਦੇਖ ਕੇ ਲੱਗਿਆ ਸੀਗਾ, ਇਸ ਫਿਲਮ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਹੈਗੀ ਇਹਨਾਂ ਨੇ, ਮਾਰਵਲਸ ਨੇ, ਕਿ ਜਿੰਨੇ ਵੀ ਇਹਨਾਂ ਦੇ ਹੁਣ ਤੱਕ ਦੇ ਸੁਪਰ ਹੀਰੋਜ਼ ਹੈਗੇ ਨੇ ਉਹਨਾਂ ਨੂੰ, ਜਿਵੇਂ ਫੈਂਟਾਸਟਿਕ ਫੋਰ ਨੂੰ ਇਕੱਠੇ ਲਿਆਂਦਾ ਹੈਗਾ ਇਹ, ਹੈ ਨਾ, ਥੌਰ ਹੈਗਾ ਉਸ ਫਿਲਮ ਦੇ ਵਿੱਚ, ਅਤੇ ਫਿਰ ਉਹ ਕਿਹੜੇ ਨੇ, ਉਹ ਬਲੈਕ ਕੈਟਸ ਜਿਹੜੇ ਹੁੰਦੇ ਨੇ, ਜਿਹੜੇ ਵੀ ਨੇ ਤੁਸੀਂ ਸਮਝ ਗਏ ਹੋਵੋਗੇ, ਉਹਨਾਂ ਨੂੰ ਲਿਆਂਦਾ ਹੈਗਾ, ਹੈ ਨਾ। ਸੋ ਬਹੁਤ ਕੁਛ ਲਿਆਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਹੈ, ਪਰ ਅਵੈਂਜਰਸ ਦੀ ਕੋਰ ਟੀਮ ਜਿਹੜੀ ਹੈਗੀ ਉਹ ਮਿਸਿੰਗ ਹੈ। ਪਤਾ ਨਹੀਂ ਉਹ ਹੁਣ, ਕਿਉਂਕਿ ਐਂਡ ਗੇਮ ਦੇ ਵਿੱਚ ਦਿਖਾਈ ਦਿੱਤਾ ਕਿ ਉਹ ਮਰ ਗਏ, ਹਲਕ ਨਹੀਂ ਰਿਹਾ ਹੈਗਾ, ਆਇਰਨ ਮੈਨ ਨਹੀਂ ਰਿਹਾ ਹੈਗਾ, ਅਤੇ ਹੋਰ ਕਿਹੜੇ ਨੇ ਮੇਨ, ਤਾਂ ਕੈਪਟਨ ਅਮੈਰੀਕਾ ਨਹੀਂ ਰਿਹਾ ਹੈਗਾ। ਸੋ ਇਕੱਲੇ ਥੌਰ ਦੇ ਨਾਲ ਤੁਸੀਂ ਅਤੇ ਬਾਕੀ ਫੈਂਟਾਸਟਿਕ ਫੋਰ ਦੇ ਨਾਲ ਅਵੈਂਜਰਸ ਐਕਸਪੈਰੀਮੈਂਟ ਕਰਕੇ ਦੇਖ ਰਹੇ ਹੋ ਸਕਦੇ ਨੇ, ਹੋ ਸਕਦਾ ਕਿ ਲੈਟ ਸੀ, ਕਿਉਂਕਿ ਜੇ ਇਹਦੇ 'ਚ ਹੋ ਗਿਆ ਹੋ ਗਿਆ, ਨਹੀਂ ਤਾਂ ਫਿਰ ਕਰਨਗੇ ਕੁਛ ਨਾ ਕੁਛ। ਪਰ ਕੁਛ ਸਰਪ੍ਰਾਈਜ਼ ਹੈਗੇ ਨੇ ਇਸ ਟ੍ਰੇਲਰ ਦੇ ਵਿੱਚ, ਆਈ ਡੋਂਟ ਵਾਂਟ ਟੂ ਰਿਵੀਲ, ਫਿਲਮ ਦਾ ਸਰਪ੍ਰਾਈਜ਼ ਨਹੀਂ ਰਿਵੀਲ ਕਰਨਾ ਹੁੰਦਾ, ਪਰ ਟ੍ਰੇਲਰ ਦਾ ਵੀ ਐਸੇ ਟ੍ਰੇਲਰਸ ਦੇ ਤਾਂ ਸਰਪ੍ਰਾਈਜ਼ ਵੀ ਰੱਖਣੇ ਚਾਹੀਦੇ ਹੈਗੇ ਨੇ। ਸੋ ਲੈਟਸ ਸੀ ਦਸੰਬਰ ਦੇ ਵਿੱਚ ਕ੍ਰਿਸਮਿਸ ਤੋਂ ਪਹਿਲਾਂ ਇੱਕ ਇਹ ਫਿਲਮ ਆ ਰਹੀ ਹੈਗੀ ਹੈ, ਅਤੇ ਕ੍ਰਿਸਮਿਸ ਵਾਲੀਆਂ ਛੁੱਟੀਆਂ ਦੇ ਵਿੱਚ ਡੈਫੀਨੇਟਲੀ ਬੱਚਿਆਂ ਦੇ ਲਈ, ਤਾਂ ਬੱਚਿਆਂ ਲਈ ਵੈਸੇ ਹੈ ਨਹੀਂ ਇਹ ਫਿਲਮ, ਵਾਇਲੈਂਸ ਟੂ ਮੱਚ ਹੋਏਗੀ। ਚਲੋ ਹੁਣ ਨਹੀਂ ਮਾਨਦਾ, ਹੁਣ ਕੰਟੀਨਿਊ ਬੈਕ।

ਮੰਨਤ ਨੂਰ ਤੇ ਸੋਲੋ ਗਾਣੇ ਨਹੀਂ ਆਉਂਦੇ, ਵਧੀਆ ਹੁੰਦੇ ਹੈਗੇ ਜਿਵੇਂ ਬਾਕੀ ਜਦੋਂ ਅੱਜ ਕੱਲ੍ਹ ਦੂਜੇ ਗਾਣਿਆਂ ਦੇ ਵਿੱਚ ਨਾਲ ਆਉਂਦੇ ਹੈਗੇ ਨੇ। ਐਨੀਵੇ ਚਲੋ ਮਿੱਠੇ ਮਿੱਠੇ ਜਿਹੇ ਗਾਣੇ ਹੈਗੇ ਨੇ ਜਿਹਨੂੰ ਪਸੰਦ ਆਉਂਦੇ ਨੇ ਉਹਨੂੰ ਪਸੰਦ ਆਉਂਦੇ ਹੀ ਨੇ ਇਹ। ਫਿਲਹਾਲ ਤੁਸੀਂ ਬੈਕ ਟੂ ਬੈਕ ਗਾਣਿਆਂ ਦਾ ਹੁਣ ਇਹ ਸਿਲਸਿਲਾ ਡਰਾਈ ਬੈਕ ਸ਼ੋਅ ਦਾ ਖਤਮ ਹੋਣ ਲੱਗਿਆ ਜੀ। ਅਗਲਾ ਸ਼ੋਅ ਕੀ ਨਾਮ ਹੈ ਉਹਦਾ ਪਹਿਲਾਂ, ਡੀਪ ਟਾਕ ਸ਼ੋਅ ਲੈ ਕੇ ਆ ਰਹੇ ਹਾਂ ਥੋੜ੍ਹੀ ਦੇਰ ਦੇ ਵਿੱਚ, ਡਾਕਟਰ ਸੰਦੀਪ ਕੌਰ ਜੀ ਹੋਣਗੇ, ਅੱਜ ਗੱਲ ਰੰਗਾਂ ਦੀ ਕਰਾਂਗੇ। ਆਹ ਵੀ ਮੰਨਤ ਨੂਰ ਤੇ, ਹੁਣ ਦੇਖਿਓ ਜ਼ਰਾ ਫਰਕ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਵਾਰ ਫੇਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ। ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ। ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ, ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ, ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ। ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ। ਸੰਦੀਪ ਜੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ੍ਰੀ ਅਕਾਲ ਭਾਜੀ,
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਿਲਕੁਲ ਵਧੀਆ, ਠੀਕ ਠਾਕ। ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ?
1: ਹਾਂਜੀ ਬਿਲਕੁਲ, ਅਸੀਂ ਸੋਚ ਰਹੇ ਸੀਗੇ ਕਿ ਵਿੱਚ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ। ਹਾਂਜੀ, ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ।
0: ਓਕੇ
1: ਹਾਂਜੀ
0: ਠੀਕ ਹੈ, ਕੀ ਹੈ ਰੈਂਡਮ ਟੌਪਿਕ?
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ?
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨੀ, ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ। ਪਿੰਕ ਰੈਡ ਕਹਿ ਦਿੰਦੀਆਂ ਨੇ, ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ।
1: ਹਾਂਜੀ ਹਾਂਜੀ, ਮੈਨੂੰ ਪਤਾ ਨੀ, ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ, ਮੇਰਾ ਵੀ ਕੋਈ ਐਵੇਂ ਪਸੰਦੀਦਾ ਕਲਰ ਹੈ
0: ਨੀ,
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ, ਤੇ ਉਹੀ ਦੋ ਕਲਰ ਵਧੀਆ ਲੱਗਦੇ ਆ। ਤੇ ਅਸੀਂ ਕਲਰ ਤਾਂ ਦੇਖਦੇ ਹੀ ਆ ਹਨਾ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ,
0: ਰਾਈਟ?
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ।
0: ਆਰਟੀਫਿਸ਼ਲ? ਅੱਛਾ, ਮਤਲਬ
1: ਕਹਿਣ ਦਾ ਮਤਲਬ ਕਿ ਬੇਸਿਕਲੀ ਤਾਂ ਆਪਣਾ ਰੈਡ ਗ੍ਰੀਨ ਔਰ ਬਲੂ ਹੀ ਹੁੰਦਾ, ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਕਲਰ ਬਣਾਉਂਦੇ ਆ ਹਨਾ,
0: RGB ਕਹਿ ਦਿੰਦੇ ਆਪਾਂ ਹਨਾ, ਅੱਗੇ ਉਹਦੇ ਵਿੱਚ ਵੀ ਆਪਾਂ ਦੱਸਿਆ ਸੀਗਾ। ਹਾਂ ਨਹੀਂ, ਇਹ ਪਰ ਅੱਜ ਰੰਗਾਂ ਦੀ ਗੱਲ ਕਿੱਦਾਂ?
1: ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਰੰਗਾਂ ਤੇ ਹੀ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਹਾਂ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ। ਓਕੇ, ਅਸੀਂ ਦੇਖਦੇ ਹਾਂ ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਆ ਉਹਦੇ ਬਾਰੇ ਹਨਾ, ਤੇ ਅਸੀਂ ਅੱਜ ਕਲਰ ਦੀ ਗੱਲ ਕਰਨੀ ਹੈ। ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦੇ ਆਪਾਂ ਨੂੰ ਬਿਊਟੀ, ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ। ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਹਾਂ ਜਾਂ ਫਰੂਟਸ ਦੇਖਦੇ ਹਾਂ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਹਾਂ ਹਨਾ, ਸਾਨੂੰ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ, ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ, ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ, ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਔਰ ਯੈਲੋ ਹੁੰਦਾ, ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਭੁਲੇਖਾ ਹੀ ਆ ਕਿ ਹੈਗੇ ਆ ਕਲਰ
0: ਇਹ ਨਾ ਜਿਹੜਾ ਬਲੂ ਤੋਂ, ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ, ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ। ਸੋ ਜਦੋਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ, ਉਹ ਸਾਰਾ ਕੁਛ ਗ੍ਰੀਨ ਹੈ। ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ, ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ, ਇਕਲਿਪਟਸ ਟ੍ਰੀਜ਼ ਹੁੰਦੇ ਨੇ, ਉਹ ਬਹੁਤ ਜ਼ਿਆਦਾ ਨੇ ਉੱਥੇ, ਉਹ ਟਾਈਨੀ ਟਾਈਨੀ ਜੇ ਆਪਣੇ ਡ੍ਰੌਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ। ਤੇ ਪਰ ਇਹ ਜਿਹੀਆਂ ਇਹ ਜਿਹੜੀਆਂ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ। ਤੇ ਬਲੂ ਓਸ਼ਨ, ਬਲੂ ਸਕਾਈ, ਅੱਛਾ ਓਸ਼ਨ ਦੇ ਵੀ ਹੈਗੇ ਨੇ, ਕਈ ਬਲੂ ਓਸ਼ਨ ਬਲੂ ਦਿਖਦੇ ਨੇ, ਕਈ ਗ੍ਰੀਨ ਹੁੰਦੇ ਨੇ, ਇਹ ਵੀ ਇੱਕ ਫਰਕ ਹੈਗਾ। ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ। ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋਵੇ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ, ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ, ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ।
1: ਹਾਂਜੀ, ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਗੱਲ ਕੀਤੀ, ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ, ਸਾਡੇ ਓਸ਼ੀਅਨ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ ਇਹ ਸੋਚਦੇ ਆ ਕਿ ਜਿਹੜੇ ਓਸ਼ੀਅਨ ਬਲੂ ਆ ਇਸ ਕਰਕੇ ਸਕਾਈ ਬਲੂ ਆ ਕਿ ਉਹ ਰਿਫਲੈਕਸ਼ਨ ਦਿੰਦੇ ਆ, ਬਟ ਇਹ ਟਰੂ ਨਹੀਂ ਹੈਗਾ। ਜਦੋਂ ਅਸੀਂ ਕਲਰਸ ਦੀ ਗੱਲ ਕਰਦੇ ਹਾਂ ਤੇ ਜਿਹੜੀ ਕਲਰਸ ਜਿਹੜੇ ਪ੍ਰੋਡਿਊਸ ਹੁੰਦੇ ਆ ਇਹ ਹੌਲੀ ਹੌਲੀ ਮੈਂ

0: ਕਲੇਮ ਕਰੂੰਗੀ ਕਿ ਪ੍ਰੋਡਿਊਸ ਹੁੰਦੇ ਜਿਵੇਂ ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ ਹਨਾ ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ ਹਨਾ ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ ਇਹ ਡਿਫਰੈਂਟ ਡਿਫਰੈਂਟ ਰੇਜ਼ ਦੀ ਬਣੀ ਹੁੰਦੀ ਆ ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ਼ ਹੁੰਦੀਆਂ ਜਿਹਦੇ ਚ ਸਾਡੀਆਂ ਐਕਸ ਰੇਜ਼ ਆ ਗਈਆਂ ਗਾਮਾ ਰੇਜ਼ ਆ ਗਈਆਂ ਵਿਜੀਬਲ ਰੇਜ਼ ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ ਹਨਾ ਆਪਣੀ ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ ਕਮਿਊਨੀਕੇਸ਼ਨ ਵੇਵਸ ਹੁੰਦੀਆਂ ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਹੀ ਸਾਨੂੰ ਕਲਰ ਦਿਖਦੇ ਹਾਂ ਜਿਹਨੂੰ ਅਸੀਂ ਵਿਜੀਬਲ ਲਾਈਟ ਕਹਿੰਦੇ ਹਾਂ ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਇਹਦਾ ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ ਮਤਲਬ ਉਹਦੀ ਲੈਂਥ ਕਿੰਨੀ ਆ ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ ਕੁਛ ਸੈਂਟੀਮੀਟਰ ਤੱਕ ਦੀ ਹੋ ਗਈ ਹਨਾ ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਨਾ ਕਿਲੋਮੀਟਰਸ ਤੱਕ ਵੀ ਹੋ ਸਕਦੀ ਆ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜੀਬਲ ਲਾਈਟਸ ਦੇਖ ਸਕਦੇ ਹਾਂ ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ ਹਨਾ ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ ਉਹੀ ਵੇਵਸ ਅਸੀਂ ਦੇਖ ਸਕਦੇ ਹਾਂ ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ ਹਨਾ ਜਿਹੜੀ ਸਨਲਾਈਟ ਤੋਂ ਆਉਂਦੀ ਆ ਜਿਹੜੀ ਸਾਨੂੰ ਪਤਾ ਹੈ ਕੈਂਸਰ ਕੋਜ਼ਿੰਗ ਹੁੰਦੀ ਆ ਨਾ ਹੀ ਅਸੀਂ ਐਕਸ ਰੇਜ਼ ਦੇਖ ਸਕਦੇ ਹਾਂ ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ ਤੇ ਨਾ ਹੀ ਅਸੀਂ ਜਿਹੜੀ ਆ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ ਹੁਣ ਜਿਹੜੀਆਂ ਇਹ ਐਕਸ ਰੇਜ਼ ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ ਇਹਨਾਂ ਦੀ ਵੇਵ ਲੈਂਥ ਜਿਹੜੀ ਆ ਜਿੱਦਾਂ ਮੈਂ ਦੱਸਿਆ ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜੀਬਲ ਲਾਈਟ ਤੋਂ ਘੱਟ ਹੁੰਦਾ ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ ਹੈ ਨਾ ਮਾਈਕਰੋਵੇਵ ਦਾ ਜਾਂ ਰੇਡੀਓ ਵੇਵ ਦਾ ਇਸ ਲਈ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਹਨਾ ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ ਤਾਂ ਉਸ ਟਾਈਮ ਰੇਡੀਓ ਵੇਵਸ ਯੂਜ਼ ਕਰਦੇ ਸੀ ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ ਮਤਲਬ ਕਮਿਊਨੀਕੇਟ ਕਰਨ ਦੇ ਲਈ ਹਨਾ ਵੇਵਸ ਨੂੰ ਪਾਸ ਹੋਣ ਦੇ ਲਈ ਇਸ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ ਟੀਵੀ ਔਰ ਰੇਡੀਓ ਦੇ ਹਨਾ ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ ਉਹ ਜ਼ਿਆਦਾ ਵਧੀਆ ਹੁੰਦੀ ਆ ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਹੈ ਹਨਾ ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਹਨਾ ਤੇ ਉਹਨਾਂ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀਆਂ ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ ਜੀਪੀਐਸ ਆ ਉਹ ਸਾਰੇ ਦੇ ਲਈ ਹਨਾ ਯੂਜ਼ ਹੁੰਦੀਆਂ ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ ਉਹਨਾਂ ਲਈ ਯੂਜ਼ ਹੁੰਦੀਆਂ ਫਿਰ ਮਾਈਕਰੋਵੇਵਸ ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ ਉਹ ਯੂਜ਼ ਹੁੰਦੇ ਆ ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ
1: ਹਾਂਜੀ ਹਾਂਜੀ
0: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ ਐਨਰਜੀ ਕਹਿ ਲਓ ਤੁਸੀਂ ਚਾਹੇ ਲਾਈਟ ਕਹਿ ਲਓ ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ ਉਹਦੇ ਨਾਲੋਂ ਘੱਟ ਇਹਦਾ ਸਾਈਜ਼ ਹੁੰਦਾ ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ ਹਨਾ ਉਹਦੀ ਜਿਹੜੀ ਵੇਵਸ ਹੈਗੀਆਂ ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਹੈ ਜਿਹਨਾਂ ਦੀ ਉਹ ਸਾਡੇ ਰਿਮੋਟ ਵਗੈਰਾ ਹੋ ਗਏ ਹਨਾ ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ ਇਨਫਰਾਰੈੱਡ ਨੂੰ ਫਿਰ ਸਾਡੀ ਵਿਜੀਬਲ ਲਾਈਟ ਦੇ ਵਿੱਚ ਜਿਹੜੇ ਸਾਨੂੰ ਇਹ ਸਾਰੇ ਕਲਰਸ ਦੇਖਣ ਨੂੰ ਜਿਹੜੇ ਮਿਲਦੇ ਆ ਉਹ ਸਾਡੀ ਅਸੀਂ ਵਿਜੀਬਲ ਲਾਈਟ ਦੀ ਵਜ੍ਹਾ ਨਾਲ ਦੇਖਦੇ ਹਾਂ ਫਿਰ ਜਿੱਦਾਂ ਜਿੱਦਾਂ ਅਸੀਂ ਅਲਟਰਾਵਾਇਲਟ ਜਾਂਦੇ ਹਾਂ ਸਨਬਰਨ ਮਤਲਬ ਇਹ ਹਾਰਮਫੁਲ ਰੇਜ਼ ਹੁੰਦੀਆਂ ਹੈ ਮੋਸਟਲੀ ਹਨਾ ਜਿਹੜੀ ਸਾਨੂੰ ਸਨਬਰਨ ਕੋਜ਼ ਕਰਦੀਆਂ ਹੈ ਪਰ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਐਕਸ ਰੇਜ਼ ਯੂਜ਼ ਕਰਦੇ ਹਾਂ ਮੈਡੀਕਲ ਇਕਿਉਪਮੈਂਟ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਇਹ ਛੋਟੇ ਛੋਟੇ ਪਾਰਟਸ ਨੂੰ ਵੀ ਦੇਖ ਸਕਦੀਆਂ ਇਸ ਲਈ ਸਾਡੀ ਬਾਡੀ ਦੇ ਵਿੱਚ ਵੀ ਜਿਹੜੇ ਅਸੀਂ ਐਕਸਰੇ ਜਦੋਂ ਕਰਾਉਂਦੇ ਆ ਤਾਂ ਬੋਡੀ ਸਾਡੀ ਬੋਨਸ ਤੱਕ ਦਿਖ ਜਾਂਦੀਆਂ ਹਨਾ ਉਹਨਾਂ ਨੂੰ ਡਾਕਟਰਸ ਨੂੰ। ਹਾਂਜੀ, ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਿਹੜਾ ਜਾ ਕੇ ਜਿਹੜਾ 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦੋ, ਇੰਨਾ ਛੋਟਾ ਹੁੰਦਾ ਉਹ ਮੀਟਰ ਤੋਂ ਹਨਾ।
1: ਅੱਛਾ,
0: ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂਗੀਆਂ ਉਹਦੇ, ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੇ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਜਿੱਦਾਂ ਮੈਂ ਪਹਿਲੇ ਦੱਸਿਆ ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ। ਹਾਂਜੀ, ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ ਹਨਾ, ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
1: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹਨਾ, ਇਦਾਂ ਦਾ ਹੀ ਹੁੰਦਾ ਹੁੰਦਾ।
0: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
1: ਓਕੇ,
0: ਉਹ ਮੈਂ ਅੱਗੇ ਗੱਲ ਕਰੂੰਗੀ। ਤੇ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ ਉਹੀ ਕਲਰ ਜਿਹੜੇ ਇਹ 7 ਕਲਰ ਹੈਗੇ ਆ ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ, ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵ ਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿਲਰਦੀ ਆ ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ ਹੈ ਨਾ, ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿਲਰ ਜਾਣਾ ਤਾਂ ਬਲੂ ਕਲਰ ਜ਼ਿਆਦਾ, ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ, ਵੇਵ ਹੈਗੀ ਆ ਉਹ ਜ਼ਿਆਦਾ ਖਿਲਰ ਜਾਂਦੀ ਆ, ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ਼ ਸਾਡੇ ਤੱਕ ਪਹੁੰਚਣ ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ, ਕਿਉਂਕਿ ਉਹ ਬਿਲਕੁਲ ਜੇ ਤੁਸੀਂ ਏਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹਨਾ, ਸਨ ਸਾਡੇ ਈਸਟ ਜਾਂ ਵੈਸਟ ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ਼ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਹੈ ਤੇ ਜਿਹੜੀਆਂ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਹੀ ਖਿਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ ਚ ਮਤਲਬ ਇੱਧਰ ਉੱਧਰ ਖਿਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ, ਇਸ ਲਈ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਦੀ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ, ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ, ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ 7 ਕਲਰਸ ਦੀ।
1: ਓਕੇ,
0: ਹਾਂਜੀ,
1: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ ਹੈਗੇ ਨੇ, ਇਹੀ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ, ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ, ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
0: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਇੱਕ ਹੋਰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਕਿਹੜੇ ਕਲਰ ਦਾ ਸਾਨੂੰ ਲੱਗਦਾ ਹੈ ਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਔਰ ਐਪਲ ਰੈਡ ਕਲਰ ਦਾ ਲੱਗਦਾ ਹੈ ਨਾ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈਡ ਲੱਗਦਾ ਤੇ ਐਪਲ ਐਕਚੁਅਲ ਚ ਰੈਡ ਕਲਰ ਦਾ ਹੈਗਾ ਆ ਜਾਂ ਰੈਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ ਦਾ?
1: ਦੇਖੋ ਜਿਹੜੇ ਤਾਂ ਰੈਡ ਕਲਰ ਵਾਲੇ ਐਪਲ ਨੇ ਜਿਵੇਂ ਰੈਡ ਡਿਲੀਸ਼ੀਅਸ ਰਾਇਲ ਗੱਲ ਹੈ ਤਾਂ ਵਾਕਈ ਰੈਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
0: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ ਹੈ ਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰ ਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹੈ ਨਾ, ਤੇ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ ਹੈ ਨਾ ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ ਹੈ ਨਾ।
1: ਓਕੇ,
0: ਤੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਤਾਂ, ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਹੇ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ, ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈਡ ਜਿਹੜਾ ਸੀਗਾ ਬਾਕੀ ਯੈਲੋ ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ, ਉਹ ਕੀ ਕਰਦੇ ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਏਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈਡ ਹੈਗਾ ਆ। ਇਸ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦੋ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ ਹਨਾ, ਜਾਂ ਬਲੂ ਦਿਖੇਗਾ ਤੁਹਾਨੂੰ ਕਲਰ ਰੈਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈਡ ਕਲਰ ਕਿਉਂਕਿ ਰੈਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ, ਤਾਂ ਰੈਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
1: ਇਹ ਤਾਂ ਸੋਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰਸ ਕੋਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ ਚ ਹੁੰਦੇ ਨੇ ਉੱਥੇ ਦਾ ਕੀ ਸੀਨ ਹੁੰਦਾ ਹੈ? ਉੱਥੇ ਤਾਂ ਲਾਈਟਾਂ ਲੁਇਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ?
0: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਉਸ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ੋਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ, ਜੇ ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ ਨਾ, ਜਿਹੜਾ ਸਾਨੂੰ ਇਮੈਜਿਨ ਕਰਨਾ ਥੋੜਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ ਹੈ ਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰ ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ ਜਿਹੜੀ ਕਾਲੀ ਸਰਫੇਸ ਹੋਊਗੀ ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ ਹੈ ਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਹੈ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ ਇਸ ਉਹ ਜਿਹੜਾ ਸਾਰੇ ਕਲਰਸ ਨੂੰ ਵਾਪਸ ਭੇਜ ਦਿੰਦਾ, ਮਤਲਬ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਨਹੀਂ ਕਰਦਾ। ਇਸ ਲਈ ਨੰਬਰ ਇੱਕ ਤਾਂ ਸਾਨੂੰ ਗਰਮੀ ਵੀ ਨਹੀਂ ਲੱਗਦੀ, ਇੰਨੀ ਗਰਮੀ ਨਹੀਂ ਲੱਗਦੀ, ਠੰਡਾ ਲੱਗਦਾ, ਤੇ ਦੂਜਾ ਸਾਨੂੰ ਕੋਈ ਵੀ ਕਲਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਸਾਨੂੰ ਐਕਚੁਅਲ ਚ ਕਲਰ ਨਹੀਂ ਦਿਖਦੇ, ਜਿਹੜੇ ਕਿ ਐਕਚੁਅਲ ਕਲਰ ਹੈ ਵੀ ਨਹੀਂ ਆ, ਉਹ ਮੈਂ ਅੱਗੇ ਅਸੀਂ ਜਿੱਦਾਂ ਅੱਗੇ ਗੱਲ ਕਰਦੇ ਹਾਂ, ਬਟ ਇਹ ਚੀਜ਼ ਜਿਹੜੀ ਹੁੰਦੀ ਹੈ। ਇਸ ਲਈ ਤੁਸੀਂ ਕਦੇ ਕਿਸੇ ਜਗ੍ਹਾ ਤੇ ਜਾਓ ਜਿੱਥੇ ਬਰਫ਼ ਪਈ ਹੋਵੇ, ਆਪਾਂ ਸਪੈਸ਼ਲੀ ਗਰਮੀਆਂ ਜਾਂਦੇ ਹਾਂ ਨਾ ਬਰਫ਼ ਦੇਖਣ, ਕਿਤੇ ਸ਼ਿਮਲੇ ਜਾਂਦੇ ਹੁੰਦੇ ਸੀ, ਇੰਡੀਆ ਚ ਮੈਲਬਰਨ ਜਾਂਦੇ ਲੋਕ ਹਨਾ, ਤੇ ਉੱਥੇ ਤੁਸੀਂ ਦੇਖੋ ਜਿਹੜੀ ਵਾਈਟ ਜਿਹੜੀ ਸਨੋ ਹੁੰਦੀ ਹੈ ਉਹ ਤੁਹਾਨੂੰ ਅੱਖਾਂ ਚ ਬਹੁਤ ਚੁੱਭਦੀ ਹੈ, ਉਹ ਇਸੇ ਲਈ ਚੁੱਭਦੀ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ ਔਰ ਉਹ ਸਾਰੇ ਕਲਰਸ ਨੂੰ ਵਾਪਸ ਜਿਹੜੀ ਆ ਭੇਜ ਰਹੀ ਹੁੰਦੀ ਆ ਐਟਮੋਸਫੇਅਰ ਦੇ ਵਿੱਚ, ਤਾਂ ਉਹ ਸਾਨੂੰ ਚੁੱਭਦੀ ਆ ਜਿਹੜੀਆਂ ਅੱਖਾਂ ਨੂੰ।
1: ਓਕੇ ਰਾਈਟ, ਹਾਂਜੀ ਠੀਕ ਹੈ। ਇੱਕ ਵਾਰ ਥੋੜਾ ਜਿਹਾ ਸਮਾਂ ਦੇਖ ਲਈਏ, ਨਹੀਂ ਹੈਗਾ ਹਲੇ ਥੋੜਾ, ਇੱਕ ਇੱਕ ਕੁਐਸਚਨ ਹੋਰ ਮੇਰਾ ਹੈਗਾ ਕਿ ਫਿਰ ਜਿਵੇਂ ਉਹ ਹਿੰਦੀ ਚ ਇੱਕ ਡਾਇਲੋਗ ਹੈ ਕਿ ਸਭ ਆਂਖੋਂ ਕਾ ਧੋਖਾ ਹੈ, ਜੋ ਅਸੀਂ ਦੇਖਦੇ ਹਾਂ ਉਹ ਹੈ ਨਹੀਂ ਤੇ ਜੋ ਹੈ ਉਹ ਅਸੀਂ ਦੇਖ ਨਹੀਂ ਪਾਉਂਦੇ, ਇਜ਼ ਇਟ ਟਰੂ? ਸਾਡੀਆਂ ਅੱਖਾਂ ਤੇ ਸਾਡੇ ਦਿਮਾਗ ਦਾ, ਆਪਾਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਅੱਖਾਂ ਜੋ ਸਿਗਨਲ ਦਿੰਦੀਆਂ ਨੇ ਦਿਮਾਗ ਉੱਦਾਂ ਹੀ ਕੋਆਰਡੀਨੇਟ ਕਰਕੇ ਤੁਹਾਡੇ ਮਤਲਬ ਜਿਹੜਾ ਸਿਗਨਲ ਉਹਨੂੰ ਰਿਫਲੈਕਟ ਕਰਦਾ ਹੈਗਾ ਬਾਡੀ ਦੇ ਵਿੱਚ। ਸੋ ਅਸੀਂ ਪਰਸੀਵ ਕਿੱਦਾਂ ਕਰਦੇ ਹਾਂ ਇਹ ਕਲਰ, ਹਾਓ ਡਜ਼ ਇਟ ਵਰਕ, ਅੱਖਾਂ ਤੋਂ ਲੈ ਕੇ ਦਿਮਾਗ ਦੇ ਸੰਤੁਲਨ ਤੱਕ ਦੀ ਪ੍ਰਕਿਰਿਆ ਜਿਹੜੀ ਹੈ ਕੰਮ ਕਿਵੇਂ ਕਰਦੀ ਹੈ ਨੇਕਡ ਆਈਜ਼ ਦੇ ਨਾਲ ਦੇਖਣਾ?
0: ਹਾਂਜੀ, ਤੇ ਇਹ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਆਪਣੀਆਂ ਜਿਹੜੀਆਂ ਅੱਖਾਂ ਤੋਂ ਅਸੀਂ ਦੇਖਦੇ ਹਾਂ ਬਟ ਸਾਡਾ ਬ੍ਰੇਨ ਜਿਹੜਾ ਮੇਨ ਕੰਮ ਕਰਦਾ ਹੈਗਾ ਹਨਾ, ਇੱਦਾਂ ਹੀ ਜਿਹੜੀ ਇਹ ਸਾਨੂੰ ਕਲਰਸ ਜਿਹੜੇ ਆ ਉਹ ਜਦੋਂ ਤੱਕ ਸਾਡੀ ਅੱਖਾਂ ਤੱਕ ਜਿਹੜੀ ਲਾਈਟ ਪਹੁੰਚ ਰਹੀ ਆ ਸਾਨੂੰ ਉਹ ਜਿਹੜੀ ਆ ਵਾਈਟ ਲੱਗ ਰਹੀ ਹੈ, ਮਤਲਬ ਵਾਈਟ ਹੀ ਹੈਗੀ ਆ ਉਹ ਕਲਰ ਨਹੀਂ ਹੈਗਾ, ਉਹ ਵਾਈਟ ਹੀ ਦੇਖਣੀ ਸਾਡੇ ਰੈਟੀਨਾ ਤੱਕ ਪਹੁੰਚੀ, ਬਟ ਜਦੋਂ ਰੈਟੀਨਾ ਤੋਂ ਹੌਲੀ ਹੌਲੀ ਜਿਹੜੀ ਉਹ ਸਾਡੀ ਬ੍ਰੇਨ ਤੱਕ ਪਹੁੰਚਣੀ ਆ, ਜਿਹੜੀ ਸਾਡੇ ਬ੍ਰੇਨ ਦੇ ਵਿੱਚ ਡਿਫਰੈਂਟ ਡਿਫਰੈਂਟ ਸੈੱਲ ਹੁੰਦੇ ਆ ਜਿਹਨਾਂ ਨੂੰ ਅਸੀਂ ਰੋਡਸ ਕਹਿੰਦੇ ਹਾਂ, ਕੋਨਸ ਕਹਿੰਦੇ ਆ, ਜਿਹੜੇ ਕੋਨਸ ਹੁੰਦੇ ਆ ਉਹ ਸਾਨੂੰ ਡਿਫਰੈਂਟ ਕਲਰ ਜਿਹੜੇ ਆ ਪਰਸੀਵ ਕਰਾਉਂਦੇ ਆ ਹਨਾ, ਤੇ ਉਹ ਜਦੋਂ ਜਿਹੜੀ ਸਨਲਾਈਟ ਸਾਡੀ ਰੈਟੀਨਾ ਤੋਂ ਸਾਡੀ ਜਿਹੜੀ ਆ ਬ੍ਰੇਨ ਤੱਕ ਪਹੁੰਚਦੀ ਆ, ਤੇ ਇਹ ਜਿਹੜੇ ਛੋਟੇ ਸੈੱਲ ਹੁੰਦੇ ਆ ਬ੍ਰੇਨ ਦੇ ਵਿੱਚ ਇਹ ਜਿਹੜੇ ਆ ਉਸ ਲਾਈਟ ਨੂੰ ਜਿਹੜਾ ਆ ਬੇਸਡ ਔਨ ਜਿਹੜੀ ਵੇਵ ਲੈਂਥ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿੰਨਾ ਡਿਸਟੈਂਸ ਆ ਦੋ ਵੇਵ ਦੇ ਵਿੱਚ, ਉਹਨਾਂ ਦੇ ਬੇਸ ਦੇ ਉੱਤੇ ਕਿ ਉਹਦੀ ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਆ 700, ਕਿਉਂਕਿ ਜਿਹੜਾ ਰੈੱਡ ਕਲਰ ਹੁੰਦਾ ਜਿਹੜਾ ਅਸੀਂ ਰੈੱਡ ਕਲਰ ਪਰਸੀਵ ਕਰਦੇ ਹਾਂ ਉਹ 700 nanometer ਉਹਦਾ ਸਾਈਜ਼ ਹੁੰਦਾ, ਤੇ ਜੇ ਕੋਈ ਅਗਰ ਸਾਡੀ ਅੱਖਾਂ ਦੇ ਵਿੱਚ ਵੇਵ ਲੈਂਥ ਆ ਰਹੀ ਆ ਜਿਹੜਾ 700 nanometer ਸਾਈਜ਼ ਆ, ਤਾਂ ਸਾਡਾ ਬ੍ਰੇਨ ਉਹਨੂੰ ਪਰਸੀਵ ਕਰੂਗਾ ਕਿ ਇਹ ਰੈੱਡ ਕਲਰ ਆ, ਬਟ ਜੇ ਉਹ 300 nanometer ਦੀ ਸਾਈਜ਼ ਆ ਤਾਂ ਸਾਡਾ ਬ੍ਰੇਨ ਕਹੂਗਾ ਕਿ ਇਹ ਵਾਇਲਟ ਕਲਰ ਆ ਹਨਾ, ਔਰ ਅਗਰ ਇਨ ਬਿਟਵੀਨ ਜਿਹੜੀ ਡਿਫਰੈਂਟ ਜਿਹੜੀ ਆ ਲੈਂਥ ਜਿਹੜੀ ਹੈਗੀ ਆ ਇਨ ਬਿਟਵੀਨ ਕੋਈ ਹੈਗੀ ਆ ਤਾਂ ਸਾਡਾ ਬ੍ਰੇਨ ਸਾਨੂੰ ਉੱਦਾਂ ਦੱਸੇਗਾ ਹਨਾ। ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਕਿ ਅੱਛਾ ਇਹਦਾ ਅਸੀਂ ਮੰਨਾਂਗੇ ਫਿਰ ਇਹਦਾ ਮਤਲਬ ਤਾਂ ਕਿ ਕਲਰ ਹੈਗਾ ਹੀ ਆ ਕਿ ਜਦੋਂ ਸਾਨੂੰ ਬ੍ਰੇਨ ਦੱਸ ਰਿਹਾ ਕਿ ਕਲਰ ਹੈਗਾ ਨਾ, ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ 3 ਦੇ ਜਿਹੜੇ ਕੋਨਸ ਹੁੰਦੇ ਆ, ਬਟ ਕਈ ਐਨੀਮਲਸ ਦੇ ਵਿੱਚ 4 ਦੇ ਕੋਨਸ ਹੁੰਦੇ ਆ ਹਨਾ, ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ। ਕੁਛ ਜਿਹੜੀਆਂ ਬੀਜ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ, ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ, ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ ਕੋਈ ਕਿ ਰੈੱਡ ਕਲਰ ਆ ਯੈਲੋ ਕਲਰ ਆ, ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਆ ਉਹਦੀ ਉਹਦੀ ਹੋਰ ਰੇਜ਼ ਜਿਹੜੀਆਂ ਉਹਦੇ ਤੱਕ ਪਹੁੰਚ ਗਈਆਂ, ਜਿਵੇਂ ਅਸੀਂ ਸਿਰਫ ਵਿਜੀਬਲ ਲਾਈਟ ਦੇਖ ਰਹੇ ਹਾਂ ਬਟ ਉਹ ਅਲਟਰਾਵਾਇਲਟ ਰੇਜ਼ ਵੀ ਦੇਖ ਸਕਦੀਆਂ, ਹੋ ਸਕਦਾ ਕਿ ਉਸ ਰੇਜ਼ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ। ਤਾਂ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ਼ ਵੀ ਦੇਖ ਸਕਦੇ ਆ, ਅਸੀਂ ਸਾਰਾ ਕੁਛ ਜੋ ਸਾਡੇ ਐਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ। ਜਿੱਦਾਂ ਮੈਂ ਪਹਿਲੇ ਹੀ ਕਿਹਾ ਕਿ ਆਪਾਂ ਸਿਰਫ ਵਿਜੀਬਲ ਹੀ ਦੇਖ ਸਕਦੇ ਹਾਂ, ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵਸ ਨਹੀਂ ਦਿਖਣੀਆਂ। ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ, ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ, ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ। ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ, ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ, ਇਹ ਵੀ ਆਪਾਂ ਸਕੂਲ ਚ ਪੜ੍ਹਿਆ ਹੁੰਦਾ। ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ। ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ। ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ, ਜਿਹੜੀ ਆ ਕੈਰੋਟੀਨੋਇਡ ਹੋ ਗਈ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਆ। ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ, ਹਨਾ। ਤੇ ਡਿਫਰੈਂਟ ਵੇਵ ਲੈਂਥ ਜਿਹੜੀਆਂ ਸਾਨੂੰ ਡਿਫਰੈਂਟ ਵੇਵ ਲੈਂਥ ਨੂੰ ਅਬਜ਼ਰਵ ਕਰਦੀਆਂ, ਸਿਮੀਲਰਲੀ ਜਿਵੇਂ ਜਿਹੜਾ ਲੀਡਸ ਅਬਜ਼ਰਵ ਕਰਦੇ ਹੈਗੇ ਆ। ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ। ਤੇ ਇਸ ਤੋਂ ਇਲਾਵਾ ਸਿਮੀਲਰਲੀ ਜਿਵੇਂ ਸਾਡੇ ਪੀਕੋਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ, ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ। ਮਤਲਬ ਆਪਾਂ ਆਪਣੀ ਨੋਰਮਲ ਆਈਸ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ਼ ਕਰਦੇ ਹੁੰਦੇ ਸੀ ਉਹਦੇ ਵਿੱਚ ਦੇਖਿਆ। ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ। ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ। ਉਹ ਮਾਈਕਰੋਸਕੋਪਿਕ ਸਟਰਕਚਰ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
1: ਓਕੇ, ਰਾਈਟ। ਅੱਛਾ, ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਣੇ। ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ। ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ। ਰੰਗ ਜਿਵੇਂ ਕਹਿੰਦੇ ਹੁੰਦੇ ਆ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ। ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: यार तू इतने इनी छेती आके पक्का भी हो गया की जुगाड़ लाया है
2: जुगाड़ नहीं ए है 8 साल तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू PR दी राह भी दिखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
1: नंबर ता दे बंसल इमीग्रेशन वालियां दा
2: हां जी अपॉइंटमेंट बुक करवाउण लई कॉल करो 0406 660 960 पे या फिर विजिट करो bansalimmigration.com.au

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਆਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਇੱਕ
0: ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜਿਆ ਹਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਗ ਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕਾਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿੱਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਤੇ ਸਾਨੂੰ ਤਾਂ ਇਹ ਹੁੰਦਾ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦੋ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜਾ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 ਟਾਈਮਸ ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜੋ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀ ਅੱਖਾਂ 'ਚ ਪੈਂਦੀ ਆ ਤਾਂ ਆਪਣੀਆਂ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨਾ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਇਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦਿਆ ਜਾਂਦੀਆਂ ਤੁਸੀਂ ਕਹਿ ਸਕਦੇ ਹਾਂ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਤੇ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਭਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹਨਾ ਤੇ ਇਹ ਵਾਕਈ ਸੱਤ ਹੀ ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਹਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ ਜਿਹੜਾ ਇਹ ਵਾਲਾ ਮੋਲੀਕਿਊਲ ਪ੍ਰੈਜੈਂਟ ਹੈ ਇਹਦਾ ਮਤਲਬ ਕਿ ਉੱਥੇ ਇਹ ਵਾਲਾ ਜਿਹੜਾ ਜਿਹੜੀ ਲਾਈਫ ਹੋ ਸਕਦੀ ਹੈ ਨਾ ਅਸੀਂ ਕਹਿ ਸਕਦੇ ਕਹਿ ਦਿੰਦੇ ਦੇਖ ਕੇ ਕਿ ਆਕਸੀਜਨ ਪ੍ਰੈਜੈਂਟ ਆ ਜਾਂ ਨਾਈਟ੍ਰੋਜਨ ਪ੍ਰੈਜੈਂਟ ਆ ਜਿਹੜੀ ਇਹ ਸੋਚਦੇ ਹਾਂ ਅੱਛਾ ਚਲੋ ਅਰਥ ਦੇ ਉੱਤੇ ਵੀ ਆਕਸੀਜਨ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਐਟਮੋਸਫੇਅਰ ਦੇ ਵਿੱਚ ਉਸ ਤੋਂ ਘੱਟ ਆਕਸੀਜਨ ਆ ਹਨਾ ਤੁਸੀਂ ਉਸ ਬੇਸਿਸ ਤੇ ਇਸ ਇਹ ਇਹਨਾਂ ਲਾਈਟਸ ਦੀ ਵਜ੍ਹਾ ਨਹੀਂ ਉਹ ਕਿੰਨੀ ਲਾਈਟ ਜਿਹੜਾ ਕਿਉਂਕਿ ਹਰ ਇੱਕ ਮੋਲੀਕਿਊਲ ਕੋਈ ਵੀ ਮੋਲੀਕਿਊਲ ਹੋਵੇ ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਵ ਕਰੇਗਾ ਤੇ ਰਿਫਲੈਕਟ ਕਰੇਗਾ ਤੋ ਹਰ ਇੱਕ ਉਹ ਇੱਕ ਗੁਣ ਹੁੰਦਾ ਹੁੰਦਾ ਨਾ ਉਸ ਤੋਂ ਤੁਸੀਂ ਦੱਸ ਸਕਦੇ ਹੋ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ ਇਹਦਾ ਮਤਲਬ ਕਿ ਇਹ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ ਹਨਾ ਇਸੇ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਤੇ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ ਸੋ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੇ ਜਿਹੜਾ ਆ ਅਰਥ ਦੇ ਦੁਆਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ ਮਤਲਬ ਗੈਸਿਸ ਡਿਪਲੀਟ ਹੋ ਚੁੱਕੀਆਂ ਤਾਂ ਸਾਰਾ ਕੁਛ ਹੀ ਫੋਟੋਸਿੰਥੇਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ ਸਭ ਕੁਛ ਹੀ ਖਤਮ ਹੋ ਜਾਏਗਾ ਨਾ ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ ਹਨਾ ਇਹ ਵੀ ਜਿਹੜਾ ਇਹੀ ਸੇਮ ਫਿਨੋਮਿਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ ਹਨਾ ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡ੍ਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ ਜਿੱਦਾਂ ਅਸੀਂ ਪ੍ਰਿਜ਼ਮ ਦੇਖਦੇ ਹੁੰਦੇ ਸੀ ਨਾ ਸਕੂਲ 'ਚ ਸਾਨੂੰ ਟੀਚਰਸ ਦਿਖਾਉਂਦੇ ਹੁੰਦੇ ਸੀ ਤੋ ਉਸ ਟਾਈਮ ਦੇ ਹਾਂਜੀ ਉਹਦੇ 'ਚ ਫਿਨੋਮਿਨਾ ਇਹ ਹੁੰਦਾ ਕਿ ਜਦੋਂ ਲਾਈਟ ਜਿਹੜੀ ਆ ਪ੍ਰਿਜ਼ਮ ਦੇ ਵਿੱਚ ਜਾਂ ਵਾਟਰ ਡ੍ਰੋਪਲੈਟ ਦੇ ਵਿੱਚ ਅੰਦਰ ਜਾਣੀ ਆ ਤੇ ਉਹ ਲਾਈਟ ਬੈਂਡ ਹੋ ਜਾਂਦੀ ਆ ਮਤਲਬ ਉਹ ਆਪਣੀ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੀ ਬਾਹਰ ਨਿਕਲਣ ਨਹੀਂ ਸ਼ੁਰੂ ਹੋ ਜਾਂਦੀ ਆ ਉਹ ਲਾਈਟ ਉਸ ਡ੍ਰੋਪਲੈਟ ਤੋਂ ਜਾਂ ਪ੍ਰਿਜ਼ਮ ਤੋਂ ਤੇ ਜਦੋਂ ਉਹ ਬਾਹਰ ਨਿਕਲਦੀ ਆ ਤਾਂ ਉਹ ਸਾਨੂੰ ਡਿਫਰੈਂਟ ਡਿਫਰੈਂਟ ਕਲਰਸ ਜਿਹੜੀ ਆ ਉਹ ਦਿਖਾਉਂਦੀ ਆ ਕਿ ਜਿਹੜੀ ਆ ਉਹ ਜਿਹੜੇ 7 ਕਲਰ ਜਿਹੜੇ ਅਲੱਗ ਅਲੱਗ ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਹੀ ਆ ਇਹ ਜਿਹੜੀ ਆ ਇੱਕ ਸਾਈਜ਼ ਹੀ ਔਰ ਇੱਕ ਸਾਈਜ਼ ਹੀ ਹੈ ਨਾ ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 meter ਜਾਂ 20 meter ਇੱਕ ਦੂਜੇ ਤੋਂ ਜਿਹੜੇ ਦੂਰ ਖੜੇ ਆ ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਆ ਹਨਾ ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ ਤੇ ਤੀਜੇ ਅਸੀਂ ਇੰਪੋਰਟੈਂਟ ਆਬਜ਼ਰਵਰ ਐਜ਼ ਏ ਆਬਜ਼ਰਵਰ ਅਸੀਂ ਇੰਪੋਰਟੈਂਟ ਕਿਉਂਕਿ ਅਸੀਂ ਦੇਖ ਰਹੇ ਹਾਂ ਉਹਨੂੰ ਹਨਾ ਸੋ ਤਿੰਨ ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ ਤੇ ਇਹ ਰੇਨਬੋ ਜਿਹੜਾ ਐਕਚੁਅਲ ਚ ਫੁੱਲ ਸਰਕਲ ਹੁੰਦਾ ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਨਾ ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ ਪੂਰਾ ਰੇਨਬੋ ਹੈ ਨਹੀਂ ਹਨਾ ਬਟ ਉਹ ਐਕਚੁਅਲ ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ ਚ ਕਲਰ ਪਰਸੀਵ ਕਰਦੇ ਹਾਂ ਏਦਾਂ ਅਸੀਂ ਐਟਮੋਸਫੇਅਰ ਚ ਉਹ ਵੀ ਕਲਰ ਸਾਨੂੰ ਲੱਗਦਾ ਹੈ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਹੈ ਨਾ ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਰੇਨਬੋ ਆ ਗਿਆ ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ ਚ
0: ਓਕੇ ਰਾਈਟ ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜਿਆ ਸੀ ਮੈਨੂੰ ਯਾਦ ਨਹੀਂ ਹੁੰਦਾ ਐਗਜੈਕਟਲੀ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ ਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹਨਾ ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ ਯੂ ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ ਹੈਗੇ ਹੋ, ਹੈ ਨਾ, ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ, ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ, ਗ੍ਰੀਨ ਰੰਗ ਨੇਚਰ ਨੂੰ, ਬਲੂ ਰੰਗ ਕਾਮਨੈਸ ਨੂੰ, ਰੈੱਡ ਹਾਈ ਐਨਰਜੀ ਨੂੰ. ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ. ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭਰੇਖਾ ਹੀ ਹੈ, ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥੀ ਰਹਿ ਜਾਂਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ, ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ. ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ.
1: ਹਾਂਜੀ, ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ, ਹੈ ਨਾ, ਬਹੁਤ ਘੱਟ ਦਿਖਦਾ ਪਰ ਕਦੇ ਕਦੇ ਦਿਖਦਾ. ਤੋ ਇਹਦੇ ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਹਾਂ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ, ਜਿਹੜਾ ਤੁਸੀਂ ਪ੍ਰਾਇਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹਾਂ ਨਾ, ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ, ਮਤਲਬ ਜਦੋਂ ਡ੍ਰੋਪਲੈਟ ਚ ਜਾਂਦੀ ਆ ਉਹ ਜਿਹੜਾ, ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ, ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ, ਇਸ ਲਈ ਸਾਨੂੰ ਕਲਰ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ, ਕਿ ਜਦੋਂ ਤੁਸੀਂ ਪ੍ਰਾਇਮਰੀ ਰੇਨਬੋ ਦੇਖ ਲਿਆ, ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ, ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ, ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ, ਕਿ ਡਾਰਕ ਕਲਰ ਦੇ ਨਾਲੋਂ ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦੇਖੋਗੇ. ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ, ਸੋ ਕਲਰ ਕੁਛ ਨਹੀਂ ਹੈਗੇ, ਸਿਰਫ ਸਾਡੀ ਲਾਈਟ ਜਿਹੜੀ ਆ ਸਨ ਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ, ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ, ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ. ਇਸੇ ਲਈ ਤੁਹਾਨੂੰ ਜਿਹੜਾ ਪਿੰਕ, ਇੱਕ ਪਿੰਕ ਫੋਰ ਐਗਜ਼ਾਮਪਲ, ਪਿੰਕ ਇੱਕ ਕਲਰ ਨਹੀਂ ਹੈਗਾ, ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ, ਹਨਾ, ਤੇ ਉਹ ਜਿਹੜੀ ਆ ਜਦੋਂ ਮਿਕਸ ਹੋ ਜਾਂਦੇ ਆ ਕਲਰ, ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫੇਰ ਜਿਹੜੇ ਆ ਦਿਖਦੇ ਹੈਗੇ ਆ.
0: ਰਾਈਟ ਰਾਈਟ, ਨਹੀਂ ਠੀਕ ਹੈ. ਹਾਂ, ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ. ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ.
1: ਥੈਂਕ ਯੂ ਜੀ.
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ. ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ. ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674. ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ. ਥੈਂਕ ਯੂ ਸੋ ਮੱਚ.
2: This station is now the ultimate power in the universe. Radio Haji 1674.

0: ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਚੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੇਖਣ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਚੁਟਕਲਿਆਂ ਵੱਲ ਨੂੰ ਵੱਧਦੇ ਹਾਂ। ਅਤੇ ਬੇਨਤੀ ਕਿ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਿਓ। ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਤੰਦਰੁਸਤੀ ਦੇ ਲਈ ਅਤੇ ਆਪਣੇ ਪਰਿਵਾਰ ਦੇ ਲਈ, ਅਤੇ ਆਓ ਫਿਰ ਹੱਸਦੇ ਹਾਂ। ਹੋਰ ਨਹੀਂ ਕੁਛ ਤਾਂ ਸਾਡੇ 'ਤੇ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਐਵੇਂ ਹੱਸੀ ਜਾਂਦੇ ਆ। ਅਤੇ ਆਓ ਫਿਰ ਹਾਸਿਆਂ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਸਾਡੇ ਨਾਲ ਸਭ ਤੋਂ ਪਹਿਲਾਂ ਤੇਗ ਆ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਨੇ? ਹਾਂਜੀ ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਕੀ ਕਰਦੇ ਸੀ?
1: ਮੈਂ ਗੱਡੀ ਵਿੱਚ ਬੈਠੀ ਸੀ।
0: ਐਡੀ ਛੇਤੀ ਗੱਡੀ ਚ ਵੀ ਬਹਿ ਗਏ?
1: ਗੱਡੀ ਵਿੱਚ ਜਾਣਾ ਸੀ ਆਪਾਂ, ਪਹਿਲਾਂ ਗੱਡੀ ਵਿੱਚ ਜਾਣਾ ਸੀ, ਫਿਰ ਮੀਂਹ ਖੱਟ ਗਿਆ ਸੀ, ਫਿਰ ਮੰਮਾ ਲੈ ਕੇ ਆਏ, ਸਾਰਾ ਕੁਛ ਰੈਡੀ ਹੋ ਗਿਆ ਸੀ।
0: ਅੱਛਾ, ਫਿਰ
1: ਗੱਡੀ ਵਿੱਚ ਸੀ।
0: ਮਸਲਾ ਹੈਗਾ ਹੀ ਆ ਪਾਰਕਿੰਗ ਦਾ ਨਾ, ਸਾਰੇ ਸਕੂਲਾਂ ਚ ਪ੍ਰੋਬਲਮ ਹੈਗੀ ਆ। ਚਲੋ ਕੋਈ ਗੱਲ ਨਹੀਂ,
1: ਅੱਜ ਆਪਾਂ ਦੇ ਅਰਲੀ ਜਾਏ ਸੀ ਤੇ ਫਿਰ ਥੋੜੇ ਖੱਟ ਗੱਡਿਆ ਸੀ।
0: ਅੱਛਾ ਅੱਛਾ ਅੱਛਾ, ਚਲੋ ਗੁੱਡ ਹੋ ਗਿਆ। ਫਿਰ ਤੇ ਕੀ ਸੁਣਾਓਗੇ ਫਿਰ?
1: ਅੱਜ ਬਸ ਲੱਗੀ ਇੱਕ ਬਜਾਰੇ ਤੇ।
0: ਹਾਂਜੀ,
1: ਸੀ ਕਿਹੜੀ ਚੀਜ਼ ਆ ਜਿਹੜੀ ਫਾੜੀ ਵਿੱਚ ਵੀ ਪਾ ਕੇ ਵੀ ਨਹੀਂ ਗਿੱਲੀ ਹੁੰਦੀ?
0: ਅੱਛਾ, ਪਾਣੀ ਚ ਵੀ ਨਹੀਂ ਪਾ ਕੇ ਗਿੱਲੀ ਹੁੰਦੀ?
1: ਹਾਂਜੀ।
0: ਓਕੇ, ਬਰਫ਼?
1: ਨਹੀਂ, ਬਰਫ਼ ਬਰਫ਼ ਪਹਿਲਾਂ ਹੀ ਪਾਣੀ ਹੁੰਦੀ ਆ।
0: ਓਏ ਓ, ਅੱਛਾ ਅੱਛਾ, ਉਹ ਪਾਣੀ ਹੁੰਦੀ ਆ। ਓਕੇ
1: ਹਾਂਜੀ।
0: ਓਹੋ,
1: ਕੋਈ ਚੀਜ਼ ਪਾਣੀ ਦੀ ਚੀਜ਼ ਨਹੀਂ ਹੈਗੀ ਆ।
0: ਅੱਛਾ, ਪਾਣੀ ਦੀ ਚੀਜ਼ ਨਹੀਂ ਆ। ਓਕੇ, ਪਾਣੀ ਦੀ ਚੀਜ਼ ਨਹੀਂ ਆ। ਚਲੋ ਜਸ਼ੀ, ਤੁਸੀਂ ਪੁੱਛਣਾ ਚਾਹੋਗੇ?
2: ਮੈਨੂੰ ਤਾਂ ਲੱਗਿਆ ਮੈਂ ਬਚ ਜਾਵਾਂਗੀ।

0: ਅੰਬਰ
1: ਨੀ ਆਈ ਨਾਲ ਅੱਜ
0: ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
2: ਅੱਜ
1: ਸਾਰੇ ਏਡੀ ਛੇਤੀ ਕਿਉਂ ਪਹੁੰਚ ਗਏ ਸਕੂਲਾਂ ਨੂੰ
3: ਮੈਨੂੰ ਲੱਗਦਾ ਮੀਂਹ ਕਰਕੇ
2: ਗੱਡੀਆਂ ਚ ਗਏ ਆ ਨਾ
1: ਹਾਂ
3: ਤੁਰ ਕੇ ਨਹੀਂ ਗਏ
1: ਤੇ ਤੁਸੀਂ ਤਾਂ ਅੱਗੇ ਵੀ ਗੱਡੀਆਂ 'ਚ ਹੀ ਜਾਂਦੇ ਹੋ
2: ਹਾਂਜੀ ਪਰ ਫੇਰ ਵੀ ਗਈ ਵਾਰੀ
1: ਅੱਜ ਰੇਲ ਗੱਡੀ 'ਚ ਗਏ ਹੋ ਤੁਸੀਂ
2: ਨਹੀਂ ਨਹੀਂ
1: ਹਾਂ
2: ਅੱਜ ਮੀਂਹ ਪੈਂਦਾ
1: ਅੱਛਾ ਮੀਂਹ ਪੈਂਦਾ ਤੇ ਮੀਂਹ ਪੈਂਦਾ
3: ਤੇ ਸਾਰਿਆਂ ਦੀ ਗੱਲ ਕਰ ਰਹੀ ਹੋ
1: ਤਾਂ ਮੀਂਹ ਪੈਂਦਾ ਤੇ ਸੜਕਾਂ ਦੇ ਉੱਤੇ ਨਾ ਟ੍ਰੈਫਿਕ ਘੱਟ ਹੈ ਤੇ ਛੇਤੀ ਪਹੁੰਚ ਗਏ ਮੈਨੂੰ ਲੱਗਦਾ
2: ਹਾਂਜੀ
1: ਮੈਨੂੰ ਤਾਂ ਇਦਾਂ ਲੱਗਦਾ ਅੱਜ ਤੁਸੀਂ ਬੇੜੀ 'ਚ ਆਏ ਹੋ ਹਾਂ ਮੈਨੂੰ ਲੱਗਦਾ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਤੇ ਤੁਸੀਂ ਬੇੜੀ ਦੇ ਵਿੱਚ ਝੱਟ ਹੀ ਪਹੁੰਚ ਗਏ
3: ਅਸੀਂ ਤੇ ਵੇਟ ਕਰਦੇ ਹੁੰਦੇ ਸੀਗੇ ਪਾਣੀ ਭਰੇ ਤੇ ਅਸੀਂ ਬੋਟ ਬਣਾ ਕੇ ਤਰਾਈ ਇਹ ਜਨਰੇਸ਼ਨ ਨੇ ਨੀ ਕੀਤਾ ਹੋਣਾ
2: ਬਰਫ ਪਵੇ ਮੀਂਹ ਨਾ ਪਵੇ
3: ਹਾਏ
1: ਹਾਏ ਹਾਏ ਹਾਏ ਹਾਏ ਉਹ ਫ੍ਰਿਜ 'ਚ ਪੈਣੀ ਆ
2: ਪਰ ਜੇ ਉਹ ਪਵੇ ਅਸਲ ਚ ਨਾ ਕਿ ਫ੍ਰੀਜ਼ਰ ਦੇ ਵਿੱਚ ਫ੍ਰੀਜ਼ਰ ਚ ਨਾ ਬਣੀ ਜਾਣੀ ਆ
1: ਕਿੱਥੇ ਪਵੇ
2: ਤੇ ਬਾਹਰ ਪਵੇ ਜਿਵੇਂ ਘਰਾਂ ਦੇ ਬਾਹਰ ਤੇ ਸਾਰੇ ਕਿਤੇ ਭਰ ਜੇ ਜਿਵੇਂ ਕੈਨੇਡਾ ਦਾ ਹਾਲ ਹੁੰਦਾ ਫਿਰ ਮੈਂ ਫਤਿਹ ਦੇ ਜ਼ੋਰ ਜ਼ੋਰ ਦਾ ਫ੍ਰੀ ਚ ਸਨੋਬਾਲ ਨਾ ਮਾਰਾਂ ਦਾ ਵੀ ਮਾਊਂਟ ਬਲੇਅਰ ਨਾ ਜਾਣ ਦੀ ਲੋੜ ਪਵੇ
1: ਤੇ ਤੁਹਾਨੂੰ ਕਿ
2: ਪੈਸੇ ਖਚਾਉਣ ਦੀ 70-80 ਡਾਲਰ ਉਹ ਕੱਟਦੇ ਆ
3: ਤੇ ਜਿਹੜੀ ਸਫਾਈ ਕਰਨੀ ਪੈਣੀ ਆ ਉਹ ਇੱਕ
2: ਬੰਦੇ ਟਿਕਰ ਦੀ
1: ਆਹ ਜਿਹੜਾ
2: ਪੈਸੇ ਉਹ ਤਾਂ ਕੋਈ ਨਾ ਮੈਂ ਉਹਦੇ ਖਾਤਰ ਤਾਂ ਨਾ ਨਾ ਕੈਨੇਡਾ ਦੀ ਇਫੈਕਟ ਕਰ
3: ਦਿੰਦੇ ਉਹਨਾਂ ਤੋਂ ਪੁੱਛੋ ਆਪਣੀ ਕੈਨੇਡਾ ਵਾਲੀ ਮਾਸੀ ਤੋਂ
1: ਜਦੋਂ ਮੰਨਤ ਵੱਡੀ ਹੋਈ ਨਾ ਇਹਨੂੰ ਆਪਾਂ ਕੈਨੇਡਾ ਹੀ ਵਿਆਹ ਦੇਣਾ ਉੱਥੇ ਬਰਫ਼ ਵਾਵਾ ਪੈਂਦੀ ਆ
3: ਸੌਰਟਡ ਹੋ
2: ਜਾਏਗਾ ਨਾਲੇ ਅੱਜ ਨਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਸੀਗੇ ਉਦੋਂ ਮੇਰੇ ਫੇਵਰੇਟ ਬਾਬਾ ਜੀ ਕੀਰਤਨ ਕਰ ਰਹੇ ਸੀਗੇ ਬਹੁਤ ਸੋਹਣਾ ਸੀਗਾ
1: ਅੱਛਾ ਓਕੇ ਕੀ ਨਾਮ ਹੈ ਤੁਹਾਡੇ ਫੇਵਰੇਟ ਬਾਬਾ ਜੀ ਦਾ
2: ਉਹ ਨਹੀਂ ਪਤਾ ਪਰ
1: ਤੇ ਉਹਨਾਂ ਨੂੰ ਪੁੱਛੋ ਨਾ ਤੁਸੀਂ ਆਪਣੀ ਡੈਰੀ ਦੇ ਉੱਤੇ ਉਹਨਾਂ ਦੇ ਸਾਈਨ ਲੈ ਕੇ ਆਇਓ ਵੀ ਤੁਸੀਂ ਮੇਰੇ ਫੇਵਰੇਟ ਬਾਬਾ ਜੀ ਹੋ
2: ਠੀਕ ਆ
1: ਤੇ ਆਪਾਂ ਸਿੰਗਰਾਂ ਦੇ ਵੀ ਤੇ ਲੈਨੇ ਆਪਾਂ ਆਟੋਗ੍ਰਾਫ ਬਾਬਾ ਜੀ ਦੇ ਵੀ ਲੈ ਸਕਦੇ ਹਾਂ
2: ਹਾਂਜੀ
1: ਤੁਸੀਂ ਉਹਨਾਂ ਦਾ ਨਾਮ ਪਤਾ ਕਰਕੇ ਆਇਓ ਭਲਾ ਕੀ ਹੈ ਬਾਬਾ ਜੀ ਦਾ ਨਾਮ
2: ਠੀਕ ਆ
1: ਓਕੇ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਓਕੇ
3: ਹਾਂਜੀ
2: ਇੱਕ ਵਾਰੀ ਪਤੀ ਨਾ ਅੱਜ ਬਾਲ ਕਟਵਾ ਕੇ ਹੁੰਦਾ ਤੇ ਪਤਨੀ ਨੂੰ ਕਹਿੰਦਾ ਦੇਖ ਲਾ ਮੈਂ ਲੱਗਦਾ ਨਾ ਤੇ ਤੂੰ 10 ਸਾਲ ਛੋਟਾ ਪਤਨੀ ਜੇ ਤੁਸੀਂ ਗੰਜ ਕਢਾਏ ਹੁੰਦੇ ਤਾਂ ਤੁਸੀਂ ਐ ਲੱਗਿਆ ਕਿ ਹੁਣੀ ਜੰਮੇ
1: ਤੁਹਾਨੂੰ ਪਤਾ ਜਦੋਂ ਜਦੋਂ ਫਤਿਹ ਹੋਇਆ ਸੀ ਉਹ ਵੀ ਗੰਜਾ ਸੀ
2: ਹਾਂਜੀ ਤੇ ਮੈਂ ਵੀ ਸੀਗੀ
1: ਐਂ ਤੇ ਮੈਂ ਵੀ ਗੰਜੀ ਸੀ ਤੇ ਤੁਸੀਂ ਕਿਹੜੇ ਕਿਹੜੇ ਗੁਰੂ ਘਰ ਜਾਂਦੇ ਹੋ ਤੁਸੀਂ ਮੰਨਤ
2: ਜਿਹੜੇ ਟਾਰਨੇਟ ਵਾਲੇ
1: ਪਿੰਡ ਵਾਲੇ ਕਿ ਪਿੰਡ ਵਾਲੇ ਕਿ ਜਿਹੜਾ ਸਹੀ ਰੋਡ ਤੇ ਆ
3: ਟਾਰਨੇਟ
1: ਦੀਦੀ ਕਿਹੜੇ ਹਿਸਾਬ ਦੇ ਨਾਲ ਤੇਰੇ ਜਿਹੜੀ ਕੁੜੀ

0: ਆ ਉਹਨਾਂ ਦੀ ਹੈ
1: ਕਿਉਂ ਜੈਲਸ ਹੁੰਦੇ ਹੋ
0: ਨਹੀਂ ਮੈਂ ਪੁੱਛਾਂ ਤੇ ਸਹੀ ਕਿਹੜੇ ਹਿਸਾਬ ਦੇ ਨਾਲ ਤੂੰ ਦੀਦੀ ਕਿਹੜੇ ਹਿਸਾਬ ਨਾਲ ਬਣਾਇਆ ਉਹ
1: ਜਿਹੜਾ ਟ੍ਰੈਂਡ ਚੱਲਿਆ ਚੱਲਣ ਦਾ ਤੁਹਾਨੂੰ ਕੀ ਦਿੱਕਤ ਹੈ
2: ਮੈਨੂੰ ਨੀ ਪਤਾ
0: ਹੈ ਲੈ ਪਤਾ ਪਤਾ ਹੋਣਾ ਚਾਹੀਦਾ ਹੈ ਨਾ
1: ਮੈਨੂੰ ਨੀ ਪਤਾ ਕਹਿੰਦੇ ਨੋ ਕਮੈਂਟਸ
0: ਹੋਰ ਫਿਰ ਕੀ ਕੀਤਾ ਵੀਕਐਂਡ ਤੇ
2: ਵੀਕਐਂਡ ਤੇ ਮੈਨੂੰ ਇੱਕ ਟਰੱਕ ਮਿਲਿਆ ਕੱਲ
0: ਅੱਛਾ ਟੋਏ
2: ਕਿਉਂਕਿ ਮੈਂ ਕਦੇ ਅੱਜ ਟ੍ਰਾਈ
1: ਕੀਤੀ
2: ਤੇ ਫਿਰ ਮੰਮਾ ਨੇ ਹੁਣ ਕੋਈ ਵੀ ਗੱਡੀ ਜਿਹੜੇ ਮੈਂ ਕਹੂੰਗਾ ਮੰਮਾ ਨੇ ਲੈ ਲੈਣਾ ਹੀ
0: ਅੱਛਾ ਅੱਛਾ ਹੁਣ ਖਾ ਲੈਂਦੇ ਹੋ ਫਿਰ
2: ਹੁਣ ਖਾਊਂਗਾ ਮੈਂ
0: ਓਕੇ
2: ਅੱਜ ਖਾਦਾ ਹੀ ਥੋੜੇ ਆ
0: ਮੰਮਾ ਨੇ ਇਦਾਂ
2: ਕਿਉਂ ਸੁਣਾਉਂਦਾ ਇੱਕ ਵਰਿਆ
0: ਮੰਮਾ ਨੇ ਇਦਾਂ ਹੀ ਕਹਿ ਕੂ ਕਿ ਤੈਨੂੰ ਬਤੌਂ ਵੀ ਖਵਾ ਦੇਣੀ
2: ਨਹੀਂ ਅੱਜ ਸੁਣਾਉਂਦਾ ਇੱਕ ਚੁਟਕਲਾ
0: ਹਾਂਜੀ
1: ਪਹਿਲਾਂ ਡਿਸਾਈਡ
2: ਇੱਕ ਵਾਰੀ ਪੱਪੂ ਸੰਤੇ ਨੂੰ ਕਹਿੰਦਾ ਕਿ ਅਗਰ ਉਹ ਜਿਹੜੇ ਫੋਨ ਆ ਉਹ ਬੈਟਰੀ ਤੇ ਚੱਲਦੇ ਆ ਨਹੀਂ ਤਾਂ ਜੇ ਪੈਟਰੋਲ ਜਾਂ ਡੀਜ਼ਲ ਤੇ ਚੱਲਦੇ ਹੁੰਦੇ ਤਾਂ ਭਰਾਉਣਾ ਭਰਾਉਂਦੇ ਨਾ ਗਏ ਨਹੀਂ
0: ਬੜਾ ਕੰਮ ਖਰਾਬ ਹੋਣਾ ਸੀ ਫੇਰ ਪਤਾ ਲੱਗਣਾ ਸੀ ਭਲਾ ਬੀਬੀਆਂ ਉਹ ਚ ਵੀ ਪਾਉਂਦੀਆਂ ਕਿ ਨਹੀਂ ਜਾਂਦੀਆਂ ਕਿ ਨਹੀਂ ਪਾਉਣ ਫਿਰ ਵੀ ਉਹਦੇ ਚ ਥੈਂਕ ਯੂ
1: ਪਤਾ ਥੈਂਕ ਯੂ
0: ਤੇ ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗਸ ਤੇ ਸਤਿ ਸ੍ਰੀ ਅਕਾਲ
1: ਆਫਟਰ ਲੌਂਗ ਟਾਈਮ
3: ਸਤਿ ਸ੍ਰੀ ਅਕਾਲ ਬੰਦੋਤ ਅੰਕਲ ਜੀ ਐਂਡ ਸ਼ਾਂਤੀ ਜੀ
0: ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ ਹੈ
3: ਵਧੀਆ ਚਾਹ ਤੇ ਕੀ ਹਾਲ ਹੈ
0: ਸਾਡਾ ਵੀ ਠੀਕ ਆ ਤੁਸੀਂ ਸੁਣਾਓ ਕੀ ਕਰਦੇ ਸਵੇਰੇ ਸਵੇਰੇ
3: ਬ੍ਰੇਕਫਾਸਟ
0: ਅੱਛਾ ਬ੍ਰੇਕਫਾਸਟ ਕਰ ਲਿਆ ਕੀ ਕਰ ਰਹੇ ਹਿਲ ਅੱਛਾ ਕਰ ਰਿਹਾ ਓਕੇ ਚਲੋ ਦਵਾ ਦਵਾ ਸੁਣਾ ਦਿਓ ਤੇ ਫਿਰ ਕਰ ਲਓ ਬ੍ਰੇਕਫਾਸਟ
3: ਹਾਂਜੀ ਬਜਾਰਤ
0: ਹਾਂਜੀ
1: ਓਕੇ
3: ਲੱਗ ਲੱਗ ਅੱਖੇ ਲੱਗਦੇ ਨਾ ਬਿਨ ਅੱਖੇ ਲੱਗ ਜਾਂਦੇ
0: ਕਿਹੜੇ ਬਿਨ ਰੈੱਡ ਕੇ ਯੈਲੋ ਹੈਲੋ
1: ਮੈਨੂੰ ਲੱਗਦਾ ਉਹ ਆਪ ਹੀ ਸੋਚਾਂ 'ਚ ਬਹਿ ਗਿਆ
0: ਓਏ ਹੈਲੋ ਨਹੀਂ ਤਾਂ ਫੋਨ ਹੀ ਕੱਟਿਆ ਗਿਆ ਵਾ ਮੈਨੂੰ ਲੱਗਦਾ ਵੀ ਜ਼ਿਆਦਾ ਹੀ ਸੋਚਾਂ 'ਚ ਪੈ ਗਿਆ ਅਤੇ ਕਿਤੇ ਹੱਥ ਹੁੱਥ ਮੈਨੂੰ ਲੱਗਦਾ ਵੀ ਕਿਤੇ ਵੱਜ ਗਿਆ ਅਤੇ ਹੁਣੇ ਹੁਣੇ ਭਾਈ ਦੁਬਾਰਾ ਤੁਸੀਂ ਕਰ ਲਓ ਅਤੇ ਨਹੀਂ ਤਾਂ ਫਿਰ ਤੁਹਾਡੀ ਜਿਹੜੀ ਆ ਉਹ ਵਾਰੀ ਪਿੱਛੇ ਭੱਜ ਜਾਣੀ ਆ ਤੇ ਮੈਂ ਵੇਟ ਹੀ ਕਰ ਰਿਹਾ ਤੁਹਾਡੀ ਤੇ ਤੁਸੀਂ
1: ਟਿਕ ਟਿਕ ਟੂ
0: ਹਾਂ ਟਿਕ ਟਿਕ ਟੂ ਤੇ ਇਸੇ ਦੇ ਦਰਮਿਆਨ ਆਰਕੇ ਹਰੀ ਜੀ ਕਹਿੰਦੇ ਕਿ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਬਿਕੋਜ਼ ਆਫ ਹੈਵੀ ਰੇਨ ਅੱਜ ਕੈਫੇ ਕਾਫੀ ਕੁਆਇਟ ਹੈ ਬਟ ਇੰਜੋਇੰਗ ਰੇਡੀਓ ਵਿਦ ਐਕਸਟਰਾ ਹੋਟ ਕਾਫੀ ਨਾਈਸ ਡੇ ਟੂ ਆਲ ਥੈਂਕ ਯੂ ਤੁਹਾਡਾ ਹੈਰੀ ਜੀ ਅੱਛਾ ਤੁਸੀਂ ਫਿਰ ਕੈਫੇ ਰਨ ਕਰਦੇ ਹੋ ਅੱਜ ਕੱਲ੍ਹ ਗੁੱਡ ਗੁੱਡ ਗੁੱਡ ਚਲੋ ਫਿਰ ਅੱਜ ਮਤਲਬ ਆਪੇ ਬਣਾ ਕੇ ਪੀਣ ਵਾਲਾ ਕੰਮ ਹੈ ਚਲੋ ਕਦੀ ਕਦੀ ਇਹ ਵੀ ਕਰਨਾ ਚਾਹੀਦਾ ਵੀ ਆਪਾਂ ਦੂਜਿਆਂ ਨੂੰ ਕੀ ਪਿਆਉਂਦੇ ਹਾਂ ਪਹਿਲਾਂ ਆਪ ਵੀ ਬੰਦਾ ਪੀਤਾ ਅਤੇ ਇੰਜੋਏ ਕਰੋ ਤੁਸੀਂ ਕੌਫੀ ਅਤੇ ਧੰਨਵਾਦ ਅਤੇ ਮੰਡ ਸਾਹਿਬ ਕਹਿੰਦੇ ਹੈ ਕਿ 21ਵੀਂ ਮੈਰਿਜ ਐਨਵਰਸਰੀ 'ਤੇ ਵਾਹਿਗੁਰੂ ਨੇ ਪਰਿਵਾਰ ਨੂੰ ਅੰਮ੍ਰਿਤ ਦਾਤ ਬਖਸ਼ੀ ਅਤੇ ਵਾਹਿਗੁਰੂ ਮਿਹਰ ਕਰਨ ਸਭ ਦੇ ਉੱਤੇ ਵਾਹਿਗੁਰੂ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਮੰਡ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਗੁਰਸਿੱਖੀ ਜੀਵਨ ਦੇਵੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਵਧਾਈਆਂ ਤੁਹਾਨੂੰ ਅਤੇ ਇੱਕ ਵਾਰੀ ਫਿਰ ਤੋਂ ਆ ਗਏ ਨੇ ਤਾਜ ਐਂਡ ਸਿਬਲਿੰਗਸ ਹਾਂਜੀ ਤਾਜ ਕੀ ਗੱਲ ਹੋ ਗਈ ਗੁਰਬਾਜ ਕੀ ਗੱਲ ਹੋ ਗਈ ਹੈਂ ਕੀ ਮਸਲਾ ਪੈ ਗਿਆ ਆ ਪਿੱਛੇ ਯਾਰ ਖੜਕਾ ਦੜਕਾ ਜਿਹਾ ਪਹਿਲਾਂ ਬੰਦ ਕਰ ਮੇਰਾ ਵੀਰ ਹਾਂਜੀ ਅੱਛਾ ਕਨੈਕਸ਼ਨ ਕੱਟਿਆ ਗਿਆ ਤਾਂ ਪਿੱਛੇ ਨਾ ਜਿਹੜਾ ਵੀ ਕੋਈ ਖੜਕਾ ਕਰ ਰਿਹਾ ਨਾ ਉਹਨਾਂ ਨੂੰ ਕਹਿ ਵੀ ਮੈਨੂੰ ਇੱਕ ਵਾਰੀ ਕਾਲ ਕਰ ਲੈਂਦੋ ਅਤੇ ਪਲੀਜ਼ ਫਿਰ ਕਰ ਲਿਓ ਤੁਸੀਂ ਸਾਫ਼ ਸਫਾਈ ਹੈਂ
1: ਜਿਵੇਂ ਕਲਾਸ
0: ਇਹ ਤਾਜ ਲੱਗਦਾ ਮੈਨੂੰ
1: ਟੀਚਰ ਟਾਕਿੰਗ
0: ਹਾਂ ਐਂਬਰ ਸੀ ਹਾਂ ਐਂਬਰ ਨੂੰ ਕਹੋ ਵੀ ਐਂਬਰ ਰੁਕ ਜਾਓ ਥੋੜੀ ਦੇਰ ਪਲੀਜ਼ ਤੇ ਕੀ ਸੁਣਾਓਗੇ ਹੁਣ ਦੱਸੋ
3: ਬੁਜਾਰਤ
0: ਹਾਂਜੀ
3: ਲੱਗ ਲੱਗ ਆਖੇ ਲੱਗਦੇ ਨਾ ਬਿਨ ਆਖੇ ਲੱਗ ਜਾਂਦੇ
0: ਹੈ
1: ਲੱਗ ਲੱਗ ਆਖੇ ਲੱਗਦੇ ਨਾ ਪਰ ਨਾ ਲੱਗਦੇ ਆਖੇ ਲੱਗ ਜਾਂਦੇ
0: ਹੈ ਚੋ ਇਹ ਆਨਸਰ ਵੀ ਨਾਲ ਲੱਗਦੇ ਦੱਸ ਹੀ ਦਿਓ
1: ਮੈਨੂੰ ਤੇ ਮੈਂ ਦੁਬਾਰਾ ਰਿਪੀਟ ਕਰ ਲਈ ਉਹ ਵੀ ਬਹੁਤ ਵੱਡੀ ਤਰ੍ਹਾਂ ਹੋ ਸੀ ਕਿ
0: ਇਹ ਮੈਨੂੰ ਲੱਗਦਾ ਬੁਝਾਰਤ ਕਰਤੇ ਤੇ ਟੰਗ ਟਵਿਸਟਰ ਜ਼ਿਆਦਾ ਵਾ
1: ਟਵਿਸਟਰ ਜ਼ਿਆਦਾ
0: ਹਾਂਜੀ
3: ਲੱਗ ਲੱਗ
1: ਨਹੀਂ ਅਸੀਂ ਹਾਰ ਮੰਨੀ
0: ਉਹ ਸਮਝ ਗਏ ਇਹ ਹਾਰ ਗਏ ਪੁੱਤ ਅਸੀਂ ਆਲਰੇਡੀ ਹਾਰ ਚੁੱਕੇ ਹਾਂ ਦੱਸੋ ਆਨਸਰ ਦੱਸੋ ਇਹਦਾ ਹੈ
3: ਬੋਲ
0: ਹੈ
1: ਬੋਲ
0: ਬੋਲ ਹੁਣ ਦੱਸੋ ਬੁਝਾਰਤ ਕੀ ਲੱਗ ਲੱਗ
1: ਆਖੇ ਲੱਗਦੇ ਨਹੀਂ
3: ਆਖੇ ਲੱਗਦੇ ਨਾ ਬਿਨ ਆਖੇ ਲੱਗ ਜਾਂਦੇ
1: ਕਵੀ ਕੀ ਕਹਿ ਗਏ ਸਮਝ ਨਹੀਂ ਆ
0: ਰਿਹਾ ਓਕੇ ਨਾਈਸ ਗੁੱਡ ਸੀ ਯਾਰ ਵੱਡੀ ਵੱਡੀ ਚੀਜ਼ ਹੀ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਥੈਂਕ ਯੂ ਐਂਬਰ ਵੀ ਸੁਣਾਓਗੀ ਹਾਂਜੀ ਹਾਂਜੀ ਲਿਆਓ ਜੀ ਐਂਬਰ ਨਾਲ ਗੱਲ ਕਰਾ ਦੋ
3: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਸ਼ਾਂਤੀ ਜੀ
1: ਸਤਿ ਸ੍ਰੀ ਅਕਾਲ ਐਂਬਰ ਕੀ ਹਾਲ ਚਾਲ ਹੈ
3: ਬਹੁਤ ਵਧੀਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਬਹੁਤ ਵਧੀਆ
1: ਕੀ ਕਰ ਰਹੇ ਸੀ ਖੜਕਾ ਤੁਸੀਂ ਇੰਨਾ ਜ਼ਿਆਦਾ
0: ਆਹੋ
3: ਪੈਕਸ ਜੂਸੀ ਪੀਣੀ ਸੀ
0: ਅੱਛਾ ਜੂਸੀ ਪੀਣ ਲਈ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਫਿਰ ਜੂਸੀ ਪੀ ਕੇ
3: ਬਜਾਰ
0: ਅੱਛਾ ਬਜਾਰ ਓਕੇ
3: ਉਲੰਦੀ ਬੋਲੰਦੀ ਦਰਨ ਵਿੱਚ ਖੁੱਲਣੀ
0: ਹਾਂ ਇਦਾਂ ਦਾ ਕੁਝ ਹੈਗਾ ਤਾਂ ਹੈ ਮੈਂ ਪਹਿਲਾਂ ਵੀ ਸੁਣਿਆ ਵਾ
1: ਕੈਂਡਲ
0: ਖੁੱਲਣੀ ਮੁੱਲਣੀ ਦਰਾਂ ਵਿੱਚ ਖੁੱਲਣੀ
3: ਹਾਂਜੀ
0: ਮੈਂ ਸੁਣਿਆ ਤਾਂ ਹੈਗਾ ਪਹਿਲਾਂ ਵੀ ਪਰ ਮੈਨੂੰ ਐਂਬਰ ਹਾਂ ਪਰ ਮੈਨੂੰ ਭੁੱਲ ਗਿਆ ਵਾ ਫੇਰ ਕੀ ਹੀ ਹੈ
1: ਤੁਸੀਂ ਆਪ ਹੀ ਦੱਸ ਦੋ
0: ਸ਼ਿਤਾ
3: ਜੁੱਤੀ
0: ਦਰਾਂ ਵਿੱਚ ਖੋਲਣੀ ਸ਼ੂਜ਼ ਖੋਲ ਕੇ ਅੰਦਰ ਜਾਈਦਾ ਨਾ ਪਰ ਕਈਆਂ ਦਾ ਇਹ ਵੀ ਹੁੰਦਾ ਵਾ ਉਲਣੀ ਮੋਲਣੀ ਜੋ ਮਰਜ਼ੀ ਇੰਨੀ ਮਰਜ਼ੀ ਗੰਦੀ ਹੋਵੇ ਅਸੀਂ ਨੀ ਜੇ ਖੋਲਣੀ
1: ਭਾਵੇਂ ਬੋਰਡ ਲਗਾਇਆ ਹੋਇਆ ਭਾਵੇਂ ਪੋਸਟਰ ਲੱਗਿਆ ਹੋਇਆ
0: ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਨੂੰ ਕਿਹਾ ਵਾ ਆ ਜੁੱਤੀ ਪਾ ਲਈ ਤੁਸੀਂ ਇਹਦਾ ਮਤਲਬ ਪਤਾ ਹੁੰਦਾ ਵਾ ਵੇਖ ਲਿਆ ਹੁੰਦਾ
1: ਸਪੇਸ ਬਣਾ ਕੇ ਚੱਲਦੇ
0: ਪਰ ਉਹ ਸਿਰਫ ਸੈਕਿੰਡ ਕਰਾਉਣਾ ਹੁੰਦਾ ਵਾ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ
1: ਹੈਲੋ ਅਸੀਸ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ
0: ਹਾਂਜੀ ਹਾਂਜੀ ਹਾਂ ਨਿੱਕ ਜੇ ਵੀ ਚੱਲੂਗਾ ਫਿਰ ਕੀ ਹੋਇਆ ਦੱਸੋ
1: ਫਿਰ ਕੀ ਹੋਇਆ
0: ਹੋਰ ਕੀ ਕਹੋ ਤੁਸੀਂ ਕ੍ਰਿਸ਼ਨਾ ਵੀਰ ਜੀ ਕਹੋ ਹਾਂ ਤੁਹਾਨੂੰ ਸਾਰਾ ਕੁਝ ਮਾਫ ਆ ਉਹ ਫਨ ਹੁੰਦਾ ਵਾ ਸਵੇਰੇ ਸਵੇਰੇ
4: ਮੈਂ ਭੁੱਲ ਗਈ ਸੀ ਬਸ
0: ਨਹੀਂ ਭੁੱਲ ਗਈ ਨਹੀਂ ਕਈ ਦਾ ਹੁੰਦਾ ਮੈਂ ਫਨ ਕਰਦੀ ਸੀ ਨਿਕਲ ਗਿਆ ਤੇ ਨਿਕਲ ਗਿਆ ਹੈ ਇੰਨੀਆਂ ਜਿੰਮੇਵਾਰੀਆਂ ਤੂੰ ਕੁੜੀਏ ਲਈ ਫਿਰਦੀ ਹੈ ਹੈਲੋ
1: ਤੇਰੀ ਗੱਲਾਂ ਦੇ ਵਿੱਚ ਵੀ ਬੜਾ ਹੀ ਸਟ੍ਰੈਸ ਕਿ ਹਾਂ ਬੜਾ ਕੰਮ ਸੀਗਾ
0: ਇੰਨਾ ਬੋਝ ਨਾ ਪਈ ਪਾਇਆ ਕਰੋ ਸਾਡੀ ਨਿੱਕੀ ਜੀ ਕੁੜੀ ਤੇ
4: ਇਹਨੂੰ ਤਾਂ ਕਾਲੀ ਹੈ
0: ਹੈ
4: ਸਾਨੂੰ ਕਾਲੀ ਹੈ
0: ਓਏ ਹੋਏ ਉਹ ਕਾਲੀ ਨਹੀਂ ਕਰੀਦੀ ਪੁੱਤ ਚੋ ਤੁਸੀਂ ਜੇ ਬਾਅਦ ਚ ਵਾਰੀ ਲੈਣੀ ਆ ਤੇ ਤੁਸੀਂ ਆਰਾਮ ਨਾਲ ਪਹਿਲਾਂ ਵਿਹਲੇ ਹੋ ਲੋ
4: ਨਹੀਂ ਕੋਈ ਨਹੀਂ ਹੁਣ ਤਾਂ ਚੱਕ ਲਈ ਚੱਕੂ
0: ਅੱਛਾ ਅੱਛਾ ਹੁਣ ਚੱਕ ਲਿਓ ਓਕੇ ਪਰ ਕਾਲੀ ਨਹੀਂ ਕਰੀਦੀ ਸਾਰੀ ਜ਼ਿੰਦਗੀ ਕਾਲੀਆਂ ਹੀ ਕਰਨੀਆਂ
4: ਮੈਂ
0: ਸਾਰਾ ਕੁਛ ਮੈਨੇਜ ਕਰ ਲੈਂਦੀ ਆ
1: ਮਲਟੀ ਟੈਲੈਂਟਡ ਹੈ
0: ਇੰਨਾ ਕੁਛ ਤੇ ਵੀਰ ਜੀ ਕੋ ਵੀ ਨਹੀਂ ਮੈਨੇਜ ਹੁੰਦਾ, ਦੀਪ ਵੀਰੇ ਕੋ ਨਹੀਂ ਇੰਨਾ ਕੁਛ ਮੈਨੇਜ ਹੁੰਦਾ ਜਿੰਨਾ ਇਹ ਕਰ ਲੈਂਦੀ ਆ।
5: ਹਾਂਜੀ,
0: ਹੋਰ ਉਹ ਨਹੀਂ ਭਾਂਡੇ ਕੱਢਦਾ ਡਿਸ਼ਵਾਸ਼ਰ ਚੋਂ, ਮੰਮਾ ਦੀ ਹੈਲਪ ਕਰਦਾ ਜਿੰਨੀ ਅਸੀਸ ਕਰ ਦਿੰਦੀ ਆ।
1: ਚਲੋ ਲੋਇਲ ਤੇ ਹੈ, ਸਹੀ ਝੂਠ ਨਹੀਂ ਬੋਲਦੀ ਹੈ।
0: ਤੂੰ ਤੂੰ ਮੰਮਾ ਨੂੰ ਗੱਲਾਂ ਤੇ ਸੁਣਾਉਂਦੀ ਆ ਨਾ ਮੰਮਾ, ਹੋਰ ਮੰਮਾ
1: ਸਾਰਿਆਂ ਨੂੰ ਵੇਟ ਹੁੰਦਾ ਅਸੀਂ
0: ਹੋਰ ਜੀ ਲਾ ਕੇ ਰੱਖਦੀ ਆ ਸਾਰਿਆਂ ਦਾ।
5: ਹਾਂਜੀ,
0: ਸਾਰਿਆਂ ਦਾ ਖਿਆਲ ਰੱਖਦੀ ਆ, ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਆ, ਬੋਲੀਆਂ ਸੁਣਾਉਂਦੀ ਆ ਤੂੰ। ਹੈ
5: ਮੈਂ ਘਰ ਨਹੀਂ ਸੁਣਾਉਂਦੀ।
0: ਅੱਛਾ ਘਰ ਨਹੀਂ ਸੁਣਾਉਂਦੀ, ਓਏ ਹੋਏ। ਹਾਂ ਵੀ ਮੋਚੀ ਆਪਣੀ ਜੁੱਤੀ ਨਹੀਂ ਗੰਢਦਾ। ਕੀ ਸੁਣਾਓਗੇ ਫਿਰ ਅੱਜ?
6: ਮਰੁੰਡੇ ਮਰੁੰਡੇ ਨਾ ਮਰੁੰਡੇ ਮਰੁੰਡੇ ਨਾ ਨਾ ਨਾ ਨਾ ਨਾ ਨਾ ਨਾ ਮਰੁੰਡੇ ਨਿਪੂਆ ਨਿਪੂਆ ਐਂਦ ਡੰਗੇ ਲਾਵੇ ਨਿਪੂਆ ਐਂਦ ਡੰਗੇ ਲਾਵੇ ਨਿਪੂਆ ਪ੍ਰਭੂਆ ਨਿਪੂਆ ਐ ਮਰੁੰਡੇ ਖਾਵੇ ਨਿਪੂਆ ਐ ਮਰੁੰਡੇ ਖਾਵੇ ਨਮ ਨਮ ਨਮ ਨਮ ਨਮ ਭੂਆ ਤੇ ਪਤਾ ਦੰਦ ਨਹੀਂ ਹੈਗੇ ਪਤਾ ਤੁਹਾਨੂੰ ਹੋਰ ਕੀ ਬੋੜੀ ਭੂਆ ਨਮ ਨਮ ਕਰਕੇ ਖਾਂਦੀ ਗਿੱਲਾ ਗਿੱਲਾ ਕਰਕੇ ਮਰੁੰਡੇ ਅੰਦਰ ਨੰਘਾਉਂਦੀ ਆ ਉਹਦੇ ਕੋਲ ਉਹਦੇ ਕੋਲ ਕੜਕ ਕਰਕੇ ਥੋੜੀ ਕੱਸਦੇ ਜਾਂਦੇ ਆ ਹੈਂ ਪਪੋਲ ਪਪੋਲ ਕੇ ਖਾਂਦੀ ਆ ਹੋਰ ਥੋੜੇ ਥੋੜੇ ਪਹਿਲਾਂ ਗਿੱਲੇ ਕਰ ਲੈਂਦੀ ਆ ਜਦੋਂ ਪੋਲੇ ਹੋ ਜਾਂਦੇ ਆ ਫਿਰ ਉਹ ਅੰਦਰ ਨੰਘਾਉਂਦੀ ਉਹ
5: ਦੰਦ ਕਿਉਂ ਨਹੀਂ ਹੈਗੇ
0: ਉਹ ਬੋੜੀ ਭੂਆ ਫੁੱਫੜ ਨੇ ਦੰਦ ਤੋੜਤੇ ਉਹਦੇ ਭੂਆ ਚੌਕਲੇਟ ਬੜੇ ਖਾਂਦੀ ਸੀ ਨਿੱਕੀ ਹੁੰਦੀ ਤੇ ਫਿਰ ਉਹਦੇ ਦੰਦ ਜਿਹੜੇ ਉਹ ਖਾਧੇ ਗਏ ਟੁੱਟ ਗਏ
1: ਉਹਨੇ ਡੈਂਟਿਸ ਅਪਾਇੰਟਮੈਂਟਸ ਵੀ ਸਾਰੀ ਮਿਸ ਕਰਦੀ
0: ਹੋਰ ਰਾਤ ਨੂੰ ਚੌਕਲੇਟ ਖਾ ਕੇ ਸੌਂ ਜਾਂਦੀ ਸੀ
5: ਉਹ ਤਾਂ ਨਹੀਂ ਕਰਦੀ ਸੀ ਮੇਰੀ ਭੂਆ
0: ਤੁਹਾਡੀ ਭੂਆ ਕੀ ਕਰਦੇ ਆ ਫਿਰ
5: ਵੈਸੇ ਵੀ ਗਰੋਨ ਅਪਸ ਚੌਕਲੇਟ ਆਏ ਜੇ ਕੈਂਡੀਆਂ ਖਾਂਦੇ ਨੀ
0: ਉਹ ਨਿੱਕੇ ਹੁੰਦੇ ਖਾਂਦੇ ਸੀ ਨਾ ਜਿੱਦਾਂ ਮੰਨ ਲਓ ਤੁਸੀਂ ਹੁਣ ਖਾਂਦੇ ਹੋ ਤੇ ਤੁਸੀਂ ਵੱਡੇ ਹੋ ਕੇ ਭੂਆ ਬਣਨਾ
5: ਨਹੀਂ
0: ਦੋਰ ਭੂਆ ਹੀ ਬਣਨਾ ਵਾ ਤੁਸੀਂ
5: ਨਹੀਂ ਮੈਂ ਤਾਂ ਮੈਂ ਥੋੜੇ ਬੱਚਿਆਂ ਲਈ ਭੂਆ ਬਣੂ ਥੋੜੇ ਬੱਚਿਆਂ ਲਈ ਮੈਂ ਆਪਦੇ ਬੱਚਿਆਂ ਲਈ ਮੰਮੀ ਬਣੂ
0: ਓ ਵਾਹ ਭੂਆ ਭੂਆ ਕਹਿਣਗੇ ਫਿਰ ਭੂਆ ਜੀ ਅਸੀਸ ਭੂਈ ਹੈ ਨਾ ਕਿੰਨਾ ਮਜ਼ਾ ਆਊਗਾ ਨਾ ਹੈ ਨਾ
5: ਮੇਰੇ ਵੀਰ ਦਾ ਨੀ ਮੇਰੇ ਦੂਜੇ ਵੀਰ ਦਾ ਓਹਨਾ ਵਿਆਹ ਹੋਣ ਵਾਲਿਆ ਤੇ ਉਹ ਜਿਹੜੇ ਦੀਦੀ ਹੋਗੀ ਨਾ ਉਹ ਮੇਰੀ ਭਾਬੀ ਹੋ
0: ਹਾਂ ਉਹ ਤੁਹਾਡੀ ਭਾਬੀ ਹੋਗੀ ਹੈ ਨਾ ਤੇ ਤੁਸੀਂ ਉਹਦੀ ਨਨਾਣ ਹੋਗੇ ਨਿੱਕੀ ਜੀ
5: ਤੇ ਵੀਰਾ ਮੇਰਾ ਸਟਿਲ ਵੀਰਾ ਹੀ ਰਹੂਗਾ
0: ਹਾਂ ਵੀਰਾ ਤੇ ਸਟਿਲ ਵੀਰਾ ਹੀ ਰਹਿਣਾ ਵੀਰਾ ਸਟਿਲ ਰਹਿਣਾ Thank you, Zee.
5: Veera's not gonna change to anything else.
1: Yeah.
0: Oh yeah, exactly. Yeah. ਸਭ ਪਤਾ ਸੀ ਇਸਨੂੰ ਸਾਰੀਆਂ ਗੱਲਾਂ ਪਤਾ ਵਾ ਸਭ ਇਹ ਨੋਟ ਕਰਕੇ ਬੈਠੀ ਹੈ ਕੁੜੀ ਥੈਂਕ ਯੂ ਸੀ
1: ਥੈਂਕ ਯੂ ਸੀ
5: ਥੈਂਕ ਯੂ ਓਕੇ ਬਾਏ
1: ਬਾਏ
0: ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ
5: ਬਾਏ ਬਾਏ
0: ਬਾਏ ਬਾਏ ਨੈਕਸਟ ਸਾਡੇ ਨਾਲ ਆ ਤਵਨੀਤ ਐਸ਼ਲੀਨ ਤੇ ਤਾਜਵੀਰ
1: ਦੇਖਦੇ ਕੌਣ ਆਉਂਦਾ ਪਹਿਲਾਂ
0: ਕਲੀਅਰ ਤੁਸੀਂ ਮੈਨੂੰ ਨਾ ਨਾ ਪੁੱਛੋ ਆਪ ਦੱਸੋ ਤੁਸੀਂ
1: ਵੀਰਾ ਹੈ ਨਾ ਸਰਦਾਰ ਜੀ ਹੈ
0: ਪੱਕੀ ਗੱਲ ਹੈ
1: ਪਰ
0: ਹਾਰ ਗਏ ਸੀ ਨਾ
5: ਇੱਕ
0: ਹਾਂ ਇੱਕ ਹੀ ਆਪਸ਼ਨ ਸੀ ਤੁਹਾਡੇ ਕੋਲ ਏਦਾਂ ਥੋੜੀ
1: ਇਹ ਮੈਂ ਕੰਡੀਸ਼ਨ ਅਪਲਾਈ ਪੜਿਆ ਨਹੀਂ ਸੀ ਨਾ
5: ਮੈਨੂੰ
0: ਚਿਰ ਹੋ ਗਿਆ ਤੁਹਾਨੂੰ ਗੱਲ ਕਰਦਿਆਂ ਹੈ ਤੁਸੀਂ ਟ੍ਰਿਕ ਕਰ ਦਿੰਦੇ ਹੋ ਨਾ ਐਸ਼ਲੀਨ ਤੁਸੀਂ ਤੇ ਟ੍ਰਿਕਸਟਰ ਹੋ ਕੀ ਸੁਣਾਓਗੇ ਫਿਰ ਅੱਜ
5: ਉੱਪਰ ਪੰਖਾ ਚਲਤਾ ਹੈ ਨੀਚੇ ਬੇਬੀ ਸੋਤਾ ਹੈ ਛੋਟੇ ਛੋਟੇ ਭੂਕ ਲੱਗੀ ਅੱਜ ਖਾ ਲੋ ਬੇਟਾ ਮੂੰਗਫਲੀ ਮੂੰਗਫਲੀ ਤੇ ਦਾਣਾ ਨਹੀਂ
0: ਹਮ ਤੁਹਾਰੇ
5: ਮਾਮਾ ਮੇਰਾ
0: ਹਮ ਤੁਹਾਰੇ ਮਾਮਾ ਨੇ
5: ਹਮ ਤੁਹਾਡੇ ਮਾਮਾ ਨੀ ਮਾਮਾ ਗਿਆ ਦਿੱਲੀ ਉੱਥੇ ਚੱਲਿਆ ਬਿੱਲੀ ਬਿੱਲੀ ਨੇ ਮਾਰਿਆ ਪੰਛਾ ਮਾਮਾ ਹੋ ਗਿਆ
0: ਗੰਜਾ
5: ਗੰਜਾ ਬੱਲੇ ਬੱਲੇ ਸ਼ਾਵਾ ਸ਼ਾਵਾ
0: ਬੱਲੇ ਬੱਲੇ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਅੱਛਾ ਬਿੱਲੀ ਨੇ ਕੀਤਾ ਗੰਜਾ ਹੈ ਨਾ ਮੈਨੂੰ ਲੱਗਾ ਮਾਮੀ ਨੇ ਕੀਤਾ ਸ਼ਾਇਦ
5: ਬਿੱਲੀ ਹੋ ਗਈ ਹੈ
1: ਬਿੱਲੀ ਹੋ ਗਈ
0: ਹੈਰਾਨ
1: ਬਿੱਲੀ ਹੋ ਗਈ ਹੈਰਾਨ ਬਿੱਲੀ ਕਹਿੰਦੀ ਜੋਬ ਰੈਡੀ ਹੋਈ ਪਈ
0: ਥੈਂਕ ਯੂ ਮਾਮੇ ਨੂੰ ਫਿਰ ਵਿਗ ਲਵਾ ਦਈਏ ਹਨਾ ਹਾਂ ਥੈਂਕ ਯੂ ਨੈਕਸਟ ਕੌਣ ਹੈ ਫਿਰ ਤਵਨੀਤ ਤੇ ਸਭ ਤੋਂ ਕਿਊਟ ਆ ਪਰ ਤੁਸੀਂ ਵੱਡੇ ਹੋ ਨਾ ਤੁਹਾਡੀ ਆਵਾਜ਼ ਵੱਡੀ ਹੋ ਗਈ ਹੈ ਤਾਂ ਕਰਕੇ
1: ਹੁਣ ਕੋਈ ਗੱਲ ਯਾਦ ਕਰਕੇ ਆਈ ਹੈ
5: ਲੋਹੀ
0: ਲੈਣੀ ਸੀ
1: ਉਹ ਇੱਥੇ ਰੇਡੀਓ ਭੁੱਲ ਗਏ ਸੀ ਨਾ ਫਿਰ ਉਹ ਉਹਨਾਂ ਨੇ ਆਂਟੀ ਦਾ ਸ਼ੋਲ ਲੈ ਕੇ ਉਹ ਮੈਚ ਹੋ ਗਿਆ
0: ਆਹੋ ਉਹ ਤੇ ਉੱਥੇ ਮੈਂ
5: ਆਂਟੀ ਲੋਹੀ ਵਰੀ
1: ਇੱਥੇ ਮੰਮਾ ਦੀ ਗਲਤੀ ਹੈ
0: ਹੁਣ ਤੇ ਤੇਰੇ ਵੀ ਕੰਨਾਂ ਚ ਸਿਰ ਕਰਨ ਵਾਲਾ ਹੋਇਆ, ਓਦਾਂ ਤੇ ਬੜੇ ਤੂੰ ਲਾਮੇ ਦੇਣੀ ਹੈ।
1: ਐਤਕੀ ਅਸੀਂ ਸਪੈਸ਼ਲੀ ਕਿਹਾ ਕ੍ਰਿਸ਼ਨਾ ਵੀਰ ਜੀ ਨੇ ਤੁਹਾਡੀ ਫੀਡ ਤੇ ਆ ਕੇ ਕਿਹਾ,
0: ਆ ਕੇ ਕਿਹਾ, ਤੁਹਾਡੇ ਕੰਨ ਚ ਕਿਹਾ, ਤੁਹਾਡੇ ਕਰਮ ਨਕੁਰ ਆ ਜਾਓ ਹੈ, ਤੇ ਤੁਸੀਂ ਫੇਰ ਵੀ ਨੀ ਆਏ ਤੁਸੀਂ ਹੈ। ਲੋਈ ਲੈਣ ਗਿਆ ਸੀ ਮੈਂ,
7: ਤੁਸੀਂ ਕੈਂਡਲ ਵੀ ਲਾਈ ਸੀ, ਮੰਮਾ ਨੇ ਦੇਖੀ ਤੇ ਮੰਮਾ ਨੇ ਮੈਸੇਜ ਕੀਤਾ ਕੈਂਡਲ ਹਾਥ ਹਾਥ ਹਾਥ।
0: ਮੰਮਾ ਦੀ ਫੇਵਰੇਟ, ਫਿਰ ਆਪਾਂ ਆਖਿਆ ਮੰਮਾ ਤੇ ਆਏ ਨੀ ਤੇ ਆਪਾਂ ਕੈਂਡਲ ਹੀ ਲਾ ਲੈਣੇ।
7: ਹਾਂਜੀ
0: ਆਪਾਂ ਇਸੇ ਕਰਕੇ, ਆਪਾਂ ਪਤਾ ਇਸੇ ਕਰਕੇ ਯਸ਼ ਜੀ ਵਿਆਹ ਨੀ ਰੱਖਿਆ ਮਰੂਦ ਦਾ ਤੇ ਭਿੰਡੀ ਦਾ, ਇਹਨਾਂ ਨੇ ਉੱਥੇ ਵੀ ਫੇਰ ਕਹਿ ਦੇਣਾ ਵਾ ਵੀ ਅਸੀਂ ਬਿਜ਼ੀ ਹਾਂ ਸਾਨੂੰ ਪਤਾ ਨੀ ਲੱਗਾ, ਹੈ ਨਾ, ਇਸੇ ਕਰਕੇ ਨੀ ਰੱਖਿਆ ਆਪਾਂ।
7: ਕਿੱਥੇ
0: ਕੁੜੀਆਂ ਪੈਰਾਂ ਤੇ ਪਾਣੀ ਪੈਣ
7: ਦਿੰਦੀਆਂ। ਜੋ ਵੀ ਹੁਣ ਤੁਸੀਂ ਫਰਾਈਡੇ ਨੂੰ ਬੁਲਾਇਆ ਤੇ ਅਨਿਵਰਸਰੀ ਕਰ ਲਈ ਤੇ
1: ਲੱਗਦਾ ਇਵੈਂਟ ਦੀ ਤੁਹਾਡੀ ਡਾਇਰੀ ਇਹਦੇ ਹੱਥ ਲੱਗ ਗਈ।
0: ਹੋਰ
1: ਮੇਲਾ ਵੀ ਕਰ ਲਾਂਗੇ,
7: ਮੇਲਾ ਵੀ ਕਰ
0: ਲਾਂਗੇ,
7: ਮੂਵੀ ਵੀ ਦੇਖ ਲਈ,
0: ਅੱਛਾ
1: ਰੱਖੜੀ ਵੀ ਬਣਾ ਲਾਂਗੇ,
7: ਮੰਮਾ ਦੀ ਇੰਟਰਵਿਊ ਵੀ ਕਰ ਲਈ।
0: ਹਾਂ ਤਮਨੀਤ ਦੇ ਹੱਥ ਨਹੀਂ ਨਾ ਕੁਛ ਲੱਗਾ। ਓਹੋ ਹੈ ਹੁਣ ਕੁੜੀਆ ਤੇਰੀ ਕਰਨੀ ਆ।
7: ਨਹੀਂ ਮੈਂ ਨਹੀਂ ਇੰਟਰਵਿਊ ਕਰਨੀ,
0: ਤੇਰੀ ਦੰਗੜ ਦੰਗੜ ਕਰਨੀ ਆ, ਇੰਟਰਵਿਊ ਨਹੀਂ ਕਰਨੀ ਤੇਰੀ, ਤੇਰੀ ਚੀਂ ਚੀਂ ਕਰਨੀ ਆ ਮੈਂ ਕਿਸੇ ਦਿਨ।
7: ਨੋ
0: ਹਾਂ
7: ਰੋਡ
0: ਮੀਂਹ ਭਰਾ ਦੇ ਜੋਰੋ ਜੋਰ,
7: ਮੀਂਹ ਵਰਸਾ ਦੇ ਜੋੜੋ ਜੋਰ, ਮੀਂਹ ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ, ਕੱਲ ਇੱਕ ਬਿਜਲੀ ਠਾਕ ਤੱਕ ਹੀ ਆਈ
0: ਹੈ। ਹਾਂ ਤੇ ਅੱਗੇ ਉਹ ਦੂਸਰਾ ਨੀ ਪਾਉਣਾ, ਡੱਡੂ ਕਰਨ ਗੜੈ ਗੜੈ, ਲਾਲ ਜੀ ਕਰਨ ਡੈਸ਼ ਡੈਸ਼, ਇਹ ਮੰਮਾ ਦੱਸਣਗੇ। ਥੈਂਕ ਯੂ।
7: ਤੇ ਕੱਲ ਤੇ ਫਰਾਈਡੇ ਜਦੋਂ ਡੈਡ ਨੇ ਪੰਪ ਤੇ ਟਰੱਕ ਲਾਇਆ ਉਹ ਗੈਬ ਹੋ ਗਿਆ,
0: ਹਾਂ
7: ਉਹ ਡਿਸਪੀਅਰ ਹੋ ਗਿਆ ਸੀ।
0: ਓਹ ਓਕੇ,
7: ਮਸਾ ਹੀ ਲੱਭਿਆ,
0: ਮਿਸਟਰ ਸਿੰਘ ਮਿਸਟਰ ਮਿਸਟਰ ਇੰਡੀਆ ਬਣ ਗਿਆ ਹੁਣਾ ਉਹ। ਥੈਂਕ ਯੂ ਵੀਰ ਜੀ, ਵੀਰ ਜੀ,
7: ਵੀਰ ਜੀ, ਵੀਰ ਜੀ ਬਿਜ਼ੀ ਆ,
0: ਵੀਰ ਜੀ, ਵੀਰ ਜੀ, ਅੱਛਾ ਅੱਜ ਨਹੀਂ ਵਾਰੀ ਆਉਣੀ ਵੀਰ ਜੀ ਦੀ,
7: ਉਹ ਬਾਅਦ ਚੋਂ ਕਰ ਲਓ ਵੀਰ ਜੀ,
0: ਤੁਸੀਂ
8: ਕੱਲ ਆਏ ਕਿਉਂ ਨੀ ਸੀਗੇ, ਆਈ ਮੀਨ ਫਰਾਈਡੇ ਨੂੰ ਆਏ ਕਿਉਂ ਨੀ?
0: ਉਹ ਮੈਂ ਆਇਆ ਤੇ ਸੀ, ਮੈਂ ਸਾਡਾ ਫਿਰ ਸੈਟਰਡੇ ਨੂੰ ਇੱਕ ਪ੍ਰੋਗਰਾਮ ਸੀ ਨਾ ਤੇ ਮੈਂ ਫਿਰ ਤਿਆਰੀ ਕਰਨ ਲੱਗ ਪਿਆ।
8: ਤੁਸੀਂ ਰੋਜ਼ ਆਇਆ ਕਰੋ।
0: ਓਕੇ ਓਕੇ, ਥੈਂਕ ਯੂ ਪੁੱਤ, ਥੈਂਕ ਯੂ।
1: ਹਾਂਜੀ
0: ਹਾਂਜੀ, ਚਲੋ ਮੈਂ ਰੋਜ਼ ਆਊਂਗਾ। ਤੇ ਕੀ ਸੁਣਾਓਗੇ ਫਿਰ?
8: ਇੱਕ ਬੋਲੀ।
0: ਹਾਂਜੀ
1: ਹਾਂਜੀ, ਤੁਹਾਡੀ ਆਵਾਜ਼,
0: ਤੁਹਾਡੀ ਆਵਾਜ਼ ਅੱਜ ਖਰਾਬ ਹੋਣ ਡਈ, ਮੀਂਹ ਪੈਣ ਡਿਆ ਮੈਨੂੰ ਲੱਗਦਾ ਨਾ।
8: ਮੈਂ
0: ਨੀ ਸੋਹਰੇ ਜਾਣਾ, ਲੈ ਜਾ ਗੱਡੀ ਖਾਲੀ ਮੋੜ ਕੇ, ਬਲ ਬਲ ਬਲ ਬਲ ਬਲ ਚੱਕ ਦੇ। ਫੂਫੂ ਤੇ ਕਰਦੇ ਨੀ ਤੁਸੀਂ? ਲੈ ਇੰਨੇ ਸੋਹਣੇ ਸੋਹਣੇ, ਇੰਨੇ ਵੱਡੇ ਵੱਡੇ ਤੁਸੀਂ ਗਾਣੇ ਯਾਦ ਕੀਤੇ ਆ ਤੇ ਫੂਫੂ ਨੀ ਆਉਂਦਾ ਹੈ? ਸਕੂਲ ਨੀ ਗਏ? ਚਲੋ ਗੁੱਡ, ਵੈਰੀ ਗੁੱਡ।
1: ਤੁਹਾਡੇ ਵੀ ਕਰਿਕੁਲਮ ਡੇ? ਅੱਜ ਮੇਰੀ ਬੇਟੀ ਵੀ ਨੀ ਗਈ।
8: ਅੱਜ ਦੀਦੀ ਠੀਕ ਨੀ ਸੀਗੀ ਤਾਂ ਮੇਰੀ ਵੀ ਛੁੱਟੀ ਹੋ ਗਈ ਦੀਦੀ ਦੇ ਨਾਲ।
0: ਵੈਰੀ ਗੁੱਡ, ਮੈਂ ਵੀ ਹੁੰਦਾ ਨਾ ਤਾਂ ਇਹੋ ਜਿਹੇ ਮੌਸਮ ਚ ਮੈਂ ਵੀ ਨਹੀਂ ਜਾਣਾ। ਵੈਰੀ ਗੁੱਡ, ਇੰਜੋਏ ਕਰੋ ਤੁਸੀਂ ਅੱਜ, ਕਰੋ ਤੰਗ ਮੰਮਾ ਨੂੰ।
8: ਮੰਮਾ ਜੀ ਅੱਜ ਮਾਰਨਿੰਗ ਸ਼ਿਫਟ ਹੈ ਪਾਪਾ ਨੇ।
0: ਪਾਪਾ ਨੂੰ ਕਰੋ ਤੰਗ ਫਿਰ ਅੱਜ, ਹੈਂ? ਹੈਂ, ਪਾਪਾ ਨੂੰ ਤੰਗ ਕਰਨ ਦਾ ਤੇ ਮਜ਼ਾ ਹੀ ਬੜਾ ਆਉਂਦਾ ਹੈ ਨਾ। ਮੰਮਾ ਤੇ ਪੈ ਜਾਂਦੀਆਂ ਅੱਗੋਂ, ਹੈ ਨਾ ਨਾਹਦ?
1: ਹਾਂਜੀ,
0: ਮੰਮਾ ਤੇ ਅੱਗੋਂ ਪੈ ਜਾਂਦੀਆਂ ਵਾ ਨਾ, ਪਾਪਾ ਨੂੰ ਭੇਦ ਘੱਟ ਹੁੰਦਾ ਹੈ ਨਾ।
8: ਪਕੌੜੇ ਖਾਦੇ?
0: ਓਏ ਵਾਹ ਵਾਹ ਵਾਹ, ਆ ਤੇ ਤੁਸੀਂ ਸਵੇਰੇ ਸਵੇਰੇ ਮਜ਼ਾ ਹੀ ਲਿਆ ਤਾ। ਚੀਜ਼ੀਆਂ ਮਿਲਦੀਆਂ। ਚਲੋ ਥੈਂਕ ਯੂ, ਅੱਜ ਛੁੱਟੀ, ਅੱਜ ਭਾਵੇਂ ਬਾਅਦ ਚ ਵੀ ਕਰ ਲਿਓ ਫਿਰ ਤੁਸੀਂ, ਹੈ ਨਾ। ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਸ਼੍ਰੇਆ, ਤੇ ਉਸ ਤੋਂ ਬਾਅਦ ਫਿਰ ਸੁਖਨ। ਹਾਂਜੀ, ਸਤਿ ਸ੍ਰੀ ਅਕਾਲ ਸ਼੍ਰੇਆ।
1: ਹੈਲੋ
0: ਸ਼੍ਰੀ, ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਹੈ?
9: ਤੁਸੀਂ ਠੀਕ ਹੋ ਮਾਲੂ ਬਿੱਲੀ?
0: ਹਾਂਜੀ ਅਸੀਂ ਠੀਕ ਹਾਂ ਮਾਨੂ ਬਿੱਲੀ, ਤੁਸੀਂ ਕਿਵੇਂ ਹੋ?
9: ਠੀਕ ਹੈ।
0: ਓਕੇ, ਹਾਂਜੀ ਹਾਂਜੀ, ਅਸੀਂ ਵੀ ਠੀਕ ਹਾਂ,
1: ਅਸੀਂ ਵਧੀਆ।
0: ਕੀ ਖਾਦਾ?
1: ਨਿਊਟਰੀਗੇਨ।
0: ਅੱਛਾ, ਤੁਸੀਂ ਨਿਊਟਰੀਗੇਨ ਹੀ ਖਾਂਦੇ ਹੋ ਰੋਜ਼?
1: ਫਿਕਸ ਨਾਸ਼ਤਾ,
9: ਪਰਫੈਕਟ ਵੀ ਕਾਂਡੀ, ਪਰਫੈਕਟ।
0: ਕਿਤੇ ਕੁੱਟ ਕੱਟ ਵੀ ਖਾ ਲਿਆ ਕਰੋ ਸਵੇਰੇ ਸਵੇਰੇ, ਕੁੱਟ ਵੀ ਯੰਮੀ ਹੁੰਦੀ ਆ। ਹਾਂਜੀ, ਆਵਾਜ਼ ਬਹੁਤ ਘੱਟ ਆਉਣ ਡਈ ਆ। ਅੱਛਾ, ਦੁੱਧ ਵੀ ਪੀਤਾ? ਓਕੇ ਓਕੇ, ਠੀਕ ਆ। ਤੇ ਕੀ ਸੁਣਾਓਗੇ ਫਿਰ? ਕੀ ਸੁਣਾਓਗੇ?
9: ਮਰ ਜਾਏਗੀ।
0: ਇਹ ਕਿਹੜੀ ਮੱਛੀ ਜਿਹੜੀ ਪਾਣੀ ਚ ਡਾਲੋ ਤੇ ਮਰ ਜਾਏਗੀ? ਥੈਂਕ ਯੂ, ਥੈਂਕ ਯੂ ਮਾਨੂ ਬਿੱਲੀ,
1: ਪਕੌੜੇ ਵਾਲੀ ਮੱਛੀ।
0: ਥੈਂਕ ਯੂ, ਥੈਂਕ ਯੂ।
9: ਸਤਿ ਸ੍ਰੀ ਅਕਾਲ ਅੰਕਲ ਜੀ, ਆਂਟੀ ਜੀ।
0: ਸਤਿ ਸ੍ਰੀ ਅਕਾਲ ਸ਼੍ਰੇਆ,
9: ਕੀ ਹਾਲ ਹੋ?
0: ਉਹ ਸਾਡਾ ਠੀਕ ਹੋ, ਤੁਹਾਡਾ ਕੀ ਹੋ? ਅਸੀਂ ਅਸੀਂ ਤੇ ਤੁਹਾਡੇ ਨਾਲ ਗੱਲ ਕਰਦੇ ਪਏ।
9: ਗੁੱਡ
1: ਗੁੱਡ,
0: ਅਸੀਂ ਤੇ ਮੱਛੀ ਨੂੰ ਪਾਣੀ ਚ ਛੱਡਦੇ ਪਏ,
1: ਡੁੱਬੀ ਮੱਛੀ ਨੂੰ ਦੇਖਦੇ ਪਏ।
0: ਹੈਂ, ਓਕੇ, ਕੀ ਸੁਣਾਓਗੇ?
8: ਗਾਣਾ?
0: ਓਕੇ
1: ਓਕੇ,
8: ਨਹੀਂ ਪਹੁੰਚ ਗਿਆ।
0: ਬੋਲੇ
10: ਚੂੜੀਆ ਬੋਲੇ ਕੰਗਣੇ ਆਨੇ ਹੋ ਗਈ ਤੇਰੇ ਸਾਜਨਾ
0: Thank you, thank you. Shreya, thank you, thank you. Oh, thank you. The next Sade Naal ne Sukhan. ਹੈਲੋ ਪੁੱਤ, ਆਵਾਜ਼ ਥੋੜ੍ਹੀ ਜਿਹੀ ਕਰਿਓ ਠੀਕ ਆ। ਪਤਾ ਨਹੀਂ ਅੱਜ ਤਾਂ ਜਾਂਦੇ ਮੀਂਹ ਦੇ ਕਰਕੇ, ਅਤੇ ਜਾਂ ਫਿਰ ਮੈਨੂੰ ਅੱਜ ਲੱਗਦਾ ਵੀ ਸਾਰੇ ਗੱਡੀ 'ਚ ਜਾ ਰਹੇ ਸਕੂਲ, ਜਾਂ ਤਾਂ ਫਿਰ ਤਾਂ ਕਰਕੇ ਹੈ। ਹੈਲੋ ਡਡਵਾਲ ਸਾਹਿਬ, ਯਾਰ ਤੁਸੀਂ ਤਾਂ ਬੰਦੇ, ਤੁਸੀਂ ਤਾਂ ਆਪ ਸੋਹਣਾ ਕਰ ਲੈਂਦੇ ਜੇ ਤੁਸੀਂ ਇੰਤਜ਼ਾਮ, ਤਾਂ ਤੁਸੀਂ ਆਵਾਜ਼ ਹੀ ਕਰ ਲਓ ਠੀਕ ਥੋੜ੍ਹੀ ਜਿਹੀ। ਤੁਸੀਂ ਤਾਂ ਸਿਆਣੇ ਬਹਿਣੇ ਬੰਦੇ ਹੋ, ਹੈਂ ਰਿਸਪੋਂਸੀਬਲ ਬੰਦੇ ਤੁਸੀਂ, ਹੈ ਐਕਸਚੇਂਜ ਦੇ ਹੈਡ ਹੋ ਤੁਸੀਂ ਤੇ, ਹੈ ਡਰਵਾਲ ਸਾਹਿਬ, ਹੈ ਤੁਸੀਂ ਤੇ ਨਿਊ ਫੋਨ ਬਣਾਉਂਦੇ ਜੇ।
11: ਨਹੀਂ
0: ਨਹੀਂ, ਲੈ ਮੈਨੂੰ ਪਤਾ ਲੱਗਾ ਸੀ। ਅੱਜ ਜਾ ਰਹੇ ਹੋ ਸਕੂਲ ਕਿ ਨਹੀਂ ਫਿਰ?
11: ਨਹੀਂ।
0: ਕਿਉਂ?
11: ਮੈਂ ਸਕੂਲ ਨਹੀਂ ਜਾਂਦਾ ਅਜੇ।
0: ਅੱਛਾ, ਕਿ ਕਿੱਥੇ ਜਾਂਦੇ ਹੋ ਤੁਸੀਂ? ਅਗਲੇ ਸਾਲ ਜਾਓਗੇ ਸਕੂਲ ਫਿਰ? ਗੁਡ ਗੁਡ। ਉਹ ਸਕੂਲ ਵਾਲੇ ਵੇਟ ਬੜੀ ਕਰਦੇ ਯਾਰ, ਉਹ ਕਹਿੰਦੇ ਵੀ ਕਦੋਂ ਸੁਖਨ ਆਵੇ, ਸਾਡਾ ਜੀ ਨੀ ਲੱਗਦਾ। ਹਾਂ,
1: ਉਹਨਾਂ ਨੇ ਕਿਹਾ ਸੀ, ਮੈਸੇਜ ਆਇਆ ਸੀ ਸਾਨੂੰ।
0: ਡਡਵਾਲ ਨੀ ਕਹਿਣਾ ਆਉਂਦਾ ਪਤਾ,
1: ਬੜਾ ਹੀ ਔਖਾ ਉਹਨਾਂ ਲਈ।
0: ਉਹਨਾਂ ਨੂੰ ਸਰਨੇਮ ਨੀ ਕਹਿਣਾ ਆਉਂਦਾ ਤੁਹਾਡਾ,
1: ਮਿਸਟਰ ਸਿੰਘ ਕਹਿ ਦੇਣਾ।
0: ਮਿਸਟਰ ਸਿੰਘ ਕਹਿੰਦੀਆਂ। ਕੀ ਸੁਣਾਓਗੇ ਫਿਰ?
11: ਬੋਲੀ
1: ਹਾਂਜੀ,
11: ਮਾਰੀ ਬਰਸੀ ਕਣੀ ਅਸੀਂ ਖੜਕੇ ਲਿਆਂਦਾ ਤੀਰ, ਨੱਚੇ ਮੁੰਡੇ ਦੇ ਵੀਰ।
0: ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ, ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ, ਭੰਗੜਾ ਤਾਂ ਸੱਜਦਾ ਬੱਲੇ ਬੱਲੇ ਬੱਲੇ ਬੱਲੇ। ਜਦੋਂ ਤੁਸੀਂ ਸਾਹਿਬ ਦੇ ਵਿਆਹ ਤੇ ਨੱਚੇ ਨਾ, ਫਿਰ ਏਦਾਂ ਤੁਹਾਡੇ ਲਈ ਬੋਲੀ ਪੈਣੀ ਆ। ਤੇ ਫਿਰ ਸੁਖ, ਤੇ ਫਿਰ ਸੁਖ ਨੇ ਨੱਚਣ ਲੱਗ ਪੈਣਾ। ਅੱਛਾ, ਦੋਵਾਂ ਦੇ ਬਰਥਡੇ ਹੋਣਗੇ। ਕਿਹਦਾ ਕਿਹਦਾ? ਅੱਛਾ, ਕਿਹਦਾ ਕਿਹਦਾ? ਮੇਰਾ ਤੇ ਤੁਹਾਡਾ? ਤੇ ਸਾਹਿਬ ਦਾ ਤੇ ਹੋ ਗਿਆ ਆਲਰੇਡੀ,
11: ਹਜੇ ਵੀ ਹੋਣਾ।
0: ਅੱਛਾ, ਹਜੇ ਵੀ ਹੋਣਾ। ਅੱਛਾ, ਦੁਬਾਰਾ ਆਉਣਾ ਵਾ? ਅੱਛਾ, ਪਾਰਟੀ ਆ। ਬੱਲੇ, ਸੱਦੋਗੇ ਫਿਰ ਸਾਨੂੰ? ਹੈਂ
1: ਠੀਕ ਆ, ਇੰਨਾ ਹੌਲਾ ਜਿਹਾ
0: ਹੈਂ, ਸੱਦ ਲਿਓ ਯਾਰ, ਅਸੀਂ ਭੰਗੜਾ ਪਾਵਾਂਗੇ। ਥੈਂਕ ਯੂ, ਥੈਂਕ ਯੂ ਡਡਵਾਲ ਸਾਹਿਬ। ਓਕੇ ਬਾਏ। ਥੈਂਕ ਯੂ, ਥੈਂਕ ਯੂ। ਇਹ ਸਨ ਸਾਡੇ ਨਾਲ ਡਡਵਾਲ ਸਾਹਿਬ, ਤੇ ਹੁਣ ਨੇ ਸਾਡੇ ਨਾਲ ਲਾਲ ਸਾਹਿਬ। ਸਤਿ ਸ਼੍ਰੀ ਅਕਾਲ ਲਾਲ ਸਾਹਿਬ, ਤੇ ਵੀਰ ਜੀ ਤੁਸੀਂ ਬਾਅਦ ਚ ਕਰ ਲਿਓ, ਹੁਣ ਲੇਟ ਹੋ ਜਾਣਾ ਆਪਾਂ। ਹਾਂਜੀ, ਡੱਡੂ ਨਾਲ ਘਰ ਪਾਇਆ ਹੁੰਦਾ।

0: Ribbit. Ribbit. ਸਾਡੇ ਤੇ ਇਹਨਾਂ ਨੇ ਸਾਰੇ ਉਹ ਚੇਂਜ ਹੀ ਕਰਤੇ ਆ ਟਿਓਨਾ ਲਾਲ ਜੀ ਅਸੀਂ ਬਾਬਾ ਗਣਿਆ ਗਣਿਆ ਕਰਦੇ ਹੁੰਦੇ ਆ ਇਹ ਕਹਿੰਦੇ ਨੇ ਰਿਬਿਟ ਰਿਬਿਟ
1: ਰਾਮੀ ਸਾਹਿਬ ਨਾ ਮੈਂ ਆਪਣਾ ਅੱਜ ਬਾਰਿਸ਼ ਸੀ ਨਾ ਸਾਨੂੰ ਸੰਭਾਲ ਡੱਡੂ ਤੇ ਡੱਡੂ ਨੂੰ ਪੱਥਰ ਮਾਰਨ ਲੱਪੇ ਆਪਣੇ ਡੱਡੂ ਪਤਾ ਕਹਿੰਦਾ ਹੁਣ ਮਾਰਨ ਦਾ ਕੋਈ ਫਾਇਦਾ ਨੀ ਘਰ ਵਾਲੀ ਜਿਹੜੀ ਮਿਲ ਗਈ ਮਿਲ ਗਈ ਹੁਣ ਨੀ ਗੂੰਗੀ ਹੁੰਦੀ ਮਿਠਾਈ ਲੈਣ ਸਾਮੀ ਸਾਹਿਬ ਕਹਿੰਦੇ ਜਸਵਾਲ ਦੁਕਾਨ ਕਿਹੜੀ ਮਿਠਾਈ ਸਾਨੂੰ ਸਾਹਿਬ ਜਿਹੜੀ ਸਭ ਤੋਂ ਵਧੀਆ ਦੇ ਦੋ ਸਾਡੇ ਇਹ ਹੈ ਜਸਵਾਲ ਕਹਿੰਦੇ ਨਹੀਂ ਨਹੀਂ ਏਦਾਂ ਨੀ ਹੁੰਦਾ ਸਾਮੀ ਸਾਹਿਬ ਮਿਠਾਈ ਚੈੱਕ ਕਰਕੇ ਲੈ ਗਈਆਂ ਇਹਨਾਂ ਜਿਹੜੀ ਵਧੀਆ ਹੋਵੇ ਸਾਨੂੰ ਨੀ ਕਹਿੰਦਾ ਚਲੋ ਠੀਕ ਹੈ ₹400
0: ਦੀ ਟਰਾਈ ਕਰ ਗਏ
1: ਬ੍ਰੇਕਅਪ ਬੜੇ ਹੁੰਦੇ ਵੀ ਦਰਦ ਹੁੰਦਾ
0: ਹਨਾ
1: ਕਹਿੰਦੇ ਇਹਨਾਂ ਨੂੰ ਫੜ ਕੇ ਨਾ ਇਹਦਾ ਉਂਗਲ ਨਾ ਗਰਮ ਗਰਮ ਭਟੂਰੇ ਦੋ ਪਤਾ ਲੱਗੇ ਕਿਆ ਦਰਦ ਹੁੰਦਾ
0: ਅਸਲੀ ਦਰਦ ਕੀ ਹੁੰਦਾ ਥੈਂਕ ਯੂ ਭਟੂਰੇ ਚੁੰਗਲ ਥੈਂਕ ਯੂ ਰੁਪਿੰਦਰ ਜੀ ਕਹਿੰਦੇ ਕਰੇਲੀ ਸੋਰੀ ਅਬਾਊਟ ਸੈਟਰਡੇ ਹਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਆਉਣਾ ਤੇ ਫਿਰ ਤੁਸੀਂ ਪਰ ਜੋ ਵੀ ਹੈ ਤੁਸੀਂ ਕੋਈ
2: ਮੈਂ ਵੀ ਕਹਿ ਦਿੰਦੀ ਹਾਂ ਨਾਲ ਨਾਲ
0: ਹਾਂ ਤੇ ਇਸ ਵਾਰੀ ਜਿਹੜਾ ਪ੍ਰੋਗਰਾਮ ਸੀ ਕਮਾਲ ਦਾ ਪ੍ਰੋਗਰਾਮ ਸੀ ਅਤੇ ਮੈਂ ਤਾਂ ਖੁਦ ਬਹੁਤ ਬਹੁਤ ਬਹੁਤ ਮਤਲਬ ਇੰਜੋਏ ਕੀਤਾ ਬੈਸਟ ਪ੍ਰੋਗਰਾਮ ਸੀ ਅਤੇ ਜੇ ਤੁਸੀਂ ਮਿਸ ਕੀਤਾ ਤਾਂ ਕੁਛ ਇੱਕ ਆਪਾਂ ਵੀਡੀਓ ਕੁਛ ਕਲਿੱਪ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉੱਥੋਂ ਤੁਸੀਂ ਵੇਖ ਸਕਦੇ ਹੋ ਪਰ ਇਹ ਜੋ ਉੱਥੇ ਲਾਈਵ ਦਾ ਨਜ਼ਾਰਾ ਵਾ ਉਹ ਲਾਈਵ ਦਾ ਹੁੰਦਾ ਪਰ ਉਹ ਅਗਲੀ ਵਾਰੀ ਕੋਸ਼ਿਸ਼ ਕਰਿਓ ਵੀ ਜ਼ਰੂਰ ਪਹੁੰਚੇ ਤੁਸੀਂ ਜਿਹੜੇ ਕਈ ਪਹੁੰਚੇ ਸੀ ਉਹਨਾਂ ਕੋਲੋਂ ਤੁਸੀਂ ਜ਼ਰੂਰ ਫੀਡਬੈਕ ਲੈ ਸਕਦੇ ਹੋ ਧੰਨਵਾਦ ਦਿੱਲੀ ਜੂਲਰ ਵਾਲੇ ਕਹਿੰਦੇ ਵੀ 199 ਦੇ ਉੱਤੇ ਪਹੁੰਚ ਗਿਆ ਫੇਰ ਮੈਂ ਤੁਹਾਨੂੰ ਮੈਂ ਕਿਹਾ ਲੈ ਲਓ ਤੁਸੀਂ ਆਖੇ ਨਹੀਂ ਲੱਗਦੇ ਮੇਰੇ
2: ਲਾਸਟ ਟਾਈਮ 180 ਸੀਗਾ
0: ਹੈ ਵਾ ਹੋਰ ਕੀ 80 ਤੋਂ ਵੀ ਥੱਲੇ ਸੀ 78 ਵੀ ਸੀ
2: ਨਹੀਂ ਮੇਰੇ ਸਾਹਮਣੇ ਜਿੰਨੀ ਵਾਰੀ ਵੀ ਆਇਆ 180 ਲਾਸਟ ਸੀਗਾ
0: ਥੈਂਕ ਯੂ ਅਤੇ ਬੈਰਕ ਦੇ ਪਾਣੇ ਤੁਰ ਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਜਸਕਿਰਤ ਜੀ ਹੈਪੀ ਮੰਡੇ ਭੇਜਦੇ ਨੇ ਸਾਰਿਆਂ ਦੇ ਲਈ ਅਤੇ ਅੰਮ੍ਰਿਤ ਜੀ ਅਤੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਅਤੇ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਜੀ ਕਹਿੰਦੇ ਨੇ ਕਿ ਬਹੁਤ ਸ਼ੁਕਰੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ ਹੈਰੀ ਜੀ ਧੰਨਵਾਦ ਅਤੇ ਸਾਹਿਬ ਸੰਘਾ ਜੀ ਕਹਿੰਦੇ ਕਿ ਸਵੇਰ ਦੀਆਂ ਰੋਸ਼ਨੀਆਂ ਵਰਗੀ ਉਮੀਦ ਨਵੀਂ ਸਫ਼ਰ ਦੀਆਂ ਰਾਹਾਂ 'ਤੇ ਚੜ੍ਹਦੇ ਆ ਸੀ ਮਨ ਵਿੱਚ ਹੁੰਦੀ ਇੱਕ ਨਵੀਂ ਸ਼ਕਤੀ ਅਤੇ ਹਰ ਦਿਨ ਨਵੀਂ ਕਹਾਣੀ ਬਣਾਉਣ ਦੇ ਲਈ ਸੰਘਾ ਧੰਨਵਾਦ ਸੰਘਾ ਸਾਹਿਬ ਬਹੁਤ ਮਿਹਰਬਾਨੀ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਅੰਮ੍ਰਿਤ ਜੀ ਧੰਨਵਾਦ ਗੁਰਜੀਤ ਜੀ ਧੰਨਵਾਦ ਅਤੇ ਰਜਿੰਦਰ ਬਾਵਾ ਜੀ ਧੰਨਵਾਦ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਧੰਨਵਾਦ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਸੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਬਹੁਤ ਮਿਹਰਬਾਨੀ ਜੀ ਹਾਂਜੀ ਮੈਨੂੰ ਇਸ ਚੀਜ਼ ਦਾ ਹੈ ਜੀ ਘੁੰਮਣ ਸਾਹਿਬ ਇਹਨਾਂ ਦੇ ਕੋਈ ਪ੍ਰੋਬਲਮ ਚੱਲ ਰਹੀ ਆ ਅੰਦਰੂਨੀ ਕਲੇਸ਼ ਕਾਟੋ ਕਲੇਸ਼ ਸ਼ੁਰੂ ਹੋਇਆ ਅਤੇ ਉਹਦੀ ਵਜ੍ਹਾ ਦੇ ਕਰਕੇ ਇਹ ਅਪਡੇਟਸ ਨਹੀਂ ਦੇ ਰਹੇ ਹੁਣ ਪਤਾ ਨਹੀਂ ਕਿੰਨੇ ਦਿਨ ਨਹੀਂ ਦਿੰਦੇ ਅਤੇ ਰਾਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ
4: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
6: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: Are you ready?
8: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
10: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
12: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਐਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਅੱਜ ਸਭ ਤੋਂ ਪਹਿਲਾਂ ਅੱਜ ਯਾਨੀ ਕਿ 10 ਅਗਸਤ 2026 ਸੋਮਵਾਰ ਦੇ ਦਿਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੌਸਾਦ ਦੇ ਚੀਫ ਰੋਮਨ ਗਾਫਮੈਨ ਨੇ ਆਪਣੇ 2 ਸੀਨੀਅਰ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਦੋਵਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਇੱਕ ਪਲਾਨ ਤਿਆਰ ਕੀਤਾ ਸੀ ਜੋ ਕਿ ਨਾਕਾਮ ਸਾਬਤ ਹੋਇਆ। ਇਜ਼ਰਾਈਲੀ ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਹਟਾਏ ਗਏ ਅਧਿਕਾਰੀਆਂ ਦੇ ਵਿੱਚੋਂ 1 ਦਸੰਬਰ 2015 ਨੂੰ ਮੌਸਾਦ ਦੇ ਇੰਟੈਲੀਜੈਂਸ ਡਿਪਾਰਟਮੈਂਟ ਦਾ ਪ੍ਰਮੁੱਖ ਸੀ, ਜਦਕਿ ਦੂਸਰਾ ਅਧਿਕਾਰੀ ਏਜੰਸੀ ਦੇ ਈਰਾਨ ਮਾਮਲਿਆਂ ਦੇ ਨਾਲ ਜੁੜੇ ਹੋਏ ਵਿਭਾਗ ਦਾ ਪ੍ਰਮੁੱਖ ਸੀ। ਹਾਲਾਂਕਿ ਇਜ਼ਰਾਈਲੀ ਮੀਡੀਆ ਦੀ ਰਿਪੋਰਟਾਂ ਦੇ ਵਿੱਚ ਦੋਹਾਂ ਅਧਿਕਾਰੀਆਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਨੇ। ਰਿਪੋਰਟ ਦੇ ਮੁਤਾਬਕ ਦੋਹਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੇ ਲਈ ਇੱਕ ਆਪਰੇਸ਼ਨ ਪਲਾਨ ਤਿਆਰ ਕੀਤਾ ਸੀ। ਕਥਿਤ ਤੌਰ ਦੇ ਉੱਤੇ ਇਸ ਯੋਜਨਾ ਦੇ ਵਿੱਚ ਕੁਰਦ ਗਰੁੱਪ ਦੀ ਮਦਦ ਲੈਣ ਤੇ ਈਰਾਨ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦੀ ਰਣਨੀਤੀ ਵੀ ਸ਼ਾਮਲ ਸੀ। ਇਜ਼ਰਾਈਲੀ ਮੀਡੀਆ ਦੇ ਮੁਤਾਬਕ ਇਸ ਯੋਜਨਾ ਦਾ ਜ਼ਿਕਰ ਪਹਿਲਾਂ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਵਿੱਚ ਵੀ ਕੀਤਾ ਗਿਆ ਸੀ। ਦਾਅਵਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਯੋਜਨਾ ਦਿਖਾਈ ਸੀ। ਉਸ ਸਮੇਂ ਨੇਤਨਯਾਹੂ ਟਰੰਪ ਨੂੰ ਈਰਾਨ ਦੇ ਫੌਜੀ ਕਾਰਵਾਈ ਕਰਨ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਰਿਪੋਰਟ ਦੇ ਮੁਤਾਬਕ ਇਸ ਯੋਜਨਾ ਦੇ ਤਿਆਰ ਹੋਣ ਦੇ ਸਮੇਂ ਮੌਸਾਦ ਦੇ ਪ੍ਰਮੁੱਖ ਡੇਵਿਡ ਬਾਰਨੀਆ ਸੀ। ਬਾਰਨੀਆ ਦੀ ਜਗ੍ਹਾ ਜੂਨ 2026 'ਚ ਰੋਮਨ ਗਾਫਮੈਨ ਨੇ ਹੀ ਲਈ ਸੀ। ਵੈਸੇ ਅਗਲੀ ਖਬਰ ਵੀ ਈਰਾਨ ਦੇ ਨਾਲ ਹੀ ਜੁੜੀ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਨੇ ਅਮਰੀਕਾ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਉੱਤੇ ਦਬਾਅ ਪਾਉਣ ਦੀ ਅਪੀਲ ਕੀਤੀ। ਇਸ ਨੂੰ ਲੈ ਕੇ ਗਜ਼ਾ ਪੀਸ ਪਲਾਨ ਦੇ ਬਾਰੇ ਵੀ ਖਬਰ ਸਾਹਮਣੇ ਆਈ ਹੈ, ਤਾਂ ਕਿ ਗਜ਼ਾ ਪੀਸ ਪਲਾਨ ਅਗਲੇ ਗੇੜ ਦੇ ਵਿੱਚ ਲਾਗੂ ਕੀਤਾ ਜਾ ਸਕੇ। ਹਮਾਸ ਦੇ ਸਿਆਸੀ ਬਿਊਰੋ ਦੇ ਮੈਂਬਰ ਬਾਸੇਮ ਨਈਮ ਨੇ AFP ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰੀਕਾ ਇਸ ਸਮਝੌਤੇ ਦਾ ਗਰੰਟਰ ਹੈ। ਅਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਨੇਤਨਯਾਹੂ ਤੇ ਉੱਥੇ ਸਰਕਾਰ ਦੇ ਉੱਤੇ ਪੀਸ ਪਲਾਨ ਦੇ ਰੋਡਮੈਪ ਨੂੰ ਲਾਗੂ ਕਰਵਾਉਣ ਦੇ ਲਈ ਦਬਾਅ ਬਣਾਉਣਾ ਚਾਹੀਦਾ ਹੈ। ਬਾਮੇਸ ਨਜ਼ੀਮ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਵਿਚੋਲਗੀ ਦੇਸ਼ ਅਮਰੀਕਾ ਤੇ ਬੈਂਜਾਮਿਨ ਨੇਤਨਯਾਹੂ ਤੇ ਉਹਨਾਂ ਦੀ ਸਰਕਾਰ ਦੇ ਉੱਤੇ ਦਬਾਅ ਪਾਉਣਗੇ, ਕਿਉਂਕਿ ਇਹ ਹੀ ਸਮਝੌਤੇ ਦੇ ਗਰੰਟਰ ਨੇ। ਦਰਅਸਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 15 ਨੁਕਾਤੀ ਪਲਾਨ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕੀਤੀ ਸੀ। ਕਿਹਾ ਸੀ ਕਿ ਹਮਾਸ ਜਦੋਂ ਤੱਕ ਪੂਰੀ ਤਰ੍ਹਾਂ ਦੇ ਨਾਲ ਹਥਿਆਰ ਨਹੀਂ ਸੁੱਟ ਦਿੰਦਾ, ਗਜ਼ਾ ਦੇ ਵਿੱਚੋਂ ਇਜ਼ਰਾਈਲੀ ਫੌਜ ਵਾਪਸ ਨਹੀਂ ਜਾਏਗੀ। ਹਮਾਸ ਦਾ ਇਹ ਕਹਿਣਾ ਹੈ ਕਿ ਇਜ਼ਰਾਈਲ ਦੀ ਫੌਜ ਵਾਪਸ ਜਾਵੇ, ਹਥਿਆਰ ਅਸੀਂ ਸਪੁਰਦ ਕਰਨ ਨੂੰ ਤਿਆਰ ਹਾਂ। ਅਜਿਹੇ ਦੇ ਵਿੱਚ ਇਹ ਜਮੂਦ ਫਿਲਹਾਲ ਟੁੱਟਦਾ ਨਜ਼ਰ ਨਹੀਂ ਆ ਰਿਹਾ। ਉੱਥੇ ਹੀ ਵੱਡੀ ਖਬਰ ਚੀਨ ਤੋਂ ਵੀ ਸਾਹਮਣੇ ਆ ਰਹੀ ਹੈ। ਚੀਨ ਦੇ ਪੂਰਬੀ ਹਿੱਸੇ ਦੇ ਵਿੱਚ ਤੂਫਾਨ ਡੋਲਫਿਨ ਦੇ ਦਸਤਕ ਦੇਣ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ। ਤੂਫਾਨ ਦੇ ਚਲਦਿਆਂ ਰਾਜਧਾਨੀ ਸ਼ੰਘਾਈ ਸਣੇ ਕਈ ਇਲਾਕਿਆਂ ਦੇ ਵਿੱਚ ਜਨਜੀਵਨ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ। ਮੌਸਮ ਮਹਿਕਮੇ ਦੇ ਮੁਤਾਬਕ ਡੋਲਫਿਨ ਤੂਫਾਨ ਨੇ ਐਤਵਾਰ ਸ਼ਾਮ 5:30 ਜੈਂਜਿਆਂਗ ਸੂਬੇ ਦੇ ਯੂਆਨ ਦੇ ਵਿੱਚ ਪਹਿਲੀ ਵਾਰ ਦਸਤਕ ਦਿੱਤੀ। ਤੂਫਾਨ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੱਸੀ ਗਈ। ਇਸ ਦਰਮਿਆਨ

ਸ਼ਾਨਡੋਂਗ, ਹੈਨਾਨ, ਹੁਬਈ, ਅਨਹੁਈ, ਜਿਆਂਗਸੂ, ਜੈਨਜਿਆਂਗ, ਇਹਨਾਂ ਸੂਬਿਆਂ ਦੇ ਵਿੱਚ ਤੂਫਾਨ ਦੇ ਚਲਦਿਆਂ ਸਭ ਤੋਂ ਵੱਧ ਪ੍ਰਭਾਵ ਪਏ ਨੇ। ਤੂਫਾਨ ਦੇ ਚਲਦਿਆਂ ਤੇਜ਼ ਬਾਰਿਸ਼, ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਦੇ ਬਣਦਿਆਂ ਹੋਇਆਂ ਚੀਨ ਦੇ ਵਿੱਚ ਇਸ ਵਕਤ ਰੈੱਡ ਅਲਰਟ ਰੱਖਿਆ ਗਿਆ ਹੈ। ਉੱਥੇ ਯਮਨ ਦੇ ਹੁਤੀ ਬਾਗੀਆਂ ਨੇ ਐਤਵਾਰ ਦੇ ਦਿਨ ਸਾਊਦੀ ਅਰਬ ਦੇ ਤੇਲ ਉਦਯੋਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਹਮਲਾ ਕੀਤਾ। ਹਾਲਾਂਕਿ ਪੱਛਮੀ ਮੀਡੀਆ ਦੀ ਤਰਫ ਤੋਂ ਇਹ ਖ਼ਬਰਾਂ ਲੁਕੋਈਆਂ ਜਾ ਰਹੀਆਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦੇ ਦੱਖਣ ਪੱਛਮ ਦੇ ਵਿੱਚ ਪੈਂਦੇ ਜਜ਼ਾਨ ਸ਼ਹਿਰ ਦੇ ਅੰਦਰ ਵਿਸ਼ਵ ਪ੍ਰਸਿੱਧ ਅਰਾਮਕੋ ਤੇਲ ਰਿਫਾਇਨਰੀ ਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਗਿਆ। ਹੁਤੀ ਬਾਗੀਆਂ ਦੇ ਬੁਲਾਰੇ ਦੇ ਮੁਤਾਬਕ ਇਸ ਖ਼ਬਰ ਦੀ ਖੁਦ ਹੀ ਪੁਸ਼ਟੀ ਕੀਤੀ ਗਈ ਹੈ। ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਰਿਪੋਰਟ ਦਿੱਤੀ ਸੀ ਕਿ ਡਰੋਨ ਹਮਲੇ ਕਾਰਨ ਅਰਾਮਕੋ ਰਿਫਾਇਨਰੀ ਦੇ ਨਾਲ ਸੰਬੰਧਿਤ ਇੱਕ ਸੈਗਮੈਂਟ ਦੇ ਵਿੱਚ ਅੱਗ ਜ਼ਰੂਰ ਲੱਗੀ ਸੀ, ਪਰ ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਹੁਤੀ ਬਾਗੀ ਲਗਾਤਾਰ ਸਾਊਦੀ ਅਰਬ, ਲਾਲ ਸਾਗਰ ਤੇ ਉਸ ਦੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ। ਇਸ ਦਰਮਿਆਨ ਯਮਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹੁਤੀ ਬਾਗੀਆਂ ਨੇ ਲਾਲ ਸਾਗਰ ਦੀ ਇੱਕ ਅਹਿਮ ਬੰਦਰਗਾਹ ਦੇ ਉੱਤੇ ਵੀ ਹਮਲਾ ਕੀਤਾ ਹੈ। ਉੱਥੇ ਦੁਨੀਆ ਦੀ ਮਸ਼ਹੂਰ ਹੀਰਾ ਕੰਪਨੀ ਡੀਬੀਅਰਜ਼ ਨੇ ਸਾਊਥ ਅਫਰੀਕਾ ਦੇ ਵਿੱਚ ਆਪਣੀ ਸਭ ਤੋਂ ਵੱਡੀ ਵੈਨੇਸ਼ੀਆ ਮਾਈਨ ਹੈ ਜਿਹੜੀ, ਉਸ ਦੇ ਵਿੱਚ ਹੀਰਿਆਂ ਦਾ ਉਤਪਾਦਨ ਅਗਲੇ 2 ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਕੰਪਨੀ ਨੇ ਫੈਸਲਾ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਲਗਾਤਾਰ ਘੱਟ ਰਹੀ ਮੰਗ ਤੇ ਡਿੱਗਦੇ ਹੋਏ ਮੁਨਾਫੇ ਨੂੰ ਦੇਖਦੇ ਹੋਏ ਲਿਆ। ਮਾਹਰਾਂ ਦੇ ਮੁਤਾਬਕ ਕੌਮਾਂਤਰੀ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਇਸ ਦਾ ਪ੍ਰਮੁੱਖ ਕਾਰਨ ਚੀਨ ਵਰਗੇ ਵੱਡੇ ਦੇਸ਼ਾਂ ਦੇ ਦੁਆਰਾ ਖਰੀਦਦਾਰੀ ਘੱਟ ਕਰਨਾ, ਲੈਬਾਂ ਦੇ ਵਿੱਚ ਤਿਆਰ ਕੀਤੇ ਗਏ ਸਸਤੇ ਹੀਰਿਆਂ ਦੀ ਵੱਧ ਰਹੀ ਲੋਕਪ੍ਰਿਯਤਾ ਵੀ ਹੈ। ਅਸਲ 'ਚ ਲੈਬ ਗਰੋਨ ਡਾਇਮੰਡ ਜਿਹੜੇ ਨੇ ਉਹ ਆਮ ਹੀਰੇ ਜਿਹੜੇ ਖਦਾਨਾਂ ਦੇ ਵਿੱਚੋਂ ਕੱਢੇ ਜਾਂਦੇ ਨੇ ਉਹਨਾਂ ਦੇ ਨਾਲੋਂ ਸਸਤੇ ਭਾਅ ਦੇ ਉੱਤੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਵੇਚੇ ਜਾਂਦੇ ਨੇ। ਸਾਲ 2022 ਤੋਂ ਬਾਅਦ ਕੱਚੇ ਹੀਰਿਆਂ ਦੇ ਮੁੱਲ ਸੂਚਕਾਂਕ ਦੇ ਵਿੱਚ ਵੀ 50% ਦੀ ਕਮੀ ਦੇਖਣ ਨੂੰ ਮਿਲੀ ਹੈ। ਵੈਨੇਸ਼ੀਆ ਮਾਈਨ ਜਾਂ ਖਦਾਨ ਸਾਊਥ ਅਫਰੀਕਾ ਦੇ ਕੁੱਲ ਹੀਰਾ ਉਤਪਾਦਨ ਦਾ 40% ਹਿੱਸਾ ਪੈਦਾ ਕਰਦੀ ਹੈ। ਇੱਥੇ ਲਗਭਗ 4,000 ਕਰਮਚਾਰੀ ਕੰਮ ਕਰਦੇ ਨੇ। ਡੀਬੀਅਰਜ਼ ਨਾਮ ਦੀ ਇਸ ਕੰਪਨੀ ਦਾ ਕਹਿਣਾ ਹੈ ਕਿ ਉਹ 2 ਸਾਲਾਂ ਤੋਂ ਦੇ ਸਮੇਂ ਦੇ ਵਿੱਚ ਇਸ ਖਾਣ ਦੀ ਵਰਤੋਂ ਨੂੰ ਘੱਟ ਕਰਕੇ ਹੌਲੀ ਹੌਲੀ ਇਸ ਦੀ ਸਮਰੱਥਾ ਘੱਟ ਕਰਦੇ ਖਤਮ ਕਰ ਦੇਣਗੇ। ਡੀਬੀਅਰਜ਼ ਨਾਮ ਦੀ ਕੰਪਨੀ ਜਿਹੜੀ ਉਹ ਐਂਗਲੋ ਅਮੈਰੀਕਨ ਨਾਮ ਦੇ ਨਾਲ ਆਪਣਾ ਹੀਰਾ ਕਾਰੋਬਾਰ ਕਰ ਰਹੀ ਹੈ ਔਰ ਹੁਣ ਹੀਰੇ ਦੀ ਬਜਾਏ ਤਾਂਬੇ ਦੇ ਉੱਤੇ ਯਾਨੀ ਕਾਪਰ ਦੇ ਵੱਲ ਕੰਮ ਲਿਜਾਇਆ ਜਾ ਰਿਹਾ ਕਿਉਂਕਿ ਕਾਪਰ ਦੀ ਮੰਗ AI ਟੈਕਨੀਕ ਦੇ ਵਧਣ ਦੇ ਚਲਦਿਆਂ ਵੱਧ ਰਹੀ ਹੈ। ਹਾਲਾਂਕਿ ਡੀਬੀਅਰਜ਼ ਦਾ ਇਤਿਹਾਸ 1871 ਤੋਂ ਚੱਲਦਾ ਆ ਰਿਹਾ। ਇਸ ਨੂੰ ਅ ਡਾਇਮੰਡ ਇਜ਼ ਫੋਰ ਐਵਰ ਵਰਗੇ ਨਾਰਿਆਂ ਦੇ ਲਈ ਵਿਸ਼ਵ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਦੇ ਲਈ ਵੀ ਜਾਣਿਆ ਜਾਂਦਾ ਹੈ। ਉੱਥੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੀ ਕਾਰਵਾਈ ਅੱਜ ਦੇ ਦਿਨ ਸ਼ੁਰੂ ਹੋ ਚੁੱਕੀ ਹੈ। ਭਾਰਤ ਦੇ ਵਿੱਚ ਸੈਸ਼ਨ ਦੇ ਆਖਰੀ 3 ਦਿਨਾਂ ਦੇ ਵਿੱਚ ਜਿਨ੍ਹਾਂ ਬਿੱਲਾਂ ਦੇ ਉੱਤੇ ਚਰਚਾ ਹੋਣੀ ਹੈ ਉਹਨਾਂ ਦੇ ਪਾਸ ਹੋਣ ਦੀ ਵੀ ਸੰਭਾਵਨਾ ਹੈ। ਉੱਥੇ ਪਹਿਲਾਂ ਸਿਆਸੀ ਵਿਵਾਦ ਤੇ ਵਿਚਾਰਕ ਬਹਿਸ ਲਗਾਤਾਰ ਚੱਲਦੇ ਜਾ ਰਹੇ ਨੇ। ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੇ ਵਿੱਚ ਜਿਹੜਾ ਇਕੱਠੇ ਰਹਿਣ ਨੂੰ ਕਿਹਾ ਹੈ। ਇੰਡੀਆ ਗਠਜੋੜ ਦੇ ਸਹਿਯੋਗੀ ਦਲਾਂ ਦੀ ਵੀ ਪੂਰੀ ਜਿਹੜੀ ਹਾਜ਼ਰੀ ਹੈ ਉਸ ਨੂੰ ਵੀ ਤੈਅ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦਰਮਿਆਨ ਸਭ ਤੋਂ ਜ਼ਿਆਦਾ ਚਰਚਾ ਵਿਦੇਸ਼ੀ ਚੰਦੇ ਦੇ ਨਿਯਮਾਂ ਦੇ ਵਿੱਚ ਬਦਲਾਅ ਦੇ ਨਾਲ ਜੁੜੇ ਹੋਏ ਬਿੱਲ ਦੇ ਉੱਤੇ ਹੈ, ਜਿਸ ਦੇ ਵਿੱਚ ਅਮਰੀਕਾ ਤੱਕ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ। ਨਾਲ ਹੀ ਸਰਕਾਰ ਉੱਚ ਸਿੱਖਿਆ ਦੇ ਖੇਤਰ ਦੇ ਪੁਨਰਗਠਨ, ਵੰਦੇ ਮਾਤਰਮ ਨੂੰ ਕਾਨੂੰਨੀ ਮਾਨਤਾ ਦੇਣ ਔਰ ਟ੍ਰਿਬਿਊਨਲ ਵਰਗੇ ਕਈ ਮਹੱਤਵਪੂਰਨ ਬਿੱਲਾਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਲਗਾਤਾਰ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਵਾਲ ਵੀ ਚੁੱਕਦੇ ਰਹੀ ਹੈ। ਮਾਨਸੂਨ ਸੈਸ਼ਨ ਦੇ ਪਹਿਲੇ 2 ਹਫ਼ਤੇ ਤਾਂ ਯਾਨੀ 20 ਜੁਲਾਈ ਤੋਂ ਲੈ ਕੇ 7 ਅਗਸਤ ਦੇ ਦਰਮਿਆਨ ਤਾਂ ਲਗਾਤਾਰ ਉੱਪਰਲੇ ਤੇ ਹੇਠਲੇ ਸਦਨ ਦੀ ਬਹਿਸ ਦੀ ਭੇਂਟ ਚੜ੍ਹ ਗਏ। ਉੱਪਰਲੇ ਸਦਨ ਦੇ ਵਿੱਚ 6 ਬਿੱਲ ਮਾਫ਼ ਕਰਨਾ ਹੇਠਲੇ ਸਦਨ 'ਚ 6 ਬਿੱਲ ਅਤੇ ਉੱਪਰਲੇ ਸਦਨ 'ਚ 2 ਬਿੱਲ ਹੀ ਪਾਸ ਹੋ ਸਕੇ। ਇਹਨਾਂ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਦੇ ਉੱਤੇ ਬਿਨਾਂ ਕਿਸੇ ਚਰਚਾ ਦੇ ਬਿੱਲ ਪਾਸ ਕਰਵਾਉਣ ਦਾ ਇਲਜ਼ਾਮ ਵੀ ਲਗਾਉਂਦੀ ਰਹੀ, ਜਦਕਿ ਸਰਕਾਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਪਾਰਲੀਮੈਂਟ ਦੇ ਵਿੱਚ ਬੈਠੀ ਹੋ ਨਹੀਂ, ਜੇ ਬੈਠਦੇ ਤਾਂ ਇਹਨਾਂ ਮਾਮਲਿਆਂ ਦੇ ਉੱਤੇ ਚਰਚਾ ਹੁੰਦੀ। ਦੱਸ ਦਈਏ ਕਿ ਵਿਦੇਸ਼ੀ ਨਿਯਮ ਜਿਹੜਾ ਵਿਦੇਸ਼ੀ ਦਾਨ ਦਾ ਜਿਹੜਾ ਆ ਡੋਨੇਸ਼ਨ ਦਾ ਨਿਯਮ ਹੈ FCRA, ਇਸ ਨੂੰ ਲੈ ਕੇ ਸੋਧ ਜਿਹੜੀ ਆ ਉਹ ਅੱਜ ਦੇ ਦਿਨ ਪੇਸ਼ ਕੀਤੀ ਜਾ ਸਕਦੀ ਹੈ। ਉੱਥੇ ਵੱਡੀ ਖ਼ਬਰ ਅੱਜ ਦੇ ਦਿਨ ਝਾਰਖੰਡ ਤੋਂ ਵੀ ਰਹੀ ਹੈ, ਜਿੱਥੇ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਯਾਨੀ CGL ਦੀਆਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਤੌਰ ਦੇ ਉੱਤੇ ਹੋਈਆਂ ਗੜਬੜੀਆਂ ਦੇ ਵਿਰੋਧ ਦੇ ਵਿੱਚ ਪਹਿਲਾਂ ਅੰਦੋਲਨਕਾਰੀ ਵਿਦਿਆਰਥੀ ਜਿਹੜੇ ਸੀ ਧਰਨੇ ਦੇ ਉੱਤੇ ਬੈਠੇ ਰਹੇ। 17ਵੇਂ ਦਿਨ ਵੀ ਧਰਨਾ ਹੁਣ ਜਾਰੀ ਹੈ। ਸਰਕਾਰ ਦੇ ਨਾਲ ਐਤਵਾਰ ਦੇ ਦਿਨ ਗੱਲਬਾਤ ਹੋਣ ਦੇ ਬਾਵਜੂਦ ਅੱਜ ਦੇ ਦਿਨ ਕਈ ਵਿਦਿਆਰਥੀਆਂ ਦੀ ਤਰਫ ਤੋਂ ਝਾਰਖੰਡ ਦੇ ਵਿੱਚ ਰਾਂਚੀ ਦੇ ਅੰਦਰ ਵਿਧਾਨ ਸਭਾ ਦੀ ਇਮਾਰਤ ਹੈ ਜਿਹੜੀ ਉਸਦਾ ਨਵੀਂ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ ਉਸ ਵੱਲ ਸ਼ਾਂਤੀਪੂਰਨ ਮਾਰਚ ਕੀਤਾ, ਘਿਰਾਓ ਕੀਤਾ। ਇਸ ਦਰਮਿਆਨ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਕੱਲ੍ਹ ਦੇ ਦਿਨ ਸਰਕਾਰ ਤੇ ਅੰਦੋਲਨਕਾਰੀਆਂ ਦੇ ਦਰਮਿਆਨ ਰਾਂਚੀ ਸਥਿਤ ਗੈਸਟ ਹਾਊਸ ਦੇ ਵਿੱਚ ਗੱਲ

ਬਾਤ ਹੋਈ ਸੀ ਜਿਸ ਚ 14ਵੀਂ ਜੀਪੀਐਸਸੀ ਦੀ ਪ੍ਰੀਖਿਆ ਰੱਦ ਕਰਨ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਿਠਾਉਣ ਦੇ ਉੱਤੇ ਸਹਿਮਤੀ ਬਣ ਗਈ ਸੀ ਨਾਲ ਹੀ ਲੋਕ ਸੇਵਾ ਕਮਿਸ਼ਨ ਦੇ 3 ਅਧਿਕਾਰੀਆਂ ਦੇ ਅਸਤੀਫੇ ਵੀ ਮਨਜ਼ੂਰ ਕਰ ਲਏ ਗਏ ਸੀ ਉੱਥੇ ਜੀਪੀਐਸਸੀ ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀ ਤਰਫ ਤੋਂ ਹਾਲੇ ਅੰਦੋਲਨ ਜਿਹੜਾ ਉਹ ਮੁੱਕਿਆ ਨਹੀਂ ਹੈ ਬੇਸ਼ੱਕ ਸਰਕਾਰ ਨੇ ਉਹਨਾਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ ਪਰ ਹਾਲੇ ਵੀ ਇੱਕ ਦੋ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵਿਚਾਰ ਉੱਠ ਰਹੇ ਨੇ ਹਾਲੇ ਵੀ ਸਵਾਲ ਜਿਹੜੇ ਨੇ ਉੱਠ ਰਹੇ ਨੇ ਔਰ ਉਹਨਾਂ ਦਾ ਸਰਕਾਰ ਦੀ ਤਰਫ ਤੋਂ ਕੋਈ ਹੱਲ ਨਹੀਂ ਕੱਢਿਆ ਗਿਆ ਇਸੇ ਨੂੰ ਲੈ ਕੇ ਇਹ ਅੰਦੋਲਨ ਫਿਲਹਾਲ ਦੀ ਘੜੀ ਰਾਂਚੀ ਦੇ ਵਿੱਚ ਚੱਲ ਰਿਹਾ ਜਾਰੀ ਹੈ ਉਧਰ ਈਡੀ ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਰਾਹੁਲ ਨਵੀਨ ਨੂੰ ਕੇਂਦਰ ਸਰਕਾਰ ਨੇ 1 ਸਾਲ ਦਾ ਹੋਰ ਐਕਸਟੈਂਸ਼ਨ ਦੇ ਦਿੱਤਾ ਹੈ ਰਾਹੁਲ ਨਵੀਨ ਹੁਣ 13 ਅਗਸਤ 2027 ਨੂੰ ਈਡੀ ਦੀ ਜਿਹੜੇ ਪ੍ਰਮੁੱਖ ਦੇ ਤੌਰ ਦੇ ਉੱਤੇ ਬਣੇ ਰਹਿਣਗੇ 8 ਅਗਸਤ 2026 ਦੇ ਆਦੇਸ਼ ਦੇ ਮੁਤਾਬਕ ਅਪਾਇੰਟਮੈਂਟਸ ਕਮੇਟੀ ਆਫ ਕੈਬਨਿਟ ਨੇ ਉਹਨਾਂ ਦੇ ਕਾਰਜਕਾਲ ਨੂੰ 13 ਅਗਸਤ 2026 ਤੋਂ ਬਾਅਦ 1 ਸਾਲ ਦੇ ਲਈ ਹੋਰ ਵਧਾ ਦਿੱਤਾ ਉੱਥੇ ਭਾਰਤ ਦੇ ਨਾਲ ਜੁੜੀ ਇੱਕ ਅਗਲੀ ਖਬਰ ਵੀ ਸਾਂਝੀ ਕਰੀਏ ਜਿੱਥੇ ਏਅਰ ਇੰਡੀਆ ਦੀ ਫੁਕੇਤ ਤੋਂ ਦਿੱਲੀ ਜਾ ਰਹੀ ਉਡਾਨ ਜਦੋਂ 4 ਅਗਸਤ ਨੂੰ ਗੰਭੀਰ ਟਰਬੂਲੈਂਸ ਦੇ ਚੱਲਦਿਆਂ ਲੈਂਡਿੰਗ ਤੋਂ ਬਾਅਦ ਲੈਂਡ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜੇ ਕਈ ਕੁਝ ਕੁ ਜਿਹੜੇ ਕਰਮਚਾਰੀ ਸੀ ਤੇ ਨਾਲ ਹੀ ਯਾਤਰੀ ਸੀ ਉਹਨਾਂ ਦੇ ਜ਼ਖਮੀ ਹੋਣ ਦੀ ਖਬਰਾਂ ਸਾਹਮਣੇ ਆਈਆਂ ਸੀ ਇਸ ਮਾਮਲੇ 'ਚ ਜਾਂਚ ਦੇ ਅੰਦਰ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਹਾਜ਼ ਚਲਾਉਣ ਵਾਲੇ ਕੈਪਟਨ ਦਾ ਦਿੱਲੀ ਪਹੁੰਚਣ ਦੇ ਉੱਤੇ ਕਰਵਾਏ ਗਏ ਡੋਪ ਟੈਸਟ ਦੇ ਵਿੱਚ ਜਾਂਚ ਨਤੀਜਾ ਪਾਜ਼ਿਟਿਵ ਪਾਇਆ ਗਿਆ ਹਾਲਾਂਕਿ ਏਅਰ ਇੰਡੀਆ ਨੇ ਇਸ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ ਏਅਰਲਾਈਨ ਦਾ ਕਹਿਣਾ ਹੈ ਕਿ ਪਾਇਲਟ ਦੀ ਜਾਂਚ ਜ਼ਰੂਰ ਹੋਈ ਸੀ ਪਰ ਉਸਦਾ ਨਤੀਜਾ ਹਾਲੇ ਤੱਕ ਏਅਰ ਇੰਡੀਆ ਨੇ ਮੁਹੱਈਆ ਨਹੀਂ ਕਰਵਾਇਆ ਚੇਤੇ ਕਰਵਾ ਦਿੰਦੇ ਕਿ ਏਅਰਬੱਸ A320 ਦੇ ਵਿੱਚ ਕੁੱਲ 145 ਲੋਕ ਸਵਾਰ ਸੀ ਉਡਾਨ ਦੌਰਾਨ ਓਡੀਸ਼ਾ ਨੇੜੇ ਜਹਾਜ਼ ਨੂੰ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਚਲਾ ਗਿਆ ਦਿੱਲੀ ਪਹੁੰਚਣ ਤੋਂ ਬਾਅਦ 13 ਯਾਤਰੀਆਂ ਤੇ 4 ਕਰੂ ਮੈਂਬਰਸ ਜਿਹੜੇ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਘਟਨਾ ਨੇ ਜਹਾਜ਼ ਦੀ ਸੁਰੱਖਿਆ ਤੇ ਉਸ ਸਮੇਂ ਪਾਇਲਟਸ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਤਰੀਕੇ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਜਾਂਚ ਦਾ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਘਟਨਾ ਦੇ ਬਾਅਦ ਜਹਾਜ਼ ਨੂੰ ਦਿੱਲੀ ਤੱਕ ਲੈ ਕੇ ਆਉਣਾ ਸਹੀ ਸੀ ਜਾਂ ਉਸਨੂੰ ਨੇੜਲੇ ਹਵਾਈ ਅੱਡੇ ਦੇ ਉੱਤੇ ਉਦੋਂ ਹੀ ਮੋੜ ਦਿੱਤਾ ਜਾਣਾ ਚਾਹੀਦਾ ਸੀ ਰਿਪੋਰਟ ਮੁਤਾਬਕ ਵਾਰਾਣਸੀ ਤੇ ਲਖਨਊ ਵਰਗੇ ਅੱਡੇ ਜਿਹੜੇ ਨੇ ਹਵਾਈ ਅੱਡੇ ਉਹ ਨੇੜੇ ਪੈਂਦੇ ਸੀ ਹਵਾਈ ਅੱਡਿਆਂ ਦੇ ਉੱਤੇ ਜਹਾਜ਼ ਉਤਾਰਨ ਦਾ ਵਿਕਲਪ ਉਪਲਬਧ ਸੀ ਜਾਂ ਜਹਾਜ਼ ਨੇ ਉਸ ਵਕਤ ਸਹਾਇਤਾ ਮੰਗੀ ਸੀ ਜਾਂ ਨਹੀਂ ਇਹ ਵੀ ਫਿਲਹਾਲ ਜਾਂਚ ਦਾ ਹੀ ਵਿਸ਼ਾ ਨੇ ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਇੱਕ ਦਹਾਕੇ ਦੇ ਬਾਅਦ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ ਨਿਊਜ਼ ਪੋਲ ਦੇ ਦੁਆਰਾ ਜਿਹੜਾ ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ ਕੀਤਾ ਜਾਂਦਾ ਹੈ ਆਯੋਜਿਤ ਉਹਨਾਂ ਦੇ ਸਰਵੇਖਣ ਦੇ ਵਿੱਚ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮਕਬੂਲੀਅਤ 29% ਦੇ ਉੱਤੇ ਚਲੀ ਗਈ ਹੈ ਜੂਲੀਆ ਗਿਲਾਰਡ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਵੀ ਲਗਭਗ ਇੰਨੀ ਹੀ ਸੀ ਇਹ ਲੇਬਰ ਪਾਰਟੀ ਦੀ ਸਭ ਤੋਂ ਕਿਸੇ ਵੀ ਪ੍ਰਧਾਨ ਮੰਤਰੀ ਦੀ ਗੱਦੀ ਦੇ ਉੱਤੇ ਬੈਠੇ ਹੋਏ ਆ ਸਭ ਤੋਂ ਹੇਠਲੀ ਪ੍ਰਸਿੱਧੀ ਹੈ ਰਿਜ਼ਲਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲੇਬਰ ਦਾ ਪ੍ਰਾਇਮਰੀ ਵੋਟ ਫੀਸਦ ਵੀ 33% ਦੇ ਉੱਤੇ ਖਿਸਕ ਕੇ ਚਲਾ ਗਿਆ ਯਾਨੀ ਥੱਲੇ ਚਲਾ ਗਿਆ ਇਸ ਦਰਮਿਆਨ ਕੁਝ ਇੱਕ ਕੰਪੈਰੀਜ਼ਨ ਕੀਤੇ ਗਏ ਨੇ ਉਦਾਹਰਣ ਦੇ ਤੌਰ ਦੇ ਉੱਤੇ ਕੌਣ ਬਿਹਤਰ ਪ੍ਰਧਾਨ ਮੰਤਰੀ ਹੋ ਸਕਦਾ ਜਦੋਂ ਦੋ ਚਿਹਰਿਆਂ ਦੇ ਵਿੱਚ ਮੁਕਾਬਲਾ ਕਰਵਾਇਆ ਜਾਂਦਾ ਐਂਥਨੀ ਐਲਬਨੀਜ਼ ਤੇ ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਤਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ 44% ਵੋਟ ਪੈਂਦੇ ਨੇ ਐਂਗਸ ਟੇਲਰ ਨੂੰ 37% ਹਾਲਾਂਕਿ ਇਹੀ ਸਰਵੇਖਣ ਦਾ ਰੂਪ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਜਦੋਂ ਇਸ ਦੇ ਵਿੱਚ ਇੱਕ ਤੀਸਰਾ ਚਿਹਰਾ ਆ ਕੇ ਜੁੜਦਾ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦਾ ਵੋਟ ਫੀਸਦ 29% ਦੇ ਉੱਤੇ ਗਿਆ ਦੱਸਿਆ ਗਿਆ ਜਦਕਿ ਹੈੱਡ ਟੂ ਹੈੱਡ ਜਦੋਂ ਹੈਨਸਨ ਵਰਸਿਜ਼ ਟੇਲਰ ਵਰਸਿਜ਼ ਐਲਬਨੀਜ਼ ਦੀ ਗੱਲ ਹੁੰਦੀ ਹੈ ਤਾਂ ਤਿੰਨਾਂ ਦੇ ਵਿੱਚੋਂ ਐਲਬਨੀਜ਼ ਨੂੰ ਪਹਿਲੇ ਨੰਬਰ 'ਤੇ ਰੱਖਿਆ ਜਾਂਦਾ 46% ਲੋਕ ਐਂਥਨੀ ਐਲਬਨੀਜ਼ ਨੂੰ ਬਤੌਰ ਪ੍ਰਧਾਨ ਮੰਤਰੀ ਪਸੰਦ ਕਰਦੇ ਨੇ ਪੌਲਿਨ ਹੈਨਸਨ ਨੂੰ 31% ਲੋਕ ਅਤੇ ਐਂਗਸ ਟੇਲਰ ਨੂੰ 23% ਲੋਕ ਪਸੰਦ ਕਰਦੇ ਨੇ ਜਦੋਂ ਦੋ MPs ਦੇ ਵਿੱਚ ਕੰਪੈਰੀਜ਼ਨ ਹੁੰਦਾ ਜਿਵੇਂ ਉਦਾਹਰਣ ਦੇ ਤੌਰ 'ਤੇ ਐਂਥਨੀ ਐਲਬਨੀਜ਼ ਨੂੰ 44 ਅਤੇ ਐਂਗਸ ਟੇਲਰ ਨੂੰ 37% ਲੋਕ ਪਸੰਦ ਕਰਦੇ ਸੀ ਉੱਦਾਂ ਹੀ ਐਂਥਨੀ ਐਲਬਨੀਜ਼ ਨੂੰ 56 ਅਤੇ ਪੌਲਿਨ ਹੈਨਸਨ ਨੂੰ 44% ਲੋਕ ਪਸੰਦ ਕਰਦੇ ਨੇ ਇਹ ਵੀ ਸਰਵੇਖਣ ਦਾ ਇੱਕ ਦੂਸਰਾ ਰੂਪ ਸਾਹਮਣੇ ਆਉਂਦਾ ਹੈ ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਆਸਟ੍ਰੇਲੀਆ ਦੇ ਵਿੱਚ ਤੇ ਆਸਟ੍ਰੇਲੀਆ 'ਚ ਇਸ ਵਕਤ ਕਰੀਬ 300 ਅੱਤਵਾਦੀ ਰਹਿ ਰਹੇ ਹੋ ਸਕਦੇ ਨੇ ਇਹ ਦਾਅਵਾ ਇੱਕ ਹੈਰਾਲਸਨ ਦੀ ਖਬਰ ਦੇ ਵਿੱਚ ਕੀਤਾ ਗਿਆ ਜਿੱਥੇ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਬੰਡਾਈ ਹਮਲੇ ਤੋਂ ਬਾਅਦ ਖਾਸ ਤੌਰ ਦੇ ਉੱਤੇ 20% ਇਜ਼ਾਫਾ ਹੋਇਆ ਇਹ ਜਾਣਦਿਆਂ ਹੋਇਆਂ ਕਿ ਦੇਸ਼ ਦੇ ਵਿੱਚ ਅੱਤਵਾਦੀ ਰਹਿ ਰਹੇ ਨੇ
ਇਮੀਗ੍ਰੇਸ਼ਨ ਮਹਿਕਮਾ ਕੀ ਕਰ ਰਿਹਾ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਚੁੱਕੇ ਗਏ ਨੇ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਮੰਨਿਆ ਹੈ ਕਿ ਰੈਡੀਕਲਾਈਜ਼ ਕੇਸਾਂ ਦੀ ਗਿਣਤੀ ਜਿਹੜੀ ਹੈ ਦੇਸ਼ ਦੇ ਅੰਦਰ ਵਧੀ ਹੋ ਸਕਦੀ ਹੈ ਹੋਮ ਅਫੇਅਰ ਡਿਪਾਰਟਮੈਂਟ ਦੇ ਅੰਕੜਿਆਂ ਦੇ ਮੁਤਾਬਕ ਨੈਸ਼ਨਲ ਕਾਊਂਟਰ ਵਾਇਲੈਂਟ ਐਕਸਟ੍ਰੀਮਿਸਟ ਪ੍ਰੋਗਰਾਮ ਦੇ ਤਹਿਤ 30 ਜੂਨ ਤੱਕ 298 ਇੰਡੀਵਿਜੁਅਲਸ ਦੀ ਪਛਾਣ ਕੀਤੀ ਗਈ ਸੀ ਹਾਲਾਂਕਿ ਇੱਥੇ ਇੱਕ ਗੱਲ ਜ਼ਰੂਰ ਸਮਝੀ ਜਾਵੇ ਕਿ ਜਦੋਂ ਅੱਤਵਾਦੀਆਂ ਦੀ ਜਾਂ ਦਹਿਸ਼ਤਗਰਦੀਆਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨਹੀਂ ਨੇ ਬਲਕਿ ਚਿੱਟੀ ਚਮੜੀ ਦੇ ਨਾਲ ਜੁੜੇ ਹੋਏ ਵੀ ਕੁਝ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਏਜੰਸੀਆਂ ਦੀ ਤਰਫ ਤੋਂ ਸੁਝਾਏ ਗਏ ਨੇ ਹਾਲਾਂਕਿ ਇਸ ਗਿਣਤੀ ਦੇ ਵਿੱਚ 2025 ਦੇ 31 ਦਸੰਬਰ ਦੇ ਨਾਲ ਜਦੋਂ ਤੁਲਨਾ ਕਰੀਏ ਉਦੋਂ 253 ਲੋਕ ਸੀ ਜਿਹੜੇ ਰੈਡੀਕਲਾਈਜ਼ ਦੱਸੇ ਜਾ ਰਹੇ ਸੀ ਪਿਛਲੇ 6 ਮਹੀਨਿਆਂ 'ਚ ਹੀ ਉਹਨਾਂ ਦੀ ਗਿਣਤੀ ਦੇ ਅੰਦਰ 17% ਇਜ਼ਾਫਾ ਹੋਇਆ ਦੱਸਿਆ ਗਿਆ ਜਦਕਿ ਜਿਹੜੇ ਟੌਨੀ ਬਰਕ ਨੇ ਉਹਨਾਂ ਦੀ ਤਰਫ ਤੋਂ ਇਸ ਦੇ ਬਾਬਤ ਸਰਕਾਰ ਦੇ ਜਿਹੜੇ ਕਾਊਂਟਰ ਟੈਰੋਰਿਜ਼ਮ ਔਨਲਾਈਨ ਸੈਂਟਰ ਨੇ ਉਹਨਾਂ ਦੇ ਦੁਆਰਾ ਚੁੱਕੇ ਜਾਂਦੇ ਕਦਮਾਂ ਦਾ ਵੀ ਵਿਆਖਿਆ ਕੀਤੀ ਦੱਸ ਦਈਏ ਕਿ 298 ਲੋਕ ਜਿਹੜੇ ਦਹਿਸ਼ਤਗਰਦ ਦੱਸੇ ਗਏ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਰਹਿ ਰਹੇ ਉਹਨਾਂ 'ਚੋਂ 92% ਪੁਰਸ਼ ਨੇ 8% ਮਹਿਲਾਵਾਂ ਦੱਸੀਆਂ ਗਈਆਂ ਇਹਨਾਂ ਦੇ ਵਿੱਚੋਂ 30% ਜਿਹੜੇ ਕੁੱਲ ਗਿਣਤੀ ਹੈ 298 'ਚੋਂ 30% 17 ਸਾਲ ਜਾਂ ਉਸ ਤੋਂ ਵੀ ਘੱਟ ਉਮਰ ਦੇ ਦੱਸੇ ਗਏ ਨੇ ਜਦਕਿ 26% 18 ਸਾਲ ਤੋਂ 24 ਸਾਲ ਦੀ ਉਮਰ ਦੇ ਦਰਮਿਆਨ ਦੇ ਨੇ ਇਹਨਾਂ ਹੀ 298 ਕਥਿਤ ਤੌਰ 'ਤੇ ਦਹਿਸ਼ਤਗਰਦੀ ਦੇ ਇਲਜ਼ਾਮ ਲੱਗੇ ਇੰਡੀਵਿਜੁਅਲਸ ਦੇ ਵਿੱਚੋਂ 39% ਉਹ ਨੇ ਜਿਹੜੇ ਕਿਸੇ ਨਾ ਕਿਸੇ ਐਕਸਟ੍ਰੀਮਿਸਟ ਵਿਚਾਰਧਾਰਾ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਨੇ 34% ਕਿਸੇ ਰਿਲੀਜੀਅਸ ਮੋਟੀਵੇਸ਼ਨ ਦੇ ਕਾਰਨ ਦਹਿਸ਼ਤਗਰਦ ਬਣੇ ਦੱਸੇ ਗਏ ਨੇ ਉੱਥੇ NSW ਦੀ ਸਰਕਾਰ ਦੀ ਤਰਫ ਤੋਂ ਵੱਡਾ ਖੁਲਾਸਾ ਕੀਤਾ ਜਾਂਦਾ ਜਦੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਇੱਕ ਟੈਚੀ ਦੇ ਵਿੱਚ ਲਾਸ਼ ਪ੍ਰਾਪਤ ਹੋਈ ਹੈ NSW ਦੇ ਦੱਖਣੀ ਇਲਾਕਿਆਂ ਦੇ ਵਿੱਚੋਂ ਉੱਥੇ ਹੀ ਹੁਣ ਇਹ ਗੱਲ ਕਹੀ ਗਈ ਕਿ ਗੋਲਬਨ ਤੋਂ 60 ਕਿਲੋਮੀਟਰ ਦੂਰ ਔਲੈਨ ਦੇ ਇਲਾਕੇ 'ਚ ਜਿਹੜਾ ਟੈਚੀ ਬਰਾਮਦ ਹੋਇਆ ਉਸ ਦੇ ਵਿੱਚ ਕੋਈ ਹਿਊਮਨ ਬਾਡੀ ਨਹੀਂ ਬਲਕਿ ਇੱਕ ਡੋਲ ਯਾਨੀ ਕਿ ਇੱਕ ਗੁੱਡੀ ਪਾਈ ਗਈ ਸੀ ਇਹ ਆਪਣੇ ਆਪ ਦੇ ਵਿੱਚ ਕਾਫੀ ਹੈਰਾਨਜਨਕ ਖੁਲਾਸਾ ਹੈ ਫਿਲਹਾਲ ਪੁਲਿਸ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇੱਕ ਮਿਸਟੇਕਨ ਆਈਡੈਂਟੀਟੀ ਦਾ ਕੇਸ ਹੋ ਸਕਦਾ ਹੈ ਉੱਥੇ ਹੀ ਸੈਂਸਸ ਨੂੰ ਲੈ ਕੇ ਕੁਝ ਇੱਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ ਕੱਲ੍ਹ ਦੀ ਸ਼ਾਮ ਸੈਂਸਸ ਦੀ ਆਖਰੀ ਸ਼ਾਮ ਹੋਏਗੀ ਇਸ ਦਰਮਿਆਨ ਗਲਤ ਜਾਣਕਾਰੀ ਦੇਣ ਦੇ ਉੱਤੇ ਜਾਂ ਜਾਣਕਾਰੀ ਨਾ ਦੇਣ ਦੇ ਉੱਤੇ ਜੁਰਮਾਨੇ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਮਹਿਕਮੇ ਯਾਨੀ ABS ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 11 ਅਗਸਤ ਤੱਕ ਤੁਹਾਨੂੰ ਆਪਣੇ ਮਰਦਮਸ਼ੁਮਾਰੀ ਦੇ ਡੇਟਾ ਜਮ੍ਹਾਂ ਕਰਵਾਉਣੇ ਹੋਣਗੇ ਉਸ ਤੋਂ ਬਾਅਦ $364 ਦਾ ਜੁਰਮਾਨਾ ਲੱਗ ਸਕਦਾ ਹਾਂ ਜੇਕਰ ਤੁਸੀਂ 11 ਅਗਸਤ ਨੂੰ ਸਫ਼ਰ ਕਰ ਰਹੇ ਹੋ ਤੇ ਤੁਸੀਂ ਇਸ ਫਾਰਮ ਨੂੰ ਨਹੀਂ ਭਰ ਪਾਉਂਦੇ ਤਾਂ ਤੁਹਾਨੂੰ ਇਸ ਦੇ ਵਿੱਚ ਛੋਟ ਦਿੱਤੀ ਜਾ ਸਕਦੀ ਹੈ ਪਰ ਅਦਾਰਾ ABSA ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੁਹਾਨੂੰ ਕਾਰਨ ਪੁੱਛੇ ਜਾਣ ਤੋਂ ਬਾਅਦ ਸੈਂਸਸ ਐਂਡ ਸਟੈਟਿਸਟਿਕਸ ਐਕਟ 1905 ਦੀ ਧਾਰਾ ਦੇ ਤਹਿਤ ਇੱਕ ਵਾਰ ਫਿਰ ਤੋਂ ਜੁਰਮਾਨਾ ਲਗਾਉਣ ਦੇ ਲਈ ਨੋਟਿਸ ਭੇਜ ਸਕਦਾ ਨੋਟਿਸ ਦਾ ਜਵਾਬ ਜੇਕਰ ਨਾ ਦਿੱਤਾ ਤਾਂ ਵੱਧ ਤੋਂ ਵੱਧ ਕਿਸੇ ਵਿਅਕਤੀ ਨੂੰ $2,548 ਤੱਕ ਦਾ ਜੁਰਮਾਨਾ ਲੱਗ ਸਕਦਾ ਅਜਿਹੇ ਦੇ ਵਿੱਚ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਵੀ $3,640 ਤੱਕ ਦਾ ਜੁਰਮਾਨਾ ਲੱਗ ਸਕਦਾ ਦੱਸ ਦਈਏ ਕਿ ਇਸ ਵਾਰ 2026 ਦੀ ਮਰਦਮਸ਼ੁਮਾਰੀ ਦੇ ਵਿੱਚ 9 ਅਲੱਗ ਅਲੱਗ ਟੌਪਿਕ ਤੇ ਕੁੱਲ 66 ਕੁਐਸਚਨ ਤੁਹਾਡੇ ਤੋਂ ਤੁਹਾਡੀ ਕਲਚਰ ਬੈਕਗਰਾਉਂਡ ਤੁਹਾਡੀ ਪਰਸਨਲ ਡਿਟੇਲ ਤੁਹਾਡੀ ਇਨਕਮ ਕੰਮ ਰਿਹਾਇਸ਼ ਆਦਿ ਵਰਗੇ ਜਿਹੜੇ ਅਲੱਗ ਅਲੱਗ ਸਵਾਲ ਨੇ ਉਹ ਪੁੱਛੇ ਗਏ ਨੇ ਉੱਥੇ ਮਾਰਕੀਟ ਦੇ ਨਾਲ ਜੁੜੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਵੈਸਟ ਪੈਕ ਦੇ ਸ਼ੇਅਰਸ ਦੇ ਵਿੱਚ 4.7% ਦੀ ਗਿਰਾਵਟ ਆਈ ਦੱਸੀ ਗਈ ਹੈ ANZ ਬੈਂਕ ਦੇ ਸ਼ੇਅਰਸ ਦੇ ਵਿੱਚ ਅੱਜ ਦੇ ਦਿਨ 2.3% ਦੀ ਗਿਰਾਵਟ ਆਈ ਨੈਬ ਦੀ 1.7 ਤੇ ਕਾਮਨਵੈਲਥ ਬੈਂਕ ਦੀ 1.2% ਗਿਰਾਵਟ ਆਈ ਇਹ ਗਿਰਾਵਟ ਅਜਿਹੇ ਦੌਰ ਦੇ ਵਿੱਚ ਦੇਖੀ ਗਈ ਹੈ ਜਦੋਂ ਭਲਕੇ ਵਿਆਜ ਦਰਾਂ ਦੇ ਵਿੱਚ ਐਲਾਨ ਕੀਤਾ ਜਾਏਗਾ ਤੇ ਅੱਜ ਦੇ ਦਿਨ ਵੀ RBA ਦੀ ਜਿਹੜੀ ਬਾਡੀ ਗਵਰਨਿੰਗ ਬਾਡੀ ਆ ਉਸਦੀ ਬੈਠਕ ਚੱਲ ਰਹੀ ਹੈ ਇਸ ਦਰਮਿਆਨ BHP ਪੋਰਟ ਹੈਡਲੈਂਡ ਦੇ ਜਿਹੜੇ ਸ਼ੇਅਰ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ ਕੁੱਲ ਮਿਲਾ ਕੇ ASX 200 9,252 ਅੰਕ ਦੇ ਉੱਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਚੱਲ ਰਿਹਾ ਸੀ ASX 200 ਸ਼ੁੱਕਰਵਾਰ ਦੇ ਦਿਨ 9,274 ਅੰਕ ਦੇ ਉੱਤੇ ਬੰਦ ਹੋਇਆ ਸੀ ਯਾਨੀ ਕਿ ਉਸ ਦੇ ਨਾਲੋਂ 0.1% ਬਾਜ਼ਾਰ ਅੱਜ ਦੇ ਦਿਨ ਥੋੜ੍ਹਾ ਟੁੱਟਿਆ ਨਜ਼ਰ ਆਉਂਦਾ ਆਸਟ੍ਰੇਲੀਅਨ ਡਾਲਰ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਦੇ ਉੱਤੇ ਆਸਟ੍ਰੇਲੀਅਨ ਡਾਲਰ ਹੈ ਹਾਲਾਂਕਿ ਵਾਲ ਸਟਰੀਟ S&P 500 ਅੱਧਾ ਕੁ ਫੀਸਦ ਦੇ ਉਛਾਲ ਦੇ ਨਾਲ ਸ਼ੁਰੂ ਹੋਇਆ ਡੋ ਜੋਨਸ ਅੱਧਾ 0.3% ਤੇ ਨੈਸਡੈਕ ਦੇ ਵਿੱਚ 1.3% ਦਾ ਇਜ਼ਾਫਾ ਦੇਖਣ ਨੂੰ ਮਿਲਿਆ ਗੋਲਡ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ ਲਗਭਗ 4,341 ਪ੍ਰਤੀ ਔਂਸ ਸੋਨੇ ਦੀਆਂ ਕੀਮਤਾਂ ਜਿਹੜੀਆਂ ਸਪੋਟ ਗੋਲਡ ਨੇ ਉਹਨਾਂ ਨੂੰ ਦਰਜ ਕੀਤਾ ਗਿਆ ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ $84.26 ਅਮਰੀਕੀ ਡਾਲਰ 'ਚ ਪ੍ਰਤੀ ਬੈਰਲ ਕੀਮਤਾਂ ਜਿਹੜੀਆਂ ਨੇ ਦਰਜ ਕੀਤੀਆਂ ਗਈਆਂ ਨੇ
ਆਖਰੀ ਖਬਰ ਦੀ ਸਾਂਝ ਪਾਈਏ ਤੇ ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਸਾਈ ਸੁਦਰਸ਼ਨ ਬਾਹਰ ਹੋ ਗਏ ਨੇ ਉਹਨਾਂ ਦੀ ਜਗ੍ਹਾ ਤੇ ਸਰਫਰਾਜ਼ ਖਾਨ ਨੂੰ ਭਾਰਤੀ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਟੀਮ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਰਫਰਾਜ਼ ਖਾਨ ਨੇ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਪੋਸਟ 'ਚ ਉਹਨਾਂ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਇੱਕ ਦੇ ਅੰਦਰ ਉਹ ਟੀਮ ਇੰਡੀਆ ਦੀ ਟਰੈਵਲਿੰਗ ਜਰਸੀ 'ਚ ਨਜ਼ਰ ਆ ਰਹੇ ਨੇ ਇੱਕ ਤਰਫ ਤਸਵੀਰ 'ਚ ਸਰਫਰਾਜ਼ ਆਪਣੇ ਪਿਤਾ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਇਸ ਪੋਸਟ ਦੇ ਵਿੱਚ ਸਰਫਰਾਜ਼ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਉਹਨਾਂ ਨੇ ਸਿਰਫ ਇਮੋਜੀ ਦਾ ਇਸਤੇਮਾਲ ਕੀਤਾ ਜਿਸ ਦੇ ਵਿੱਚ ਭਾਰਤੀ ਝੰਡੇ ਦਾ ਇਮੋਜੀ ਸ਼ਾਮਲ ਹੈ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਟੀਮ 'ਚ ਥਾਂ ਨਹੀਂ ਸੀ ਮਿਲੀ ਤਾਂ ਸਰਫਰਾਜ਼ ਨੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਆਪਣਾ ਦੁੱਖ ਸਾਂਝਾ ਕੀਤਾ ਸੀ ਲਿਖਿਆ ਸੀ ਕਿ ਸ਼ਾਇਦ ਮੈਂ ਫਿੱਟ ਨਹੀਂ ਬਹਿੰਦਾ ਪਰ ਮੈਂ ਆਪਣੀ ਪੂਰੀ ਤਾਕਤ ਦੇ ਨਾਲ ਲੜਾਂਗਾ ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ 15 ਅਗਸਤ ਤੋਂ ਲੈ ਕੇ 27 ਅਗਸਤ ਦੇ ਦਰਮਿਆਨ ਸ਼੍ਰੀਲੰਕਾ ਦੇ ਵਿੱਚ ਖੇਡੀ ਜਾਣੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ 'ਚ ਹੋਵੋਗੇ ਚਿਹਰੇ 'ਤੇ ਹੋਏਗੀ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ ਚਿਹਰੇ 'ਤੇ ਮੁਸਕਰਾਹਟ ਆ ਅਤੇ ਫਿਰ ਦੇਣ ਵਾਲਾ ਹੋਰ ਵੀ ਵੱਧ ਚੜ੍ਹ ਕੇ ਦਿੰਦਾ ਕਿਸੇ ਨੂੰ ਆਪਾਂ ਕੋਈ ਚੀਜ਼ ਦੇਈਏ ਕੋਈ ਬੱਚੇ ਨੂੰ ਖਿਡਾਉਣਾ ਦੇਈਏ ਉਹਦੀ ਮਨਪਸੰਦ ਚੀਜ਼ ਦੇਈਏ ਉਹ ਅੱਗੋਂ ਤੁਹਾਨੂੰ ਹੱਸ ਕੇ ਵਿਖਾਵੇ ਤੁਹਾਨੂੰ ਥੈਂਕ ਯੂ ਕਰੇ ਮੁਸਕਰਾ ਕੇ ਤੁਹਾਡੇ ਵੱਲ ਵੇਖੇ ਤੱਕੇ ਅਤੇ ਤੁਹਾਡਾ ਗਾਂਹ ਵੀ ਦੇਣ ਨੂੰ ਦਿਲ ਕਰਦਾ ਮੱਥੇ 'ਤੇ ਰਹਿਣ ਤਿਊੜੀਆਂ ਅਤੇ ਉਹਦਾ ਮਤਲਬ ਇਹ ਹੁੰਦਾ ਕਿ ਆਹ ਚੀਜ਼ ਪਸੰਦ ਨਹੀਂ ਆਈ ਇਹਨੂੰ ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਜਿਨ੍ਹਾਂ ਦੇ ਅੱਜ ਦਾ ਦਿਨ ਮਾਨਣ ਦੇ ਲਈ ਮਿਲਿਆ ਇਹ ਸਵਾਸ ਚੱਲ ਰਹੇ ਨੇ ਅਤੇ ਆਓ ਫਿਰ ਇਹਦੇ ਲਈ ਸ਼ੁਕਰਾਨਾ ਜ਼ਰੂਰ ਬਣਦਾ ਅਤੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਬਣਦੀ ਹੈ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਆਇਆ ਨਵਾਂ ਤਜਰਬਾ ਮੰਮੀ ਜੀ ਯਾਨੀ ਕਿ ਮੇਰੀ ਸੱਸ ਦੁਨੀਆ ਤੋਂ ਗਿਆ ਪੂਰੇ 8 ਸਾਲ ਹੋ ਗਏ ਵਿਛੜ ਗਿਆਂ ਦੀ ਕਮੀ ਸ਼ਾਇਦ ਅਕਸਰ ਹੀ ਆਪਾਂ ਮਹਿਸੂਸ ਕਰਦੇ ਰਹਿੰਦੇ ਹਾਂ ਉਹ ਵੀ ਜਦੋਂ ਕੋਈ ਚੰਗਾ ਹੋਵੇ ਬਹੁਤ ਵਧੀਆ ਹੋਵੇ ਜਦੋਂ ਵੀ ਘਰ ਕੋਈ ਚੰਗਾ ਕੰਮ ਹੁੰਦਾ ਮੈਂ ਉਹਨਾਂ ਨੂੰ ਜ਼ਰੂਰ ਯਾਦ ਕਰ ਲੈਂਦੀ ਹਾਂ ਨਾਲ ਆਪਣੇ ਸਹੁਰਾ ਸਾਹਿਬ ਨੂੰ ਵੀ ਯਾਦ ਕਰਦੀ ਹਾਂ ਅਤੇ ਸਰਦਾਰ ਸਾਹਿਬ ਕਹਿ ਦਿੰਦੇ ਨੇ ਜਗਮੀਤ ਮੈਂ ਆਪਣੇ ਮੰਮੀ ਪਾਪਾ ਨੂੰ ਉਹਨਾਂ ਯਾਦ ਨਹੀਂ ਕਰਦਾ ਉਹਨਾਂ ਸ਼ਾਇਦ ਪਿਆਰ ਨਹੀਂ ਕਰਦਾ ਜਿੰਨਾ ਤੂੰ ਹਰ ਵੇਲੇ ਕਰ ਲੈਂਦੀ ਆ ਮੇਰਾ ਵਿਆਹ ਬੜੀ ਛੋਟੀ ਉਮਰ 'ਚ ਹੋ ਗਿਆ ਸੀ 19 ਸਾਲ ਦੀ ਉਮਰ ਸੀ ਛੋਟੀ ਉਮਰ ਹੋਣ ਕਰਕੇ ਸ਼ਾਇਦ ਮੈਨੂੰ ਜ਼ਿਆਦਾ ਪਿਆਰ ਮਿਲਿਆ ਮੇਰੇ ਉੱਤੇ ਜ਼ਿਆਦਾ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਪਾਇਆ ਗਿਆ ਉਹ ਤਾਂ ਸਿਹਰਾ ਮੇਰੀ ਸੱਸ ਦੇ ਸਿਰ ਹੀ 'ਤੇ ਜਾਂਦਾ ਨਰਮੇ ਕਮਾਵਾਂ ਚੁੱਕਣ ਦਾ ਜਦੋਂ ਟਾਈਮ ਆਉਂਦਾ ਤਾਂ ਪਹਿਲੇ ਦਿਨ ਮੰਮੀ ਚੋਣੀਆਂ ਦੇ ਨਾਲ ਜਾਂਦੀ ਧੂਫ ਕਰਕੇ ਲੱਡੂ ਵੰਡ ਕੇ ਚੋਣੀਆਂ ਨੂੰ ਚੁਗਣ ਲਾ ਦਿੰਦੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਸਭ ਹੁਣ ਸਰਦਾਰ ਸਾਹਿਬ ਕਰਦੇ ਨੇ ਅੱਜ ਸਵੇਰੇ ਸਰਦਾਰ ਸਾਹਿਬ ਚੋਣੀਆਂ ਲੈ ਕੇ ਆਏ ਸੀ ਮੈਂ ਪੱਲੀਆਂ ਧੂਫ ਅਤੇ ਲੱਡੂ ਫੜਾਉਂਦਿਆਂ ਕਿਹਾ ਆਹ ਸਾਰਾ ਸਮਾਨ ਤਿਆਰ ਹੈ ਸਰਦਾਰ ਜੀ ਸਰਦਾਰ ਸਾਹਿਬ ਨੇ ਸਾਰਾ ਸਮਾਨ ਫੜਿਆ ਅਤੇ ਚੋਣੀਆਂ ਵਿੱਚੋਂ ਇੱਕ ਚੁਲਬਲੀ ਜਿਹੀ ਲੜਕੀ ਜਿਸ ਦੀ ਉਮਰ ਮਸਾਂ ਹੀ 27-28 ਸਾਲ ਦੀ ਸੀ ਕਹਿਣ ਲੱਗੀ ਦੀਦੀ ਤੁਸੀਂ ਵੀ ਤਾਂ ਚਲੋ ਸਾਡੇ ਨਾਲ ਤੁਸੀਂ ਵੀ ਖੇਤੀ ਜਾਇਆ ਕਰੋ ਉਹਦੀ ਗੱਲ ਸੁਣ ਕੇ ਸਰਦਾਰ ਸਾਹਿਬ ਵੀ ਕਹਿਣ ਲੱਗੇ ਚੱਲ ਆ ਜਾ ਅਤੇ ਉਹਨਾਂ ਦਾ ਕਿਹਾ ਮੈਂ ਵੀ ਨਹੀਂ ਟਾਲ ਸਕੀ ਨਾਲ ਬਹਿ ਗਈ ਟਰੈਕਟਰ ਦੇ ਉੱਤੇ ਇਹ ਸਭ ਕੁਛ ਮੇਰੇ ਲਈ ਨਵਾਂ ਸੀ ਪਹਿਲੀ ਵਾਰ ਸੀ ਵਿਆਹ ਤੋਂ ਬਾਅਦ 5 ਸਾਲ ਬੀਤ ਚੁੱਕੇ ਸੀ ਅੱਜ ਪਹਿਲੀ ਵਾਰ ਮੈਂ ਖੇਤਾਂ ਨੂੰ ਜਾ ਰਹੀ ਸੀ ਨਰਮਾ ਚੁਗਣ ਇਹ ਮੇਰੇ ਲਈ ਇੱਕ ਬੜਾ ਵੱਖਰਾ ਅਤੇ ਬੜਾ ਵਧੀਆ ਤਜਰਬਾ ਸੀ ਜਦੋਂ ਅਸੀਂ ਖੇਤ ਪਹੁੰਚੇ ਤਾਂ ਮੰਮੀ ਜੀ ਵਾਲੀ ਰਸਮ ਅੱਜ ਮੈਂ ਨਿਭਾਈ ਉਸ ਤੋਂ ਬਾਅਦ ਜਦੋਂ ਕਪਾਹ ਚੁਗਣ ਦੀ ਵਾਰੀ ਆਈ ਤਾਂ ਇੱਕ ਕੱਪੜਾ ਲੈ ਕੇ ਉਹਨਾਂ ਚੋਣੀਆਂ ਦੀ ਦੇਖੋ ਦੇਖ ਮੈਂ ਵੀ ਨਰਮਾ ਚੁਗਣ ਲੱਗ ਪਈ ਮੈਨੂੰ ਆਹ ਦੱਸੋ ਆਹ ਕਿਵੇਂ ਆਹ ਕਿਉਂ ਹੋਇਆ ਨਿੱਕੇ ਨਿੱਕੇ ਸਵਾਲ ਮੈਂ ਉਹਨਾਂ ਨੂੰ ਪੁੱਛਦੀ ਰਹੀ ਉਹਨਾਂ ਨੇ ਮੈਨੂੰ ਸਭ ਦੱਸਿਆ ਝੋਲੀ ਕਿਵੇਂ ਬੰਨੀ ਦੀ ਹੈ ਨਰਮਾ ਕਿਵੇਂ ਤੋੜੀ ਦਾ ਕੋਈ ਫੁੱਟ ਛੁੱਟ ਨਾ ਜਾਵੇ ਉਹਦੇ ਲਈ ਕੀ ਕਰਨਾ ਉਹ ਮੈਨੂੰ ਵੇਖ ਕੇ ਲਗਾਤਾਰ ਹੱਸਦੀਆਂ ਕਈ ਦੂਰੋਂ ਵੇਖ ਕੇ ਮੁਸਕਰਾਉਂਦੀਆਂ ਮੇਰੀ ਹੋਈ ਗਲਤੀ ਦੇ ਉੱਤੇ ਉਹ ਮੈਨੂੰ ਉਹ ਠੀਕ ਕਰਨ ਦਾ ਢੰਗ ਵੀ ਦੱਸਦੀਆਂ, ਨਾਲੇ ਉਹਨਾਂ ਦਾ ਮਨ ਵੀ ਖੁਸ਼ ਹੁੰਦਾ। ਇੱਕ ਜਣੀ ਕਹਿਣ ਲੱਗੀ, ਦੀਦੀ ਤੁਸੀਂ ਰਹਿਣ ਦਿਓ, ਤੁਹਾਡੇ ਤੋਂ ਕਿੱਥੋਂ ਚੁਗਿਆ ਜਾਣਾ, ਕਿਉਂ ਮੈਂ ਕਿਉਂ ਨਹੀਂ ਕਰ ਸਕਦੀ, ਜੇ ਤੁਸੀਂ ਕਰ ਸਕਦੀਆਂ ਤਾਂ ਮੈਂ ਵੀ ਕਰੂੰਗੀ। ਇੰਨਾ ਕਹਿ ਕੇ ਉਹਨਾਂ ਦੇ ਮਗਰ ਤਾਂ ਹੋ ਤੁਰੇ, ਪਰ ਕੰਮ ਸੌਖਾ ਨਹੀਂ ਸੀ। ਇੱਕ ਸੋਹਣਾ ਅਹਿਸਾਸ ਜ਼ਰੂਰ ਹੁੰਦਾ ਸੀ ਜਿੱਦਾਂ ਜਿੱਦਾਂ ਫੁੱਟ ਚੁੱਕ ਕੇ ਚੁੰਨੀ ਦੇ ਪੱਲੇ ਦੇ ਵਿੱਚ ਪਾਉਂਦੀ। ਸਰਦਾਰ ਸਾਹਿਬ ਨੇ ਵੇਖਿਆ ਕਿ ਹੁਣ ਇਹਦੇ ਲਈ ਔਖਾ ਹੋ ਰਿਹਾ, ਉਹਨਾਂ ਨੇ ਵੀ ਆਵਾਜ਼ ਮਾਰ ਦਿੱਤੀ, ਉਹ ਰਹਿਣ ਦੇ, ਤੇਰੇ ਵੱਸ ਦਾ ਰੋਗ ਨਹੀਂ ਆ, ਗਰਮੀ ਬਹੁਤ ਆ, ਐਵੇਂ ਕਿਤੇ ਬਿਮਾਰ ਨਾ ਹੋ ਜਾਈ, ਆ ਜਾ ਮੰਜਾ ਡਾਹ ਤਾ ਟਾਹਲੀ ਥੱਲੇ, ਇੱਥੇ ਆ ਕੇ ਬੈਠ ਜਾ। ਮੈਂ ਵੀ ਤਾਂ ਜਿੱਦਾਂ ਇਹੋ ਹੀ ਇੰਤਜ਼ਾਰ ਹੀ ਕਰ ਰਹੀ, ਕੋਈ ਕਵੇ ਵੀ ਜਾ ਕੇ ਛਾਵੇਂ ਬਹਿ ਜਾ, ਪਰ ਫਿਰ ਵੀ ਮੈਨੂੰ ਲੱਗਦਾ ਸੀ ਕੀ ਕਹਿਣਗੀਆਂ ਕੁੜੀਆਂ। ਬੜੀ ਛੇਤੀ ਭੱਜ ਗਈ ਸਰਦਾਰਨੀ, ਕੋਈ ਅੱਧਾ ਪੌਣਾ ਘੰਟਾ ਲਾਇਆ ਹੋਣਾ, ਫਿਰ ਗਰਮੀ ਨੇ ਆਪਣਾ ਰੰਗ ਵੀ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲੀ ਦੇ ਨਾਲ ਜਾ ਕੇ ਟਾਲੀ ਹੇਠਾਂ ਡੱਠੇ ਮੰਜੇ ਦੇ ਉੱਤੇ ਬੈਠ ਗਈ। 3 ਵਜੇ ਸਰਦਾਰ ਸਾਹਿਬ ਗਏ ਤੇ ਘਰ ਜਾ ਕੇ ਚਾਹ ਬਣਵਾ ਲਿਆ। ਚਾਹ ਪੀਣ ਦੇ ਲਈ ਚੋਣੀਆਂ ਨੂੰ ਆਵਾਜ਼ ਮਾਰੀ, ਮੈਂ ਵੇਖਿਆ ਕਿ ਉਹ ਸਾਰੀਆਂ ਸਵੇਰ ਦੀਆਂ ਲਗਾਤਾਰ ਮਿਹਨਤ ਨੂੰ ਲੱਗੀਆਂ ਸੀ, ਬਿੰਦ ਸਾਹ ਨਹੀਂ ਲਿਆ ਉਹਨਾਂ ਨੇ। ਉਹਨਾਂ ਦੇ ਵਿੱਚੋਂ ਉਹੀ ਸਵੇਰ ਵਾਲੀ ਉਹੀ ਚੁਲਬਲੀ ਜਿਹੀ ਲੜਕੀ, ਸਵੇਰ ਤੋਂ ਪਾਣੀ ਧਾਣੀ ਵੀ ਨਹੀਂ ਪੀਤਾ, ਜਾਂ ਫਿਰ ਮੈਂ ਨਹੀਂ ਵੇਖ ਸਕੀ, ਲਗਾਤਾਰ ਕੰਮ ਦੇ ਵਿੱਚ ਲੱਗੀ ਰਹੀ। ਮੇਰੇ ਤੋਂ ਪਤਾ ਨਹੀਂ ਕਿਉਂ ਦੂਰ ਹੋ ਕੇ ਬਹਿੰਦੀ ਸੀ, ਪਰ ਹੁਣ ਉਹ ਮੇਰੇ ਨਾਲੇ ਲਾਗੇ ਆ ਕੇ ਬੈਠੀ, ਜਿੱਦਾਂ ਉਹਨੂੰ ਹੁਣ ਕੁਛ ਆਪਣਾਪਨ ਲੱਗਣ ਲੱਗ ਪਿਆ ਹੋਵੇ। ਸ਼ਾਇਦ ਇਸ ਕਰਕੇ ਕਿ ਉਹਦੇ ਨਾਲ ਮੈਂ ਅੱਜ ਨਰਮਾ ਚੁਗਿਆ। ਮੈਂ ਉਹਨਾਂ ਸਾਰੀਆਂ ਦੇ ਘਰ ਬਾਰ ਬਾਰੇ ਪੁੱਛਿਆ, ਪਹਿਲੀ ਵਾਰ ਉਹਨਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਅੱਜ ਨਵੇਂ ਲੋਕਾਂ ਨੂੰ ਮਿਲ ਰਹੀ ਹਾਂ, ਜਿੱਦਾਂ ਅੱਜ ਉਹ ਮੇਰੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਰਹੀਆਂ ਸੀ। ਉਹਨਾਂ 'ਚੋਂ ਕਈਆਂ ਨੂੰ ਮੈਂ ਜਾਣਦੀ ਸੀ, ਪਰ ਇਸ ਤੋਂ ਪਹਿਲਾਂ ਇੱਦਾਂ ਕਰਕੇ ਦਿਲ ਨਹੀਂ ਸੀ ਉਹਨਾਂ ਨੇ ਫੋਲਿਆ। ਉਹਨਾਂ ਨੂੰ ਮੇਰੇ ਵਿੱਚ ਅਤੇ ਮੈਨੂੰ ਉਹਨਾਂ ਦੇ ਵਿੱਚ ਆਪਣਾਪਨ ਮਹਿਸੂਸ ਹੋ ਰਿਹਾ ਸੀ, ਅਤੇ ਹੁਣ ਸ਼ਾਇਦ ਉਹ ਚੀਜ਼ ਸਮਝ ਵੀ ਆ ਰਹੀ ਸੀ ਕਿ ਮੇਰੀ ਸੱਸ ਕਿਉਂ ਖੇਤਾਂ 'ਚ ਆਉਂਦੀ ਸੀ, ਕਿਉਂ ਬਰਕਤ ਸੀ ਘਰ 'ਚ। ਮੈਂ ਉਸ ਚੁਲਬਲੀ ਲੜਕੀ ਨੂੰ ਕਿਹਾ, ਤੂੰ ਵੀ ਦੱਸ ਆਪਣੇ ਘਰ ਬਾਰੇ। ਪਹਿਲਾਂ ਉਹ ਮੈਨੂੰ ਵੇਖ ਕੇ ਹੱਸਣ ਲੱਗ ਪਈ ਅਤੇ ਫਿਰ ਮੇਰੇ ਸਵਾਲਾਂ ਦਾ ਜਵਾਬ ਦੇਣ ਲੱਗੀ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ ਕਿ ਵੱਧ ਤੋਂ ਵੱਧ 100 ਜਾਂ 150 ਦੀ ਕਪਾਹ ਚੁੱਗੂਗੀ ਅੱਜ। ਉਹਦੇ ਵਿੱਚੋਂ ਘਰ ਦਾ ਆਟਾ, ਦਾਲ, ਮਿਰਚ ਮਸਾਲਾ, ਬੱਚਿਆਂ ਦੇ ਪਾਲਣ ਪੋਸ਼ਣ ਦਾ ਖਰਚਾ, ਅਤੇ ਉੱਤੋਂ ਇਹ ਕਹਿ ਰਹੀ ਆ ਮੇਰਾ ਘਰ ਵਾਲਾ ਵੀ ਨਸ਼ੇੜੀ ਆ, ਉਹਦਾ ਖਰਚਾ ਵੀ ਮੈਂ ਚੁੱਕਦੀ। ਫਿਰ ਵੀ ਚਿਹਰੇ 'ਤੇ ਕੋਈ ਸ਼ਿਕਨ ਨਹੀਂ, ਫਿਰ ਵੀ ਕੋਈ ਗਿਲਾ ਨਹੀਂ, ਫਿਰ ਵੀ ਕਿੱਦਾਂ ਹੱਸੀ ਜਾਂਦੀ ਹੈ। ਬਾਂਹ 'ਤੇ ਧੁੱਪ ਤੋਂ ਬਚਣ ਦੇ ਲਈ ਇੱਕ ਕੱਪੜਾ ਜਿਹਾ ਪਾ ਕੇ, ਮੂੰਹ 'ਤੇ ਵੱਖਰਾ ਕੱਪੜਾ ਬੰਨ ਕੇ, ਚੁੰਨੀ ਵਿੱਚ ਇੱਕ ਸਸਤਾ ਜਿਹਾ ਮੋਬਾਈਲ ਲਗਾਇਆ, ਗਾਣੇ ਸੁਣੀ ਜਾਂਦੀ ਹੈ। ਮਸਤ ਹੈ ਆਪਣੇ ਕੰਮ ਦੇ ਵਿੱਚ, ਖੁਸ਼ ਆ। ਇੱਥੇ ਸ਼ਾਇਦ ਆਪਾਂ ਸਾਰਾ ਕੁਛ ਹੁੰਦਿਆਂ ਵੀ ਮਰੂੰ ਮਰੂੰ ਕਰੀ ਜਾਂਦੇ ਹਾਂ। ਇਸੇ ਦੇ ਉੱਤੇ ਇੱਕ ਦੋਸਤ ਦੀ ਗੱਲ ਯਾਦ ਆ ਗਈ। ਇੱਕ ਵਾਰੀ ਕਹਿੰਦਾ ਸੀ, ਜਸਮੀਤ ਤੁਸੀਂ ਤਾਂ ਬਹੁਤ ਲੱਕੀ ਹੋ, ਜਿਸ ਮਾਂ ਦੇ ਬੱਚੇ ਆਗਿਆਕਾਰੀ ਹੋਣ ਨਾ, ਉਹ ਦੁਨੀਆਂ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਹੁੰਦਾ। ਜਿਹਦਾ ਜੀਵਨ ਸਾਥੀ ਵਧੀਆ ਹੋਵੇ ਨਾ, ਉਹਦੀ ਦੁਨੀਆਂ ਧਰਤੀ 'ਤੇ ਸਵਰਗ ਹੁੰਦੀ ਹੈ। ਮੈਂ ਦੇਖਿਆ ਕਿ 4 ਵੱਜ ਗਏ ਸੀ। ਸੋਚਾਂ ਵਿੱਚ ਡੁੱਬੀ। ਪਤਾ ਹੀ ਨਹੀਂ ਲੱਗਿਆ ਕਦੋਂ 4 ਵਜੇ ਤੇ ਕਦੋਂ ਉਹ ਚਾਹ ਪੀ ਕੇ ਵਾਪਸ ਨਰਮਾ ਚੁਗਣ ਚਲੀਆਂ ਗਈਆਂ ਸੀ। ਮੈਂ ਉੱਠ ਕੇ ਖੇਤ ਵੱਲ ਝਾਤੀ ਮਾਰੀ। ਮੈਨੂੰ ਲੱਗਿਆ ਕਿ ਕਪਾਹ ਦੇ ਖਿੜੇ ਇਹ ਚਿੱਟੇ ਚਿੱਟੇ ਫੁੱਟ ਮੈਨੂੰ ਕੁਛ ਕਹਿ ਰਹੇ ਹੋਣ, ਜਿੱਦਾਂ ਮੈਨੂੰ ਕਹਿ ਰਹੇ ਹੋਣ, ਆਹ ਜਸਮੀਤ, ਆ ਸਾਨੂੰ ਚੋਗ ਤੇ ਚੁੰਨੀ ਵਿੱਚ ਪਾ ਲਾ। ਤੇ ਮੈਂ ਫਿਰ ਦੁਬਾਰਾ ਤੋਂ ਖੇਤ ਦੇ ਵਿੱਚ ਉਤਰੀ, ਕਪਾਹ ਚੁੱਕ ਕੇ ਆਪਣੀ ਚੁੰਨੀ ਚ ਪਾਉਣ ਲੱਗ ਪਈ। ਵਾਰੋ ਵਾਰੀ ਚਿਹਰੇ ਘੁੰਮਦੇ ਸੀ, ਉਹ ਮੈਨੂੰ ਵੇਖ ਕੇ ਆਪਣੇ ਚਿਹਰੇ ਦੇ ਉੱਤੇ ਇੱਕ ਪਿਆਰੀ ਜੀ ਮੁਸਕਰਾਹਟ ਦਿੰਦੀਆਂ ਸੀ। ਮੈਂ ਉਹਨਾਂ ਦੇ ਵਿੱਚ ਤੇ ਉਹ ਮੇਰੇ ਵਿੱਚ ਆਪਣਾਪਨ ਮਹਿਸੂਸ ਕਰਦੀਆਂ ਸੀ। ਅੱਜ ਟਰੈਕਟਰ ਤੇ ਸਰਦਾਰ ਸਾਹਿਬ ਨਾਲ ਬੈਠੇ ਵਾਪਸੀ ਸਮੇਂ ਮੇਰੇ ਚਿਹਰੇ ਦੇ ਉੱਤੇ ਇੱਕ ਵੱਖਰਾ ਸਕੂਨ ਸੀ। ਮਨ ਤੋਂ ਜਿੱਦਾਂ ਮਣਾ ਮੂਹੀ ਭਾਰ ਲੈ ਗਿਆ ਹੋਵੇ। ਕਹਾਣੀ ਲਿਖੀ ਕਿਹਨਾਂ ਨੇ ਆ, ਇਹ ਤਾਂ ਨਾਂ ਤਾਂ ਨਹੀਂ ਪਰ ਕੇ ਜ਼ਰੂਰ ਲਿਖਿਆ ਵਾ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਉਹ ਲੋਕ ਜਿਹੜੇ ਮਿਹਨਤ ਕਰਦੇ ਨੇ, ਉਹ ਲੋਕ ਜਿਹੜੇ ਹੱਥੀਂ ਕੰਮ ਕਰਦੇ ਨੇ, ਉਹ ਲੋਕ ਜਿਹੜੇ ਸਬਰ ਸੰਤੋਖ ਜਾਣਦੇ ਨੇ, ਉਹ ਲੋਕ ਜਿਹੜੇ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਨਾ ਜਾਣਦੇ ਨੇ, ਉਹ ਲੋਕ ਜਿਹੜੇ ਵਿਸ਼ਵਾਸ ਰੱਖਦੇ ਨੇ ਉਸ ਸੱਚੇ ਰੱਬ ਦੇ ਵਿੱਚ, ਉਹਨਾਂ ਦੇ ਨਾਲੋਂ ਬਿਹਤਰ ਹੋਰ ਕੋਈ ਨਹੀਂ। ਉਹ ਜਾਣਦੇ ਨੇ ਜ਼ਿੰਦਗੀ ਨੂੰ ਕਿੱਦਾਂ ਜਿਉਣਾ। ਮਹਿਲਾਂ ਦੇ ਵਿੱਚ ਰਹਿਣ ਵਾਲੇ ਅਕਸਰ ਹੀ ਮਨ ਦੇ ਵਿੱਚ ਸੰਸੇ ਰੱਖਦੇ ਨੇ, ਪਤਾ ਨਹੀਂ ਗਰੀਬ ਦਾ ਗੁਜ਼ਾਰਾ ਕਿੱਦਾਂ ਹੋਣਾ, ਖਰੇ ਇੱਦਾਂ ਦੀ ਨਰਕ ਦੀ ਜ਼ਿੰਦਗੀ ਕਿਉਂ ਬਤੀਤ ਕਰਦੇ ਆ। ਕੋਈ ਨਾਲ ਬਵੇ, ਪੁੱਛੇ, ਰਵੇ, ਸਾਵਾਂ ਵਿਚਰੇ ਤੇ ਜਾਣੇ, ਹੱਥੀਂ ਮਿਹਨਤ ਕਰਨ ਦੇ ਵਿੱਚ, ਕਿਰਤ ਕਰਨ ਦੇ ਵਿੱਚ ਕੀ ਸਕੂਨ ਹੈ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਹਾਂਜੀ ਹਾਂਜੀ,

0: consultant.
1: Har kadam tuhade naal.
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Tension, nidhi tension.
3: Ki hoya?
2: Athe immigration de enne pange ne, yaar mukde hi nahi.
3: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 04105305305
2: ya 9077933
3: ya email info@vyimmigration.com.au
2: Yaad rakho 9077933
3: VY Immigration and Education Consultant.
2: Har kadam tuade naal.
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
7: Are you ready?
8: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: उम्मीद करती हूँ आपको ये छोटी सी श्रद्धांजलि निम्जताई के लिए आप पसंद आई होगी। शुरू करते हैं अपना शो। सो सत श्री अकाल सारे नु, उम्मीद कर दिया तुसी सारे ठीक हो गए, मंडे दा इंजॉय कर रहे होने, कई लोग की काम ते निकल गए होने या कई लोग की करे बह के साडा शो सुन रहे होंगे। तो आओ स्वागत कर दिया ते अग्गे तोड़ दिया ते मेरे नाल जुड़ चुके ने रंजोत जी।
1: हाँ जी बिल्कुल, थैंक यू तुहाडा। सो यस जी बहुत वधिया, कई चीज़ां नवीं पता लगदियां। सो एक पासे दुनिया के उत्ते वो लोग ने, तो नाम ही उन्हां दा ही बंदा, वो लोग ने जिहड़े अपनी हिम्मत विखाउंदे ने, वो लोग जिन्हां दे विच आलस बिल्कुल भी सानू नज़र नहीं आउंदा, जिहड़े बहुत लंबे समय वाला काम बड़े छोटे जे समय दे विच ही कर जांदे। तो उत्थों वेख के कई बार फिर यह भी महसूस हुंदा भी कम तो तुसीं उन्ना की करना, भावें तुसीं उहनूं झटपट करके चल जाओ, भावें तुसीं उहनूं हौली हौली करी जाओ, तो इहो सोच के साडे अर्गे लेजी हो जाते, कोई गल कल कर लेंगे जिन्हें भज भज के कर लिया उन्हें भी की कर लिया, फिर सही फिर चेते आ जाती है वो कछु घूमे वाली कहानी है ना। मतलब की खरगोश ने की खट लिया, वह भी बेचारा फिर आखिरकार तो हार ही गया है ना।
0: मैनू लगता ओ ही ना बचपन दे विच ही ना कि दिमाग दे हुण लग गया कि हां ए ते आई जांदा है,
1: कर लांगे ठीक कल कर लांगे, कोई गल नहीं। जिद्दां स्कूल दे काम वांगू सोचदा कोई नहीं सवेरे कर लांगे, हां कोई नहीं स्कूल दे वापस टाइम नाल पहुंच जाना, बाहर बह के कर लांगे। ते फिर एक स्टेज इदां दी आउंदी, इदां लगदा हुंदा सी वी किहड़ा मैडम ने चेक करना, कोई गल नहीं। ते जे कितें मैडम इदां दी होवे भी जिहड़ी वाकई कदी कदाई विच ना करदी होवे चैक, ते फिर ते इन्ना कते फिर बंदा फिर होर थोड़ा दलेर हो जांदा, फिर होर बलफ खेड लईदा है भी कोई गल नहीं, उहने कड़ा चैक करना, ते फिर आउंदा बहाना भी कापी कर रही कीता ते हैगा ही। वेख लो ये आ भी तुहाडे तुहाडी सुस्ती दे विचों तुहाडे आलस दे विचों फिर बहाने निकलदे आ, ते बहानिआं दे विचों फिर सज़ा निकलदी है।
0: ਇੱਥੇ ਦੇ ਬੱਚਿਆਂ ਨੂੰ ਤੇ ਉਹ ਵੀ ਨਹੀਂ ਹੋਇਆ ਨਾ, ਆਪਾਂ ਨੂੰ ਤੇ ਫਿਰ ਵੀ ਇੱਕ ਨਾ ਕਿੰਨਾ ਹੁੰਦਾ ਸੀਗਾ ਕਿ ਹਾਏ ਕਾਪੀ ਘਰ ਭੁੱਲ ਗਈ, ਮਤਲਬ ਵਾਕਈ ਹੁਣ ਕਈ ਵਾਰੀ ਤੇ ਹੁੰਦੀ ਵੀ ਸੀ ਬੈਗ ਦੇ ਵਿੱਚ, ਤੁਸੀਂ ਤਾਂ ਵੀ ਝੂਠ ਬੋਲਦੇ ਨਾ,
1: ਤਾਂਹੀਓ ਕਰੀਦਾ ਵੀ ਕੰਮ ਨਹੀਂ ਕੀਤਾ ਤੇ ਮਤਲਬ ਵੀ ਘਰੇ ਰਹਿ ਗਈ
0: ਕੁਛ ਨਾ ਕੁਛ,
1: ਨਹੀਂ ਤਾਂ ਘਰ ਤੇ ਆ ਕੇ ਤੇ ਬੈਗ ਫੋਲੀਦਾ ਹੀ ਨਹੀਂ, ਘਰ ਕਿੱਥੋਂ ਰਹਿ ਗਈ, ਘਰ ਤੇ ਕਾਪੀ ਛੁੱਟ ਹੀ ਨਹੀਂ ਸਕਦੀ।
0: ਉਹ ਮੁੰਡਿਆਂ ਦਾ, ਉਹ ਸਾਡੇ ਕੁੜੀਆਂ ਦਾ ਨਹੀਂ ਹੁੰਦਾ, ਕੁੜੀਆਂ ਤਾਂ ਵਿਚਾਰੀਆਂ ਘਰੇ ਜਾ ਕੇ ਵੀ ਕੰਮ। ਮੈਨੂੰ ਯਾਦ ਹੈ ਮੈਂ ਇੰਨਾ ਹੋਮਵਰਕ ਇੰਨਾ ਸਾਡੇ ਸਕੂਲ 'ਚ ਬੜਾ ਹੀ ਮਿਲਦਾ ਸੀਗਾ, ਪਤਾ ਨਹੀਂ ਕਿਉਂ ਮਿਲਦਾ ਸੀਗਾ, ਮੈਨੂੰ ਯਾਦ ਹੈ ਸਵੇਰੇ ਸਵੇਰੇ ਵੀ ਮੰਮੀ ਨੇ ਗੁੱਤ ਕਰਨੀ ਤਾਂ ਹੀ ਕਾਪੀਆਂ ਲਿਖ ਕੇ ਜਾਣਾ।
1: ਕੀ ਫਾਇਦਾ ਹੋਇਆ,
0: ਕੀ ਫਾਇਦਾ ਹੋਇਆ,
1: ਨਹੀਂ ਹੋਇਆ, ਮਤਲਬ ਪੁੱਛ ਰਿਹਾ ਮੈਂ,
0: ਕੁਛ ਨਹੀਂ ਹੋਇਆ। ਅੱਗੇ ਜਾ ਕੇ 12th ਦੇ ਬਾਅਦ ਮੈਂ ਇਹੋ ਜਿਹਾ ਕੋਰਸ ਪੜ੍ਹਿਆ ਜਿਸ 'ਚ ਨਾ ਕਿਤਾਬ ਨਾ ਕਾਪੀ ਟੀਵੀ ਦੇਖੋ, ਪੜ੍ਹਾਈ ਇੱਦਾਂ ਦੀ ਕਰ ਲਓ ਜਿਸ 'ਚ ਤੁਸੀਂ ਅਗਰ ਟੀਵੀ ਵੀ ਦੇਖ ਰਹੇ ਹੋ, ਕੋਈ ਵੈਬ ਸੀਰੀਜ਼ ਦੇਖ ਰਹੇ ਹੋ, ਕੋਈ ਕੋਈ ਗਾਣਾ ਸੁਣ ਰਹੇ ਹੋ, ਤੁਸੀਂ ਕਹਿਣਾ ਮੇਰੇ ਕੰਮ ਦਾ ਹੈ,
1: ਫਾਇਦਾ ਨਹੀਂ ਹੁੰਦਾ। ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਭੱਜ ਭੱਜ ਕੇ ਕੰਮ ਕਰਦੇ ਹੋ ਤੁਸੀਂ, ਪਰ ਉਹਨਾਂ ਜ਼ਿਆਦਾ ਤੁਸੀਂ ਸਰੀਰ ਨੂੰ ਥਕਾਉਂਦੇ ਹੋ। ਖੈਰ ਆਪਾਂ ਇਹ ਨਹੀਂ ਕਹਿ ਰਹੇ ਵੀ ਭੱਜ ਭੱਜ ਕੇ ਕੰਮ ਨਾ ਕਰੋ, ਉਹ ਜਦੋਂ ਲੋੜ ਹੈ ਉਹ ਵੀ ਕਰਨਾ ਚਾਹੀਦਾ, ਅਤੇ ਸਾਰਾ ਕੁਛ ਕਰਨਾ ਚਾਹੀਦਾ ਸਾਨੂੰ, ਆਉਂਦੇ ਹੁੰਦੇ ਹੌਲਾ ਭਾਰ ਸਾਥ ਦੇ ਮੂਹਰੇ ਸਾਨੂੰ ਸਮੇਂ ਤੋਂ ਪਹਿਲਾਂ ਉੱਠ ਕੇ ਸਾਰੇ ਕੰਮ ਨਿਬੇੜ ਕੇ, ਜਿੰਨੇ ਚਿਰ ਨੂੰ ਸਾਰਿਆਂ ਨੇ ਉੱਠਣਾ ਉਨੇ ਚਿਰ ਨੂੰ ਐਂ ਵਿਹਲੇ ਐਂ ਮੱਛਾ ਮੱਛਾ ਨੂੰ ਤਾਅ ਦੇ ਕੇ ਬੰਦਾ ਬੈਠਾ ਹੋਵੇ, ਹੈ ਨਾ, ਭਰਵੱਟੇ ਭਰੋਟੇ ਐਂ, ਮਤਲਬ ਆਈਬ੍ਰੋ ਬਣਾ ਕੇ ਬੈਠਾ ਹੋਵੇ ਬੰਦਾ, ਐਂ ਪੂਰਾ ਮਤਲਬ ਉਨੇ ਚਿਰ ਨੂੰ ਤੁਸੀਂ ਲਿਸ਼ਕ ਪੁਸ਼ਕ ਕੇ ਬੇਸ ਲਾ ਲਿਆ ਹੋਵੇ ਐਟਲੀਸਟ, ਕੀ ਹੁੰਦਾ

0: ਬੀਬੀਆਂ ਕੀ ਕਰਦੀਆਂ? ਜਿੱਦਾਂ ਮਤਲਬ ਬੰਦਿਆਂ ਨੂੰ ਆਪਾਂ ਕਹਾਂਗੇ ਵੀ ਹਾਂ ਵੀ ਟਾਈਮ ਨਾਲ ਹੀ ਮੁੱਛਾਂ ਨੂੰ ਤਾਤ ਉੱਤੇ ਕੇ ਬੈਠਾ ਹੋਵੇ, ਬੀਬੀਆਂ ਨੂੰ ਕੀ ਕਹਾਂਗੇ ਆਪਾਂ?
1: ਹਾਂ ਸਹੀ, ਮਤਲਬ ਹੁਣ ਰੋਜ਼ ਮਰਰਾ ਦੇ ਵਿੱਚ ਤੇ
0: ਨਹੀਂ, ਉਹਨਾਂ ਦੇ ਲਈ ਕੀ ਕਹਾਂਗੇ ਆਪਾਂ? ਜਦੋਂ ਮਤਲਬ ਬੰਦੇ ਨੂੰ ਆਪਾਂ ਕਹਿਤਾ ਵੀ ਹਾਂ ਵੀ ਟਾਈਮ ਦੇ ਨਾਲ ਹੀ ਉੱਠ ਕੇ ਆਇਆ, ਮਤਲਬ ਦਾੜੀ ਦੂੜੀ ਸਵਾਰ ਕੇ ਬੈਠਾ, ਬੀਬੀਆਂ ਦਾ ਕੀ ਕਹਾਂਗੇ?
1: ਰੈਡੀ ਹੋ ਗਏ ਹੋਰ ਕੀ?
0: ਉਹ ਤਾਂ ਰੈਡੀ ਤੇ ਹੋ ਹੀ ਗਏ ਆ,
1: ਟਿਪ ਟੌਪ ਹੋ ਗਏ ਹੋਰ ਕੀ? ਹੁਣ ਇਦਾਂ ਮੈਨੂੰ ਇੱਕਦਮ ਸਪੈਸੀਫਿਕਲੀ ਤੇ ਸ਼ਬਦ ਨਹੀਂ ਲੱਭ ਰਿਹਾ।
0: ਤੁਸੀਂ ਵੀ ਤੇ ਕੁਝ ਕਹਿੰਦੇ ਹੋਗੇ ਨਾ, ਜਿੱਦਾਂ ਮੰਨ ਲਓ ਤੁਸੀਂ ਹੁਣ ਕਰਦੇ ਹੋ ਤਿਆਰੀ ਤੁਰੀ ਕਰਦੀਆਂ ਬੀਬੀਆਂ, ਤੇ ਕੁਝ ਤੇ ਕਹਿੰਦੇ ਹੋਗੇ ਨਾ?
1: ਸਾਡੀ ਤਿਆਰੀ ਤੇ ਇੱਕ ਇਟ ਟੇਕ ਅ ਵਿਲੇਜ, ਅਗਰ ਜੇ ਕੋਈ ਇਵੈਂਟ ਦੀ ਤਿਆਰੀ ਉਹਦੇ ਲਈ ਤੇ ਬਹੁਤ ਟਾਈਮ ਲੱਗਦਾ, ਬਟ ਹਾਂ ਐਵੇਂ ਰੋਜ਼ਮਰਾ ਲਈ ਤੇ ਬਸ ਇਹੀ ਹੁੰਦਾ ਨਾ ਕਿ ਹਾਂ ਸਭ ਤੋਂ ਪਹਿਲਾਂ ਜੇ ਤੁਹਾਡੇ ਕੱਪੜੇ ਡਿਸਾਈਡ ਹੋ ਗਏ ਉਹੀ ਸਭ ਤੋਂ ਮੇਨ ਹੁੰਦਾ ਕਿ ਹਾਂ ਚਲੋ।
0: ਚਲੋ ਜਿਹੜੇ ਸੁਣ ਰਹੇ ਨੇ ਉਹ ਹੈਲਪ ਕਰ ਦਿਓ, ਜਾਂ ਤੇ ਇਹਨਾਂ ਨੂੰ ਮੇਰੀ ਸਵਾਲ ਨਹੀਂ ਸਮਝ ਲੱਗ ਰਿਹਾ,
1: ਜਾਂ ਇਹਨਾਂ ਨੂੰ ਸ਼ਬਦ ਨਹੀਂ ਆ
0: ਰਿਹਾ, ਇਹਨਾਂ ਨੂੰ ਸ਼ਬਦ ਨਹੀਂ ਲੱਭ ਰਿਹਾ, ਤੁਸੀਂ ਕਰ ਦਿਓ ਇਹਨਾਂ ਦੀ ਮਦਦ ਵੀ ਬੀਬੀਆਂ ਇਹੋ ਜਿਹਾ ਕੀ ਸ਼ਬਦ ਯੂਜ਼ ਕਰਦੀਆਂ ਨੇ, ਹੈ ਨਾ?
1: ਮੈਨੂੰ ਤਾਂ ਲੱਗਦਾ ਉਸ ਉਹ ਲੱਭਣ 'ਚ ਵੀ ਮੈਨੂੰ ਆਲਸ ਆ ਗਿਆ ਕਿ ਕੀ ਹੋਏਗਾ।
0: ਹਾਂ, ਉਹਦੇ ਲਈ ਵੀ ਆਲਸ ਆ ਗਿਆ। ਸੋ ਬੇਸਿਕਲੀ ਅੱਜ ਦਿਨ ਦੇਣੀ ਆਲਸ ਵਾਲਾ ਵਾ, ਅੱਜ ਦੇ ਦਿਨ ਆਪਾਂ ਵੇਖਦੇ ਹਾਂ ਵੀ ਜਦੋਂ ਮੀਂਹ ਪੈਂਦਾ ਨਾ ਤੇ ਉਦੋਂ ਵਧੋ ਵਧੀ ਆਪਾਂ, ਹੈ ਨਾ, ਆਪਾਂ ਸੁਸਤੀ ਜੀ ਵਧੋ ਵਧੀ ਆਪਾਂ ਪਾ ਲੈਂਦੇ ਹਾਂ ਵੀ ਚਲੋ ਅੱਜ ਆਪਾਂ ਸੁਸਤੀ ਮਨਾਉਂਦੇ ਹਾਂ, ਅਤੇ ਇਹ ਉਹ ਦਿਨ ਹੁੰਦਾ ਜਦੋਂ ਤੁਸੀਂ ਪਕੌੜੇ ਪਕੌੜੇ ਬਣਾਉਂਦੇ ਹੋ, ਹੈ ਨਾ, ਅਤੇ ਚਾਹ ਪੀਂਦੇ ਹੋ, ਅਤੇ ਤੁਸੀਂ ਮਤਲਬ ਮਿੱਠੇ ਚੌਲ ਬਣਾਉਂਦੇ, ਪਰ ਇਹੋ ਜਿਹੇ ਸੁਸਤੀ ਵਾਲੇ ਦਿਨ 'ਚ ਮਿੱਠਾ ਵੀ ਖਾਣ ਨੂੰ ਜ਼ਿਆਦਾ ਜੀ ਕਰਦਾ,
1: ਹੈ ਨਾ? ਇਹ ਚੀਜ਼ ਹੈ, ਮਤਲਬ ਮੈਨੂੰ ਤਾਂ ਲੱਗਦਾ ਕਿ ਹਾਂ ਜੰਕ ਜਾਂ ਜਾਂ ਤਲਿਆ ਤੁਲਿਆ ਜਾਂ ਜਿਵੇਂ ਪਕੌੜੇ ਸਪੈਸ਼ਲੀ ਇੱਦਾਂ ਦੇ ਮੌਸਮ 'ਚ ਵਾਕਈ ਇੱਦਾਂ ਦਾ ਦਿਲ ਕਰਦਾ ਕਿ ਕੋਈ ਮਤਲਬ
0: ਕੋਈ ਬਣਾ ਦੇ, ਤੇ ਹੋਵੇ ਵੀ
1: ਉਹ ਤੇ ਹੁੰਦਾ ਹੀ ਨਹੀਂ ਨਾ, ਆਪਸ਼ਨ ਹੀ ਜਿਹੜਾ ਹੈ ਹੀ ਨਹੀਂ ਆਪਸ਼ਨ, ਉਹਦੇ ਬਾਰੇ ਕੀ ਸੋਚਣਾ।
0: ਇੱਕ ਸਟੇਜ ਤੇ ਚਲੋ ਹੁਣ ਵੇਖੋ, ਇਹ ਸਮੇਂ ਸਮੇਂ ਦੀ ਗੱਲ ਹੈ, ਹੁਣ ਇੱਕ ਇੱਕ ਸਮਾਂ ਹੋਊਗਾ ਨਾ ਜਦੋਂ ਤੁਹਾਡੇ ਲਈ ਇਹ ਆਪਸ਼ਨ ਹੋਊਗੀ, ਤੇ ਆਪਾਂ ਅਸਲ ਦੇ ਵਿੱਚ ਦੁਨੀਆਂ ਦੇ ਉੱਤੇ ਗਿਵ ਐਂਡ ਟੇਕ ਹੀ ਕਰਨ ਆਉਂਦੇ ਹਾਂ। ਤੁਸੀਂ ਪਹਿਲਾਂ ਲੈਂਦੇ ਹੋ, ਫਿਰ ਉਹ ਚੀਜ਼ ਵਾਪਸ ਦਿੰਦੇ ਹੋ, ਜਦੋਂ ਤੁਹਾਡਾ ਲੈਣ ਦਾ ਸਮਾਂ ਉਦੋਂ ਹੱਕ ਦੇ ਨਾਲ ਮੰਗ ਕੇ ਟੌਰ ਨਾ ਲੈ ਲਓ, ਤੇ ਜਦੋਂ ਦੇਣ ਦਾ ਸਮਾਂ ਫਿਰ ਉਦੋਂ ਵੀ ਤੁਸੀਂ ਸੁਸਤੀਆਂ ਨਾ ਪਾਓ, ਉਦੋਂ ਵੀ ਝਿੱਸੀ ਨਾ ਵੱਟੋ, ਕਿਉਂਕਿ ਉਹ ਫਿਰ ਚੀਜ਼ ਤੁਹਾਨੂੰ ਹੋਰ ਜ਼ਿਆਦਾ ਤੰਗ ਕਰੂਗੀ, ਤੇ ਨਾਲੇ ਇਹ ਵਾਲਾ ਜਿਹੜਾ ਸਿਲਸਿਲਾ ਵਾ ਇਹ ਜਿੱਥੇ ਟੁੱਟਦਾ ਵਾ ਉੱਥੇ ਜ਼ਿਆਦਾ ਖਲਾਅ ਪੈਦਾ ਹੋ ਜਾਂਦਾ, ਹੈ ਨਾ? ਸੋ ਤੁਸੀਂ ਜਦੋਂ ਮੰਨ ਲਓ ਆਪਾਂ ਧੀਆਂ ਪੁੱਤ ਹੁੰਦੇ ਹਾਂ, ਉਦੋਂ ਮਾਂ ਪਿਓ ਸਾਡੇ ਲਈ ਕਰਦੇ ਆ, ਜਦੋਂ ਅਸੀਂ ਮਾਂ ਪਿਓ ਬਣ ਜਾਂਦੇ ਫਿਰ ਅਸੀਂ ਆਪਣੇ ਧੀਆਂ ਪੁੱਤਾਂ ਲਈ ਕਰਦੇ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤਾਂ ਚੱਲਦਾ ਰਹਿੰਦਾ, ਪਰ ਹੁਣ ਕਿਉਂਕਿ ਆਪਾਂ ਇੱਥੇ ਆ ਗਏ ਤੇ ਹੁਣ ਸਿਲਸਿਲਾ ਟੁੱਟ ਵੀ ਰਿਹਾ ਵਿੱਚੋਂ।
1: ਹਾਂ, ਕਹਿ ਸਕਦੇ ਹੋ ਵਿੱਚੇ ਵਿੱਚੇ, ਹਾਂ,
0: ਬਿਜ਼ੀ ਮੰਮੀਆਂ, ਬਿਜ਼ੀ ਡੈਡੀ, ਬਿਜ਼ੀ,
1: ਕਈ ਵਾਰੀ ਹੁੰਦਾ ਹੀ ਹੈ ਹੁਣ ਵਰਕਿੰਗ ਮਮਸ ਹੁੰਦੇ ਆ ਕੁਛ ਵੀ, ਤੇ ਆਪਾਂ ਓਨਾ ਇੱਕ ਨਹੀਂ ਕਰ ਪਾਉਂਦੇ ਜਿੰਨਾ ਮਤਲਬ ਆਪਣੇ ਵੱਸ ਦੇ ਵਿੱਚ ਵੀ ਨਹੀਂ ਹੁੰਦਾ, ਕਈ ਵਾਰੀ ਟਾਈਮ ਲਿਮਿਟਡ ਹੁੰਦਾ, ਕਈ ਵਾਰੀ ਤੁਸੀਂ ਇੰਨੇ ਥੱਕ ਟੁੱਟ ਕੇ ਆਉਂਦੇ ਹੋ ਤੁਹਾਡੇ ਵੱਸ ਦੀ ਵੀ ਨਹੀਂ ਹੁੰਦੀ, ਹੈ ਨਾ? ਇਹ ਵੀ ਚੀਜ਼ ਹੁੰਦੀ ਹੈ ਕਿ ਹਾਂ ਠੀਕ ਹੈ, ਐਟਲੀਸਟ
0: ਕੋਈ ਨਾ ਕੋਈ ਖਮੈਜ਼ਾ ਭੁਗਤਣਾ ਪੈਂਦਾ
1: ਕੁਛ ਨਾ ਕੁਛ। ਹਾਂ, ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੈ ਹੀ,
0: ਫਿਰ ਅੱਗੇ ਅੱਗੇ ਹੋਰ ਜ਼ਿਆਦਾ ਫਰਕ ਪਊਗਾ, ਫਿਰ ਇਤੋਂ ਅਗਲੀ ਜਿਹੜੀ ਪੀੜ੍ਹੀ ਹੋਊਗੀ, ਹੈ ਨਾ?
1: ਹੁਣੇ ਮੈਂ ਕੰਮ ਨਹੀਂ ਕਰ ਰਹੀ ਤੇ ਮੈਂ ਫੁੱਲ ਇੰਜੋਏ ਕਰਦੀ ਹਾਂ, ਮਤਲਬ ਜਿਹੜੀ ਚੀਜ਼ ਮੈਨੂੰ ਇੱਦਾਂ ਲੱਗਦਾ ਜੇ ਸਪੈਸ਼ਲੀ ਬੱਚੇ ਘਰੇ ਤੇ ਕੁਛ ਵਧੀਆ ਬਣਾਇਆ ਜਾਏ, ਮਤਲਬ ਉਸ 'ਚ ਨਿਊਟ੍ਰੀਸ਼ਨ ਵੀ ਹੋ, ਲੇਕਿਨ ਮਤਲਬ ਇੰਜੋਏ ਵੀ ਕਰਨ ਬੱਚੇ ਸਿੰਪਲ ਰੋਟੀ ਸਬਜ਼ੀ ਦੀ ਥਾਂ, ਤੇ ਮੈਨੂੰ ਬੜਾ ਮਜ਼ਾ, ਮੈਂ ਬਹੁਤ ਇੰਜੋਏ ਕਰਦੀ ਹਾਂ ਕੁਕਿੰਗ ਕਰਨਾ ਬੱਚਿਆਂ ਲਈ ਸਪੈਸ਼ਲੀ।
0: ਓਕੇ, ਨਹੀਂ ਗੁੱਡਿਆ, ਜਿਹਨੂੰ ਤੇ ਕੁਕਿੰਗ ਦਾ ਸ਼ੌਂਕ ਹੈ ਉਹ ਬੰਦਾ ਬੋਰ ਨਹੀਂ ਹੋ ਸਕਦਾ ਕਦੀ, ਹੈ ਨਾ? ਕਿਉਂਕਿ ਉਹ ਕੁਕਿੰਗ ਬੜਾ ਵਧੀਆ ਇੱਕ ਤੁਹਾਡਾ ਟਾਈਮ ਪਾਸ ਵੀ ਆ, ਤੇ ਬਹੁਤ ਵਧੀਆ ਤੁਹਾਡਾ ਜਿਹੜਾ ਸਟ੍ਰੈਸ ਬਸਟਰ,
1: ਸਟ੍ਰੈਸ ਬਸਟਰ ਕਹਿੰਦੀ ਹੈ ਨਾ, ਕੁਕਿੰਗ ਥੈਰੇਪੀ ਹੈ ਇੱਕ ਆਪਣੇ ਆਪ 'ਚ, ਜੇ ਤੁਸੀਂ ਉਹਨੂੰ ਇੰਜੋਏ ਕਰਨ ਲੱਗ ਜਾਓ ਤੇ ਉਹਦੀ ਕੋਈ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈ, ਹੈ ਨਾ? ਕਿਉਂਕਿ ਕਿੰਨੀ ਸਾਰੀ ਪ੍ਰੋਸੈਸ ਹੁੰਦੀ ਹੈ ਇੱਕ ਇੱਕ ਚੀਜ਼ ਸਟੈਪ ਬਾਏ ਸਟੈਪ, ਤੇ ਉਹ ਤੁਹਾਨੂੰ ਮਤਲਬ ਤੁਸੀਂ ਫਨ ਤੁਹਾਨੂੰ ਲੱਗਣ ਲੱਗ ਜਾਂਦਾ। ਤਾਂ ਹੀ ਤਾਂ ਕਹਿੰਦੇ ਕਿ ਜਦੋਂ ਆਪਾਂ ਕੁਕਿੰਗ ਕਰਦੇ ਹਾਂ ਜਿੰਨੀ ਤੁਸੀਂ ਰਿਲੈਕਸ ਮੋਡ 'ਚ ਕਰਦੇ ਹੋ ਉਨੀ ਤੁਹਾਡੀ ਕੁਕਿੰਗ 'ਚ ਸਵਾਦ ਵਧੀਆ ਆਉਂਦਾ, ਹੈ ਨਾ? ਭੱਜ ਨੱਟ ਵਾਲੀ 'ਚ ਮਜ਼ਾ ਨਹੀਂ ਆਉਂਦਾ।
0: ਹਾਂ, ਉਹ ਤਾਂ ਫਿਰ ਵੇਖੋ ਅੱਜ ਕੱਲ੍ਹ ਵੈਸੇ ਚਲੋ ਹੁਣ ਭੱਜ ਨੱਠ ਵਾਲੀ ਹੋ ਗਈ ਆ, ਕਿਉਂਕਿ ਪ੍ਰੈਸ਼ਰ ਕੁੱਕਰ ਇਜ਼ ਵਨ ਆਫ ਦਾ ਭੱਜ ਨੱਠ ਐਗਜ਼ਾਮਪਲ, ਅਤੇ ਡਡਵਾਲ ਸਾਹਿਬ ਕਹਿੰਦੇ ਵੀ ਸੱਜ ਸਵਰ ਕੇ, ਹਾਂ ਇਹ ਕਹਿ ਸਕਦੇ ਹਾਂ, ਪਰ ਸੱਜ ਸਵਰ ਕੇ ਜਿਹੜਾ, ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਸ਼ਬਦ ਦਿੱਤਾ, ਪਰ ਇਹ ਤਾਂ ਓਵਰਆਲ ਹੋ ਗਿਆ ਨਾ, ਮੰਨ ਲਓ ਜੇ ਬੰਦੇ ਲਈ ਜਨਾਨੀ ਲਈ ਆਪਾਂ ਕਹਾਂਗੇ ਵੀ ਲੈ, ਤਾਂ ਫਿਰ ਆਪਾਂ ਬੰਦੇ ਲਈ ਵੀ ਕਹਾਂਗੇ ਲੈ ਸੱਜ ਸਵਰ ਕੇ ਬਹਿ ਗਿਆ, ਮਤਲਬ ਜਿੱਦਾਂ ਬੰਦੇ ਲਈ ਇੱਕ ਸਪੈਸ਼ਲ ਸ਼ਬਦ ਆ ਗਿਆ ਵੀ ਮੁਛਾਂ ਮਾਛਾਂ ਨੂੰ ਦਾੜੀ ਨੂੰ ਸਵਾਰ ਕੇ ਐਂ ਤਾ ਦੇ ਕੇ ਬਹਿ ਗਿਆ, ਬੀਬੀਆਂ ਲਈ ਕੀ ਕਹਾਂਗੇ ਆਪਾਂ, ਹੈ ਨਾ?
1: ਪਤਾ ਨਹੀਂ ਸੁੱਖ ਜੀ, ਪਲੀਜ਼ ਇਫ ਯੂ ਆਰ ਲਿਸਨਿੰਗ।
0: ਨਹੀਂ ਕੁਛ ਇਦਾਂ ਦਾ ਹੋਣਾ ਚਾਹੀਦਾ ਮੈਂ ਬੇਸ ਬੂਸ ਲਾ ਕੇ ਟਾਈਮ ਨਾਲ ਬਹਿ ਗਏ ਕੁਛ ਇਦਾਂ ਦਾ
1: ਉਹ ਬੇਸ ਨੂੰ ਇੰਨਾ ਟਾਈਮ ਲੱਗਦਾ ਸਹੀ ਗੱਲ ਹੈ ਹਾਂ ਮੇਨ ਅਗਰ ਜੇ ਪੂਰਾ ਪ੍ਰੋਪਰ ਮੇਕਅਪ ਦੀ ਗੱਲ ਕਰੀਏ
0: ਪਰ ਉਹ ਤਾਂ ਟਾਈਮ ਵਾਲਾ ਕੰਮ ਹੋ ਗਿਆ ਨਾ ਇਹ ਮਤਲਬ ਦਵਾ ਦਵਾ ਮਤਲਬ ਜਦੋਂ ਤੁਸੀਂ ਮੰਨ ਲਓ ਵਿਹਲੇ ਜੇ ਹੋ ਕੇ
1: ਗੁੱਤ ਕਰ ਲਈ
0: ਜਦੋਂ ਤੁਸੀਂ ਵਿਹਲੇ ਹੋ ਜਾਂਦੇ ਹੋ ਮੰਨ ਲਓ ਤੁਸੀਂ ਤੇ ਬੀਬੀਆਂ ਬਿਲਕੁਲ ਰਿਲੈਕਸ ਹੋ ਕੇ ਫਿਰ ਕੀ ਕਰਦੀਆਂ ਮਤਲਬ ਜਿੱਦਾਂ ਬੰਦਾ ਵਿਹਲਾ ਹੋ ਗਿਆ ਉਹਨੇ ਸਾਰੇ ਕੰਮ ਬੜ ਗਏ ਹਾਂ ਹਾਂ ਹਾਂ ਹੁਣ ਉਹਨੇ ਕਰੋ ਓਕੇ ਵੀ ਹਾਂ ਵੀ ਹੁਣ ਆਪਾਂ ਨਾ ਮਾੜਾ ਜਿਹਾ ਮਤਲਬ ਜੋ ਵੀ ਕੋਈ ਮਤਲਬ ਇੱਕ ਹੁੰਦਾ ਵੀ ਬੇਸਿਕ ਜਿਹਾ ਖਲਾਰਾ ਜਿਹਾ ਪਿਆ ਮੰਨ ਲਓ ਕੋਈ ਤੁਹਾਡਾ ਵਾਲਾਂ ਦਾ ਕੋਈ ਦਾੜੀ ਦਾ ਕੋਈ ਮੁੱਛਾਂ ਦਾ ਅਤੇ ਉਹ ਬੰਦਾ ਐਂ ਸਵਾਰ ਕੇ ਤਾਂ ਬਹਿ ਜਾਂਦਾ ਵੀ ਲਿਆਓ ਵੀ ਹੁਣ ਚਾਹ ਹੈ ਨਾ ਬੀਬੀਆਂ ਕੀ ਇਹੋ ਜਿਹਾ ਕੀ ਕਰਦੀਆਂ
1: ਰੈਡੀ ਹੋ ਕੇ ਜਿੰਨਾ ਟਾਈਮ ਬਚਿਆ
0: ਉਹ ਤਾਂ ਬਾਅਦ ਵਾਲੀ ਗੱਲ ਹੈ ਨਾ
1: ਐਂਡ ਉਹ ਇਹੀ ਹੁੰਦਾ ਸਾਡਾ ਕਿ ਹਾਂ ਪੂਰੇ ਰੈਡੀ ਹੁਣ ਫੋਟੋਆਂ ਖਿੱਚ ਲਓ ਪ੍ਰੈਜੈਂਟ ਸਿਨੈਰੀਓ ਦੇ ਵਿੱਚ ਤਾਂ ਆਈ ਹੈ ਸਾਰਿਆਂ ਦਾ
0: ਇਹੋ ਜਿਹਾ ਕੀ ਹੈ ਜਿਹੜਾ ਦੱਸਦੇ ਝੱਕਣ ਡੀਆਂ ਬੀਬੀਆਂ
1: ਨਹੀਂ ਹੁਣ ਕੋਈ ਸ਼ਬਦ ਹੀ ਨਹੀਂ ਮੈਨੂੰ ਲੱਗਦਾ ਕਿਉਂਕਿ ਮੈਨੂੰ ਲੱਗਦਾ ਕਦੇ ਉਹ ਚੀਜ਼ ਹੁੰਦੀ ਨਹੀਂ ਕਿ ਕੰਫਰਟ ਮਤਲਬ ਅਸੀਂ ਕਹਿ ਦਈਏ ਕਿ ਹਾਂ ਕੰਪਲੀਟ ਰੈਡੀ ਕੁਛ ਨਾ ਕੁਛ ਤੇ ਰਹਿ ਜਾਂਦਾ
0: ਗੁਰਜੀਤ ਜੀ ਕਹਿੰਦੇ ਮੰਮੀ ਕਹਿੰਦੇ ਹੁੰਦੇ ਸੀ ਟਿੱਚ ਹੋ ਗਿਆ ਆਪਾਂ
1: ਟਿੱਚ ਹੋ ਗਿਆ
0: ਹਾਂ
1: ਸਟ੍ਰੇਟ ਕਰਦਾ ਉਹਨੂੰ ਤਾਂ ਇਹ ਲੱਗਦਾ ਹੋਰ ਕੰਮ ਵੱਧ ਗਿਆ
0: ਸਟ੍ਰੇਟ ਕਰਾਂਗੇ ਮੰਨ ਲਓ ਤੁਸੀਂ ਘਰ ਆਪਣੇ ਸਵੇਰੇ ਸਵੇਰੇ ਮੰਨ ਲਓ ਨਿਆਣੇ ਸਕੂਲ ਭੇਜਤੇ ਫੋਰ ਐਗਜ਼ਾਮਪਲ ਹੈ ਨਾ ਤੁਸੀਂ ਚਾਹ ਪਾਣੀ ਬਣਾ ਲਈ ਆਪਣੀ ਚਾਹ ਪੀ ਲਈ ਮਤਲਬ ਮਾੜੀ ਮੋਟੀ ਕੋਈ ਪਿੰਨੀ ਪਾਨੀ ਨਾਲ ਖਾ ਲਈ ਹੁਣ ਤੁਸੀਂ ਮਤਲਬ ਤੁਹਾਡੇ ਕੋਲ ਵਿਹਲਾ ਟਾਈਮ ਹੈ ਥੋੜਾ ਹਲੇ ਰੋਟੀ ਬਣਾਉਣ ਚ ਟਾਈਮ ਹੈਗਾ ਤੇ ਇਹ ਥੋੜੀ ਬਹੁਤੀ ਵਾਲ ਸਟ੍ਰੇਟ ਕਰਨ ਲੱਗ ਪਏ ਕਰ
1: ਹੁਣ ਤੁਸੀਂ ਮੰਨੋਗੇ ਨੀ ਕਰਦੀ ਹੈ ਕੁੜੀਆਂ ਲੱਗਦਾ ਚਲੋ ਵਿਹਲੇ ਇਹ ਟਾਈਮ ਵਾਲ ਸਟ੍ਰੇਟ ਕਰ ਲਈਏ ਮੈਂ ਤਾਂ ਕਰਦੀ ਹਾਂ ਜਦੋਂ ਮੈਨੂੰ ਇੱਕ ਸਪੇਸ ਮਿਲ ਜਾਏ ਕਿ ਹਾਂ ਚਲੋ
0: ਕਿਉਂਕਿ
1: ਹਾਂ ਕਈ ਵਾਰੀ ਬਹੁਤ ਕਿਉਂਕਿ ਬਹੁਤ ਬੇਕਾਰ ਲੱਗਦਾ ਬਿਨਾਂ ਵਾਲ ਸਟ੍ਰੇਟ ਹੁਣ ਅੱਜ ਕਿੰਨੇ ਬੇਕਾਰ ਲੱਗ ਰਿਹਾ ਮੈਨੂੰ ਵਧੀਆ ਲੱਗ ਰਿਹਾ
0: ਬਣ ਥਣ ਕੇ ਹੈ ਨਾ
1: ਕੰਫੀਡੈਂਸ ਜਿਹਾ ਹੁੰਦਾ ਨਾ
0: ਘਰੇ ਹੀ ਬਣ ਥਣ ਕੇ ਬੰਦਾ
1: ਘਰੇ ਕਿਉਂ ਨਾਈਟ ਸੂਟ ਚ ਬੈਠੇ ਹਨਾ
0: ਵਧੀਆ ਉਹ ਆ
1: ਮੰਮੀ ਕਹਿੰਦੀ ਮੇਰੀ ਬਰਕਤ ਰਹਿੰਦੀ ਜੇ ਤੁਸੀਂ ਘਰੇ ਵੀ ਸੋਹਣੇ ਤਿਆਰ ਹੋ ਕੇ ਰਹਿੰਦੇ ਨਾ ਮਤਲਬ ਰੋਜ਼ ਸੁੱਚੇ ਕੱਪੜੇ ਪਾਓ ਨਾ ਧੋ ਕੇ ਪਾਠ ਕਰੋ ਤੇ ਘਰ ਚ ਬਰਕਤ ਰਹਿੰਦੀ ਆ
0: ਹਾਂ ਡੈਫੀਨੇਟਲੀ ਰਹਿੰਦੀ ਆ ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਇੱਕ ਪੁਸ਼ ਮਿਲਦਾ ਨਾ ਵੀ ਤੁਸੀਂ ਕਿਉਂਕਿ ਤੁਸੀਂ ਮੰਨ ਲਓ ਉਹ ਨਾਈਟ ਸੂਟ 'ਚ ਤੁਸੀਂ ਉੱਦਾਂ ਹੀ ਵਾਲ ਵੂਲ ਖਿਲਰੇ ਵੀ ਚੱਲ ਕਿਹੜਾ ਕਿਤੇ ਜਾਣਾ ਅਤੇ ਉਹ ਇੱਕ ਫਿਰ ਸਾਡਾ ਸੁਸਤੀ ਵਾਲਾ ਦਿਨ ਹੁੰਦਾ ਲੇਜ਼ੀ ਡੇ ਹੁੰਦਾ ਤੋ ਖੈਰ ਅੱਜ ਆਪਾਂ ਗੱਲ ਵੀ ਸੁਸਤੀ ਡੇ ਦੀ ਕਰਨੀ ਆ ਅਤੇ ਮੁੱਦੇ ਦੇ ਉੱਤੇ ਆਉਂਦੇ ਹਾਂ ਵੀ ਅੱਜ ਆਪਾਂ ਲੇਜ਼ੀ ਡੇ ਦੀ ਗੱਲ ਕਰਨੀ ਕਿਉਂਕਿ ਅੱਜ ਡੇ ਵੀ ਲੇਜ਼ੀ ਅੱਜ ਮੀਂਹ ਪੈ ਰਿਹਾ ਵਾ ਅਤੇ ਮੀਂਹ ਦੇ ਵਿੱਚ ਤੁਹਾਡਾ ਵੀ ਹੋ ਸਕਦਾ ਵੀ ਕੁਛ ਕਰਨ ਨੂੰ ਜੀ ਨਾ ਕਰੇ ਬੜੀਆਂ ਮੰਮੀਆਂ ਜਿਹਨਾਂ ਨੇ ਨਿਆਣੇ ਨਹੀਂ ਘੱਲੇ ਉਹਨੇ ਸਕੂਲ ਵਟ ਯੂ ਥਿੰਕ
1: ਮੇਰੀ ਆਪ ਨਹੀਂ ਗਈ ਮੈਂ ਹੋਲੀਡੇ ਪ੍ਰੋਗਰਾਮ ਛੱਡ ਕੇ ਆਈ ਹਾਂ ਵਿਚਾਰੀ ਨੂੰ
0: ਨਹੀਂ ਉਹ ਤੇ ਤੁਸੀਂ ਚਲੋ ਉੱਥੇ ਛੱਡ ਆਏ ਪਰ ਫਿਰ ਵੀ ਕੰਮ ਤੇ ਪੈ ਗਿਆ ਨਾ ਹਾਂ ਉੱਥੇ ਸਕੂਲ ਛੱਡਣਾ ਜਾਂ ਉੱਥੇ ਛੱਡਣਾ ਗੱਲ ਤੇ ਕੀ ਹੋ ਗਈ ਪਰ ਮਤਲਬ ਕਹਿ ਲਓ ਵੀ ਮੰਮੀ ਵੀ ਘਰ ਬੱਚੇ ਵੀ ਘਰ ਵੀ ਕੋਈ ਨਹੀਂ ਅੱਜ
1: ਫਿਰ
0: ਉਹੀ ਬੱਚਾ ਜਦੋਂ ਪਛਤਾਉਣਾ ਇੱਕ ਟਾਈਮ ਦੇ ਉੱਤੇ ਜਾ ਕੇ ਜਦੋਂ ਉਹਨੇ ਮੰਨ ਲਓ ਥੋੜਾ ਜਿਹਾ ਹੋਰ ਦੇਣ ਅੱਗੇ ਵਧਣਾ ਨਾ ਤੇ ਉਹਨੇ ਕਹਿਣਾ ਮੰਮਾ ਭੁੱਖ ਲੱਗੀ ਆ ਹੁਣ ਜਾ ਫਰਿੱਜ ਚੋਂ ਕੱਢ ਕੇ
1: ਸੀਰੀਅਲ ਬਣਾ ਲੈ ਨਿਊਟ੍ਰੀਗੇਨ ਖਾ ਲੋ
0: ਹਾਂ ਤੇ ਨਿਊਟ੍ਰੀਗੇਨ ਖਾ ਆਪਾਂ ਫਿਰ ਮੰਗਾਉਂਦੇ ਹਾਂ ਆਪਾਂ ਜਾਂ ਫਿਰ ਬਾਹਰੋਂ ਬਾਹਰੋਂ ਮੰਗਾਉਣ ਲੇਜ਼ੀ ਡੇ ਦੀ ਵੀ ਐਗਜ਼ਾਮਪਲ ਹੁੰਦੀ ਤੁਸੀਂ ਬਾਹਰੋਂ ਮੰਗਾਉਂਦੇ ਹੋ
1: ਲੇਜ਼ੀ ਤੇ ਲੇਜ਼ੀ ਹੈ ਨਾ ਕੁਛ ਨਹੀਂ ਕਰਨਾ ਉਹ ਕਹਿੰਦੇ ਅੱਜ ਤੇ ਗਲਾਸ ਚੱਕ ਕੇ ਵੀ ਨਹੀਂ ਰਾਜੀ ਮੈਂ ਇਹ ਹੁੰਦਾ ਸੀਗਾ ਵਨਸ ਅਪਨ ਅ ਟਾਈਮ
0: ਗਲਾਸ ਚੱਕ ਕੇ ਇੱਧਰੋਂ ਉੱਧਰ ਧਰਨ ਨੂੰ ਨਹੀਂ ਜੀ ਕਰਦਾ ਸੋ ਖੈਰ ਤੁਹਾਡਾ ਲੇਜ਼ੀ ਡੇ ਕਿੱਦਾਂ ਹੁੰਦਾ ਅੱਜ ਦਾ ਦਿਨ ਕੀ ਤੁਹਾਡਾ ਲੇਜ਼ੀ ਡੇ ਆ ਜਾਂ ਆਪਣੇ ਲੇਜ਼ੀ ਡੇ ਦੇ ਵਿੱਚ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ ਕੀ ਕਰਦੇ ਹੋ ਲੇਜ਼ੀ ਡੇ ਦੇ ਵਿੱਚ ਐਂਡ ਆਫ ਦਾ ਡੇ ਲੇਜ਼ੀ ਡੇ ਤੁਹਾਨੂੰ ਕੀ ਦੇ ਕੇ ਜਾਂਦਾ ਕੀ ਮਤਲਬ ਕਿਹੜਾ ਆਈਡੀਅਲ ਤੁਹਾਡਾ ਉਹ ਆ
1: ਹੁਣ ਆਪਾਂ ਅੱਜ ਇਹ ਵੀ ਦੱਸ ਦਈਏ ਕਿ ਅੱਜ ਨੈਸ਼ਨਲ ਲੇਜ਼ੀ ਡੇ ਹੈ ਤਾਂ ਆਪਾਂ ਗੱਲ ਕਰ ਰਹੇ ਹਾਂ 10 ਅਗਸਤ ਇਹ ਤਾਂ ਮੈਨੂੰ ਲੱਗਦਾ ਬਣਾਇਆ ਮੈਨੂੰ ਇਹਦਾ ਰੀਜ਼ਨ ਤੇ ਨਹੀਂ ਪਤਾ ਲੱਗਿਆ ਬੜਾ ਲੱਭਿਆ ਮੈਂ ਪਰ ਇਹ ਇੱਦਾਂ ਹੀ ਹੈ ਕਿ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈ ਸਾਰਾ ਆਪਾਂ ਹਰ ਦਿਨ ਗੱਲ ਕਰਦੇ ਹਾਂ ਕਿ ਆਪਾਂ ਹੁਣ ਸਵੇਰਾ ਅਸੀਸ ਨਾਲ ਵੀ ਤੁਸੀਂ ਕਰ ਰਹੇ ਸੀ ਕਿ ਆਪਾਂ ਇੰਨੀ ਕਾਲੀ 'ਚ ਕਿਉਂ ਰਹਿਣਾ ਹਰ ਦਿਨ ਆਪਾਂ ਭੱਜਦੇ ਹਾਂ ਐਵਰੀ ਸਿੰਗਲ ਡੇ ਆਪਣੀ ਇੱਦਾਂ ਇੱਕ ਕਹਿ ਲਓ ਆਪਣੇ ਆਪ ਨੂੰ ਇੱਕ ਅਲਾਰਮ ਤੋਂ ਸਟਾਰਟ ਕਰਦੇ ਹਾਂ ਜੋ ਦਿਨ ਸ਼ੁਰੂ ਹੁੰਦਾ ਤੇ ਐਂਡ ਤੱਕ ਵੀ ਆਪਾਂ ਜਦੋਂ ਬੈਡ ਤੇ ਹੁੰਦੇ ਆ ਨੈਕਸਟ ਡੇ ਦਾ ਆਪਾਂ ਅਲਾਰਮ ਲਗਾਉਂਦੇ ਹਾਂ ਕਿ ਕਿੰਨੇ ਵਜੇ ਉੱਠਣਾ ਤੇ ਇੱਕ ਮਸ਼ੀਨ ਵਾਂਗ ਆਪਾਂ ਚੱਲਦੇ ਹਾਂ। ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ ਨੂੰ ਰੀਸਟਾਰਟ ਜਾਂ ਫੋਨ ਵੀ ਜਿਵੇਂ ਆਪਾਂ ਚਾਰਜ ਤੇ ਲਾਉਂਦੇ ਹਾਂ ਤੇ ਇੱਕ ਹਿਸਾਬ ਨਾਲ ਰੀਸਟਾਰਟ ਕਰਨ ਲਈ ਇੱਕ ਵਧੀਆ ਦਿਨ ਹੈ ਤੇ ਅਨਡੂ ਕਰ ਦਿਓ ਆਪਣੀ ਚੀਜ਼ਾਂ ਤੇ ਇੱਕ ਦਿਨ ਤੁਸੀਂ ਡੈਡੀਕੇਟ ਕਰ ਸਕਦੇ ਹੋ ਅੱਜ ਭਾਵੇਂ ਤੁਸੀਂ ਕੰਮ ਤੇ ਹੋ ਤੇ ਕੋਈ ਵੀ ਇੱਕ ਦਿਨ ਉਸ ਦਿਨ ਨੂੰ ਤੁਸੀਂ ਸੋਚ ਸਕਦੇ ਹੋ ਇਟਸ ਓਕੇ ਹੋ ਜਾਣਾ ਤੇ ਤੁਸੀਂ ਰੋਜ਼ ਤੇ ਸਾਡਾ ਕੁਐਸਚਨ ਲਿਸਨਰਸ ਲਈ ਇਹ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਜਿਹੜਾ ਇਹ ਕਿਹੋ ਜਿਹਾ ਇਹ ਕੰਮ ਹੈ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਅੱਜ ਨਹੀਂ ਕਰਦੇ ਕੱਲ੍ਹ ਕਰ ਲੈਂਦਾ ਕਰਦੇ ਕਰਦੇ ਉਹ ਇੰਨਾ ਪਾਈਲਡ ਅਪ ਹੋ ਜਾਂਦਾ। ਜਿਵੇਂ ਮੈਂ ਐਗਜ਼ਾਮਪਲ ਦਿੰਦੀ ਹਾਂ ਮੇਰਾ ਕੱਪੜੇ ਠਾਪਣਾ ਹੈ ਨਾ
0: ਜੋੜਨਾ
1: ਜੋੜਨਾ ਹਾਂ
0: ਤੁਸੀਂ ਕਹਿੰਦੇ ਠਾਪਣਾ
1: ਠਾਪਣਾ ਹਾਂਜੀ ਹਾਂ
0: ਅੱਛਾ ਠਾਪਣਾ ਕਹਿੰਦੇ ਤੁਸੀਂ
1: ਹਾਂਜੀ ਹਾਂ
0: ਓਕੇ
1: ਕਿਉਂਕਿ ਕਈ ਵਾਰੀ ਹੁੰਦਾ ਕਿ ਲਾਂਡਰੀ ਤੁਸੀਂ ਕਰ ਲਈ ਹੈ ਨਾ ਕੱਪੜੇ ਸੁੱਕਣੇ ਵੀ ਪਾਤੇ
0: ਅੱਛਾ ਲਾਂਡਰੀ ਕਰਦੇ ਹੋ ਤੁਸੀਂ
1: ਅੱਛਾ ਉਹ ਵੀ ਤਾਂ ਇੱਕ ਕੰਮ ਨਾ ਕੱਪੜੇ ਸਿੱਧੇ ਕਰਕੇ ਚੈੱਕ ਨਹੀਂ ਨਹੀਂ
0: ਮੈਂ ਸ਼ਬਦਾਂ ਦੀ ਗੱਲ ਕਰ ਰਿਹਾ ਹਾਂ ਲਾਂਡਰੀ ਕਰਦੇ ਹੋ ਹੈ ਨਾ
1: ਹਾਂ
0: ਕਈ ਜਿੱਦਾਂ ਮੰਨ ਲਓ ਸ਼ਾਪਿੰਗ ਕਰਦੇ ਹੋ ਹੈ ਨਾ ਜਿੱਦਾਂ ਗਰੋਸਰੀ ਕਰਦੇ ਨੇ ਕਈ ਕਈ ਗਰੋਸਰੀ ਲੈਣ ਜਾਂਦੇ ਨੇ ਮੈਂ ਉਸ
1: ਗਰੋਸਰੀ ਕਰਦੀ ਹਾਂ ਮੈਂ
0: ਓਕੇ ਅੱਛਾ ਤੁਸੀਂ ਵੀ ਕਰਦੇ ਹੋ ਦਹੀਂ ਤੁਸੀਂ ਖਾਂਦੇ ਹੋ ਕਿ ਦਹੀਂ ਲੈਂਦੇ ਹੋ ਕਿ ਦਹੀਂ ਲੈਂਦੀ ਮਤਲਬ ਮੇਲ ਹੈ ਤੁਹਾਡੇ ਲਈ ਕਿ ਫੀਮੇਲ ਹੈ ਦਹੀਂ ਖਾਣੀ ਆ ਕਿ ਦਹੀਂ ਖਾਣਾ ਆ ਤੁਹਾਡੇ ਲਈ ਕੀ ਦਹੀਂ ਖਾਣਾ ਤੁਹਾਡੇ ਲਈ ਨਹੀਂ ਜਿੱਥੇ ਬਾਕੀ ਸਾਰਾ ਕੁਛ ਜਿੱਦਾਂ ਤੁਸੀਂ ਦੱਸਿਆ ਨਾ ਤੁਹਾਡੇ ਲਈ ਦਹੀਂ ਖਾਣੀ ਲੱਗਦਾ ਮੈਨੂੰ
1: ਪਤਾ ਨੀ ਹੁਣ ਜਦੋਂ ਸੈਂਟੈਂਸ ਤੇ ਡਿਪੈਂਡ ਕਰਦਾ ਮੇਰਾ ਮੇਰੀ ਭਾਸ਼ਾ ਤੇ ਖਿਚੜੀ ਹੈ ਨਾ ਮੈਨੂੰ ਪਤਾ ਨੀ ਬਈ ਜਿੱਥੋਂ ਜਿੱਥੋਂ ਜੋ ਮੈਨੂੰ ਵਧੀਆ ਲੱਗਦਾ �ਆਪਾਂ
0: ਮੰਨ ਲਓ ਟੇਬਲ ਤੇ ਬੈਠੇ ਆ ਬੱਚੇ ਤੇ ਤੁਸੀਂ ਦੂਰੋਂ ਕੀ ਪੁੱਛੋਗੇ
1: ਬੱਚੇ ਦਹੀਂ ਗੱਲ ਹੈ ਨਹੀਂ ਦਹੀਂ ਲੈਣੀ ਹੈ
0: ਹਾਂ ਦਹੀਂ ਲੈਣੀ ਫਿਰ ਫੀਮੇਲ ਹੈ ਨਾ ਤੁਹਾਡੇ ਲਈ ਤੁਹਾਡੇ ਘਰ ਫਿਰ ਫੀਮੇਲ ਹੈ ਦਹੀਂ ਓਕੇ ਇਹ ਵੀ ਮਸਲਾ ਨਾ ਕਿਸੇ ਘਰ 'ਚ ਦਹੀਂ ਮੇਲ ਆ ਕਿਸੇ 'ਚ ਫੀਮੇਲ ਆ ਓਕੇ ਅੱਛਾ ਪਲੀਜ਼
1: ਹਾਂ ਮਤਲਬ ਮੈਨੂੰ ਇੱਦਾਂ ਲੱਗਦਾ ਸਭ ਤੋਂ ਜ਼ਿਆਦਾ ਮੈਨੂੰ ਅਲਕਤ ਕਹਿ ਲਓ ਜਾਂ ਸਭ ਤੋਂ ਜ਼ਿਆਦਾ ਮੌਤ ਪੈਂਦੀ ਹੈ ਕਰਨ 'ਚ ਕੱਪੜੇ ਠੱਪਣ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਕਈ ਵਾਰੀ ਤਾਂ ਇੱਦਾਂ ਹੋ ਜਾਂਦਾ ਕਿ ਐਕਸਟਰਾ ਰੂਮ ਸਾਰਿਆਂ ਘਰਾਂ 'ਚ ਹੁੰਦਾ ਹੀ ਹੈ
0: ਉੱਥੇ ਸਾਰੇ ਪਏ ਰਹਿੰਦੇ
1: ਉਹ ਮੈਂ ਤਾਂ ਐਕਸੈਪਟ ਕਰ ਰਿਹਾ ਪਰ ਬਾਕੀ ਨਹੀਂ ਕਰਦੇ ਮਤਲਬ ਲੋਕ ਕਹਿੰਦੇ ਨਹੀਂ ਨਹੀਂ ਲੇਕਿਨ ਉਦੋਂ ਉਹ ਕਮਰਾ ਮੈਨੂੰ ਲੱਗਦਾ ਉਸ 'ਤੇ ਕੱਪੜੇ ਹੁੰਦੇ ਮੈਕਸੀਮਮ
0: ਮਤਲਬ ਇੱਕ ਕਮਰਾ ਆਪਾਂ ਮੰਨ ਲਓ ਕਿ ਦੇਸੀਆਂ ਨੇ ਰੱਖਿਆ ਹੀ ਇਸੇ ਲਈ ਉਹ ਕਹਿਣ ਨੂੰ ਗੈਸਟ
1: ਰੂਮ ਹੈ
0: ਪਰ ਉਹ ਗੈਸਟ ਨਹੀਂ ਆ
1: ਉਹ ਕੱਪੜਿਆਂ ਦਾ ਰੂਮ ਹੈ ਕਿਉਂਕਿ ਉਹ ਬੰਦ ਰਹਿਣਾ ਹੈ
0: ਉਹ ਐਕਸਟਰਾ ਸਮਾਨ ਮਤਲਬ ਕੱਪੜੇ ਧੋਤੇ ਕੋਈ ਸ਼ੋਪਿੰਗ ਆਇਆ ਕੋਈ ਬਾਹਰ ਪਿਆ ਦਵਾ ਦਵ ਕੋਈ ਆ ਗਿਆ ਭੱਜ ਕੇ ਉੱਚ ਸੁੱਟਤਾ
1: ਕਿਉਂਕਿ ਉਹਨਾਂ ਨੇ ਉਹਨਾਂ ਦੀ ਵੀ ਇੱਕ ਬਾਉਂਡਰੀ ਕ੍ਰੀਏਟਡ ਹੈ ਉਹਨਾਂ ਨੇ ਕਿੰਨਾ ਜਾਣਾ ਜ਼ਿਆਦਾ ਜ਼ਿਆਦਾ
0: ਵੇਅਰ ਹਾਊਸ ਹੈ ਕਿਉਂ ਉਹ ਘਰ ਦਾ ਮਿੰਨੀ ਵੇਅਰ ਹਾਊਸ ਹੈ
1: ਤੇ ਉਹ ਉੱਥੇ ਰਹਿੰਦੇ ਫਿਰ ਕਈ ਵਾਰੀ ਫਿਰ ਇੱਕ ਦਿਨ ਕਈ ਵਾਰੀ ਜਦੋਂ ਬਿਲਕੁਲ ਪਾਣੀ ਸਰ ਤੋਂ ਉੱਠ ਜਾਂਦਾ ਹੈ ਬਿਲਕੁਲ
0: ਲੰਘ ਜਾਂਦਾ ਮਤਲਬ ਤੁਹਾਡੇ ਲਈ ਉੱਠ ਜਾਂਦਾ
1: ਮੈਨੂੰ ਲੱਗਦਾ ਮੇਰੀ ਸੁਧਾਰ ਸੁਧਾਰ ਦੇ ਤਾਦੀ ਨਾ ਵਿਗੜ ਜਾ
0: ਨਹੀਂ ਕੁਛ ਇੱਕ ਚੀਜ਼ਾਂ ਤੁਹਾਡੇ ਕੋਲ ਵੀ ਸਿੱਖਣ ਨੂੰ ਮਿਲਦੇ ਆ ਨਾ ਵੀ ਹੋਰ ਸ਼ਬਦ ਕੀ ਹੋ ਸਕਦੇ ਇਹਦੀ ਥਾਂ ਤੇ ਹਾਂ
1: ਈਵਨ ਹੁਣ ਉਸ ਦਿਨ ਹੁਣ ਤੁਸੀਂ ਮੈਨੂੰ ਟੋਕਿਆ ਸੀਗਾ ਕਿ ਮਹਿੰਗਾਈ ਨੂੰ ਮੈਂ ਮਹਿੰਗ ਪਾਈ ਕਿਹਾ ਸੀਗਾ ਇੱਕ ਦਿਨ
0: ਮਹਿੰਗ ਪਾਈ ਕਿਹਾ
1: ਹਨਾ ਤੇ ਕੱਲ ਮੇਰੇ ਹਸਬੈਂਡ ਗੱਲ ਕਰਦੇ ਸੀ ਘਰੇ ਤੇ ਉਹ ਵੀ ਮਹਿੰਗ ਪਾਈ ਵਰਡਸ ਮੈਂ ਕਿਹਾ
0: ਕੀ ਕਹਿੰਦੇ ਸੀ
1: ਮਹਿੰਗ ਪਾਈ ਮੈਂ ਨਾ ਉਹਨਾਂ ਨੂੰ ਨੀ ਟੋਕਿਆ ਪਰ ਮੇਰੇ ਦਿਮਾਗ 'ਚ ਇੱਕ ਰੈਫਰੈਂਸ ਆ ਗਿਆ ਕਿ ਯਾਰ ਮੇ ਬੀ ਇਹ ਵੀ ਸ਼ਬਦ ਹੋਏ ਮੈਂ ਐਵੇਂ ਕਹਿਤਾ
0: ਮਹਿੰਗ ਪਾਈ ਕਿਹਨੂੰ ਕਹਿੰਦੇ ਤੁਸੀਂ
1: ਮਹਿੰਗਾਈ ਨੂੰ
0: ਮਹਿੰਗਾਈ ਤੇ ਮਹਿੰਗ ਪਾਈ ਤੇ ਕੋਈ ਸੈਂਸ ਹੀ ਨਹੀਂ ਆ
1: ਪਤਾ ਨੀ ਕਿਉਂ ਕਹਿੰਦੇ ਆਈ ਡੋਨਟ ਨੋ
0: ਮਹਿੰਗਾਈ ਤੋਂ ਗਈ ਨਾ ਮਹਿੰਗੇ ਤੋਂ ਬਣ ਗਈ ਮਹਿੰਗਾ ਮਹਿੰਗਾ ਤੇ ਮਹਿੰਗਾਈ
1: ਪਤਾ ਨੀ ਉਹਦੇ ਤੋਂ ਬਣ ਗਈ ਪਾਈ ਕਿਵੇਂ ਬਣਿਆ ਆਈ ਡੋਨਟ ਨੋ ਮੇਰੇ ਲਈ ਤੇ ਹਜੇ ਵੀ ਉਹ ਦੜਬੜ ਹੀ ਹੈ ਦਰੜਬੜ ਨਹੀਂ ਹੈ ਮੇਰੇ ਲਈ ਮਤਲਬ ਮੈਨੂੰ ਇਹ ਕੰਮ ਸਭ
0: ਤੋਂ ਦਰੜ ਬਰੜ ਨਹੀਂ ਹੁੰਦਾ ਉਹ ਇੱਕ ਸ਼ਬਦ ਹੁੰਦਾ ਤੁਸੀਂ ਮੇਰੇ ਵੀ ਕਈ ਭੁਲਾ ਦੇਣੇ ਹਨਾ ਮੈਂ ਤੁਹਾਨੂੰ ਹੋਰ ਦੱਸਣ ਲੱਗਾ ਚਲੋ ਆਉਂਦਾ ਮਿਕਸ ਜਿਹਾ ਹੋ ਗਿਆ ਹੁਣ ਚਲੋ
1: ਮਤਲਬ ਮੈਨੂੰ ਇਹ ਲੱਗਦਾ ਕਿ
0: ਦਰੜ ਫਰੜ ਦਰੜ ਫਰੜ ਹੁੰਦਾ ਜਿੱਦਾਂ ਮਸਾਲਾ ਆਪਾਂ
1: ਰਫਲੀ ਚੌਪ
0: ਹਾਂ ਰਫਲੀ ਚੌਪ ਚੌਪਡ ਨਹੀਂ ਚੌਪਡ ਨਹੀਂ ਜਿੱਦਾਂ ਆਪਾਂ ਮੰਨ ਲਓ ਡੱਡਰਾ ਜਿਹਾ ਪੀਸ ਕੇ ਨਹੀਂ ਪਾ
1: ਜਿੱਦਾਂ
0: ਤੋੜੀਆਂ ਕਹਿ ਦਿੰਦੇ ਆ ਵੀ ਇਹ ਜਿਦਾਂ ਖੜਾ ਮਸਾਲਾ ਤਾਂ ਆਪਾਂ ਮਾੜਾ ਮਾੜਾ ਜਿਹਾ ਕਰਕੇ ਪਾ ਦਿੰਦੇ ਆ ਤੂੰ ਕਹਿ ਦਿੰਦੇ ਆਪਾਂ ਦਰੜ ਫੜਟ ਜਿਹਾ ਕਰਕੇ ਪਾ ਤਾ
1: ਅਸੀਂ ਦੜਬੜ ਕਹਿੰਦੇ
0: ਦੜਬੜ ਹੋਰ ਚੀਜ਼ ਹੈ
1: ਪਤਾ ਨੀ ਹੁਣ ਸਾਡੇ ਤੋਂ ਸਾਰੇ ਦੜਬੜ ਕਹਿੰਦੇ ਆ ਮਤਲਬ ਮੈਂ ਪੂਰਾ ਜ਼ੋਰ ਲਾ ਕੇ ਦਿਮਾਗ ਲਾ ਕੇ ਸੋਚਿਆ ਆ ਮਾਸੀ ਕੀ ਕਹਿੰਦੀ ਹੈ ਆ ਮੰਮੀ ਕੀ ਕਹਿੰਦੀ ਹੈ ਮੇਰੀ ਸੱਸ ਕੀ ਕਹਿੰਦੀ ਹੈ ਮੈਨੂੰ ਲੱਗਦਾ ਸਾਰੇ ਪਾਸੇ
0: ਦੜਬੜ ਜ਼ਿਆਦਾਤਰ ਲਿਕੁਇਡ ਲਈ ਵਰਤਿਆ ਜਾਂਦਾ
1: ਕੱਪੜੇ ਠੱਪਣਾ ਸਭ ਤੋਂ ਜ਼ਿਆਦਾ ਲੱਗਦਾ ਕਿ ਉਹ ਬਰਡਨ ਉਹ ਫਿਰ ਇੱਕ ਦਿਨ ਪੂਰਾ ਡੈਡੀਕੇਟ ਹੁੰਦਾ ਫਿਰ ਉਸ ਦਿਨ ਆਪਾਂ ਪਹਿਲਾਂ ਹੀ ਸਵੇਰੇ ਸਵੇਰੇ ਸਬਜ਼ੀਆਂ ਨੂੰ ਤੜਕਾ ਲਾ ਕੇ 8 ਵਜੇ ਫਿਰ ਉਹ ਪੂਰਾ ਦਿਨ ਹੀ ਕੋਈ ਵੈਬ ਸੀਰੀਜ਼ ਚਲਾ ਕੇ ਫਿਰ ਪੂਰੇ ਦਿਨ ਸਾਰੇ ਸੋਫੇ
0: ਹਰ ਇੱਕ ਬੰਦੇ ਦਾ ਹੁੰਦਾ
1: ਟੇਬਲ
0: ਕਈ ਬੰਦੇ ਮੈਂ ਵੇਖਣਾ ਵਾਂ ਵੀ ਉਹਨਾਂ ਨੂੰ ਲੇਡੀਜ਼ ਵਿੱਚ ਖਾਸ ਤੌਰ ਦੇ ਉੱਤੇ ਹਨਾ ਬੰਦਿਆਂ ਦੀਆਂ ਅਲੱਗ ਹੁੰਦੀਆਂ ਚਲੋ ਲੇਡੀਜ਼ ਵਿੱਚ ਮੈਂ ਵੇਖਦਾ ਕਈਆਂ ਨੂੰ ਖਾਣਾ ਬਣਾਉਣਾ ਜ਼ਹਿਰ ਲੱਗਦਾ ਜ਼ਹਿਰ ਸੋਰੀ ਮਤਲਬ ਭਾਰ
1: ਲੱਗਦਾ
0: ਕਈਆਂ ਨੂੰ ਇਹ ਹੁੰਦਾ ਵੀ ਰੱਬਾ ਝੂਠ ਹੀ ਹੋ ਜੇ ਹਨਾ ਤੇ ਕਈਆਂ ਨੂੰ ਇਹ ਹੁੰਦਾ ਵਾ ਵੀ ਖਾਣੇ ਦੇ ਤਾਂ ਕੋਈ ਚੱਕਰ ਹੀ ਨਹੀਂ ਅੱਛਾ ਉਹਦੇ ਵਿੱਚ ਵੀ ਗਾਂਹ ਕੈਟੇਗਰੀਜ਼ ਨੇ ਕਈਆਂ ਨੂੰ ਲੱਗਦਾ ਵੀ ਸਬਜ਼ੀ ਮੈਂ ਸਬਜ਼ੀ ਦਾ ਮੈਨੂੰ ਕੋਈ ਚੱਕਰ ਨਹੀਂ ਸਬਜ਼ੀ ਮੈਂ ਬਣਾ ਲੂੰ ਕਈਆਂ ਨੂੰ ਲੱਗਦਾ ਵੀ ਸਬਜ਼ੀ ਮੇਰੇ ਲਈ ਪਹਾੜ ਆ ਮੈਂ ਰੋਟੀਆਂ ਲਾ ਲੂੰ ਹਨਾ ਕਈਆਂ ਨੂੰ ਆਟਾ ਗੁੰਨਣ ਦੀ ਬੜੀ
1: ਹਲਕਤ ਹੈ ਜਿੱਥੇ ਵੀ ਆਪਾਂ ਕੰਬਾਈਨਡ ਕੋਈ ਵੀ ਕਈ ਵਾਰੀ ਹੁੰਦਾ ਨਾ ਸਾਰੇ ਇਕੱਠੇ ਮਿਲ ਕੇ ਬਣਾ ਰਹੇ ਹਾਂ ਕੁਛ ਮੈਂ ਫਟਾਫਟ ਸਬਜ਼ੀ ਵਾਲਾ ਆਪਸ਼ਨ ਲੈ ਲੈਂਦੀ ਹਾਂ ਕਿਉਂਕਿ ਮੈਨੂੰ ਈਜ਼ੀ ਲੱਗਦਾ ਜਿੱਥੇ ਫੁਲਕਿਆਂ ਦੀ ਗੱਲ ਆ ਜਾਏ ਜਿੱਥੇ ਆਟਾ ਗੁੰਨਣਾ ਪੈ ਜਾਏ ਬਸ
0: ਉੱਥੇ ਫਿਰ ਲੰਮਾ ਪੈ ਜਾਂਦਾ ਕੰਮ ਕਈਆਂ ਨੂੰ ਇਹ ਹੁੰਦਾ ਵੀ
1: ਰਸੋਈ ਬਣਦੇ ਨਹੀਂ ਹੈ ਫੁਲਕੇ ਮੈਂ ਬਹੁਤ ਟਰਾਈ ਕਰ ਲਿਆ ਹਜੇ ਤੱਕ
0: ਸੋਹਣੇ ਕੀ ਬਣਾਉਣੇ ਦੱਸ ਵਿਆਹਣੇ ਆ
1: ਕੁਛ ਨਾ ਕੁਛ ਕਮੀ ਰਹਿ ਜਾਂਦੀ ਮਤਲਬ
0: ਫੁਲਕਾ ਕਿਹੜਾ ਦਿਨ
1: ਹੁੰਦਾ ਨਾ ਖਾ ਕੇ ਵੀ ਕਈ ਵਾਰੀ ਤੁਹਾਨੂੰ ਲੱਗਦਾ ਕਿ ਕਿਸੇ ਕਿਸੇ ਦੇ ਹੱਥ ਦਾ ਜੇ ਤੁਸੀਂ ਰੋਟੀ ਖਾਓ ਤੇ ਤੁਹਾਨੂੰ ਇਦਾਂ ਲੱਗਦਾ ਕਿ ਹਾਏ ਮਤਲਬ ਬੜੀ ਸਵਾਦ ਹੈ ਤੇ
0: ਇਹ ਵੀ ਘਾਟ ਆ
1: ਹਾਂ ਬਿਲਕੁਲ
0: ਮਤਲਬ ਕਹਿਣ ਨੂੰ ਰੋਟੀਆਂ ਤੇ ਸਾਰੇ ਲਾਈ ਜਾਂਦੇ ਆ ਪਰ ਕਈਆਂ ਦੀਆਂ ਰੋਟੀਆਂ ਤੁਹਾਨੂੰ ਐਵੇਂ ਖਾਖ ਲੱਗਦਾ ਯਾਰ ਇਹ ਤੇ ਮਤਲਬ ਕਈ ਬਹੁਤ ਪਤਲੀਆਂ ਵੇਲ ਦਿੰਦੇ ਆ ਕਈ ਬਹੁਤ ਮੋਟੀਆਂ ਹੀ ਰੱਖ ਲੈ ਕੱਚੀਆਂ ਹੀ ਲਾਈ ਜਾਂਦੇ ਆ
1: ਬਹੁਤ ਜ਼ਿਆਦਾ ਮੋਟੀ ਵੀ ਨਹੀਂ ਵਧੀਆ ਲੱਗਦੀ ਖਾਦੀ ਨਹੀਂ ਜਾਂਦੀ
0: ਹਾਂ ਇਹ ਵੀ ਫਰਕ ਹੈ
1: ਜਿਵੇਂ ਮੇਰੇ ਤਾਏ ਹੋਰਾਂ ਦੇ ਜਾਓ ਉਹਨਾਂ ਦੀ ਬਹੁਤ ਵੱਡੀ ਫੈਮਿਲੀ ਜੁਆਇੰਟ ਹੈ ਹਜੇ ਤੱਕ ਵੀ ਸਾਰੇ
0: ਉਹਨਾਂ ਫਿਰ ਮੋਟੀਆਂ ਲਾਉਣੀਆਂ
1: ਉਹਨਾਂ ਨੇ ਮੋਟੀਆਂ
0: ਲਾਣੀਆਂ
1: ਇੱਕ ਵਾਰੀ ਉਹਨਾਂ ਦੇ ਮੈਂ ਭਾਬੀ ਨੂੰ ਕਿਹਾ ਮੈਂ ਕਿਹਾ ਭਾਬੀ ਕਹਿੰਦੀ ਇਹ ਜੇ ਇਹ ਇਹ ਵਾਲੀ ਰੋਟੀਆਂ ਜੇ ਛੇ ਛੇ ਖਾ ਰਹੇ ਜੇ ਤੇਰੀ ਵਾਲੀ ਖਾਏ ਆਪਾਂ ਕਿਚਨ ਚ ਬਾਹਰ ਨਿਕਲਣਾ ਤੂੰ ਦਬਾਓ
0: ਰੋਟੀਆਂ ਛੱਡ ਕਹਿੰਦੇ ਹੁਣੇ ਉਹਨੇ ਕਿਹਾ ਹੋਣਾ ਰੋਟੀਆਂ ਛੱਡ ਨਹੀਂ ਜਾਸ਼ੇ ਤੇ ਬੰਦੇ ਖਾਣ ਤੱਕ ਜਾਂਦੇ
1: ਕਿਉਂਕਿ ਉਹਨਾਂ ਦੇ ਘਰ ਚ ਬੰਦੇ ਹੀ ਬੰਦੇ ਸਾਰੇ ਇੱਕ ਇੱਕ ਉਹਨਾਂ ਦੇ ਬਸ ਛੋਟੀ ਭਾਬੀ ਦੀ ਬੇਟੀ ਹੋਈ ਹੈ ਬਾਕੀ ਸਾਰੇ ਮੁੰਡੇ ਤੇ ਉਹ ਉਹਨਾਂ ਦੀ ਡਾਇਟ ਵੀ ਵਧੀਆ ਸਾਰਿਆਂ ਦੀ ਤੇ ਉਹ ਫਿਰ ਉਹ ਕਹਿੰਦੇ ਆਹ ਮੋਟੀਆਂ ਇੱਕ
0: ਰੋਟੀਆਂ ਕੇ ਰੱਖੋ ਯਾਰ
1: ਤੇ ਉਹ ਵੀ ਇੱਕ ਹਿਸਾਬ ਦਾ ਐਕਸਕਿਊਜ਼ ਹੀ ਮਤਲਬ ਐਕਸਕਿਊਜ਼ ਵੀ ਕਹਿ ਲਓ ਗਿਆ ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਉਸ ਚ ਵੀ ਆਲਸ ਹੁੰਦਾ ਕਿ ਹਾਂ ਪਤਾ ਉਹਨਾਂ ਨੂੰ ਵੀ ਕਿ ਵਾਹਵਾ ਮੋਟੀਆਂ ਬਣਾ ਰਹੇ ਹਾਂ ਆਪਾਂ ਪਰ ਉਹਨਾਂ ਨੂੰ ਉੱਦਾਂ ਦੇ ਉਹ ਗਿੱਜ ਗਏ ਹਨਾ
0: ਸੋ ਕਿਹੜੀ ਚੀਜ਼ 'ਚ ਤੁਹਾਨੂੰ ਆਲਸ ਆਉਂਦਾ ਤੁਸੀਂ ਵੀ ਦੱਸ ਸਕਦੇ ਹੋ ਪਰ ਅਗਲੇ ਹਿੱਸੇ 'ਚ ਦੱਸੋ ਕਿਉਂਕਿ ਇੱਥੇ ਆਪਾਂ ਸਿਰਫ ਨੀਂਹ ਪੱਥਰ ਰੱਖਣਾ ਵਾ ਅਤੇ ਉਸ ਤੋਂ ਬਾਅਦ ਫਿਰ ਸਾਡਾ ਟਾਈਮ ਹੋਣਾ ਤੁਹਾਡੀ ਕਾਲ ਲੈਂਦੇ ਹਾਂ ਅਤੇ ਇਸ ਹਿੱਸੇ ਦੇ ਵਿੱਚ ਆਪਾਂ ਕੁਛ ਤੁਹਾਡੇ ਮੈਸੇਜ ਇੱਥੋਂ ਵਾਲੇ ਇੱਥੇ ਆਪਾਂ ਹੌਲੇ ਕਰ ਜਾਵਾਂਗੇ ਜਿਹੜਾ ਪਹਿਲਾਂ ਵੀ ਮਸਲੇ ਸਾਡੇ ਪਏ ਸੀ ਅਤੇ ਅੱਗੇ ਆ ਕੇ ਤੁਸੀਂ ਦੱਸੋ ਵੀ ਲੇਜ਼ੀ ਡੇ ਬਾਰੇ ਤੁਹਾਡੇ ਕੀ ਵਿਚਾਰ ਨੇ ਅੱਜ ਦਾ ਦਿਨ ਕੀ ਤੁਹਾਡਾ ਲੇਜ਼ੀ ਡੇ ਆ ਨੁਕਸਾਨ ਕੀ ਹੁੰਦੇ ਨੇ ਫਿਰ ਸਾਡੇ ਅਤੇ ਕਿਹੜੀ ਚੀਜ਼ ਜਿਹੜੀ ਸਭ ਤੋਂ ਵੱਧ ਤੁਹਾਨੂੰ ਆਲਸ ਦਿੰਦੀ ਆ ਮਤਲਬ ਲੇਜ਼ੀ ਕਰਦੀ ਹੈ ਧੰਨਵਾਦ ਰਕੇਸ਼ ਕਾ ਕੁਮਾਰ ਜੀ ਪਰਸ ਤੋਂ ਕਹਿੰਦੇ ਨੇ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਕਹਿੰਦੇ ਹੱਸਦੇ ਵਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਧੰਨਵਾਦ ਜੀ ਅਤੇ ਮਾਨ ਕੌਰ ਮਾਨ ਸਮਰਾ ਜੀ ਕਹਿੰਦੇ ਨੇ ਵੀ ਅੱਡੀਆਂ ਕੂਚ ਕੇ ਹਾਂ ਆ ਹੋਇਆ ਨਾ ਆਹ ਗੁੱਡ ਹਾਂ ਬੈਸਟ ਬੈਸਟ ਥੈਂਕ ਯੂ ਜੀ ਤੁਹਾਡਾ ਹਾਂ ਆਹ ਹੋਈ ਗੱਲ
1: ਮੇਰੇ ਵਰਗਾ ਕਹਿੰਦਾ ਐਂਡ ਚ ਫੋਟੋ ਖਿੱਚਦੇ
0: ਕਿਉਂਕਿ ਆਪਾਂ ਜੇ ਬੰਦੇ ਨੂੰ ਇਹ ਕਵਾਂਗੇ ਵੀ ਮੁੱਛਾਂ ਨੂੰ ਤਾ ਦੇ ਕੇ ਅਤੇ ਬੀਬੀਆਂ ਨੂੰ ਆਪਾਂ ਕਹਾਂਗੇ ਅੱਡੀਆਂ ਕੂਚ ਕੇ ਹੈ ਨਾ ਬਣ ਸਵਰ ਕੇ ਅੱਡੀਆਂ ਕੂਚ ਕੇ ਹੈ ਹੋਰ ਕੀ ਹੋਊਗਾ
1: ਬਸ ਠੀਕ
0: ਸੁਰਖੀ ਬਿੰਦੀ ਲਾ ਕੇ
1: ਹਾਂ ਤੇ ਉਹ ਤੇ ਹੋ ਹੀ ਗਿਆ ਨਾ ਟਿਪ ਟਾਪ ਹੋ ਗਿਆ ਤੁਸੀਂ
0: ਮੈਨੂੰ ਕਈ ਵਾਰੀ ਲੱਗਦਾ ਜਿੱਦਾਂ ਜਾਚੀ ਆਪਾਂ ਕਿਸੇ ਦਿਨ ਗੱਲ ਕਰਾਂਗੇ ਇਹਦੇ 'ਤੇ ਵੀ ਵਿਸ਼ੇ 'ਤੇ ਵੀ ਜਿਵੇਂ ਮੰਨ ਲਓ ਆਪਾਂ ਪੜ੍ਹਾਉਂਦੇ ਹਾਂ ਬੱਚਿਆਂ ਨੂੰ ਹਨਾ ਜਾਂ ਮਤਲਬ ਸਾਡੀ ਸਕੂਲਿੰਗ ਦੇ ਵਿੱਚ ਨਾ ਇਹ ਚੀਜ਼ਾਂ ਚਾਹੀਦੀਆਂ ਕੱਲ ਨੂੰ ਜਦੋਂ ਤੁਸੀਂ ਵਿਆਹ ਜਾਂ ਜ਼ਿੰਦਗੀ 'ਚ ਅੱਗੇ ਤੁਸੀਂ ਵੱਧਦੇ ਹੋ ਨਾ ਤੁਹਾਨੂੰ ਪ੍ਰੋਬਲਮ ਨਾ ਆਵੇ ਅਤੇ ਇੱਦਾਂ ਦੀ ਪੜ੍ਹਾਈ ਵਿੱਚ ਕਿਹੜੀਆਂ ਕਿਹੜੀਆਂ ਸਾਨੂੰ ਅਸੀਂ ਚੀਜ਼ਾਂ ਜਾਂ ਪੜ੍ਹਾਈ ਨਾ ਕਰੋ ਮਤਲਬ ਕਹਿ ਲਓ ਵੀ ਕਿਹੜੀਆਂ ਕਿਹੜੀਆਂ ਜ਼ਰੂਰ ਸਿੱਖਣੀਆਂ ਸਿਖਾਉਣੀਆਂ ਚਾਹੀਦੀਆਂ ਹਨਾ ਵੀ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਹੁਣ ਬੰਦੇ ਨੂੰ ਮੰਨ ਲਓ ਆਈਬ੍ਰੋ ਮਸਟ ਹੋਣ ਸਕੂਲ 'ਚ ਅਤੇ ਉਹ ਆਪਣੇ ਘਰਵਾਲੀ ਦੇ ਆਈਬ੍ਰੋ ਬਣਾਉਂਦੇ ਹੈ ਨਾ ਬੀਬੀਆਂ ਸਾਰੀਆਂ ਨੂੰ ਕਟਿੰਗ ਕੁਟਿੰਗ ਸਿਖਾਈ ਹੋਵੇ ਹੈ ਨਾ ਧਾਗਾ ਮਸਟ ਹੋਵੇ ਹੈ ਨਾ ਆਹ ਚੀਜ਼ਾਂ ਤਾਂ ਹੁਣ ਆਮ ਹੋ ਗਈਆਂ ਨੇ ਹਾਂ ਭਾਵੇਂ ਕੋਈ ਕਿੱਡਾ ਵੀ
1: ਨਹੀਂ ਤੇ ਸਾਡੇ ਜਦੋਂ ਆਪਾਂ ਸਕੂਲ ਟਾਈਮ 'ਚ ਸੀਗੀਆਂ ਕਾਲਜ 'ਚ ਆਹ ਵੀ ਮਤਲਬ ਦੱਸ ਕੇ ਜਾਣਾ ਹੈ ਨਾ ਕਿ ਪਤਾ ਨਹੀਂ ਕਿਸ ਤਰੀਕੇ ਦਾ ਰਿਐਕਸ਼ਨ ਆਉਣਾ
0: ਹਾਂ ਨਹੀਂ ਇੱਦਾਂ ਦਾ ਆਪਾਂ ਕਿਹਦਾਂ ਰੱਖਣਾ ਵੀ ਬੀਬੀਆਂ ਨੂੰ ਜ਼ਰੂਰ ਸਕੂਲ ਦੀ ਪੜ੍ਹਾਈ ਦੇ ਵਿੱਚ ਇੱਕ
1: ਐਕਸਟਰਾ ਕਰਿਕੂਲਮ
0: ਇੱਕ ਸਬਜੈਕਟ ਇੱਦਾਂ ਦਾ ਹੋਵੇ ਵੀ ਉਹਨਾਂ ਨੇ ਪੰਪ ਤੋਂ ਜਾ ਕੇ ਤੇਲ ਪਵਾ ਕੇ ਲਿਆਉਣਾ ਵਾ
1: ਹੋਮ ਸਾਇੰਸ
0: ਹਾਂ ਹੋਮ ਸਾਇੰਸ ਉਹਨਾਂ ਨੇ ਮੰਨ ਲਓ ਟਾਇਰ ਚੇਂਜ ਕਰਨਾ ਵਾ
1: ਤੇਲ ਤੇ ਚਲੋ ਪੁਰਾ ਲੈਂਦੇ ਟਾਇਰ ਚੇਂਜ ਕਰਨਾ ਥੋੜਾ
0: ਨਹੀਂ ਜਦੋਂ ਕਰਨ ਤੇ ਆ ਗਏ ਤਾਂ ਫਿਰ ਬੰਦੇ ਨੇ ਕਰ ਹੀ ਲੈਣਾ
1: ਸਿਰ ਤੇ ਪੈਂਦੀ ਫਿਰ ਤੇ ਕਰ ਹੀ
0: ਲੈਂਦਾ ਮੰਨ ਲਓ ਕਿਤੇ ਪੈ ਜੇ ਇੱਥੇ ਤੁਹਾਨੂੰ ਪਤਾ ਇੱਕ ਸਕੂਲ ਹੈ ਉਹ ਕਰਾਉਂਦੇ ਆ ਕੰਮ
1: ਆਈ ਥਿੰਕ ਮੈਂ ਇੱਕ ਵਾਰੀ ਜਗ੍ਹਾ ਪੜ੍ਹ ਰਹੀ ਸੀਗੀ ਕਿ ਪ੍ਰੋਪਰ ਟ੍ਰੇਨਿੰਗ ਜਿਹੜੇ ਸਕੂਲ ਹੁੰਦੇ ਉਸਦੇ ਵਿੱਚ ਇਹ ਵੀ ਚੀਜ਼ ਹੁੰਦੀ ਹੈ ਜਿਹੜੀ ਕੋਈ ਵੀ ਨਹੀਂ ਕਰਾਉਂਦਾ ਕਿ ਹਾਂ ਤੁਹਾਨੂੰ ਪੂਰਾ ਮਤਲਬ ਹਵਾ ਭਰਨੀ ਟਾਇਰ ਲਾਉਣਾ ਇਹ ਸਾਰੀ ਚੀਜ਼ਾਂ ਉਹਦੇ ਵਿੱਚ
0: ਨਹੀਂ ਉਹ ਕੁਛ ਨਾ ਹੋਵੇ ਮਤਲਬ ਜਿੱਦਾਂ ਬੀਬੀਆਂ ਉਹਨਾਂ ਨੂੰ ਬੇਸਿਕ ਮੇਕਅਪ ਜਿਹਾ ਹੀ ਕਰਨਾ ਸਿਖਾ ਦੇਣ ਹਨਾ ਉਹ ਵਿਚਾਰੀਆਂ ਮਤਲਬ ਜਦੋਂ ਸ਼ੁਰੂ ਸ਼ੁਰੂ 'ਚ ਜਿਹਨਾਂ ਨੇ ਕਦੀ ਨਹੀਂ ਕੀਤਾ ਹਨਾ ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਹਨਾ ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨੂੰ ਨਹੀਂ ਜੱਚ ਰਿਹਾ ਤਾਂ ਵੀ ਕਰੀ ਜਾਂਦੇ ਵੀ ਇੱਦਾਂ ਦੇ ਬੇਸਿਕ ਜਿਹੜੇ ਆ ਹਨਾ ਵੀ ਉਹ ਕਿੰਨਾ ਪੈਸਾ ਬਚਿਆ ਅੱਜ ਕੱਲ੍ਹ ਇਹਦੇ ਤੋਂ ਕਿੰਨਾ ਪੈਸਾ ਲੱਗਦਾ
1: ਬਿਲਕੁਲ ਈਵਨ
0: ਲੱਖਾਂ ਦੇ ਮੇਕਅਪ ਹੁੰਦੇ ਆ
1: ਹਾਂ ਬਿਲਕੁਲ ਹੁਣ ਅੱਜ ਕੱਲ੍ਹ ਕਈ ਕੁੜੀਆਂ ਕਰਨ ਵੀ ਲੱਗੀਆਂ ਆਪਣੇ ਵਿਆਹ ਦੇ ਮੇਕਅਪ ਖੁਦ
0: ਆਪੇ
1: ਤੇ ਬੜੇ ਸੋਹਣੇ ਕਰ ਰਹੀਆਂ ਬਹੁਤ ਸਾਰੇ
0: ਜੇ ਬੰਦੇ ਮੁੰਡੇ ਨੇ ਮੰਨ ਲਓ ਆਪੇ ਆਪਣੀ ਪੱਗ ਬੰਨਣੀ ਆ ਮੇਰੀ ਘਰਵਾਲੀ ਕਹਿੰਦੀ ਵੀ ਫੋਨ ਚੱਕ ਕੇ ਬੈਠ ਜਾਂਦੀਆਂ ਲਿਆਓ ਚਾਹ ਹੁਣ ਅੱਛਾ ਓਕੇ ਤੇ ਮੰਮੀ ਅੰਕਲ ਕਹਿੰਦੇ ਨੇ ਕਿ ਪਹਿਲੀ ਗੱਲ ਤਾਂ ਬੀਬੀਆਂ ਕਹਿੰਦੇ ਬੰਦਿਆਂ ਤੋਂ ਪਹਿਲਾਂ ਤਿਆਰ ਹੀ ਨਹੀਂ ਹੁੰਦੀਆਂ
1: ਤਾਂ ਤੇ ਮੈਨੂੰ ਸ਼ਬਦ ਨਹੀਂ ਮਿਲ ਰਿਹਾ ਸੀ
0: ਪਰ ਜਦੋਂ ਤਿਆਰੀ ਦੇ ਨੇੜੇ ਹੋਣ ਤਾਂ ਕਹਿਣਗੀਆਂ ਉਹ ਸਮਾਨ ਰੱਖ ਲਿਆ ਆਹ ਸਮਾਨ ਰੱਖ ਲਿਆ ਅਖੀਰ ਕਹਿਣਗੀਆਂ ਦੇਖੋ ਮੇਰੇ ਮੂੰਹ ਨਾ ਜ਼ਿਆਦਾ ਚਿੱਟਾ ਜਿਹਾ ਤੇ ਨਹੀਂ ਲੱਗੀ ਜਾਂਦਾ
1: ਤੇ ਹੁਣ ਕੁਛ ਹੈ ਨਹੀਂ
0: ਫਿਰ ਕਹਿਣਗੀਆਂ ਵੀ ਚਲੋ ਬੈਠੋ ਗੱਡੀ ਦੇ ਵਿੱਚ ਤਾਂ ਸਮਝ ਲਓ ਵੀ ਹੁਣੇ ਤਿਆਰ ਨੇ ਆਹ ਗੱਲ ਤਾਂ ਤੁਹਾਡੀ ਬਿਲਕੁਲ
1: ਨਹੀਂ ਉਦੋਂ ਵੀ ਸਪੇਸ ਰਹਿੰਦੀ ਹੈ ਬੈਠੋ ਗੱਡੀ ਗੱਡੀ ਦੀ ਜਿੰਨੀ ਦੇਰ 'ਚ ਬੱਚੇ ਬਿਠਾਓਗੇ ਕਾਰ ਸੀਟਾਂ ਦੀ ਬੈਲਟਾਂ ਬੁਲਟਾਂ ਲਾਓਗੇ ਉਨੀ ਦੇਰ 'ਚ ਵੀ ਤੁਸੀਂ ਥੋੜ੍ਹਾ ਬਹੁਤ ਪਰਫਿਊਮ ਜਾਂ ਕੁਛ
0: ਹਾਂ ਕੁਛ ਨਾ ਕੁਛ ਮਤਲਬ ਇਸ ਸਿਨੈਰੀਓ 'ਚ ਤੁਸੀਂ ਮੰਨ ਲਓ ਜੇ ਕਹਿ ਵੀ ਦਿਓ ਨਾ ਵੀ ਹਾਂ ਨਹੀਂ ਨਹੀਂ ਠੀਕ ਲੱਗ ਰਿਹਾ ਉਹਨੂੰ ਕੋਈ ਨਹੀਂ ਫਿਰ ਉਹਨੂੰ ਫਿਰ ਯਕੀਨ ਨਹੀਂ ਆਉਣਾ ਕਰਨਾ ਉਹ ਹੀ ਆ ਜੋ ਕਰਨਾ ਥੈਂਕ ਯੂ ਕਹਿੰਦੇ ਵੀਕਐਂਡ ਦੇ ਉੱਤੇ ਮੈਂ ਵਾਪਸ ਆਊਂਗਾ ਨੈੱਟਫਲਿਕਸ ਦੇ ਉੱਤੇ ਦੇਖਣ ਦਾ ਮੌਕਾ ਮਿਲਿਆ ਅਤੇ ਕਹਿੰਦੇ ਨੇ ਕਿ ਮੂਵੀ ਦੇਖਣ ਤੋਂ ਬਾਅਦ ਮੇਰੀ ਵਾਈਫ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਕਿ ਕਿੰਨਾ ਜ਼ਿਆਦਾ ਧੱਕਾ ਹੋਇਆ ਵਾ ਉਦੋਂ ਆਪਣੇ ਲੋਕਾਂ ਦੇ ਨਾਲ ਅਸੀਂ ਦੁਆਬਾ ਸਾਈਡ 'ਤੇ ਰਹਿੰਦੇ ਹਾਂ ਅਤੇ ਦੂਰ ਦੂਰ ਤੱਕ ਕੋਈ ਇੱਦਾਂ ਦੀ ਫੈਮਿਲੀ ਮੈਂਬਰ ਨਹੀਂ ਜੋ ਉਦੋਂ ਇਫੈਕਟ ਹੋਇਆ ਹੋਵੇ ਪਾਰਟੀਸ਼ਨ ਦੇ ਵਿੱਚ ਪਰ ਕਹਿੰਦੇ ਕਿ ਐਜ਼ ਏ ਹਿਊਮਨ ਬੀਂਗ ਬਹੁਤ ਜ਼ਿਆਦਾ ਪੇਨ ਫੀਲ ਹੋਈ ਇਹਨਾਂ ਸਾਰਿਆਂ ਫੈਮਿਲੀਜ਼ ਦੇ ਲਈ ਅਤੇ ਰੱਬ ਸਭ ਨੂੰ ਖੁਸ਼ ਰੱਖੇ ਬਲਜੀਤ ਜੀ ਅਸਲ 'ਚ ਮੈਂ ਦੱਸਾਂ ਨਾ ਅਤੇ ਮਤਲਬ ਸਾਡਾ ਤਾਂ ਹੁਣ ਚਲੋ ਬਾਰਡਰ ਏਰੀਆ ਵਾ ਹੈ ਨਾ ਅਤੇ ਮੈਂ ਤੁਹਾਨੂੰ ਜੇ ਸੱਚ ਪੁੱਛੋ ਤਾਂ ਫਿਲਮ 'ਚ ਤਾਂ ਮੈਂ ਕਹਿ ਲਓ ਕਿ ਕੁਛ ਵੀ ਨਹੀਂ ਵਿਖਾਇਆ ਜੋ ਜੋ ਲੋਕਾਂ ਦੇ ਨਾਲ ਹੋਇਆ ਵਾ ਪੁੱਛੋ ਕੁਛ ਨਾ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕੀ
1: ਮੇਰੇ ਤੇ ਦਾਦੇ ਜੀ ਮਤਲਬ ਸਾਰਿਆਂ ਦੇ ਜਿਨ੍ਹਾਂ ਦੇ ਮਾਈਗ੍ਰੇਂਟ ਫੈਮਿਲੀ ਹੈ ਮੇਰੇ ਪੇਕੇ ਸਹੁਰੇ ਦੋਨੇ ਹੀ ਮਾਈਗ੍ਰੇਂਟ ਨੇ ਤੇ ਅਸੀਂ ਤੇ ਮਤਲਬ ਕੋਈ ਵੀ ਫਿਲਮ ਲੈ ਲਓ ਉਠਾ ਕੇ ਈਵਨ ਖੁਸ਼ਵੰਤ ਸਿੰਘ ਦੀ ਜਿਹੜੀ ਨੋਵਲ ਹੈ ਟ੍ਰੇਨ ਟੂ ਪਾਕਿਸਤਾਨ ਉਹਦੇ 'ਚ ਵੀ ਇੰਨਾ ਨਹੀਂ ਹੈ ਜਿਹੜਾ ਮਤਲਬ ਉਹਨਾਂ ਤੋਂ ਅਸੀਂ ਜਿਵੇਂ ਸੌਣ ਵੇਲੇ ਕਹਾਣੀਆਂ ਨਹੀਂ ਸੁਣਦੇ ਉੱਦਾਂ ਸੁਣਾਉਂਦੇ
0: ਬਿਆਨ ਕੀਤਾ ਨਹੀਂ ਜਾ ਸਕਦਾ ਜਸਟ ਇਹ ਚੀਜ਼ਾਂ ਸ਼ਬਦਾਂ 'ਚ ਨਹੀਂ ਬਿਆਨ ਕੀਤੀਆਂ ਜਾ ਸਕਦੀਆਂ ਪਰ ਜ਼ਿੰਦਗੀ ਚੱਲਦੇ ਰਹਿਣ ਦਾ ਨਾਂ ਹੈ ਵੇਖੋ ਜਿਹਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਉਹ ਤੋਂ ਉੱਠ ਕੇ ਅਤੇ ਫਿਰ ਦੁਬਾਰਾ ਖੜ ਜਾਂਦਾ ਵਾ ਇਹੋ ਹੀ ਲਾਈਫ ਹੈ ਕਹਿੰਦੇ ਮੈਂ ਵੀ ਸੇਮ ਹੀ ਜਾਚੀ ਕਹਿੰਦੇ ਕਿ ਕੱਪੜੇ ਔਖੇ ਲੱਗਦੇ ਇੱਕ ਕਹਿੰਦੇ ਕਿ ਸੋਫੇ ਜਿਹੇ ਵਿਚਾਰਾ ਭਰਿਆ ਹੀ ਰਹਿੰਦਾ ਵਾ ਬਟ ਕਹਿੰਦੇ ਕਿ ਮੈਂ ਬੱਚਿਆਂ ਨੂੰ ਨਾਲ ਲਾ ਕੇ ਵੀਕਐਂਡ ਦੇ ਉੱਤੇ ਕਰ ਲੈਣੀ ਸਭ ਸੋਰਟ ਬੈਸਟ ਚੀਜ਼ ਆ ਤੁਸੀਂ ਬੱਚਿਆਂ ਨੂੰ ਲਾਓ ਬੱਚਿਆਂ ਨਾ ਜਿਹੜੀਆਂ ਕੁੜੀਆਂ ਨੇ ਉਹ ਬਹੁਤ ਸੋਹਣੇ
1: ਇੰਜੋਏ ਵੀ ਕਰਦੀਆਂ ਕਈ ਵਾਰੀ ਜਿਵੇਂ ਸਪੈਸ਼ਲੀ ਹੁਣ ਸਭ
0: ਗੇਮ ਗੇਮ ਦੇ ਵਿੱਚ ਕਰਵਾਇਆ ਕਰੋ
1: ਛੋਟੇ ਹਾਂ ਗੇਮ ਹੀ ਉਹੀ ਕਰਨਾ ਪੈਂਦਾ ਛੋਟੇ ਮਤਲਬ ਸੋਕਸਿਸ ਜੋੜਨਾ ਦੋਵੇਂ ਸੇਮ ਮੈਚਿੰਗ ਕਰਕੇ ਕਰਨਾ ਉਹ ਵੀ ਉਹਨਾਂ ਨੂੰ ਕਿ ਹਾਂ ਲੱਭ ਕੇ ਮੈਨੂੰ ਮੈਂ ਕਿੰਨੇ ਜ਼ਿਆਦਾ ਕੀਤੇ ਤੋਂ ਕਿੰਨੇ ਕਿਉਂਕਿ ਮੋਜੇ ਵੀ ਤਾਂ ਕਿੰਨੇ ਹੋ ਜਾਂਦੇ ਇੱਕ ਘਰ ਦੇ ਵਿੱਚ
0: ਹਾਂ ਬਿਲਕੁਲ ਚਲੋ ਆਪਾਂ ਮੈਸੇਜ ਵੀ ਆਪਾਂ ਆ ਕੇ ਹੀ ਲੈਂਦੇ ਹਾਂ ਕਿਉਂਕਿ ਹੁਣ ਹਾਂਜੀ ਕਿਉਂਕਿ ਆਪਣੇ ਲੇਟ ਹੋ ਜਾਣਾ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਜੀ ਲੇਜ਼ੀ ਡੇ ਆ ਕੇ ਤੁਹਾਡੀ ਸੁਸਤੀ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਫਿਰ ਤੁਸੀਂ ਸਾਡੀ 'ਤੇ ਕਰ ਲਿਓ ਰੇਡੀਓ ਹਾਂਜੀ 1674 AM
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਗਿੱਦਾ ਇੰਸ਼ੋਰੈਂਸ। ਸ਼ਰਤਾਂ ਲਾਗੂ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਟਿਕਟ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਤੇ ਮੈਂ ਤੇ ਮੇਰੇ ਨਾਲ ਮੈਂ ਮਤਲਬ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਯਸ਼ਪ੍ਰੀਤ ਮੈਂ ਇੰਨੇ ਕੁ ਲੇਜ਼ੀ ਹੋ ਜਾਓ ਨਾਮ ਕੀ ਦੱਸਾਂ ਜੀ
1: ਪਤਾ ਹੀ ਹੈ ਤੁਹਾਨੂੰ
0: ਕੀ ਦੱਸਾਂ
1: ਮੈਨੂੰ ਤਾਂ ਪਤਾ ਕੀ ਲੱਗਿਆ ਤੁਸੀਂ ਬੋਲਿਆ ਮੈਂ ਤੇ ਮੇਰੀ ਤਨਹਾਈ ਐਵੇਂ ਕੁਛ ਐਵੇਂ ਲੱਗੇ ਕਿ ਤੁਸੀਂ ਇੱਦਾਂ ਕੋਈ ਬੋਲਣ ਲੱਗੇ ਹੋ ਲਾਈਨ
0: ਇੱਦਾਂ ਵੀ ਮੈਂ ਸ਼ਾਇਰਾਨਾ ਨਹੀਂ ਹਾਂ
1: ਕੀ ਪਤਾ ਮੈਨੂੰ ਲੱਗਾ ਸੈਟਰਡੇ ਦਾ ਤੁਹਾਡੇ ਦਿਮਾਗ 'ਚ ਅਜੇ ਵੀ ਉਹ ਹੈ
0: ਪਲਾਨ ਕੀਤੀਆਂ ਹੁੰਦੀਆਂ ਪਰ ਉਹਨਾਂ ਦੀ ਆਊਟਪੁੱਟ ਜਿਹੜੀ ਆ ਉਸ ਤੋਂ ਕਿਤੇ ਵਧੇਰੇ ਆਉਂਦੀ ਆ ਆਊਟਪੁੱਟ ਆਉਂਦੀ ਆ ਉੱਥੇ ਆਉਣ ਵਾਲਿਆਂ ਦੇ ਨਾਲ ਉਹਨਾਂ ਦੇ ਅੰਗੇਜ਼ ਹੋਣ ਦੇ ਨਾਲ ਉਹ ਫਿਰ ਤੁਸੀਂ ਭਾਵੇਂ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ ਪਰ ਉਹਨਾਂ ਦੀ ਜਿਹੜੀ ਐਨਰਜੀ ਉਹਨੂੰ 80% ਅਤੇ ਉਹਨਾਂ ਦੀ ਐਨਰਜੀ ਉਹਨਾਂ ਦਾ ਉਤਸ਼ਾਹ ਉਹੀ ਅਪਲਿਫਟ ਕਰਦਾ ਨਹੀਂ ਤਾਂ ਮੰਨ ਲਓ ਕਿੰਨਾ ਵੀ ਤੁਸੀਂ ਜ਼ੋਰ ਲਾ ਲਓ ਜੇ ਉੱਥੇ ਆਉਣ ਵਾਲਿਆਂ ਦੀ ਐਨਰਜੀ ਉੱਦਾਂ ਦੀ ਹੋਵੇ ਤਾਂ ਤੁਹਾਡਾ ਚੰਗਾ ਭਲੀ ਸਾਰੀ ਐਨਰਜੀ ਤੁਹਾਡੀ ਸਾਰਾ ਪ੍ਰੋਗਰਾਮ ਤੁਹਾਡਾ ਖਤਮ ਕਰੋ ਇੰਨੇ ਕੁ ਪਿਆਰੇ ਲੋਕ ਆਏ ਇੰਨਾ ਕੁ ਮਜ਼ਾ ਆਇਆ ਇੰਨਾ ਕੁ ਵਧੀਆ ਸੀ ਪ੍ਰੋਗਰਾਮ ਵੀ ਮਤਲਬ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਛੋਟਾ ਜਿਹਾ ਪਰ ਬਹੁਤ ਵਧੀਆ
1: ਮੈਨੂੰ ਇੱਦਾਂ ਲੱਗਦਾ ਮਾਈਕ ਤੇ ਜਿਹੜਾ ਪਰਫੋਰਮ ਕਰ ਰਿਹਾ ਹੁੰਦਾ ਉਹਦਾ ਤਾਂ ਵਾਕਈ ਉਹ ਕਿੰਨਾ ਵੀ ਸੋਹਣਾ ਤਿਆਰ ਕਰਕੇ ਜੇ ਉਹਨੂੰ ਮਤਲਬ ਉਹਨੂੰ ਐਕਸਪ੍ਰੈਸ਼ਨ ਇੱਦਾਂ ਬਲੈਂਕ 'ਚ ਦੇਖਣ ਲੋਕਾਂ ਦੇ ਤੇ ਉਹਦੀ ਐਵੇਂ ਮਤਲਬ ਉਹ ਡਰੇਨ ਆਊਟ ਹੋ ਜਾਂਦੀ ਹੈ ਉਸ ਤੋਂ ਕਿੰਨਾ ਹੀ ਸੋਹਣਾ ਕਿੰਨਾ ਹੀ ਵੱਡੇ ਤੋਂ ਵੱਡਾ ਕਲਾਕਾਰ ਹੋਏ ਮੈਂ ਕਹਿੰਦੀ ਹਾਂ ਅਮਿਤਾਭ ਬੱਚਨ ਵੀ ਹੋਏ ਮਾਈਕ ਤੇ ਜੇ ਉਹਨੂੰ ਲੱਗੇ ਕਿ ਹਾਂ ਇਹ ਕੀ ਹੈ ਹਨਾ ਤੇ ਉਹ ਕੁਛ ਵੀ ਨਹੀਂ ਕਰ ਸਕਦਾ ਤੇ ਉਹ ਡਿਪੈਂਡ ਬਹੁਤ ਕਰਦਾ ਐਨਰਜੀ ਕਿ ਤੁਸੀਂ ਬੈਠੇ ਹੋ ਤੇ ਐ ਨਹੀਂ ਹੈ ਕਿ ਜਸ ਆਉਣ ਲਈ ਆਏ ਹੋ ਤੁਸੀਂ ਉਹ ਚੀਜ਼ ਨੂੰ ਜੀਣ ਲਈ ਆਏ ਹੋ
0: ਮੈਂ ਵੇਖ ਰਿਹਾ ਹਾਂ ਰੀਲ ਜੀ ਵੇਖ ਰਿਹਾ ਹਾਂ ਮੈਂ ਮੋਟੀਵੇਸ਼ਨਲ ਸਮਥਿੰਗ ਇੱਦਾਂ ਦੀ ਤੇ ਉਹ ਕਹਿੰਦੇ ਵੀ ਇੱਕ ਨਾ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਮਨੋਵਿਗਿਆਨੀਆਂ ਨੇ ਉਹਨਾਂ ਨੇ ਇੱਕ ਬਾਸਕਿਟਬਾਲ ਦਾ ਪ੍ਰੋਫੈਸ਼ਨਲ ਪਲੇਅਰ ਲਿਆ ਤੇ ਇੱਕ ਆਮ ਮੰਨ ਲਓ ਮੈਨੂੰ ਜਾਂ ਤੁਹਾਨੂੰ ਲੈ ਲੈਣ ਵੀ ਜਿਹਨੂੰ ਨਹੀਂ ਪਤਾ ਕੁਛ ਵੀ ਹੈ ਨਾ ਤੇ ਉਹਨਾਂ ਨੇ ਕਹਿੰਦੇ ਵੀ ਉਹਨੂੰ ਕਿਹਾ ਵੀ 5 ਬਾਲਾਂ ਤੋਂ ਸੁੱਟਣੀਆਂ ਤੇ ਉਹ ਜਿਹਨੂੰ ਨਹੀਂ ਕੁਛ ਵੀ ਆਉਂਦਾ ਉਹਨੇ 5 ਬਾਲਾਂ ਸੁੱਟੀਆਂ ਤੇ ਉਹਦੀਆਂ 4 ਮਿਸ ਹੋਈਆਂ 1 ਪੈ ਗਈ ਉਹਦੀ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੂਸਰੇ ਨੂੰ ਕਿਹਾ ਤੇ ਉਹਦੀਆਂ ਪੰਜਾਂ ਦੀਆਂ 5 ਹੀ ਪੈ ਗਈਆਂ ਉਹ ਪ੍ਰੋਫੈਸ਼ਨਲ ਹੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਵੀ ਉਹਦੀਆਂ ਜਿਹੜੀਆਂ ਨਹੀਂ ਆਉਂਦੀਆਂ ਅਨਪ੍ਰੋਫੈਸ਼ਨਲ ਹੀ ਬੰਦਾ ਉਹਦੀਆਂ ਅੱਖਾਂ 'ਤੇ ਉਹਦੇ ਪੱਟੀ ਬੰਨੀ ਅਤੇ ਲਾਗੇ ਉਹਦੇ ਜਿਹੜੇ ਪਿੱਛੇ 15-20 ਜਣੇ ਖਿਲਾਰੇ ਅਤੇ ਉਹਨੇ ਜਦੋਂ ਬੋਲਾਂ ਅੱਖਾਂ ਉੱਤੇ ਪੱਟੀ ਬੰਨ ਕੇ ਪਾਈਆਂ ਅਤੇ ਉਹ ਭਾਵੇਂ ਨਹੀਂ ਵੀ ਹੀ ਪੈ ਰਹੀਆਂ ਪਰ ਉਹ ਇੱਦਾਂ ਚੀਰ ਅਪ ਕਰ ਰਹੇ ਸੀ ਵੀ ਜਿੱਦਾਂ ਮਤਲਬ ਪੈ ਗਈਆਂ ਹੁੰਦੀਆਂ ਠੀਕ ਹੈ ਅਤੇ ਜਦਕਿ ਉਹ ਕੋਈ ਵੀ ਨਹੀਂ ਪਈ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਟੀ ਖੋਲ੍ਹ ਕੇ ਫਿਰ ਉਹਨੂੰ ਦੁਬਾਰਾ ਪਾਉਣ ਦੇ ਲਈ ਕਿਹਾ ਅਤੇ ਕਹਿੰਦੇ ਕਿ 5 ਚੋਂ 4 ਉਹਨੇ ਪਾ ਲਈਆਂ ਕਿਉਂਕਿ ਉਹ ਐਪਰੀਸ਼ੀਏਸ਼ਨ ਹੀ ਇੰਨੀ ਉਹਨੂੰ ਕੌਨਫੀਡੈਂਸ ਇੰਨਾ ਕਾ ਗਿਆ ਅਤੇ ਇਹੋ ਹੀ ਸੇਮ ਐਕਸਪੈਰੀਮੈਂਟ ਜਦੋਂ ਪ੍ਰੋਫੈਸ਼ਨਲ ਪਲੇਅਰ ਦੇ ਨਾਲ ਕੀਤਾ ਗਿਆ ਅਤੇ ਜਦੋਂ ਉਹਦੀਆਂ ਅੱਖਾਂ 'ਤੇ ਪੱਟੀ ਬੰਨ ਕੇ ਕਰਵਾਇਆ ਅਤੇ ਉਹਦੀਆਂ ਭਾਵੇਂ ਪੈ ਵੀ ਰਹੀਆਂ ਸੀ ਅਤੇ ਉਹਨੂੰ ਇੱਦਾਂ ਉਹਨਾਂ ਨੇ ਰੈਕਟ ਕੀਤਾ ਉਹ ਮਲਾ ਵੀ ਮਿਸ ਹੋ ਗਿਆ ਵੀ ਅੱਛਾ ਸਰਪ੍ਰਾਈਜ਼ਿੰਗਲੀ ਬਾਅਦ 'ਚ ਜਦੋਂ ਪੱਟੀ ਖੋਲ੍ਹ ਕੇ ਫਿਰ ਉਹਦੇ ਕੋਲੋਂ ਕਰਵਾਇਆ ਗਿਆ ਅਤੇ ਉਹਨੇ ਅਗਲੀਆਂ 5 ਦੇ ਵਿੱਚੋਂ 3 ਮਿਸ ਕਰਤੀਆਂ
1: ਕਿਉਂਕਿ ਹਾਂ ਉਹਨੂੰ
0: ਕੌਨਫੀਡੈਂਸ ਜਾਂਦਾ ਐਪਰੀਸ਼ੀਏਸ਼ਨ ਚੀਅਰ ਅਪ ਇੰਨਾ ਕੁ ਜ਼ਿਆਦਾ ਅਸਰ ਕਰਦਾ ਤੁਹਾਡੇ ਉੱਤੇ ਹੈ ਨਾ ਉਹ ਚਾਹੇ ਸਾਡੇ ਬੱਚੇ ਨੇ ਇੱਥੇ ਇਸੇ ਕਰਕੇ ਇੰਨਾ ਜ਼ਿਆਦਾ ਉਹ ਕੀਤਾ ਜਾਂਦਾ ਨਾ ਪਰ ਕਈ ਵਾਰੀ ਮੈਨੂੰ ਲੱਗਦਾ ਵੀ ਜਿਹੜਾ ਨਜਾਇਜ਼ ਹੈ ਉਹ ਐਵੇਂ ਓਵਰ ਕੌਨਫੀਡੈਂਸ ਵੀ ਬਣਾ ਦਿੰਦਾ ਖੈਰ ਅੱਜ ਲੇਜ਼ੀ ਆਪਣੇ 'ਤੇ ਸਾਡੀਆਂ ਗੱਲਾਂ ਹੋ ਰਹੀਆਂ ਨੇ ਆਲਸ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਕਈ ਵਾਰੀ ਸਾਡਾ ਜੀ ਕਰਦਾ ਵੀ ਅੱਜ ਨਾ ਕੁਛ ਵੀ ਨਾ ਕਰੀਏ ਅੱਜ ਵਿਹਲੇ ਰਹੀਏ ਅੱਜ ਮਤਲਬ ਲੇਜ਼ੀ ਜਾਂ ਮਤਲਬ ਕੋਈ ਉਹਦੇ ਅੱਛਾ ਲੇਜ਼ੀ ਦੇ ਲਈ ਵੀ ਨਾ ਸਾਨੂੰ ਇੱਕ ਬਹਾਨਾ ਜਿਹਾ ਚਾਹੀਦਾ ਹੁੰਦਾ ਅੱਜ ਮੀਂਹ ਪੈ ਰਿਹਾ ਯਾਰ ਅੱਜ ਲੇਜ਼ੀ ਹੋ ਜਾਈਏ ਅੱਜ ਧੁੱਪ ਬਹੁਤ ਲੱਗੀ ਅੱਜ ਲੇਜ਼ੀ ਹੋ ਜਾਈਏ ਹੈ ਨਾ ਅੱਜ ਬੱਚਿਆਂ ਨੂੰ ਛੁੱਟੀ ਅੱਜ ਲੇਜ਼ੀ ਹੋ ਜਾਈਏ ਬੱਚੇ ਸਕੂਲ ਚਲ ਗਏ ਨੇ ਅੱਜ ਲੇਜ਼ੀ ਹੋ ਜਾਈਏ ਮਤਲਬ ਆਪਾਂ ਆਪਣੇ ਆਪ ਨੂੰ ਇੱਕ ਬਹਾਨਾ ਦਿੰਦੇ ਹਾਂ ਹੈ ਨਾ ਦਿਮਾਗ ਨੂੰ ਇੱਕ ਉਹ ਦਿੰਦੇ ਹਾਂ ਸਿਗਨਲ ਵੀ ਅੱਜ ਮੰਨ ਲਓ ਰੇਡੀਓ 'ਤੇ ਯਸ਼ ਨੇ ਕਿਹਾ ਸੀ ਅੱਜ ਲੇਜ਼ੀ ਹੋ ਜਾਈਏ ਹੈ ਨਾ ਵੀ ਜੇ ਉਹਦੇ ਕੱਪੜੇ ਪਏ ਸਾਡੇ ਪਏ ਰਹਿਣਗੇ ਇੱਦਾਂ ਦੀ ਜੇ ਮੰਨ ਲਓ ਤੁਸੀਂ ਕੋਈ ਗੱਲ ਕੋਈ ਇੱਦਾਂ ਦੀ ਸੁਣ ਲਓ ਵੀ ਮੈਂ ਝੱਟ ਪੱਟ ਸਾਰੇ ਕੱਪੜੇ ਕੁੱਪੜੇ ਕਰਕੇ ਮੈਂ ਤਾਂ ਮਤਲਬ ਐਂ ਟਿਚਨ ਬਿਚਨ ਕਰ ਗਈ ਤਾਂ ਉਹਦੇ ਨਾਲ ਇੰਨਾ ਕੁ ਸੁਣਨ ਦੇ ਨਾਲ ਕਿਸੇ ਵੇਲੇ ਸ਼ਾਇਦ ਕਿਸੇ ਨੂੰ ਹੌਸਲਾ ਮਿਲ ਜਾਂਦਾ ਹੋਵੇ ਵੀ ਮੇਰੇ ਹੀ ਪਏ ਆ ਦਵਾਦਾ ਮੈਂ ਵੀ ਕਰ ਲਾਂ
1: ਉਹੀ ਡਿਪੈਂਡ ਉਸ ਜ਼ਿੰਦਗੀ ਇਹੀ ਹੈ ਆਪਾਂ ਨੂੰ ਕਈ ਵਾਰ ਇੱਦਾਂ ਲੱਗਦਾ ਨਾ ਜਿਸ ਚੀਜ਼ ਦਾ ਹੱਲਾ ਹੁੰਦਾ ਹੈ ਉਹੀ ਚੀਜ਼ ਆਪਾਂ ਨੂੰ ਲੱਗਦਾ ਕਿ ਹਾਂ ਇਹ ਟ੍ਰੈਂਡਿੰਗ ਹੈ ਅਤੇ ਉਹ ਵੀ ਗੱਲ ਵਾਕਈ ਹੁਣ ਜੇ ਕਈ ਚੀਜ਼ਾਂ ਆਪਾਂ ਗੱਲ ਕਰਦੇ ਹਾਂ ਅਤੇ ਉਹਦਾ ਅਸਰ ਪੈਂਦਾ ਹੈ ਕਈ ਵਾਰੀ ਕਹਿੰਦੇ ਨਾ ਕਿ ਖੁਦ ਤੁਹਾਨੂੰ ਕੋਈ ਜਾਂ ਆਪਣਾ ਕੋਈ ਬੋਲੇ ਉਹਦਾ ਇੰਨਾ ਫਰਕ ਨਹੀਂ ਪੈਂਦਾ ਜੇ ਕੋਈ ਹੁਣ ਆਪਾਂ ਐਕਟਿਵ ਕਿਵੇਂ ਹੁੰਦੇ ਹਾਂ ਜਿਵੇਂ ਮੈਂ ਫੋਨ ਕਰ ਮੈਨੂੰ ਕਿਸੇ ਦਾ ਫੋਨ ਆਇਆ ਕਿ ਅਸੀਂ ਆ ਰਹੇ ਹਾਂ ਤੇ ਉਹ ਕੱਪੜੇ ਕਿੱਥੇ ਸ਼ੂ ਸ਼ਟਾਕ ਚ ਹੋਣੇ, ਉਹ ਕੰਫਰਟ ਜ਼ੋਨ ਨਹੀਂ ਹੈ ਨਾ, ਕਿਉਂਕਿ ਤੁਹਾਨੂੰ ਇਦਾਂ ਲੱਗੇਗਾ ਕਿ ਹਾਂ ਉਹਨਾਂ ਨੇ ਦੇਖ ਲੈਣਾ ਕਿੱਦਾਂ ਲੱਗਣਾ ਉਹਨਾਂ ਨੂੰ ਜੀ. ਅੱਛਾ, ਮੇਰਾ ਜਦੋਂ ਨਵਾਂ ਨਵਾਂ ਘਰ ਬਣਿਆ ਨਾ, ਉਦੋਂ ਤੇ ਮੇਰੇ ਇੱਕ ਵੀ ਕਾਕਾ ਕਿ ਜਿਹੜਾ ਵੀ ਕੋਈ ਆਉਣਾ ਉਹਨਾਂ ਨੇ ਘਰ ਵੀ ਵੇਖਣਾ, ਫਿਰ ਉਹ ਗੈਸਟ ਰੂਮ ਵੀ ਵੇਖਣਾ, ਤੇ ਉਦੋਂ ਤੇ ਇੰਨਾ ਸੋਹਣਾ, ਹੁਣ ਹੁਣ ਪੁਰਾਣਾ ਹੋ ਗਿਆ, ਹੁਣ ਮੈਨੂੰ ਲੱਗਦਾ ਠੀਕ ਹੈ.
0: ਨਹੀਂ ਤੁਸੀਂ ਤੁਸੀਂ ਵਾਰ ਵਾਰ ਬਹੁਤ ਵੇਖ ਚੁੱਕੇ ਹੋ.
1: ਹਾਂ, ਕੰਫਰਟ
0: ਜਦੋਂ ਤੁਹਾਡੇ ਲਈ ਨਵਾਂ ਸੀ ਉਦੋਂ
1: ਦਿਮਾਗ ਕਿ ਹਾਂ ਨਹੀਂ ਹੁਣ ਕੋਈ ਆ ਜਾਏਗਾ ਜਾਂ ਕੋਈ ਆਉਣ ਵਾਲਾ, ਤੇ ਆਪਾਂ ਉਦੋਂ ਲੱਗਦਾ ਕਿ ਹਾਂ ਨਹੀਂ ਸਭ ਕੁਛ ਪ੍ਰੋਪਰ ਜਗ੍ਹਾ ਤੇ, ਜਿਹੜੀ ਜਿਸ ਚੀਜ਼ ਦੀ ਥਾਂ ਹੈ ਉਹ ਉਸ ਜਗ੍ਹਾ ਹੀ ਹੋਏ. ਲੇਕਿਨ ਜਦੋਂ ਆਪਾਂ ਨੂੰ ਹੁੰਦਾ ਨਾ ਲੇਜ਼ੀ ਡੇ, ਸਭ ਆਪਾਂ ਨੂੰ ਲੱਗਦਾ ਕਿ ਯਾਰ ਅੱਜ ਰਹਿਣ ਦਿੰਦੇ ਹਾਂ. ਕਈ ਚੀਜ਼ਾਂ ਆਪਣੀ ਲਾਈਫ ਦੇ ਵਿੱਚ, ਜਿਵੇਂ ਮੈਂ ਕੱਪੜਿਆਂ ਦਾ ਹੀ ਐਗਜ਼ਾਮਪਲ ਦਿੱਤਾ, ਆਪਾਂ ਆਲਸ ਦੇ ਚੱਕਰ 'ਚ ਇੰਨਾ ਪਾਈਲਡ ਅਪ ਕਰ ਲੈਂਦੇ ਹਾਂ, ਫਿਰ ਉਹ ਅੱਗੇ ਨੁਕਸਾਨ ਹੀ ਹੁੰਦਾ. ਦੇਖਿਆ ਜਾਏ ਤਾਂ ਉਹ ਜਦੋਂ ਆਪਾਂ ਕੱਪੜੇ ਚੱਕ ਕੇ ਲੈ ਕੇ ਆਏ ਬਾਹਰੋਂ, ਉਦੋਂ ਹੀ ਨਾਲ ਦੇ ਨਾਲ ਕਰ ਲਓ ਅਤੇ ਉਹ ਸਮੇਟੇ ਜਾਣਗੇ. ਪਰ ਕਈ ਵਾਰੀ ਤਾਂ ਉਹ ਆਪਾਂ ਕਿ ਉਹ ਮਤਲਬ ਉਸ ਕੰਮ ਨੂੰ ਇਗਨੋਰ ਕਰਦੇ ਹੋਏ ਕਿ ਚੱਲ ਇਹ ਕਿਹੜਾ ਕਿੰਨਾ ਵੱਡਾ ਕੰਮ ਹੈ, ਬਾਅਦ ਚੋਂ ਕਰ ਲਾਂਗੇ. ਉਹਦੇ ਕਰਦੇ ਕਰਦੇ ਜਿਵੇਂ ਪਾਈਲਡ ਅਪ ਹੋ ਜਾਂਦੇ ਤੇ ਉਹ ਨੁਕਸਾਨ ਹੀ ਹੈ.
0: ਅੱਛਾ, ਕਈ ਵਾਰੀ ਜਿੱਦਾਂ ਹੁਣ ਤੁਹਾਨੂੰ ਕੱਪੜਿਆਂ ਤੋਂ ਹਲਕਾ ਤਿਆ ਨਾ ਤੁਹਾਨੂੰ ਜੋੜਨੇ, ਤੇ ਤੁਹਾਡੇ ਮਨ 'ਚ ਕਦੀ ਇੱਦਾਂ ਨਹੀਂ ਆਇਆ ਵੀ ਇੰਨੇ ਕੱਪੜੇ ਹੋਣੇ ਨਹੀਂ ਚਾਹੀਦੇ?
1: ਆਪਣੇ
0: ਆਪਣੇ ਨੂੰ ਬਾਹਰ ਕੱਢ ਕੇ ਜੇ ਬਾਕੀਆਂ ਦੀ ਗੱਲ ਕਰੀਏ,
1: ਨਹੀਂ ਪਰ ਕੋਸ਼ਿਸ਼, ਪਤਾ ਨੀ ਹੁਣ ਮੈਨੂੰ ਤਾਂ ਲੱਗਦਾ ਕਿ ਬਹੁਤ ਔਖਾ ਲੱਗਦਾ ਕੱਪੜੇ ਕੱਢਣਾ, ਉਹ ਜਿਹੜਾ ਕਲਟਰ ਡੀ ਕਲਟਰ, ਤਾਂ ਹੀ ਤੇ ਇੰਨਾ ਜ਼ਿਆਦਾ ਕਲਟਰ ਕਰ ਲੈਂਦੇ ਆਪਾਂ.
0: ਕਿਹੜੇ ਘਟਨੇ ਆ ਵੈਸੇ, ਉਹਦਾ ਮਨ ਚ ਆਉਂਦਾ ਹੋਵੇ ਵੀ ਚਾਰ ਕੱਪੜੇ ਚਾਹੀਦੇ ਆ, ਲੋੜ ਤੇ ਨਹੀਂ ਹੈ.
1: ਤੇ ਇਹ ਚੀਜ਼ ਤੇ ਇਹ ਜ਼ਰੂਰ ਹੈ, ਕਾਸ਼ ਇਦਾਂ ਦਾ ਵੀ ਕੋਈ ਆਟੋਮੈਟਿਕ ਫੰਡਾ ਹੈ ਕਿ ਕੱਪੜੇ ਠੱਪੇ ਵੀ ਜਾਣ.
0: ਇਦਾਂ ਬਸ ਡਿਸਪੋਜ਼ੇਬਲ ਕੱਪੜੇ ਹੋਣੇ ਚਾਹੀਦੇ ਆ. ਫਿਰ ਉਹਨੇ ਸਭ ਤੋਂ ਸਸਤੀਆਂ ਲੱਭ ਕੇ ਲਿਆਉਣੀਆਂ ਬਲਕ ਦੇ ਵਿੱਚ, ਤੇ ਇੱਕ ਵਾਰੀ ਪਾਉਣੀਆਂ ਤੇ ਸੁੱਟੀ ਜਾਣੀਆਂ. ਉਸ ਸਮੇਂ ਉਹਨੇ ਡਿਸਪੋਜ਼ੇਬਲ ਦਾ ਰਿਵਾਜ ਸ਼ੁਰੂ ਕੀਤਾ ਸੀ.
1: ਡਿਸਪੋਜ਼ੇਬਲ ਭਾਂਡੇ ਤੇ ਸੁਣਿਆ ਸੀਗਾ.
0: ਨਹੀਂ ਅੱਜ ਕੱਲ ਤੇ ਆਉਂਦੀਆਂ ਡਿਸਪੋਜ਼ੇਬਲ.
1: ਹਾਂਜੀ ਹਾਂਜੀ, ਹੁਣ ਤੇ
0: ਪਤਲੀਆਂ ਜਿਹੜੀਆਂ ਹਨ,
1: ਕੋਵਿਡ ਦੇ ਟਾਈਮ ਵੀ ਕਾਫੀ ਇਹ ਚੀਜ਼ਾਂ ਟ੍ਰੈਂਡ ਚ ਹੋਈ ਸੀਗੀ, ਇਦਾਂ ਦੀ ਚੀਜ਼ਾਂ. ਜੇ ਤੁਸੀਂ ਬਾਹਰ ਜਾ ਰਹੇ ਹੋ, ਸ਼ੂਜ਼ ਦੇ ਉੱਤੇ ਵੀ ਇਦਾਂ ਦੇ ਰੈਪਰ ਜੇ ਲਾ ਕੇ ਉਹ ਤੁਸੀਂ ਡਿਸਪੋਜ਼ ਆਫ ਕਰ ਦੋ ਨਾਲ ਦੇ ਨਾਲ.
0: ਹਾਂਜੀ ਜੀ, ਕੋਵਿਡ ਦੇ ਦਿਨਾਂ ਚ ਰਿਸ਼ਤੇ ਵੀ ਡਿਸਪੋਜ਼ ਲਾ ਗਏ. ਬਹੁਤ ਪੁੱਛੋ ਕੋਈ ਨਾ. ਚਲੋ, ਸਾਡੇ ਨਾਲ ਅਮਰਿਤ ਭੈਣ ਜੀ ਨੇ, ਸਤਿ ਸ਼੍ਰੀ ਅਕਾਲ ਅਮਰਿਤ ਭੈਣ ਜੀ, ਤੁਸੀਂ ਆਉਂਦੇ ਰਹੋ. ਆ ਵੇਖੋ ਹੁਣ ਇਹ ਦੋਵੇਂ ਭੈਣਾਂ ਵਾਂ, ਤੇ ਇੱਕ ਭੈਣ ਕਿੱਡੀ ਲੇਜ਼ੀ ਆ, ਮਤਲਬ ਮੈਂ ਫੋਨ ਵੀ ਨਾ ਕਰਾਂ, ਮੈਂ ਬੁਲਾਵਾਂ ਵੀ ਨਾ.
1: ਸਹੀ ਗੱਲ ਹੈ, ਇਹਨਾਂ ਦਾ ਹੀ ਆਂਦਾ ਵੈਸੇ ਅਮਰਿਤ.
0: ਹਾਂ, ਜਾ ਅਮਰਿਤ ਤੂੰ ਕਰ ਆ ਹੈ ਨਾ, ਪਿੱਛੋਂ ਗੱਲ ਮਤਲਬ ਦੱਸ ਦੇਣੀ, ਪਰ ਕਰਨਾ ਨਹੀਂ, ਮਤਲਬ
1: ਪਿੱਛੋਂ ਫੁਸਰ ਫੁਸਰ ਕਰ ਦੇਣਾ ਵਿੱਚ ਹੈ ਨਾ, ਲੇਕਿਨ ਖੁਦ ਨਹੀਂ ਕਾਲ ਲਾਣੀ.
0: ਆਲਸੀ ਆ,
2: ਮੈਂ ਸ਼ੁਰੂ ਕਰਾਂ?
1: ਕੰਪਲੀਮੈਂਟ
2: ਜੇ ਇੱਦਾਂ ਦੀ ਦੋ ਭੂਆ ਹੁਣ ਨਾ ਤਾਂ ਭਰਜਾਈ ਦਾ ਘਰ ਵੀ ਵੱਟ
0: ਦੇਣ. ਕਮਾਲ ਕਰਦੇ ਤੁਸੀਂ,
1: ਤੁਸੀਂ ਆਪ ਹੀ ਕਹੀ ਜਾਂਦੇ ਹੋ, ਅਸੀਂ ਤਾਂ ਨਹੀਂ ਗਿਆ.
2: ਮਿਲਦੀ ਹੈ ਤਾਂ ਹੀ ਦੱਸਦੀ ਬਈ.
0: ਐਵੇਂ ਆਈਡੀਆ ਦੇ ਜਾਂਦੇ ਜੇ.
2: ਨਹੀਂ ਅਸ ਜੀ, ਵੈਸੇ ਸੱਚੀ ਗੱਲ ਹੈ, ਤੁਸੀਂ ਮਿਸ ਕਰਤਾ ਪਰਵਾਨ ਨੇ, ਬਹੁਤ ਵਧੀਆ ਪ੍ਰੋਗਰਾਮ ਸੀ. ਅਸੀਂ ਪਹਿਲੀ ਵਾਰ ਗਏ ਤੇ ਇੰਨਾ ਵਧੀਆ ਐਕਸਪੀਰੀਅੰਸ ਰਿਹਾ ਨਾ. ਇਸ
1: ਵੀ ਮੈਨੂੰ ਲੱਗਦਾ ਕਿ ਮੈਂ ਆਲਸੀ ਵਰਡ ਜੋੜ ਸਕਦੀ ਆ, ਆਲਸ ਕਰਕੇ.
0: ਆਲਸੀ ਹੁੰਦਾ ਆਪਾਂ ਕਹੀਦਾ ਚਲੋ ਛੁੱਟੀ ਅੱਜ ਘਰੇ ਰਹਿੰਦੇ ਆ ਨਾ, ਮੈਂ ਤੇ ਆਪ ਬੜਾ ਇਸ ਕੰਮ ਨੂੰ ਹੁੰਦਾ. ਤੁਸੀਂ ਪੁੱਛ ਰਹੇ ਨਾ ਵੀ ਕਿਹੜੀ ਗੱਲ 'ਚ ਮੈਨੂੰ ਆਲਸ ਆਉਂਦਾ, ਮੈਨੂੰ ਤੇ ਹਰ ਇੱਕ ਗੱਲ 'ਚ ਆਉਂਦਾ.
1: ਤੁਸੀਂ ਹੁਣ ਸਾਰੇ ਤੁਹਾਨੂੰ ਇੰਨਾ ਆਈਡਲ ਮੰਨਦੇ, ਤੁਸੀਂ ਇਹ ਕਹੋਗੇ ਫਿਰ ਅਸੀਂ ਸਾਰੇ ਇਦਾਂ ਲੱਗਦਾ.
0: ਮੈਂ ਝੂਠ ਕੋ ਬੋਲਾਂ,
1: ਮੇਰੇ ਵਰਗਾ ਇਹੀ ਕਹੇ ਕਿ ਭਾਜੀ ਨੂੰ ਹੀ ਆਲਸ ਹੁੰਦਾ, ਮੈਂ ਕਿ ਮੈਂ ਵੀ ਮੈਂ
0: ਬੜਾ ਐਕਟਿਵ ਆ, ਮੈਂ ਹਰ ਕੰਮ ਟਾਈਮ ਨਾਲ ਕਰਦਾ ਵਾ।
2: ਜਦ ਕਿ ਫਿਰ ਉਹ ਗੱਲ ਹੋ ਗਈ ਨਾ, ਆਪਾਂ ਨੰਬਰ ਧੱਕੇ ਤੇ ਬਣਾਏ ਜਾਂਦੇ ਜੇ ਪਤਾ ਸਾਨੂੰ ਆਪਾਂ ਕਿੱਦਾਂ ਦੇ ਆਪਾਂ ਦੱਸ
0: ਸਕਦੇ ਸਾਰੇ ਇੱਦਾਂ ਦੇ ਹੀ ਆ। ਜਿੰਨਾ ਚਿਰ ਕੋਈ ਤਲਵਾਰ ਨਾ ਲਟਕਦੀ ਹੋਵੇ ਕੋਈ ਕਿਸੇ ਕਿਸਮ ਦੀ, ਕਿੱਥੇ ਜੀ ਕਰਦਾ, ਡੈਡ ਲਾਈਨ ਨਾ ਖੜੀ ਹੋਵੇ ਕਿੱਥੇ ਜੀ ਕਰਦਾ ਤੁਹਾਡਾ।
2: ਮੇਰਾ ਵੀਰ ਜੀ ਦਰਅਸਲ ਆਲਸ ਜਾ ਚਲਦੇ ਤਾਂ ਲੌਂਗ ਵੀਕਐਂਡ ਆਉਂਦਾ ਨਾ, ਜਦ ਪਤਾ ਕਿ ਬੱਚੇ ਵੀ ਘਰੇ ਨੇ ਤੇ ਉਸ ਟਾਈਮ ਥੋੜਾ ਮੈਨੂੰ ਹੁੰਦਾ ਕਿ ਚਲੋ ਦੋ ਦਿਨ ਦੀ ਛੁੱਟੀਆਂ ਹੋਰ ਅੱਗੇ ਹੈਗੀਆਂ ਨੇ, ਤੇ ਫਸਟ ਡੇ ਮੈਨੂੰ ਇੱਦਾਂ ਹੁੰਦਾ ਮੈਂ ਬਸ ਕਾਊਚ ਤੇ ਪੈ ਜਾਣਾ, ਰਿਮੋਟ ਹੱਥ ਚ ਫੜੇ ਕਿ ਅੱਜ ਬੱਚਿਆਂ ਨੂੰ ਰਿਮੋਟ ਨੀ ਦੇਣਾ ਕਿਉਂਕਿ ਮੈਨੂੰ ਮਿਲਦਾ ਨੀ ਰਿਮੋਟ ਦਾ, ਤੇ ਮੈਂ ਤਾਂ ਕੰਬਲ ਆਪਣਾ ਉਹਦੇ ਤੇ ਗੇਰ ਕੇ ਨਾ ਫਿਰ ਬੱਚੇ ਵੀ ਵਿੱਚ ਮੰਮਾ ਇੱਧਰ ਨੂੰ ਹੋਇਆ ਇੱਧਰ ਨੂੰ ਹੋਇਆ, ਮੈਂ ਪਹਿਲਾਂ ਚਾਹ ਬਣਾ ਦੋ ਕਈ ਬਣਾ ਕੇ ਕੋਈ।
0: ਗੁੱਡ ਗੁੱਡ। ਬੱਚੇ ਫਿਰ ਬੱਚੇ ਨੀ ਰਿਮੋਟ ਮੰਗਦੇ ਵੀ ਮੰਮੀ ਅੱਜ
2: ਨਹੀਂ, ਉਦਣ ਫਿਰ ਉਹਨਾਂ ਨੂੰ ਕਹਿ ਦਿੰਦੇ ਮੈਂ ਰੋਸ ਤੁਸੀਂ ਦਿੰਦੇ ਅੱਜ ਮੈਨੂੰ ਮਸਾਂ ਦਿਖਿਆ ਰਿਮੋਟ, ਅੱਜ ਮੈਨੂੰ ਮੇਰੇ ਕੋਲ ਰਹੂਗਾ ਜੋ ਮੈਂ ਦੇਖਦੀ ਤੇ ਨਹੀਂ ਦੇਖਣਾ ਪੈਣਾ,
0: ਫਿਰ ਉਹਨਾਂ ਕੋਲ ਕੋਈ
2: ਆਪਸ਼ਨ ਨਹੀਂ ਹੁੰਦੀ। ਹਾਂਜੀ
1: ਤੁਸੀਂ ਉਹਨੂੰ ਮਦਰਸ ਡੇ ਚ ਕਨਵਰਟ ਕਰ ਦਿੰਦੇ।
0: ਗੁੱਡ। ਤੇ ਉਹ ਚੀਜ਼ ਮਤਲਬ ਤੁਹਾਨੂੰ ਵਧੀਆ ਲੱਗਦੀ ਆ ਐਂਡ ਆਫ ਦਾ ਡੇ? ਇੱਦਾਂ ਨੀ ਹੁੰਦਾ ਵੀ ਜਦੋਂ ਮੰਨ ਲਓ ਵੀ ਵਾਹਵਾ ਹੀ ਚਿਰ ਵੇਖ ਲਿਆ ਤੇ ਫਿਰ ਬੰਦੇ ਨੂੰ ਇਹ ਲੱਗਦਾ ਆ ਵੀ ਰਹਿ ਗਿਆ ਵੀ ਰਹਿ ਗਿਆ ਗਲਤੀ ਕੀਤੀ।
2: ਫੀਲ ਤਾਂ ਹੁੰਦਾ ਵੀਰ ਜੀ, ਬਸ ਉਹੀ ਹੁੰਦਾ ਨਾ ਮੈਂ ਆਪਸ਼ਨ ਰੱਖ ਲੈਂਦੀ ਨਾ ਕਿ ਚਲੋ ਦੋ ਦਿਨ ਤਾਂ ਹੈ ਹੀ ਆ, ਫਿਰ ਦੋ ਕਈ ਵਾਰ ਇੱਦਾਂ ਵੀ ਹੁੰਦੇ ਜਦ ਤਿੰਨ ਦਿਨ ਦੀ ਛੁੱਟੀਆਂ ਹੁੰਦੀਆਂ ਨਾ, ਪਤਾ ਹੈ ਕਿ ਕੋਈ ਗੇਮ ਨੀ ਕੁਛ ਨੀ ਹੈਗਾ ਕਿ ਪਤਾ ਹਲੇ ਅਗਲਾ ਦਿਨ ਹੀ ਪਿਆ, ਤੇ ਜਿੱਦਾਂ ਫਰਾਈਡੇ ਲੌਂਗ ਵੀਕਐਂਡ ਤੋਂ ਛੁੱਟੀ ਹੋਈ ਫਰਾਈਡੇ ਨੀ ਕੁਛ ਕੀਤਾ, ਫਿਰ ਸੈਟਰਡੇ ਚਲੋ ਸੈਟਰਡੇ ਕੱਲ ਕੱਲ ਦਾ ਦਿਨ ਹੈਗਾ, ਕੱਲ ਕੁਛ ਨੀ ਕਰਨਾ, ਕੱਲ ਸਵੇਰ ਤੋਂ ਸਾਰੇ ਕੰਮ ਨਿਬੇੜ ਦੇਣੇ ਇੱਕ ਦਿਨ ਚ, ਤੇ ਥੋੜਾ ਬਹੁਤ ਕਰਦੇ ਸੈਟਰਡੇ ਸ਼ਾਮ ਨੂੰ ਥੋੜਾ ਆਪਣੇ ਆਪ ਨੂੰ ਪੰਪ ਅਪ ਕਰਦੇ, ਨਹੀਂ ਥੋੜਾ ਜਿਹਾ ਛੋਟੇ ਮੋਟੇ ਹੁਣ ਕਰ ਲੈਂਦੇ, ਕੱਲ ਨੂੰ ਦੇਖੀ ਜਾਓ ਪੂਰਾ ਕੀਮਤ ਮਾਰੇ ਕੱਲ ਨੂੰ ਕਰ ਲੈਣਾ ਨਿਬੇੜ ਲੈਣਾ ਕੰਮ, ਉਦਾਂ ਹੋ ਜਾਂਦਾ। ਪਰ ਇੱਕ ਦਿਨ ਪੂਰਾ ਫਿਰ ਮੇਰਾ ਹੁੰਦਾ ਕਿ ਸੋਫੇ ਮਤਲਬ ਵਾਸ਼ਰੂਮ ਤੱਕ ਜਾਣ ਤੱਕ ਵੀ ਹਿੰਮਤ ਕਰਦੀ ਜਾਈ ਆਵਾਂਗੇ ਆਹ ਕੰਮ ਹੁੰਦਾ ਫਿਰ ਤਾਂ ਉੱਧਰ
0: ਨਹੀਂ ਏਦਾਂ ਹੀ ਪਾਣੀ ਵੀ ਬੰਦਾ ਘੱਟ ਪੀਂਦਾ ਵੀ ਚੱਲ ਨਾ ਹੀ ਉੱਠਣਾ ਪਵੇ
1: ਪਰ ਇਹ ਹੁੰਦਾ ਸਪੈਸ਼ਲੀ ਸਰਦੀਆਂ ਦੇ ਵਿੱਚ ਤੁਹਾਨੂੰ ਕੰਬਲ ਤੋਂ ਨਿਕਲਣ ਚ ਕਿੰਨਾ ਲੱਗਦਾ ਕਿ
0: ਬਰਕਤ ਹੁੰਦੀ ਹੈ। ਤੁਸੀਂ ਕੀ ਸ਼ਬਦ ਵਰਤੇ ਦੋ ਇਹਦੇ ਲਈ ਕੰਬਲ ਚ ਨਿਕਲਣ ਦੀ ਕੀ ਹੁੰਦੀ ਹੈ?
1: ਬਹੁਤ ਪੈਂਦੀ ਹੈ
0: ਕੀ? ਬਹੁਤ ਪੈਂਦੀ ਹੈ,
1: ਮੌਤ ਪੈਂਦੀ ਹੈ,
0: ਮੌਤ ਪੈਂਦੀ ਹੈ,
2: ਸਹੀ ਮੌਤ ਪੈਂਦੀ
0: ਹੈ। ਅੱਜ ਅੱਜ ਤੇ ਵਹਿ ਨਾ ਉਹਦੀ ਚਾਹੀਦੀ ਆ ਸਾਡੇ ਸ਼ਾਇਰ ਦੀ ਉਹ ਚਾਹੀਦੀ ਸੁਸਤੀ ਵਾਲੀ ਕਵਿਤਾ, ਸ਼ਾਇਰ ਪਤਾ ਨਹੀਂ ਕਿੱਥੇ ਸਾਡਾ ਅੱਜ, ਮੈਨੂੰ ਨਾ ਬੁਲਾਓ ਮੈਨੂੰ ਮੌਤ ਪੈਂਦੀ।
2: ਨਹੀਂ ਇਹੀ ਚੀਜ਼ਾਂ ਮਤਲਬ ਬਾਕੀ ਵੀਰ ਜੀ ਇੱਦਾਂ ਹੈਗਾ ਕਿ ਮੈਨੂੰ ਤੇਲ ਤੂਲ ਭਰਵਾਉਣ ਤੋਂ ਕੋਈ ਆਲਸ ਨਹੀਂ ਆਉਂਦੀ, ਮੈਂ ਤੇਲ ਹੀ ਭਰਵਾ ਲੈਂਦੀ ਹਾਂ, ਮਤਲਬ ਗੱਡੀ ਆਪੇ ਤੋੜੀ, ਤੇ ਮੈਨੂੰ ਇੰਨੀ ਵੀ ਮੇਰੇ ਚ ਕਪੈਸਿਟੀ ਹੈ, ਮੈਂ ਜੇ ਟਾਇਰ ਕੁਛ ਹੋ ਜਾਵੇ ਮੈਂ ਟਾਇਰ ਚੇਂਜ, ਮੈਂ ਗੈਲ ਆਪਣੇ ਟਾਇਰ ਕਿੱਟ ਵੀ ਰੱਖੀ ਹੋਈ ਹੈ, ਜੇ ਟਾਇਰ ਪੈਂਚਰ ਵੀ ਹੋ ਜਾਵੇ ਮੈਂ ਰੋਕ ਕੇ ਖੜੀ ਕਰਕੇ ਆਪਣੀ ਗੱਡੀ ਠੀਕ ਕਰ ਸਕਦੀ ਹਾਂ।
0: ਵੈਰੀ ਗੁੱਡ।
2: ਤੇ ਮੈਨੂੰ ਉਹ
1: ਮੇਰੇ ਵਰਗੇ ਨੂੰ ਟਾਇਰ ਕੱਢਣ ਚ ਵੀ ਇਦਾਂ ਲੱਗੇ
0: ਸੁਸਤੀ ਖਿਲਾਰਦਾ ਵਾ ਜਿਹੜੇ ਕੰਮ ਤੁਹਾਨੂੰ ਪਤਾ ਵੀ ਬਾਅਦ ਚ ਵੀ ਹੋ ਜਾਣੇ ਆ ਜਾਂ ਇਹਦੇ ਇਹਦੇ ਨਾ ਕੀਤਿਆਂ ਕੋਈ ਖਾਸ ਫਰਕ ਨੀ ਪੈਣ ਵਾਲਾ, ਪਰ ਜਿਹੜੀ ਚੀਜ਼ ਤੁਹਾਨੂੰ ਲੱਗੂਗੀ ਨਾ ਵੀ ਇਹ ਮੇਰੇ ਲਈ ਹੋਰ ਕਿਸੇ ਨੇ ਕਰਨੀ ਨੀ ਆ, ਤੁਸੀਂ ਵੇਖੋਗੇ ਵੀ ਉਹ ਕਦੀ ਤੁਹਾਡੇ ਆਲਸ ਵਾਲੀ ਲਿਸਟ ਚ ਨਹੀਂ
1: ਹੁੰਦੀ।
0: ਹੁਣ ਕੋਈ ਕੋਈ ਓਦਾਂ ਤੁਸੀਂ ਜਿੱਦਾਂ ਮਰਜ਼ੀ ਬਾਕੀ ਸਾਰੀਆਂ ਜੋ ਮਰਜ਼ੀ ਕਰ ਲਓ, ਪਰ ਤੁਹਾਨੂੰ ਪਤਾ ਹੋਵੇ ਵੀ ਇਹ ਤੁਸੀਂ ਤੁਹਾਨੂੰ ਹੀ ਕਰਨਾ ਪੈਣਾ, ਉੱਥੇ ਤੁਸੀਂ ਕਰੋਗੇ,
1: ਉੱਥੇ ਸਪੇਸ ਹੀ ਨਹੀਂ ਹੈ ਨਾ, ਉਹ ਤੁਹਾਡੇ ਨੋਨ ਨੈਗੋਸ਼ੀਏਬਲ ਦੇ ਵਿੱਚ ਆ ਜਾਂਦੇ, ਉਹ ਤੁਹਾਡੇ ਹੀ ਹੈ,
0: ਇਨਸਾਨ ਆਪੇ ਹੀ ਆਪਣੀ ਸਾਰੀ ਜਿਹੜੀ ਹੈ ਨਾ ਉਹ ਆਪੇ ਹੀ ਬਣਾਉਂਦਾ ਸਭ ਸਾਰੀ ਬੁਨਤੀ।
1: ਜਿਵੇਂ ਹੁਣ ਆਪਾਂ ਸਟਾਰਟਿੰਗ ਚ ਮਤਲਬ ਕਹਿੰਦੇ ਹੁੰਦੇ ਸੀ ਨਾ ਕਿ ਇਹ ਸਾਡੇ ਸੈਂਸਸ ਨੇ, 5 senses ਨੇ, ਟੇਸਟ ਹੈ ਇਹਦੇ ਲਈ, ਇਹ ਟੱਚ ਦੇ ਲਈ, ਮਤਲਬ ਹਰ ਇੱਕ ਚੀਜ਼ ਹੈ, ਤਾਂ ਉਹ ਬ੍ਰੇਨ ਵੀ ਉਹਦੇ ਅਕੋਰਡਿੰਗ ਕੰਫਰਟ ਕਿ ਇਹ ਮੇਰੀ ਇੱਦਾਂ ਦੀ ਲਿਸਟ ਹੈ ਕਿ ਹਾਂ ਹੁਣ ਜਿਵੇਂ ਪਤਾ ਭੁੱਖ ਲੱਗਣੀ ਹੈ ਰੋਟੀ ਖਾਣੀ ਹੈ ਨਾ, ਭੁੱਖ ਲਈ ਆਪਾਂ ਰੋਟੀ ਸ਼ਾਂਤ ਕਰੇਗੀ।
0: ਹੁਣ ਪਤਾ ਤੁਹਾਨੂੰ ਤੁਹਾਡਾ ਘਰ ਵਾਲਾ ਚਾਹ ਬਣਾ ਲੈਂਦਾ ਤੇ ਤੁਸੀਂ ਤਾਂ ਹੀ ਚਾਹ ਦੀ ਸੁਸਤੀ ਪਾਓਗੇ, ਤੁਹਾਨੂੰ ਪਤਾ ਉਹਨੂੰ ਆਉਂਦਾ ਹੀ ਨਹੀਂ ਜਾਂ ਉਹਨੇ ਤੁਹਾਡੇ ਮੁਤਾਬਿਕ ਉਹਨੇ ਸਵਾਦ ਬਣਾ ਕੇ ਨਹੀਂ ਦੇਣੀ ਤੇ ਤੁਸੀਂ ਆਪੇ ਉੱਠਣਾ।
1: ਸਹੀ ਗੱਲ ਹੈ।
2: ਲੱਗਦਾ ਕਿ ਹਾਂ ਕੋਈ ਕਰ ਦੂਗਾ ਤੇ ਫਿਰ ਆਪਾਂ ਉਸੇ ਹੋ ਜਾ ਕੇ ਉਹ ਕਰ ਲੈਂਦੇ, ਨਹੀਂ ਤਾਂ ਆਪਣੇ ਆਪ ਹੁਣ ਮੈਂ ਕੱਪੜੇ ਤੈਅ ਕਰਦੀ ਹਾਂ ਨਾ, ਮੈਨੂੰ ਹੁੰਦਾ ਕਿ ਚੱਲ ਬੱਚੇ ਕਰ ਲੈਣਗੇ ਪਰ ਮੈਨੂੰ ਪਸੰਦ ਨੀ ਆਉਂਦਾ, ਮੈਂ ਉਹਨਾਂ ਨੂੰ ਕਹੂੰਗੀ ਨਾ ਅਲਮਾਰੀ ਚ ਵੀ ਲਾ ਲਓ, ਤਾਂ ਫੇਰ ਵੀ ਮੈਨੂੰ ਤਸੱਲੀ ਨੀ ਆਉਂਦੀ, ਪਤਾ ਹੈ ਕਿ ਉਹਨਾਂ ਨੇ ਛੱਜ ਨਾਲ ਨਹੀਂ ਲਾਣੇ, ਫਿਰ ਮੈਂ ਆਪੇ ਲਾਣੇ
1: ਆ। ਹਾਂ ਇਹ ਵੀ ਹੁੰਦਾ ਨਾ, ਇਹ ਵੀ ਇੱਕ ਪ੍ਰੋਬਲਮ ਹੈ ਕਿਉਂਕਿ ਇੱਕ ਕੱਪੜੇ ਠੱਪਣ ਦਾ ਵੀ ਜਿਹਨੂੰ ਪਸੰਦ ਨਾ, ਹੁਣ ਮੈਂ ਜੇ ਕਰਦੀ ਹਾਂ ਨਾ ਫਿਰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦਿਖੇਗੀ ਇੱਕ ਇੱਕ ਚੀਜ਼, ਫਿਰ ਉਹ ਰੱਖਣ ਦਾ ਵੀ ਤਰੀਕਾ ਕਿ ਇਸੀ ਵੇਚ ਰੱਖ ਕੇ ਆਉਣਾ, ਬੱਚਿਆਂ ਨੂੰ ਕਹਿਣਾ ਜੀ ਤੁਸੀਂ ਲੈ ਕੇ ਜਾ ਰਹੇ ਹੋ ਇੱਦਾਂ ਹੀ ਰੱਖਿਓ, ਇਹਨਾਂ ਨੂੰ ਪੁੱਠਾ ਨੀ ਰੱਖਣਾ ਇਹਨਾਂ ਦੇ, ਤੇ ਉਹ ਚੀਜ਼ ਉਹ ਫਿਰ ਤੁਹਾਨੂੰ ਸੈਟੀਸਫਾਈ ਨਹੀਂ ਕਰਦੀ,
0: ਉਹਨਾਂ ਨੇ ਵੀ ਇਦਾਂ ਸਿੱਖਣਾ। ਥੈਂਕ ਯੂ ਭੈਣ ਜੀ,
1: ਥੈਂਕ ਯੂ ਜੀ,
2: ਥੈਂਕ ਯੂ।
0: ਤੇ ਨੈਕਸਟ ਸਮਰ ਦੇ ਮੰਮਾ ਨੇ ਮੇਰਾ ਖਿਆਲ, ਹੈਲੋ
3: ਸਤਿ ਸ਼੍ਰੀ ਅਕਾਲ ਵੀ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ,
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
3: ਬਸ ਬਿਲਕੁਲ ਵਧੀਆ, ਫਸਟ ਕਲਾਸ। ਮੈਂ ਕਿਹਾ ਲੇਜ਼ੀ ਡੇ ਦੀ ਗੱਲਾਂ ਹੋ ਰਹੀਆਂ, ਮੇਰਾ ਕੰਟਰੀਬਿਊਸ਼ਨ ਜ਼ਰੂਰ ਬਣਦਾ।
0: ਵੇਖ ਲਓ ਮੈਨੂੰ, ਮੈਂ ਮਤਲਬ ਕਿੱਡਾ ਮੈਨੂੰ ਮਾਣ ਮਹਿਸੂਸ ਹੁੰਦਾ ਮਰਦ ਜਾਤੀ ਦੇ ਉੱਤੇ ਵੀ ਸਾਰੀਆਂ ਔਰਤਾਂ ਆ ਰਹੀਆਂ ਗੱਲ ਕਰਨ ਲੇਜ਼ੀ ਬਣਨ ਦੇ।
1: ਤੁਸੀਂ ਨਹੀਂ ਕਹਿੰਦੇ ਕਿ ਮੇਰਾ ਵੀ ਇਹ ਸਪੋਰਟ ਕਰਨ ਕੋਈ ਆਏ?
0: ਉਹ ਮੈਂ ਤਾਂ ਤੁਹਾਡੇ ਦਿਲ ਰੱਖਣ ਨੂੰ ਕਹੀ
1: ਹੈ, ਦੋ ਢਾਈ ਸਾਲ ਤੋਂ ਮੈਂ ਜਾਣਦੀ ਆ ਤੁਹਾਨੂੰ।
0: ਮੈਂ ਕਿਹੜੇ ਕਹਿਣ ਲੱਗੇ, ਦੋ ਢਾਈ ਸਾਲ ਦੇ ਹੁੰਦੇ ਸੀ ਤੁਸੀਂ ਜਦੋਂ ਜਾਂਦੇ। ਕਿੱਡਾ ਕਿੰਡੀ ਪੜ੍ਹਦੇ ਰਹੇ ਮੈਨਾਂ ਦੇ,
1: ਉਦੋਂ ਕਿੰਡੀ ਹੁੰਦੇ ਸੀਗੇ
0: ਸਾਡੇ ਤਾਂ ਹੁੰਦੇ ਸੀ।
1: ਅੱਛਾ
0: ਤੁਹਾਡੇ ਨਹੀਂ ਹੋਣਗੇ, ਸਾਡੇ ਤੇ ਸਾਰਾ ਕੁਝ ਹੁੰਦਾ ਸੀ, ਸਾਡੇ ਲਈ ਤਾਂ ਕੁਛ ਨਵਾਂ ਨਹੀਂ ਆ,
1: ਮੰਨ ਲੈਂਦੇ ਹਾਂ।
0: ਤੁਸੀਂ ਸੁਣਿਆ ਨੀ ਹੜੱਪਾ ਚ ਸਾਰਾ ਕੁਝ ਹੁੰਦਾ ਹੈ।
3: ਮੈਂ ਜਦੋਂ ਸਮਰ, ਮੈਨੂੰ ਕਿੰਡੀ ਤੋਂ ਯਾਦ ਆਇਆ, ਜਦੋਂ ਸਮਰ ਹੋਇਆ ਨਾ ਤਾਂ ਦੋ ਢਾਈ ਸਾਲ ਦਾ ਹੋਇਆ, ਤਾਂ ਸਾਰੇ ਮੇਰੇ ਆਫਿਸ ਦੇ ਉਹਨਾਂ ਨੇ ਪੁੱਛਣਾ ਸ਼ੁਰੂ ਕਰਤਾ ਚੰਡੀਗੜ੍ਹ ਚ ਕਿ ਕਿਹੜੇ ਕਿੰਡੀ ਚ ਪਾ ਰਹੀਂਗੇ। ਮੈਂ ਪਹਿਲੋ ਘਰ ਜਾ ਕੇ ਆ ਪੁੱਛਿਆ, ਮੈਂ ਕਿਹਾ ਕਿੰਡੀ
0: ਹੁੰਦਾ ਕੀ ਹੈ? ਸਹੀ ਗੱਲ
1: ਹੈ,
0: ਬੜੇ ਜਿਹੜੇ ਆ ਸ਼ੋਰਟ ਸ਼ਬਦ ਨਾ, ਕਈ ਮਤਲਬ ਸੁਣ ਕੇ ਬੰਦੇ ਨੂੰ ਲੱਗਦਾ ਵੀ ਇਹ ਪਤਾ ਨੀ ਕਿੱਡੀ ਔਖਾ ਕੰਮ ਸ਼ੁਰੂ ਹੋ ਗਿਆ ਹੈ।
3: ਹਾਂ ਸਹੀ ਗੱਲ ਹੈ। ਪਹਿਲਾਂ ਤਾਂ ਵੀਰ ਜੀ ਸੈਟਰਡੇ ਵਾਸਤੇ ਮੈਂ ਉਹੀ ਜੋ ਅੰਮ੍ਰਿਤ ਭੈਣ ਜੀ ਨੇ ਕਿਹਾ ਕਿ
1: ਸਾਰੇ ਸੁਣਾਓ
3: ਬਹੁਤ ਹਾਂ, ਮੈਂ ਉਸ ਕੈਟੇਗਰੀ ਦੀ ਹਾਂ ਕਿ ਮੈਂ ਬਹੁਤ ਲੇਜ਼ੀ ਸੀਗੀ, ਕਿ ਮਤਲਬ ਮੈਂ ਸਿਮਰਨ ਨੂੰ ਪੁੱਛ ਕਰੀ ਜਾ ਰਹੀ ਸੀ ਕਿ ਤੁਸੀਂ ਚੱਲ ਜਾਓ ਤੁਸੀਂ ਚੱਲ ਜਾਓ, ਮੈਂ ਕੀ ਕਰਨਾ ਜਾ ਕੇ।
0: ਇੰਨਾ ਸ਼ੁਕਰ ਤੂੰ ਇਹ ਨਹੀਂ ਪੁੱਛ ਕਰ ਰਹੇ, ਤੂੰ ਵੀ ਰਹਿ ਦੇ, ਤੂੰ ਵੀ ਰਹਿ।
1: ਮੈਨੂੰ ਆਈ ਲੱਗਿਆ ਸੀ ਇਹ ਕਿ ਕੀ ਗੱਲ
0: ਹੈ, ਜੱਜ ਜੀ ਨੇ ਇਹੋ ਕੰਮ ਕੀਤਾ ਹੈ।
3: ਨਹੀਂ ਨਹੀਂ ਸਿਮਰਨ ਦਾ ਰਹਿਣ ਦਿਓ।
1: ਮੈਂ ਕਿਹਾ ਤੁਸੀਂ, ਮੈਂ ਕਿਉਂ ਨਹੀਂ ਆਈ, ਮੈਂ ਸੱਚਾਈ ਮੇਰੀ ਸੁਣ ਲਓ ਪਹਿਲਾਂ। ਮੈਨੂੰ ਇਹ ਸੀਗਾ ਕਿ ਖਰਾੜਿਆਂ ਦੀ ਆਵਾਜ਼ ਚ ਪਹੁੰਚ ਗਈ ਲੋਕ, ਕਿਉਂਕਿ ਹਿੰਦ ਕਿੱਥੇ ਵੀ ਬਹਿ ਕੇ, ਜਿਹੜਾ ਬੰਦਾ ਖੜੇ ਖੜੇ ਸੋ ਸਕਦਾ ਉਹਨੇ ਚੇਅਰ ਤੇ ਬਹਿ ਕੇ ਤੇ ਸੋ ਹੀ ਜਾਣਾ।
0: ਖੜੇ ਖੜੇ
1: ਹਾਂ, ਖੜੇ ਖੜੇ ਸੋ ਜਾਂਦੇ
0: ਹੋ,
3: ਇਹ ਕਲਾ ਤਾਂ ਸਿੱਖਣੀ ਪਏਗੀ ਫਿਰ।
1: ਉਹ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਤੇ ਸੀਗਾ, ਟ੍ਰੇਨ ਦੇ ਵਿੱਚ ਖੜੇ ਖੜੇ ਸੋ ਜਾਂਦੇ ਸੀਗੇ, ਇੱਕ ਵਾਰੀ ਮਤਲਬ ਲੋਕਲ ਟ੍ਰੇਨ ਚ ਖੜੇ ਖੜੇ ਸੋ ਜਾਂਦੇ ਸੀ, ਇੱਕ ਵਾਰੀ ਖੜੇ ਖੜੇ ਜਿਵੇਂ ਨੀਂਦ ਚ ਆਪਣੇ ਮਤਲਬ ਗੋਡੇ ਮੁੱਡ ਗਏ ਉਹਨਾਂ ਦੇ।
0: ਮੈਂ ਪਤਾ ਕੀ ਸੋਚਿਆ, ਵੀ ਇੱਕ ਵਾਰੀ ਟ੍ਰੇਨ ਚ ਖੜੇ ਖੜੇ ਲਾਗੂ ਬਾਕੀ ਜਣੇ ਉਤਰ ਗਏ।
1: ਨਹੀਂ ਮੈਂ ਦੱਸ ਰਹੀ ਹਾਂ, ਟ੍ਰੇਨ ਦੇ ਵਿੱਚ ਸਾਰੇ ਜਿਵੇਂ ਲੋਕਲ ਚ ਨੀ ਐਵੇਂ ਦੇ ਸਾਰੇ ਜੁੜ ਕੇ ਖੜੇ ਹੁੰਦੇ, ਤੇ ਇਹਨਾਂ ਦੇ ਐਵੇਂ ਗੋਡਾ ਮੁੜਿਆ, ਉਹ ਅੱਗੇ ਅੱਗੇ ਅੱਗੇ ਅੱਗੇ ਸਾਰੇ ਗਿਰਦੇ ਗਏ।
0: ਜਦੋਂ ਸਾਈਕਲ ਸਟੈਂਡ ਤੇ ਸਾਈਕਲ ਡਿੱਗਦਾ ਆ ਜਾਂਦਾ,
1: ਉਦਾਂ ਹੀ ਐਗਜ਼ੈਕਟ ਉਦਾਂ ਹੀ ਕਹਿੰਦੇ, ਉਹ ਸੀਨ ਵੇਖਣ ਵਾਲਾ ਸੀਗਾ ਇਹ ਤੇ। ਮਤਲਬ ਮੈਂ ਤੇ ਫਿਰ ਵੀ ਠੀਕ ਠਾਕ ਸੁਣਾ ਰਹੀ ਹਾਂ, ਜਦੋਂ ਹਰਿੰਦਰ ਸੁਣਾਉਂਦੇ ਨਾ ਉਦੋਂ ਮਤਲਬ ਤੁਹਾਡੀ ਅੱਖਾਂ ਚ ਆਂਸੂ ਆ ਜਾਂਦੇ, ਉਹ ਦੇ ਉਹ ਸੀਨ ਉਸ ਵਿੱਚ
0: ਅਵੇਲੇਬਲ ਆ ਵੀ,
1: ਤਾਂ ਹੀ ਨਹੀਂ ਆਈ ਮੈਂ।
0: ਇਹਨਾਂ ਨੂੰ ਘਰ ਵਾਲਾ ਵੀ ਲੇਡੀ ਸਾਗਰ ਵਰਗਾ ਮਿਲਿਆ।
1: ਮੈਂ ਤਾਂ ਹੀ ਨਹੀਂ ਆਈ, ਮੈਂ ਕਿਹਾ ਕਿ ਇਹਨੇ ਸੋ ਜਾਣਾ ਹੈ।
3: ਮਤਲਬ ਇੱਕ ਵੀ ਪਰਫੋਰਮੈਂਸ ਤੁਸੀਂ ਕਹਿ ਲੋ ਯਾਰ, ਕੋਈ ਇੱਕ ਵੀ ਬੰਦਾ ਏਦਾਂ ਦਾ ਨਹੀਂ ਸੀਗਾ ਕਿ ਜਿਹੜਾ ਨਾ ਤੁਹਾਨੂੰ ਲੱਗੇ ਕਿ ਆ ਮੈਂ ਨਹੀਂ ਸੁਣ ਸਕਦਾ, ਜਾਂ
1: ਇਹ ਵੀ ਕਹਿ ਸਕਦਾ ਹੈ।
3: ਨਹੀਂ ਨਹੀਂ ਨਹੀਂ, ਬਹੁਤ ਹੀ ਵਧੀਆ ਸੀਗਾ, ਤੇ ਮੈਂ ਤਾਂ ਹੈਗੀ ਆ ਇਸ ਚੀਜ਼ ਵਾਸਤੇ ਕਿ ਸਾਰਿਆਂ ਨੂੰ ਜ਼ਰੂਰ ਅਟੈਂਡ ਕਰਨਾ ਚਾਹੀਦਾ।
0: ਵੈਸੇ ਤਾਂ ਚੰਗਾ ਹੀ ਹੋਇਆ, ਨਹੀਂ ਤਾਂ ਤੁਸੀਂ ਅੱਜ ਕਹਿਣਾ ਹੈ ਵੀ ਸਿਰਫ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰੇ ਬੜਾ ਵਧੀਆ ਸੁਣ ਰਹੇ, ਇੱਕੋ ਹੀ ਸੁੱਤਾ। ਵੇਖੋ ਇਹ ਚ ਮੈਂ ਬੰਦੇ ਦਾ ਨੀ ਨਾ ਕਸੂਰ ਕਹਿੰਦਾ, ਮੈਂ ਤੇ ਇਹੋ ਕਹੂੰਗਾ ਵੀ ਥੋੜੇ ਕੰਮ ਕਾਰ ਬੰਦਾ ਘਟਾ ਲਿਓ, ਵੀ ਘਰ ਸੌਣ ਲੈਂਦਿਆ ਕਰੋ ਇਹਨਾਂ ਨੂੰ। ਟ੍ਰੇਨਾਂ ਚ ਸੌ ਜਾਂਦੇ ਆ, ਖੜੇ ਖੜੇ ਸੌ ਜਾਂਦੇ ਆ, ਪ੍ਰੋਗਰਾਮਾਂ ਚ ਜਾ ਕੇ ਸੌ, ਘਰ ਸੌ ਲੈਂਦਿਆ ਕਰੋ।
3: ਟ੍ਰੇਨਾਂ ਚ ਸੌਣ ਤੋਂ ਮੈਂ ਤੁਹਾਨੂੰ ਦੱਸਾਂ, ਸਾਡੇ ਫੈਮਿਲੀ ਦੇ ਵਿੱਚ ਦੋ ਬੰਦੇ ਏਦਾਂ ਦੇ ਆ, ਕਿਉਂਕਿ ਸਾਡਾ ਨਾ ਲਾਸਟ ਸਟੇਸ਼ਨ ਪੈਂਦਾ ਜਦੋਂ ਆਪਾਂ ਸਿਟੀ ਤੋਂ ਤੁਰਦੇ ਹਾਂ, ਤਾਂ ਦੋ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਨਿੱਤ ਫੋਨ ਆਉਂਦੇ ਆ ਕਿ ਮੈਂ ਅੱਗੇ ਨਿਕਲ ਗਿਆ, ਮੈਂ ਅੱਗੇ ਨਿਕਲ ਗਈ, ਮੈਨੂੰ
0: ਉਹਨਾਂ ਨੂੰ ਵੇਖੋ ਪਤਾ ਹੈ ਨਾ ਵੀ ਸਾਨੂੰ ਲੈ ਕੇ ਜਾਣ ਵਾਲੇ ਹੈਗੇ ਆ, ਜਿੱਦਣ ਇਹ ਪਤਾ ਹੋਇਆ ਨਾ ਵੀ ਸਾਰੇ ਬਿਜ਼ੀ ਹੁੰਦੇ ਆ ਤੁਰ ਕੇ ਆਏ ਕਿਤੇ,
1: ਲਾਸਟ ਸਟੇਸ਼ਨ ਵਾਲੇ ਮੈਨੂੰ ਲੱਗਦਾ ਸਭ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਨੀਂਦ ਆਈ ਜਾਂਦੀ ਹੈ, ਖਰੇ ਕੀ ਬੰਦਾ ਸਰਦਾਰ ਜੀ ਦਾ ਬਹੁਤ ਲੇਟ ਆਉਂਦਾ ਸੀ, ਸੋ ਹੀ ਜਾਂਦਾ ਸੀ
3: ਨਾ ਦੀਦੀ। ਇੱਕ ਦੋ ਵਾਰੀ ਇੱਦਾਂ ਹੋਇਆ ਜਦੋਂ ਅਸੀਂ ਨਵੇਂ ਨਵੇਂ ਆਏ ਨਾ, ਤਾਂ ਅਸੀਂ ਦੀਦੀ ਹੋਣਾ ਕੋਲ ਰਹਿੰਦੇ ਸੀ, ਉਦੋਂ ਮਕਾਨ ਵੀ ਲਿਆ ਹੋਇਆ ਸੀਗਾ, ਕਿਰਾਏ ਤੇ ਲੱਭ ਰਹੇ ਸੀਗੇ, ਤਾਂ ਜੀਜੂ ਨੇ ਨਾ ਇੱਕ ਦੋ ਵਾਰੀ ਮੈਨੂੰ ਕਹਿਣਾ ਕਿ ਮਨਪ੍ਰੀਤ ਤੂੰ ਚਾਹ ਰੱਖ ਦੇ, ਤਾਂ ਤੁਸੀਂ ਚਾਹ ਰੱਖ ਦੋ, ਤਾਂ ਮੈਂ ਨਾ ਰਿੰਕੂ ਨੂੰ ਲੈ ਕੇ ਆਇਆ, ਉਹ ਅੱਗੇ ਨਿਕਲ ਗਈ, ਅੱਗੇ ਨਿਕਲ ਗਈ ਹੈ ਨਾ, ਤੇ ਦੀਦੀ ਨੇ ਆ ਕੇ ਦੱਸਣਾ ਵੀ ਮੈਂ
1: ਅੱਗੇ ਨਿਕਲੀ,
3: ਦੋ ਹਫ਼ਤੇ ਬਾਅਦ ਤਿੰਨ ਹਫ਼ਤੇ ਬਾਅਦ ਸਰਦਾਰ ਜੀ ਦਾ ਫੋਨ ਆ ਗਿਆ, ਮੈਨੂੰ ਲੱਗਦਾ
4: ਮੈਂ ਵੀ ਅੱਗੇ ਨਿਕਲ ਗਿਆ,
0: ਨਹੀਂ ਹੁੰਦਾ ਏਦਾਂ ਹੀ ਆ, ਜਿਹੜਾ ਬੰਦਾ ਉਸ ਰਾਹ ਚ ਜਦੋਂ ਪੈਂਦਾ ਨਾ ਉਹਨੂੰ ਉਦੋਂ ਹੀ ਪਤਾ ਲੱਗਦਾ, ਪਹਿਲਾਂ ਤੇ ਹਾਸਾ ਹੀ ਆਉਂਦਾ ਵਾ ਵੀ ਆਹ ਕਿੱਦਾਂ ਹੋ ਸਕਦਾ।
3: ਭਾਜੀ ਮੇਰੇ ਵਾਸਤੇ ਤਾਂ ਨਾ ਲੇਜ਼ੀ ਡੇ ਦਾ ਸਭ ਤੋਂ ਮਤਲਬ ਸਿਰਫ ਆਹੀ ਹੈ ਕਿ ਮੈਨੂੰ ਨਾ ਸਵੇਰ ਦੀ ਚਾਹ ਮਿਲ ਜੇ, ਮੈਨੂੰ ਸਵੇਰੇ ਉੱਠ ਕੇ ਨਾ ਚਾਹ ਬਣਾਉਣਾ ਆਪਣੇ ਵਾਸਤੇ, ਸਿਰਫ ਆਪਣੇ ਵਾਸਤੇ ਜਮੀ ਮੌਤ ਵਾਲਾ ਕੰਮ ਲੱਗਦਾ
1: ਮੈਨੂੰ
3: ਅੱਛਾ
1: ਕੱਲ ਦੀ ਗੱਲ ਦੱਸਦੇ, ਕੱਲ ਰਾਤ ਮਤਲਬ ਇਹ ਕਸ਼ਮੀਰੀ ਹੈ ਨਾ ਮਤਲਬ ਮਹਿੰਦਰ ਹੋਰੀ ਤੇ ਕਾਹਵਾ ਪੀਂਦੇ ਆ ਰਾਤ ਨੂੰ ਅਸੀਂ ਹਨਾ
0: ਰੋਜ਼ ਹੀ
1: ਵਿੰਟਰਸ ਦੇ ਵਿੱਚ ਰਾਤੀ ਸੌਣ ਤੋਂ ਪਹਿਲਾਂ ਸਾਰੇ ਕਾਹਵਾ ਪੀ ਕੇ ਸੌਂਦੇ ਹਾਂ, ਤੇ ਕੱਲ ਮੈਂ ਬਣਾਉਂਦੀ ਹਾਂ ਹਨਾ ਹਮੇਸ਼ਾ ਕੋਈ ਅੱਜ ਇਹ ਘੱਟ ਗਿਆ ਅੱਜ ਇਹ ਹੋ ਗਿਆ ਹਨਾ, ਕੱਲ ਹਰਿੰਦਰ ਨੇ ਖੁਦ ਬਣਾਇਆ, ਇੰਨਾ ਸਵਾਦ ਕਾਹਵਾ ਬਣਿਆ, ਮੈਂ ਕਿਹਾ ਥੋੜਾ ਜ਼ਿਆਦਾ ਬਣਾ ਮਤਲਬ ਸਵੇਰੇ ਬਣਾ ਕੇ ਚੱਲ ਜਾ, ਮੈਂ ਰਣਜੋਤ ਭਾਜੀ ਵਾਸਤੇ ਵੀ ਲੈ ਕੇ ਜਾਵਾਂਗੀ, ਬੜਾ ਸਵਾਦ ਸੀਗਾ। ਤੇ ਨਾ ਕਹਿੰਦੇ ਕਿ ਵੈਸੇ ਜਿਹਦੀ ਚੀਜ਼ ਹੁੰਦੀ ਹੈ ਕਸ਼ਮੀਰੀਆਂ ਦੀ ਚੀਜ਼ ਹੈ ਤੇ ਕਸ਼ਮੀਰੀਆਂ ਤੋਂ ਹੀ ਵਧੀਆ ਬਣਨੀ ਹੈ, ਮੈਂ ਕਿਹਾ ਫਿਰ 12 ਸਾਲ ਮੈਂ ਐਂ ਬਣਾਉਂਦੀ ਰਹੀ, ਤੁਸੀਂ ਅੱਜ ਤੋਂ ਚਾਹ ਦੇ ਨਾਲ ਕਾਵਾ ਵੀ ਜੁੜ ਗਿਆ, ਹੁਣ ਕਾਵਾ ਵੀ ਸਰਦਾਰ ਜੀ ਬਣਾਉਣਗੇ,
0: ਜਿਹੜੇ ਬੰਦੇ ਨੇ ਕਦੀ ਕਦਾਈ ਬਣਾਉਣੀ ਹੁੰਦੀ ਨਾ ਚੀਜ਼ ਉਹ ਵਧੀਆ ਬਣਾਉਂਦਾ।
1: ਹਾਂ ਨਹੀਂ ਪਤਾ ਨਹੀਂ ਪਰ ਬੜਾ ਹੀ ਘੈਂਟ ਬਣਿਆ ਸੀਗਾ ਕਾਵਾ।
0: ਚਲੋ ਆਪਾਂ ਕੀ ਕਹਿ ਸਕਦੇ ਹੁਣ, ਸਾਨੂੰ ਕੀ ਪਤਾ,
1: ਮੈਂ ਤਾਂ ਆਪਣੀ ਕਾਫੀ ਬਣਾਓਗੇ ਕਾਵਾ ਵੀ ਬਣਾ ਦਿਓ, ਬਣਾਇਆ ਹੀ ਨਹੀਂ,
0: ਵੇਖ ਲੋ
3: ਨਹੀਂ ਮੇਰੇ ਵਾਸਤੇ ਸਭ ਤੋਂ ਮੈਨੂੰ ਘਰ ਦੇ ਕੰਮ ਨੀ ਔਖੇ ਲੱਗਦੇ ਹਨਾ, ਕਿ ਮੇਰੇ ਵਾਸਤੇ ਲੇਜ਼ੀ ਡੇ ਦਾ ਸਿਰਫ ਆਈ ਹੈ ਕਿ ਮੈਨੂੰ ਸਵੇਰ ਦੇ 2 ਘੰਟੇ ਨਾ ਤੰਗ ਕਰੋ, ਮੈਂ ਪਤਾ ਨੀ ਮੇਰਾ ਸਿਗਨਲ ਹੀ 10 ਵਜੇ ਦਿਮਾਗ ਦਾ ਸ਼ੁਰੂ ਹੁੰਦਾ ਹੈ ਨਾ ਕਿ ਹਾਂ, ਜਿੱਦਾਂ ਹੁਣ ਅੱਜ ਮੰਡੇ ਵੀ ਹੈ ਮੈਂ ਕੰਮ ਕਰਨਾ, ਮੈਂ 9 ਵਜੇ ਚਾਹ ਦਾ ਕੱਪ ਲੈ ਕੇ ਬਹਿਣਾ, ਮੇਰਾ 10 ਵਜੇ ਤੱਕ ਦਿਮਾਗ ਨੀ ਚੱਲਣਾ, ਮੈਂ ਸਿਸਟਮ ਇੱਧਰ ਉੱਧਰ ਖੋਲ ਕੇ ਦੇਖੀ ਜਾਣਾ ਹੈ, ਆਪਣਾ ਫੋਨ ਦੇਖ ਲਿਆ, ਹਾਂ 10 ਵਜੇ ਤੋਂ ਬਾਅਦ ਅੱਛਾ ਫਿਰ ਮੈਨੂੰ ਤੁਸੀਂ ਭਾਵੇਂ ਰਾਤ ਦੇ 12-1 ਵਜੇ ਤੱਕ ਮੈਂ ਨੋਨ ਸਟੋਪ ਸਾਰਾ ਕੁਛ ਕਰੀ ਜਾਊਂਗੀ,
0: ਪੁਰਾਣੇ ਕਲਾਸਕਰ ਜਿਹੜੇ ਉਹ ਟਰੈਕਟਰ ਹੁੰਦੇ ਸੀ ਉਹਨਾਂ ਵਾਲਾ ਕੰਮ ਹੈ, ਪਹਿਲਾਂ ਹੌਲੀ ਹੌਲੀ ਗਰਮ ਹੁੰਦੇ ਹੋ
3: ਜਦ
0: ਤੱਕ ਮੈਂ ਛੇੜਾਂ ਭੂਣ ਨੂੰ ਜਦ ਤੱਕ ਮੈਨੂੰ ਲੜ ਨਹੀਂ ਜਾਂਦਾ।
3: ਸਮਰ ਇੰਨਾ ਇੰਪ੍ਰੈਸ ਸੀਗਾ ਨਾ ਉਹਨਾਂ ਦੇ, ਮੈਨੂੰ ਉਹਨਾਂ ਦਾ ਨਾਮ ਨੀ ਪਤਾ, ਹਾਂ
0: ਜੈਦੀਪ,
3: ਕਹਿੰਦਾ ਕਿੰਨਾ ਕੁ ਵਧੀਆ ਸੀਗਾ ਸਮਰ, ਅਗਲੇ ਦਿਨ ਵੀ ਮੇਰੇ ਨਾਲ ਗਿਆ, ਕਹਿੰਦਾ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਿਆ, ਸਭ ਤੋਂ ਵਧੀਆ ਕਿਹੜਾ ਲੱਗਿਆ, ਫਿਰ ਮੈਂ ਡਿਸਕਸ ਆ ਰਹੀ, ਕਹਿੰਦਾ ਮੈਨੂੰ ਨਾ ਕ੍ਰਿਸ਼ਨਾ ਵਾਲਾ ਜਿਹੜਾ ਉਹਨਾਂ ਨੇ ਮਹਾਭਾਰਤ ਦਾ, ਉਹਨੇ ਐਕਚੁਅਲੀ ਮੈਨੂੰ ਕਿਹਾ ਕਿ ਮਮਾ ਆਪਾਂ ਸ਼ਾਮ ਨੂੰ ਬਹਿ ਕੇ ਉਹ ਸੀਨ ਦੇਖਾਂਗੇ, ਤੇ ਦੇਖੋ ਬੱਚੇ ਕਿੰਨੀਆਂ ਚੀਜ਼ਾਂ ਸਿੱਖਦੇ ਨੇ, ਪਰ ਹਾਂ ਮੇਰੇ ਵਾਸਤੇ ਲੇਜ਼ੀ ਡੇ ਇਸ ਕਿ ਮੈਨੂੰ ਸਵੇਰ ਦੀ ਚਾਹ, ਤੇ ਮੈਨੂੰ ਪਹਿਲੇ 2 ਘੰਟੇ ਕੋਈ ਕੰਮ ਨਾ ਕਹੋ, ਮੇਰੀ ਤਾਂ ਸਿਮਰਨ ਦੀ ਬੜੀ ਇਸ ਚੀਜ਼ ਤੇ ਡਿਸਕਸ਼ਨ ਹੋਈ ਆ, ਹੁਣ ਸਿਮਰਨ ਨੂੰ ਆਦਤ ਪੈ ਗਈ ਹੈ, ਸਿਮਰਨ ਸਵੇਰੇ ਉੱਠ ਕੇ ਕੋਈ ਕੰਮ ਨੀ ਕਹਿੰਦੇ ਸੀ, ਨਹੀਂ ਤਾਂ ਨਾ ਇਹਨਾਂ ਨੇ ਸੈਟਰਡੇ ਸਵੇਰੇ ਆਪਣਾ ਆਹ ਹੈਗਾ ਇੱਦਾਂ ਕਰਨਾ, ਇਹਨੂੰ ਫੋਨ ਕਰ ਲਈਏ, ਉਹਨੂੰ ਫੋਨ ਕਰ ਲਈਏ, ਫਿਰ ਮੈਂ ਕਿਹਾ 10 ਵਜੇ ਤੱਕ ਕੁਛ ਨਾ ਕੁਛ
1: ਦੇਖ। ਅੱਛਾ ਸਰਪ੍ਰਾਈਜ਼ਿੰਗਲੀ ਤੁਹਾਡਾ ਲੇਜ਼ੀ ਡੇ ਵਾਲੇ ਦਿਨ ਕਾਲ ਆਇਆ, ਨਹੀਂ ਤੇ ਪਿਛਲੀ ਵਾਰੀ ਇਹ ਦੱਸਦੇ ਸੀਗੇ ਕਿ ਭਾਜੀ ਨੂੰ ਇੰਨੀ ਜ਼ਿਆਦਾ OCD ਹੈ, ਹਰ ਚੀਜ਼ ਮਤਲਬ ਟਾਈਮ ਟੂ ਟਾਈਮ ਕਰ ਲਓ, ਨਹੀਂ ਤੇ ਉਹ ਕੰਮ ਤੋਂ ਆ ਕੇ ਵੀ ਬੂਟ ਵੀ ਨਹੀਂ ਲਾਉਂਦੇ ਲੱਗ ਜਾਂਦੇ।
3: ਉਸ ਚੀਜ਼ ਨੂੰ ਮੈਂ ਇਗਨੋਰ ਕਰਨਾ ਸ਼ੁਰੂ ਕਰਤਾ ਨਾ,
1: ਕਰੀ ਜਾਓ ਮੈਨੂੰ ਫਰਕ ਨਹੀਂ ਪੈਂਦਾ,
0: ਹੋਰ ਕੀ ਕਰ ਸਕਦਾ। ਇਹ ਵੈਸੇ ਵਧੀਆ ਕੰਬੀਨੇਸ਼ਨ ਹੁੰਦਾ, ਇੱਕ ਜਣਾ ਥੋੜਾ ਲੇਜ਼ੀ ਹੋਵੇ, ਇੱਕ ਐਕਟਿਵ ਹੋਵੇ, ਹੈ ਨਾ। ਮੰਨ ਲਓ ਇੱਕ ਜਣਾ 10 ਵਜੇ ਤੱਕ ਉੱਠਦੇ ਨਹੀਂ ਲੱਗ ਪਿਆ, ਫਰ ਫਰ ਮਾਰਤਾ ਨੇਰ ਬੰਦ, ਤਾਂ ਦੂਸਰਾ 10 ਵਜੇ ਸਲੋ ਹੋਣ ਲੱਗਦਾ ਤੇ ਦੂਸਰਾ ਸ਼ੁਰੂ ਹੋ ਜੇ।
1: ਨਹੀਂ ਅੱਛਾ, ਇਹ ਮੈਨੂੰ ਲੱਗਦਾ ਟਾਈਮ ਨਾਲ ਜਿਵੇਂ ਨਵਾਂ

0: ਬੈਸਟ ਰਹਿੰਦੀ ਸੀ ਪਤਾ ਹੈ, ਕਿਉਂਕਿ ਇਹਨਾਂ ਦੇ ਘਰੇ ਨਾ ਸਾਰੇ ਜਲਦੀ ਉੱਠਦੇ ਆ, ਮਤਲਬ 5 ਵਜੇ ਇਹਨਾਂ ਦੇ ਘਰ, ਮਤਲਬ 6 ਵਜੇ ਉੱਠਣਾ ਸਿਮਰਨ ਦੀ ਫੈਮਿਲੀ ਚ ਲੇਟ ਉੱਠਣਾ ਹੈ,
1: ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਕੀ ਕਰਾਂ ਦਿਸ ਦੈਟ, ਉਹ ਕਹਿੰਦੇ ਬੁੱਧ ਮੈਂ ਤੇ ਨਾ ਮਤਲਬ ਇੰਨਾ ਚਿਰ ਹੋ ਗਿਆ ਵਿਆਹ ਤੋਂ, ਤੇ ਸਾਡੇ ਵੀ ਕਹਿੰਦੇ ਵੀ ਏਦਾਂ ਹੀ ਰਿਹਾ ਹਨਾ, ਤੇ ਜੋ ਜਿੰਨੇ ਮਰਜ਼ੀ ਕਹਿੰਦੇ ਮੈਂ ਤੈਨੂੰ ਭਾਵੇਂ ਘੰਟਾ ਉਪਦੇਸ਼ ਦੇਈ ਜਾਵਾਂ ਪਰ ਮਤਲਬ ਸਾਰ ਇੱਕੋ ਹੀ ਆ, ਬੜੀ ਛੇਤੀ ਤੈਨੂੰ ਇੱਕ ਗੱਲ ਸਿੱਖਣੀ ਪੈਣੀ ਵੀ ਦਫਾ ਹੋਵੇ, ਇਹ ਤੋਂ ਵੱਧ ਕਹਿੰਦੀ ਮੈਂ ਤੈਨੂੰ ਕੁਝ ਨਹੀਂ ਕਰ ਸਕਦੀ, ਕਹਿੰਦੀ ਜਿਹੜੀ ਚੀਜ਼ ਤੇ ਤੰਗ ਕਰ ਰਹੀ ਨਾ, ਮੰਨ ਲਾ ਜੇ ਘਰ ਵਾਲਾ ਤੈਨੂੰ ਤੰਗ ਕਰ ਰਿਹਾ ਤੇ ਉਹਦੇ ਮੂੰਹ ਵੱਲ ਵੇਖ ਕੇ ਕਹਿ ਦਫਾ ਹੋਵੇ, ਹਨਾ ਭਾਵੇਂ ਮਨ ਚ ਹੀ ਕਹਿ, ਜੇ ਤੈਨੂੰ ਕੋਈ ਕੰਮ ਤੰਗ ਕਰ ਰਿਹਾ ਨਾ ਤੇ ਉਹਦੇ ਵੱਲ ਵੇਖ ਕੇ ਕਹਿ ਵੀ ਦਫਾ ਹੋਵੇ, ਉਹਨੇ ਤਾਂ ਜ਼ਿੰਦਗੀ ਸੌਖੀ ਹੋ ਜੂਗੀ,
2: ਆਪਾਂ ਕੋਸ਼ਿਸ਼ ਹਮੇਸ਼ਾ ਪਰਫੈਕਟ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਹੀ ਆਪਾਂ ਆਪਾਂ ਨੂੰ ਤੰਗ ਹੁੰਦੇ ਆ ਆਪਾਂ,
1: ਹਾਂ ਦਫਾ ਕਰਿਆ ਕਰੋ ਦਫਾ ਕਰਿਆ ਕਰੋ,
0: ਮੈਂ ਭਾਜੀ ਹੁਣ ਆਈ ਕਰਦੀ
1: ਨਿਕਰ ਪਾਈ ਆ ਦਫਾ ਹੋਵੇ,
0: ਬੜੀ ਵਾਰੀ ਹੁਣ ਬੜੀ ਵਾਰੀ ਸਿਮਰਨ ਨੂੰ ਮਿਲ ਕੇ ਗੱਲਾਂ ਨੀ ਪਸੰਦ ਆਉਂਦੀਆਂ, ਮੈਨੂੰ ਸਿਮਰਨ ਦੀਆਂ ਗੱਲਾਂ ਨੀ ਪਸੰਦ ਆਉਂਦੀਆਂ, ਮੈਂ ਕਹਿੰਦੀ ਹਾਂ ਹੁਣ 2 ਦਿਨ ਤੁਸੀਂ ਮੈਨੂੰ ਨਾ ਦੇਖੋ, 2 ਦਿਨ
1: ਮੈਂ ਤੁਹਾਨੂੰ ਨੀ ਦੇਖੂੰਗੀ, ਦਫਾ ਹੋ,
2: ਮੀ ਟਾਈਮ ਬ੍ਰੇਕ ਬ੍ਰੇਕ,
0: ਹਾਂ ਨਹੀਂ ਬ੍ਰੇਕ ਚ ਸਿਮਰਨ ਘਰ ਆਉਂਦੇ ਹੁੰਦੇ ਸੀ ਨਾ, ਫਿਰ ਮੈਂ ਹੁਣ ਕਹਿੰਦੀ ਸੀ ਅੱਜ ਮੇਰਾ ਆਹ ਕੰਮ ਹੈਗਾ ਮੈਂ ਚੱਲੀ ਇੱਥੇ, ਵੀ ਜਿੱਦਣ ਹੁੰਦਾ ਵਾ ਨਾ ਵੀ ਰਾਤੀ ਲੜਾਈ ਹੋਈ ਹੈ ਜਾਂ ਸਵੇਰੇ ਸਵੇਰੇ ਕਿਸੇ ਗੱਲ ਤੇ ਬਹਿਸ ਹੋ ਗਈ ਵੀ ਹੁਣ ਸ਼ਾਮ ਤੱਕ ਇੱਕ ਦੂਸਰੇ ਦੀ ਸ਼ਕਲ ਨਾ ਹੀ ਦੇਖੀਏ ਤਾਂ ਵਧੀਆ,
2: ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਪਰ ਭੁੱਲ ਹੀ ਜਾਂਦੇ ਆ ਕੀ ਲੜਾਈ ਹੋਈ ਸੀ, ਉਹ ਗੜਬੜ ਫਿਰ ਯਾਦ ਥੋੜੀ ਦੇਰ ਬਾਅਦ ਯਾਦ ਆਉਂਦਾ, ਆਪਾਂ ਤੇ ਲੜੇ ਹੋਏ ਸੀ
0: ਯਾਦ ਹੀ ਨੀ ਰਹਿੰਦਾ ਵੀ ਲੜਾਈ ਹੋਈ ਹੈ, ਹਾਂ ਇਹਦੇ ਵਰਗੀ ਤਾਂ ਰੀ ਸੀ ਕੋਈ ਨੀ,
1: ਇਹ ਕਿੱਦਾਂ ਦੀ ਲੜਾਈ ਵੇਖੋ ਹੈ ਇਹਨਾਂ ਦੇ,
2: ਫਿਰ ਯਾਦ ਆ ਜਾਂਦਾ ਫਿਰ ਸ਼ੁਰੂ ਕਰ ਲੈਂਦੇ,
1: ਵਾਹ ਆ ਵੀ ਗੁੱਡ ਹੈ, ਥੈਂਕ ਯੂ
0: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ, ਇਹੋ ਹੀ ਇਹੋ ਹੀ ਜ਼ਿੰਦਗੀ ਦਾ ਮਜ਼ਾ ਵਾ
2: ਜੀ, ਹਨਾ ਐਵੇਂ ਰੱਖੀ ਜਾਓ ਦਿਲ ਤੇ, ਮੈਂਟਲ ਹੈਲਥ ਖਰਾਬ ਕਰੀ ਜਾਓ,
1: ਆ ਕੀ ਫਾਇਦਾ ਕੀ ਨਿਕਲਣਾ ਚੋ, ਹਾਂਜੀ ਸਤਿ ਸ਼੍ਰੀ ਅਕਾਲ ਜਸਕੀਰ ਜੀ, ਤੁਸੀਂ ਆਉਂਦੇ ਰਹੋ,
2: ਕਿਉਂਕਿ
1: ਜਿਹੜਾ ਬੰਦਾ ਵਾਕਈ ਲੇਜ਼ੀ ਹੁੰਦਾ ਨਾ ਉਹ ਇਹੋ ਜਿਹੇ ਵਿਸ਼ਿਆਂ ਚ ਪਾਰਟਿਸਿਪੇਟ ਵੀ ਨਹੀਂ ਕਰਦਾ, ਇੰਨਾ ਕੁ ਲੇਜ਼ੀ,
3: ਹਾਂ ਦੇਖੋ ਲੇਜ਼ੀ ਹਰ ਕੋਈ ਹੁੰਦਾ, ਮੰਨਦਾ ਕੋਈ ਕੋਈ ਆ, ਕਿ ਸਾਰੀਆਂ ਬੀਬੀਆਂ ਆ ਕੇ ਐਡਮਿਟ ਕਰ ਰਹੀਆਂ ਕਿ ਅਸੀਂ ਲੇਜ਼ੀ ਹੋਣਾ ਚਾਹੁੰਦੇ ਆ,
1: ਬੰਦੇ ਚ ਹਿੰਮਤ ਵੀ ਨਹੀਂ ਨਾ ਹੁੰਦੀ ਐਕਸੈਪਟ ਕਰ ਲੈਣ,
2: ਹੁਣ ਕੱਪੜਿਆਂ ਵਾਲੀ ਗੱਲ ਸਾਰਿਆਂ ਦੇ ਘਰਾਂ ਚ ਇੱਕ, ਹੁਣ ਤੁਸੀਂ ਵੀ ਫਟਾਫਟ ਕਿੰਨੀ ਛੇਤੀ ਤੁਸੀਂ ਕਿਹਾ ਇੱਕ ਕਮਰਾ ਹੁੰਦਾ ਜਿਹੜਾ ਸਟੋਰ ਰੂਮ ਜਾਂ ਬਣ ਜਾਂਦਾ, ਪਰ ਕੋਈ ਮੰਨਦਾ ਹੀ ਨਹੀਂ ਹੈ ਨਾ,
1: ਕੀ ਨਹੀਂ ਮੰਨਦਾ, ਕੀ ਮਨਾਉਣਾ ਕੀ ਤੁਸੀਂ,
2: ਸਾਰੇ ਸਾਰੇ ਕਿਸੇ ਨੂੰ ਪਸੰਦ ਨਹੀਂ ਕੱਪੜੇ ਟੱਪਣਾ,
3: ਨਹੀਂ ਕੱਪੜੇ ਤੈਅ ਕਰਨ ਦਾ ਏਦਾਂ ਨਾ ਕਿ ਜਦੋਂ ਸ਼ਾਮੀ ਪਤਾ ਹੈ ਕਿ ਘਰ ਕੋਈ ਹੈ ਨਹੀਂ ਹੈ, ਸਾਰੇ ਕੱਪੜੇ ਜਿੱਦਾਂ ਤੈਅ ਕਰਨ ਵਾਲੇ ਹੈਗੇ ਨੇ, ਕੋਈ ਵੈਬ ਸੀਰੀਜ਼ ਲਗਾ ਲਈ, ਰੋਜ਼ ਸ਼ਾਮ ਦਾ ਕੰਮ ਹੈ, ਬੱਚਿਆਂ ਨੇ ਵੀ ਨਿਕਲ ਜਾਣਾ, ਪਾਪਾ ਨੇ ਵੀ ਨਿਕਲ ਜਾਣਾ ਇਹਨਾਂ ਦੇ ਨਾਲ, ਉਹ ਉਸੇ ਦਿਨ ਹੁੰਦਾ ਮੇਰਾ, ਰੋਜ਼ ਸ਼ਾਮ ਦਾ ਮੇਰਾ, ਹੁਣ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ ਫਿਰ ਡਰਾਇਰ ਪਾ ਦਾਂਗੀ ਜਦੋਂ ਨਿਕਲਣਗੇ ਸ਼ਾਮੀ, ਜਦੋਂ ਇਹ ਸਾਰੇ ਘਰ ਨਹੀਂ ਹੋਣਗੇ ਮੇਰਾ ਉਦੋਂ ਕੰਮ ਹੁੰਦਾ, ਜਿਹੜਾ ਸਭ ਤੋਂ ਜ਼ਿਆਦਾ ਗੰਦਾ ਕੰਮ ਮੈਨੂੰ ਲੱਗਦਾ ਉਹ ਹੈ ਆਟਾ ਗੁੰਨਣਾ, ਜਦੋਂ ਆਟਾ ਗੁੰਨਣ ਦੇਖ ਲੈਣਾ ਫ੍ਰਿਜ ਚ ਹੈ ਨੀ, ਅਗਲੇ ਦਿਨ ਚਾਵਲ ਬਣਾ ਦੇਣੇ ਇਹਨਾਂ ਨੇ ਨਾ, ਮੇਰੇ ਮੂੰਹ ਵੱਲ ਦੇਖਣਾ ਕਿ ਅੱਛਾ ਅੱਜ ਆਟਾ ਨੀ ਗੁੰਨਿਆ, 3 ਚਾਰ ਵਾਰੀ ਏਦਾਂ ਹੋਇਆ ਇਹਨਾਂ ਨੇ ਰਾਤੀ ਫ੍ਰਿਜ ਚੈੱਕ ਕਰਨਾ ਸ਼ੁਰੂ ਕਰਤਾ ਆਟਾ ਗੁੰਨ ਕੇ ਸੌਣ
1: ਲੱਗੀ, ਅਰੇ ਗੁੱਡ ਹੋ ਗਿਆ ਫਿਰ, ਲੋੜ ਕਾਢ ਦੀ ਮਾਂ ਹੋ ਗਈ, ਬਹੁਤ ਸਿੰਪਲ ਆ ਗਏ ਜਸਕੀਰੇ ਜੀ, ਹੁਣ ਇਹ ਨਾ ਕਿਉਂ ਗਿਫਟ ਕਰ ਦੋ ਮੈਨੂੰ,
3: ਪਿਛਲੇ ਪੈਸੇ ਨੀ ਦਿੱਤੇ ਮੈਂ ਉਹਨਾਂ ਤੋਂ ਲੈ ਲੈਣਾ ਸੀਗਾ,
1: ਹਾਂ ਉਹਨਾਂ ਦਾ ਲੈ ਲਿਓ ਫਿਰ,
2: ਅੱਛਾ ਆਪਾਂ ਦੋਵਾਂ ਨੂੰ ਇਹਨਾਂ ਦੇ ਹਜ਼ਾਰ ਹਜ਼ਾਰ ਦੇਣੇ ਸੀਗੇ
1: ਜਿਨ੍ਹਾਂ ਨੂੰ ਲੜ ਕੇ ਭੁੱਲ ਜਾਂਦਾ ਵੀ ਅਸੀਂ ਥੋੜੀ ਦੇਰ ਪਹਿਲਾਂ ਲੜੇ, ਉਹ ਮੈਨੂੰ ਕਹਿ ਰਿਹਾ ਮੈਂ ਹੁਣ ਇਹਨਾਂ ਦੀਆਂ ਗੱਲਾਂ ਕੌਂਟਰਾਡਿਕਟਰੀ ਨੇ।

0: ਬੰਦ ਹੋ ਗਏ ਨਾ ਉਹ ਵਾਲੇ 500 ਮੈਂ ਉਦਾਂ ਦੇ ਕੰਮ ਤੇ ਬਹਿ ਵੀ ਨੀ ਆਉਣਾ
1: ਤੁਸੀਂ 200 ਦੇ 5 ਦੇ ਦਿਓ ਨਾ
0: ਆਹ ਤੇ ਬਾਕੀ ਲੈ ਜਿੱਦਾਂ ਨਾ ਦਿਲੋਂ ਮੰਗੇ ਹੁੰਦੇ ਆ 100 ਦੇ 5 ਦੇ ਦਿਓ ਨਾ
1: ਬਾਕੀ ਜਿਹੜਾ ਲੇਜ਼ੀ ਡੇ ਵਾਲਾ ਦਿਨ ਹੁੰਦਾ ਹੈ ਜਿਸ ਦਿਨ ਬੱਚੇ ਜਿੱਦਾਂ ਸਕੂਲ ਚਲੇ ਗਏ ਜਿਸ ਦਿਨ ਮੈਂ ਫਰਲੋ ਮਾਰੀ ਉਸ ਦਿਨ ਮੇਰਾ ਆਉਂਦਾ ਬੱਚਿਆਂ ਨੂੰ ਛੋੜ ਕੇ ਆ ਕੇ ਸਭ ਤੋਂ ਪਹਿਲੇ ਚਾਹ ਪੀਤੀ ਫਿਰ ਸਾਰੇ ਘਰ ਵਿੱਚ ਨਜ਼ਰ ਮਾਰੀ ਕਿ ਅੱਛਾ ਇਹ ਕੰਮ ਕਰਨ ਵਾਲੇ ਆ ਫਿਰ ਮੈਂ ਕਿਹਾ ਸਭ ਦਫਾ ਹੋ ਜਾਓ ਮੈਂ ਗੱਡੀ ਦੀ ਚਾਬੀ ਚੁੱਕਣੀ ਮੈਂ ਚੱਲ ਜਾਣਾ ਵਾਕ ਕਰਨ
0: ਗੱਡੀ ਦੀ ਚਾਬੀ ਚੁੱਕ ਕੇ ਵਾਕ ਕਰਨਾ ਵਾ
1: ਮਤਲਬ
2: ਲੇਕ ਤੇ ਚਲ ਜਾਣਾ ਜਿਹੜਾ ਘਰ ਦੇ
1: ਸਾਡਾ ਨਾ ਮੇਰਾ ਪਨੇਵਾ ਵੀ ਨਾਲ ਰਹਿੰਦਾ ਤੇ ਮੇਰੇ ਵੱਡੇ ਜਿਹੜੇ ਸਿਸਟਰ ਨੂੰ ਲਾਉਣਾ ਉਹਨਾਂ ਦਾ ਬੇਟਾ ਜਦੋਂ ਇਹਨਾਂ ਦਾ ਮੂਡ ਨਹੀਂ ਕਹਿਣਗੇ ਕਾਕੇ ਅੱਜ ਤੇਰੀ ਵਾਰੀ ਅੱਜ ਤੂੰ ਗੁੰਨ ਜੇ ਰਾਤੀ ਭੁਰ ਕੇ ਖਾਣੀ ਹੈ ਤੇ
0: ਸੁਣ ਲਿਆ ਹੋਣੀ ਥੱਥੀ ਜੀ ਆਵਾਜ਼ ਆਪਣਾ ਨੀਤੂ ਜੀ ਨੇ ਉਹ ਮੈਂ ਕਹਿੰਦੇ ਹੁਣ ਮੈਂ ਤਾਂ ਕੀਤਾ ਨੀ ਮੈਂ ਕਿਹਾ ਤੂੰ ਆ ਗਈ ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਤੇ ਰੇਡੀਓ ਹਾਂਜੀ 1674 AM
3: ਹਾਂਜੀ ਰੇਡੀਓ ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ, गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। ਤੁਹਾਡਾ ਕੋਈ ਹੱਲ ਕਰੀਏ।
6: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: काम करो सुस्ती।
1: सुस्ती शब्द ही कुछ इदा था ना, एवं लगता कि बस
2: अज मैं भी पाई, मैं तू ही
1: बोली बोली
2: <तुही बोलो आज। laughs>
1: मैंने तो लगता कि वाकई हर एक चीज कई एक वर्ड बोलना भी ना कई बार इदा लगता है। बच्चों तो देखो उन्होंने सवेरे सवेरे इतने स्पेशली बच्चे पूछो जिम्मे तुम पिक कर गए कि अज दिन कि गया गुड हर एक चीज गुड एक अज टिफिन च सारा कुछ वधिया सी गुड की पढ़ा गुड ते ओ सुस्ती सब तो ज्यादा ते पहला मतलब इंडिया वाले बच्चों ने तो रोकना पैंदा ओ इन्ना ज्यादा एक्सप्लेनेशन देंदे एक एक चीज तुहानू दसणगे इत्थे ते एक च एक शब्द च खत्म
2: ते मतलब घट तो घट उन्होंने हुंदा वी पंजाबी ते बोलणी ना ना पवे
1: हां
2: पंजाबी च सुस्ती होंदी। कृष्णा जी कहिंदे वी मैं तुहाडा सुण रहा प्रोग्राम उठ नहीं लगा है मैं ते कम कार वास्ते जाना है पर कहिंदे भी उस तो बाद फिर मैं टॉपिक सुनिया ते मैं अपनी रिस्पोंसिबिलिटी समझदे हुए मैं
1: मतलब ला ली
2: जस्ट स्टैंडिंग फर्म ते मैं अपनी टीम दे नाल मतलब खड़ा ऑनर करदा ते मतलब पए हां बस गुड गुड
1: मैं इदा लगदा कि कई बारी तो वाकई ना जिवें हुण फोन दूर पिया है या फोन का चार्जर दूर पे है तो फोन डेड होने वाला उस भी सुस्ती आती कि चार्जर लब के ला लिए तो मैं लगता अलार्म वाला तो सारे ही करते होने बहुत रेयर होंगे कि जेडे मतलब स्नूज वाला सिस्टम पता है ना सपोज 5 बजे तुम उठना है तो तुम 3 स्नूज लगाने उठ मतलब तुम वह बंद करके फिर सो जाना है फिर बंद करके फिर सो जाना है एंड जो तुम्हें पता है तीजा ये बाद नहीं होना जे मैं नहीं उठा तो फिर काम खराब है है ना इस न्यूज़ वाला तो मैं लगता है कॉमन ही है
2: एक जाम वो सुस्ती हुंदी मान लो तुसीं पै गए है ना बाद कोई चीज रह गई बाहर भुल गए ओहो जां बत्ती बत्ती ऑन करनी जां मान लो हीटिंग ऑन ऑफ करनी भुल गए है ना
1: ओहदे लई तो चलो हुण बच्चा है ना अपने कोल
2: बच्चा भी तो तुहाडा ही है ना मेरी प्यार
1: नहीं पर उससे तुसी कह सकते हो ना कि बंद मतलब सुन लेंदे हुण तक
2: चलो
1: हुण ते सुन रहे ने
2: गुड
1: लेकिन जब तो मैं बच्ची सीगी ओ वाले ना बन जान बस
2: ओके
1: मैं बहुत लेजी सीगी मतलब मैनू लगदा कि पीक ते सीगी मेरी लेजीनेस बहुत
2: साडे नालों नहीं लेजी हो सकदे ने
1: आहा जैसे
2: मतलब किन्ने कबला ही ते इन्ने के लेजी हुन्ने हां भी शार्पनर हुंदा ही कोल पर हुंदा यार केड़ा कड्डू जमेट्री खोलू ते दंद एवें मुंह नहीं कड़ी जानी
1: नहीं ये तो ज्यादा हो गया
2: ऑनेस्टली ये कम चलता है दबा करो दंदा दंदा ना माड़ी मोटी तिक्की करके उदा ही सारा
1: अच्छा उस भी तो क्रिएटिविटी हो गई थोड़ी है ना
2: उदो दंद जिहड़े काले होए रहिंदे मुड़ के बाद चेर बाके ने डर पा के हटाया भी नहीं लैड अंदर नहीं जानी चाहिए पता नहीं की हो जाता दिस दैट बला है ना चलो लकली बाद छेती पहना के लग गया सिमरन जी कहते वाह वाह कहते कि कल एक पैकनम दे प्रोफेसर साहब ने स्टूडेंट कोल गड्डी धोई नजारा आ गया हुण कहते कि चप्पलां ला के गड्डी विच बैठिया करना स्टूडेंट ने वेख्या भूंड जमा सही नाम दिता तुसी चलो सानू की दफा करो पर अपा जिहड़ियां इदां दियां भी रखदे आ ना उहदे नाल इक मैसेज इह जांदा वी उहनां बंदिआं नूं वी यार अहीं दुखी आ बाकी इहदे वेखो नाल वेखो जिहड़ा बंदा खुल्ह के दस दिंदा ना मैनूं लगदा उस बंदे दा तुसीं सोचो वी उहदे कोल लड़ाई थोड़ी होगी
1: गड्डी तो आने वास्ते पहले दी प्रोसेस जिहड़ी कन्विंस करना
2: ਪਿਆਰੀ ਗੱਲਬਾਤ ਚੱਲ ਰਹੀ ਹੈ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਮੁਬਾਰਕਾਂ ਇੰਨਾ ਸੋਹਣਾ ਪ੍ਰੋਗਰਾਮ ਸਿਰਜਣ ਦੇ ਲਈ ਧੰਨਵਾਦ ਕ੍ਰਿਸ਼ਨ ਜੀ ਬਹੁਤ ਸੋਹਣੀ ਸ਼ਾਮ ਦੇ ਲਈ ਤੇ ਸਾਰਿਆਂ ਨੇ ਬਹੁਤ ਸੋਹਣਾ ਸੁਣਾਇਆ ਪਰ ਜੈਵੀਰ ਨੇ ਤਾਂ ਕਹਿੰਦੇ ਕਮਾਲ ਹੀ ਕਰ ਦਿੱਤੀ ਆਪਣੇ ਅੰਦਾਜ਼ ਦੇ ਵਿੱਚ ਪ੍ਰੋਗਰਾਮ ਆਪਣੇ ਨਾਂ ਕਰ ਲਿਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਭੈਣ ਜੀ ਤੁਹਾਡਾ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣੇ ਅਤੇ ਇਹਨਾਂ ਦਾ ਵੀ ਇੱਕ ਹੁਣ ਤੁਹਾਡੇ ਨਾਲ ਤਾਂ ਚਲੋ ਗੱਲ ਕਰਨ ਦੇ ਨਹੀਂ ਮੈਂ ਮਤਲਬ ਇਹਨਾਂ ਦਾ ਇੱਕ ਅਲੱਗ ਅੰਦਾਜ਼ ਹੈ ਇੱਕ ਅਲੱਗ ਰੰਗ ਹੈ ਅਤੇ ਬਹੁਤ ਜ਼ਰੂਰੀ ਅੰਗ ਹੈ ਜਾਂਦੇ ਪ੍ਰੋਗਰਾਮਾਂ ਦੇ ਲਈ ਬਹੁਤ ਧੰਨਵਾਦ ਤੁਹਾਡਾ ਭੈਣ ਜੀ ਆਉਣ ਦੇ ਲਈ ਪ੍ਰੋਗਰਾਮ 'ਚ ਸ਼ਿਰਕਤ ਕਰਨ ਦੇ ਲਈ ਸੁਣਾਉਣ ਦੇ ਲਈ ਥੈਂਕ ਯੂ ਕੁਲਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰੰਜੋ ਜੀ ਦਿਸ ਮੈਸੇਜ ਭੈਣ ਜੀ ਨੂੰ ਸੁਣਾਓ ਦੋ ਭੂਆ ਇਹ ਹੋਣਾ ਹੋਣਾ ਹੈ ਭੈਣ ਜੀ ਨੂੰ ਸੁਣਾਓ ਦੋ ਭੂਆ
1: ਅੱਛਾ
2: ਓਕੇ ਆਹ ਜਿਹੜਾ ਆਪਣੇ ਓਕੇ ਸੋਰੀ ਇਹਨਾਂ ਨੇ ਗਾਣਾ ਭੇਜਿਆ ਵਾ ਓਕੇ ਹੁਣ ਮੈਂ ਸੁਸਤੀ ਦੀ ਤੁਹਾਨੂੰ ਇੱਕ ਉਦਾਹਰਨ ਦਿੰਦਾ ਚਲੋ ਇਹਨਾਂ ਨੇ
1: ਲਿਖਿਆ ਨਹੀਂ ਉਹ ਗਾਣਾ
2: ਇਹਨਾਂ ਦੇ ਤਾਂ ਮੈਨੂੰ ਚੇਤਾ ਆ ਗਿਆ ਇਹ ਇਹਨਾਂ ਨੇ ਨਾ ਯਾਰ ਮੈਂ ਡੇਟ ਭੁੱਲ ਗਿਆ ਫਿਰ ਮਤਲਬ ਵਾਹਵਾ ਹੀ ਚਿਰ ਹੋ ਗਿਆ ਵਾ ਸੁਣਨ ਵਾਲੇ ਸ਼ਾਇਦ ਚੇਤਾ ਚੂਤਾ ਹੋਣਾ ਵਾ ਮਤਲਬ 4-5 ਸਾਲ ਹੋ ਗਏ ਹੋਣੇ ਇਹ ਕੋਵਿਡ ਦੇ ਦਿਨਾਂ ਦੀ ਗੱਲਾਂ ਸ਼ਾਇਦ ਹੈ ਨਾ 21-22 ਦੀ ਗੱਲ ਹੋਣੀ ਹੈ ਅਤੇ ਇਹਨਾਂ ਨੇ ਨਾ ਕੁਛ ਭੇਜੇ ਉਸ ਸਮੇਂ ਦੇ ਬੱਚਿਆਂ ਦੇ ਲਈ ਇਹਨਾਂ ਨੇ ਕਾਰਡ ਭੇਜੇ ਸੀ ਮਤਲਬ ਇਹ ਮਤਲਬ ਬਹੁਤ ਹੀ ਵਧੀਆ ਗੱਲ ਨਹੀਂ ਹੈ ਪਰ ਮੈਂ ਐਕਸੈਪਟ ਕਰਦਾ ਵੀ ਗਾਂਹ ਮੇਰੇ ਤੋਂ ਇਹ ਚੀਜ਼ਾਂ ਨਾ ਹੋਣ ਚਲੋ ਅਤੇ ਮੈਂ ਪਰਸੋਂ ਕੁਛ ਚੌਥ ਜੇ ਜਾਂ ਪਿਛਲੇ ਹਫ਼ਤੇ ਖਰੇ ਮੈਂ ਸਫਾਈ ਸਫੂਈ ਕਰਨ ਡਿਆ ਕੋਈ ਇੱਧਰ ਉੱਧਰ ਸਮਾਨ ਸੁੱਟਣ ਲੱਗਾ ਅਤੇ ਉਹਦੇ 'ਚੋਂ ਨਿਕਲੇ ਉਦਣ
1: ਅੱਛਾ
2: ਨਹੀਂ ਉੱਥੋਂ ਉੱਦਾਂ ਹੀ ਪਏ ਆ ਤੇ ਹੁਣ
1: ਤੁਸੀਂ ਦਿੱਤੇ ਨੀ ਔਰ ਬੱਚੇ ਆਣੇ ਵੀ ਹਟ ਗਏ ਵੱਡੇ ਹੋ ਗਏ ਬੱਚੇ
2: ਬੱਚੇ ਵਿਆਹੁਣ ਵਾਲੇ ਹੋ ਗਏ ਕਿੱਥੇ ਰੱਖੇਗਾ ਉਸੇ ਚ ਲਾਲ ਜੀ ਦਾ ਵੀ ਕੋਈ ਇੱਕ ਲੂੰਗੀ ਜੀ ਪਤਾ ਨੀ ਕੀ ਇੱਕ ਹੀ ਤੇ ਉਹ ਫਿਰ ਮੈਨੂੰ ਚੇਤਾ ਵੀ ਉਹ ਵੀ ਹੈਗੀ ਸੀ ਉਹ ਹਲੇ ਲੱਭੀ ਨੀ ਆਂਟੀ ਜੀ ਉਹ ਵੀ ਹਲੇ ਕਿਤੇ ਨਾ ਕਿਤੇ ਇੱਦਾਂ ਲੱਭ ਲੁਭ ਪੈਣੀ ਆ ਤੇ ਫਿਰ ਉਹ ਵੀ ਆਪਾਂ ਦੇ ਦਾਂਗੇ ਪਰ ਮੇਨ ਗੱਲ ਇਹ ਵੀ ਇਹ ਬੜੇ ਚਾਅ ਦੇ ਨਾਲ ਲੈ ਕੇ ਆਏ ਇੱਕ ਬਹੁਤ ਵਧੀਆ ਗੱਲ ਨਹੀਂ ਆ ਤੇ
1: ਪਰ ਹਾਂ ਇਹ
2: ਸੁਸਤੀ ਜਦੋਂ ਤੁਸੀਂ ਚੀਜ਼ਾਂ ਡਿਲੇ ਕਰਨ ਲੱਗ ਪੈਂਦੇ ਨਾ ਆਹ ਨੁਕਸਾਨ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਨਹੀਂ ਯਾਰ ਕੱਲ੍ਹ ਦੇ ਦਾਂਗੇ ਕੋਈ ਨਹੀਂ ਸੋ ਆਹ ਮੈਂ ਇਸ ਕਰਕੇ ਚੀਜ਼ ਕਈ ਵਾਰੀ ਨਾ ਤੁਸੀਂ ਕਈ ਡਿਕਲੇਅਰ ਕਰ ਦਿੰਦੇ ਨਾ ਓਪਨਲੀ ਤੇ ਤੁਸੀਂ ਫਿਰ ਵੀ ਉਹਦੇ ਤੇ ਵਰਕਆਊਟ ਸ਼ਾਇਦ ਕਰਨਾ ਸ਼ੁਰੂ ਕਰ ਦਿੰਦੇ ਤੁਹਾਨੂੰ ਸ਼ਰਮ ਮਾਰਦੀ ਹੈ ਵੀ ਅੱਗੇ ਤੋਂ ਨਹੀਂ ਆ ਕੰਮ ਹੋਣਾ ਚਾਹੀਦਾ
1: ਉਹ ਚੀਜ਼ ਹੈ ਕਿਉਂਕਿ ਉਹ ਡੈਫੀਨੇਟਲੀ ਆਪਾਂ ਇੱਕ ਕੰਫਰਟ ਜ਼ੋਨ ਜਾਂ ਆਪਾਂ ਨੂੰ ਲੱਗਦਾ ਨਾ ਕਿ ਚੱਲ ਫਿਰ ਕਰ ਲਾਂਗੇ ਜਿੱਥੇ ਆਪਾਂ ਇੱਕ ਸਪੇਸ ਹੀ ਬਣਾ ਦਿੰਦੇ ਨਾ ਫਿਰ ਉਹ ਡਿਲੇ ਕਰਕੇ ਫਿਰ ਉਹ ਚੀਜ਼ਾਂ ਪਾਈਲਡ ਅਪ ਹੀ ਹੁੰਦੀਆਂ
2: ਇਹ ਚੀਜ਼ਾਂ ਕਿੱਡੀਆਂ ਵਧੀਆ ਵੇਖੋ ਆਪਾਂ ਹੁਣ ਇਹਨਾਂ ਦੇ ਉਦਮ ਦੀ ਜੇ ਗੱਲ ਕਰੀਏ ਤੇ ਉਦੋਂ ਨਾ ਗਏ ਸੀ ਆਪਣਾ ਫਿਜ਼ਿਕ ਗਏ ਸੀ ਹੈ ਨਾ ਤੇ ਉੱਥੋਂ ਇਹ ਲੈ ਕੇ ਆਏ ਸੀ ਤੇ ਉੱਥੋਂ ਇਹਨਾਂ ਦੇ ਨਹੀਂ ਸੋਰੀ ਕੀਨੀਆ ਤੇ ਉੱਥੋਂ ਮੇਰੇ ਉੱਥੋਂ ਦਾ ਜਿਹੜਾ ਗੁਰੂ ਘਰ ਸੀ ਉਹਦੇ ਵਿੱਚ ਮੇਰੇ ਲਈ ਰੇਡੀਓ ਦੇ ਲਈ ਉੱਥੇ ਅਰਦਾਸ ਕਰਵਾ ਕੇ ਤੇ ਉਹ ਇਹਨਾਂ ਨੇ ਭੇਜਿਆ ਸੀ
1: ਹੈ ਨਾ
2: ਸੋ ਮਤਲਬ ਮੈਂ ਉਹ ਵੀ ਮੈਨੂੰ ਲੱਭਾ ਉਸੇ ਪੈਕਟ ਦੇ ਵਿੱਚੋਂ ਤੇ ਥੈਂਕ ਯੂ ਆਂਟੀ ਜੀ ਇੰਨਾ ਪਿਆਰ ਦੇਣ ਦੇ ਲਈ ਥੈਂਕ ਯੂ ਤੁਹਾਡੇ ਆਸ਼ੀਰਵਾਦ ਦੇ ਲਈ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੈਨੂੰ ਇੱਕ ਵਾਰ ਕਿਸੇ ਨੇ ਤਾਨਾ ਮਾਰਿਆ ਵੀ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਕੀ ਆ ਅਤੇ ਸਾਰੇ ਕੰਮ ਖਤਮ ਕਰਕੇ ਬਹਿਣਾ ਚਾਹੀਦਾ ਇਹ ਗੱਲ ਕਹਿੰਦੇ ਮੇਰੇ ਦਿਲ 'ਤੇ ਲੱਗੀ ਅਤੇ ਸੁਣਨ ਤੋਂ ਬਾਅਦ ਮੇਰਾ ਆਲਸ ਕੁਛ ਹੱਦ ਤੱਕ ਘੱਟ ਗਿਆ ਸਤਬੀਰ ਜੀ ਕਹਿੰਦੇ ਨੇ ਥੈਂਕ ਯੂ ਤੁਹਾਡਾ ਸਤਬੀਰ ਪੰਜਾਬੀ ਬੰਦਾ ਜੇ ਲੇਜ਼ੀ ਨਾ ਹੋਵੇ ਤੇ ਉਹ ਪਿਓਰ ਪੰਜਾਬੀ ਨਹੀਂ ਲਓ ਇਹਨਾਂ ਨੇ ਗੱਲ ਹੀ ਹੁਣ ਕਈ ਪਤਾ ਕੀ ਕਹਿ ਰਹੇ ਹੋਣਗੇ ਉਹ ਪੰਜਾਬੀ ਮੁੰਡਾ ਗਾਲ ਨਾ ਕੱਢੇ ਉਹ ਪੰਜਾਬੀ ਕਾਹਦਾ ਇਹ ਵੀ ਪੰਜਾਬੀਆਂ ਦੇ ਸਿਆਈਆਂ ਵੀ ਸਾਡੀਆਂ ਤਾਂ ਵੱਡੀਆਂ ਵੀ ਵੱਖਰੀਆਂ ਤੇ ਮੈਨੂੰ ਤੇ ਮੰਮੀ ਕਹਿੰਦੇ ਕਿ ਨਹੀਂ ਉਹ ਵੀਰ ਜੀ ਗਲਤ ਅਸੀਂ ਤਾਂ ਕਹਿੰਦੇ ਨੇ ਕਿ ਸਾਰੇ ਕਾਰ 'ਚ ਬੈਠ ਕੇ ਵੇਟ ਕਰਦੇ ਥੈਂਕ ਯੂ ਤੇ ਕੁਲਵੀਰ ਜੀ ਕਹਿੰਦੇ ਕਿ ਜਾਸ਼ੀ ਰੰਜੋਤ ਜੀ ਨੂੰ ਕਿੰਨਾ ਪਤਾ ਬੇਸਿਕ ਮੇਕਅਪ ਦਾ ਪਤਾ ਦੱਸੋ ਲੈ ਵਿੱਚ
1: ਇਹਨਾਂ ਨੂੰ ਸਭ ਕੁਛ ਪਤਾ ਹੈ
2: ਮੈਂ ਤੇ ਤੁਸੀਂ ਮਤਲਬ ਮੈਨੂੰ ਤਾਂ ਇੰਨਾ ਪਤਾ ਵੀ ਤੁਸੀਂ 10 ਲੇਅਰਾਂ ਲਾ ਲਓ ਤੇ ਮੈਂ ਥੱਲੜੀ ਦੱਸ ਦੂੰ ਵੀ ਸਭ ਤੋਂ ਥੱਲੇ ਗਿਲੇ
1: ਮੈਨੂੰ ਇਸ ਤੋਂ ਪਤਾ ਲੱਗ ਗਿਆ ਇੱਕ ਵਾਰੀ ਮੈਂ ਆਪਣੇ ਇੱਥੇ ਇੱਕ ਮੇਕਅਪ ਆਰਟਿਸਟ ਦਾ ਇੰਟਰਵਿਊ ਲਿਆ ਸੀਗਾ ਤੇ ਉਸ 'ਚ ਤੁਸੀਂ ਮੈਨੂੰ ਕਹਿ ਰਹੇ ਸੀ ਇਹ ਪੁੱਛੋ ਯਾਰ ਆਈ ਵਾਸ ਲਾਈਕ ਕਿ ਇਹ ਕਵੀ ਕੀ ਕਲਪਨਾ ਕਹਾਂ ਤੱਕ ਜਾ ਰਹੀ ਮਤਲਬ ਮੈਂ ਤੇ ਆਪਣੇ ਵੱਲੋਂ ਬੀਇੰਗ ਅ ਗਰਲ ਹੈ ਨਾ ਬੀਇੰਗ ਅ ਵੂਮਨ ਆਪ ਪੁੱਛ ਸਕਦੇ ਹੋ ਕਿ ਹਾਂ ਕਿਹੜੀ ਲੇਟੈਸਟ ਟ੍ਰੈਂਡ 'ਚ ਲਿਪਸਟਿਕ ਹੈ ਉਹ ਜੇ ਬੰਦਾ ਪੁੱਛੇ ਕਿ ਆਹ ਸਵਾਲ
2: ਪਤਾ ਕੀ ਆ ਜਦੋਂ ਹੁਣ ਜਿਹੜੇ ਵੇਖਣ ਵਾਲੇ ਆ ਉਹ ਬੰਦਾ ਕੋਈ ਬੰਦਾ ਵੇਖੂਗਾ ਨਾ ਹੁਣ ਬੰਦੇ ਦੇ ਨਜ਼ਰੀਏ ਤੋਂ ਜੇ ਸਵਾਲ ਜਵਾਬ ਹੋਊਗਾ ਤਾਂ ਫਿਰ ਹੀ ਕੋਈ ਵੇਖੂਗਾ ਲੇਡੀਜ਼ ਦਾ ਤਾਂ ਆਲਰੇਡੀ ਉਹ ਤਰਦਾ ਤਰਦਾ ਜਿਹਾ ਅਤੇ ਉਦੋਂ ਉਹਨਾਂ ਨੂੰ ਪਤਾ ਹੀ ਹੁੰਦਾ ਉਹਦੇ ਅੱਜ ਕੱਲ੍ਹ ਹਰ ਕੋਈ ਬੈਠੀ ਹੁੰਦੀ ਆ ਉਹਦੇ ਉੱਤੇ
1: ਮੂਹਾਂ ਬੋਲਦੇ ਨਾ ਐਮ ਹੀ ਹੋਏ ਪਰ ਮਤਲਬ ਇਹ ਪਰ ਇਹ ਹਰ ਕਿਸੇ ਦੇ ਵਿੱਚ ਨਹੀਂ ਹੁੰਦਾ ਨਾ ਹੁਣ ਕਿਸੇ ਨੂੰ ਲੱਗਦਾ ਕਿ ਇਹ ਤਾਂ ਮੇਰੇ ਸਬਜੈਕਟ ਹੀ ਨਹੀਂ ਹੈ ਇਹਦੇ ਠੀਕ ਹੈ ਲੈ ਰਹੋ ਇੰਟਰਵਿਊ ਅਸੀਂ ਤਾਂ ਸਿਰਫ ਰਿਕਾਰਡ ਹੀ ਕਰਨਾ ਲੇਕਿਨ ਜਿਹੜਾ ਤੁਹਾਡਾ ਕਰੇਜ਼ ਸੀ ਨਾ ਐਂਡ ਆਈ ਵਾਸ ਲਾਈਕ ਵਾਹ
2: ਇੰਨੇ ਚਿਰ ਬਾਅਦ ਦਿਲੋਂ ਕੱਢੀ ਤੁਸੀਂ ਆ ਉਦਾਂ ਨਹੀਂ ਕਰ ਲੈਂਦਾ ਨੂਬ ਜੀ ਕਹਿੰਦੇ ਨੇ ਵੀ ਲਿਪਾ ਪੋਚੀ ਕਰਕੇ ਜਿਹੜਾ ਆਪਾਂ ਪਹਿਲਾਂ ਗੱਲ ਆਪਾਂ ਰੱਖੀ ਇਹ ਵੀ ਗੱਲ ਠੀਕ ਆ ਇਹ ਵੀ ਗੱਲ ਹੋਈ ਆ ਜਸਵਾਲ ਸਾਹਿਬ ਕਹਿੰਦੇ ਕਿ ਟਿੱਚ ਹੋ ਕੇ ਹਾਂ ਟਿੱਚ ਹੋ ਕੇ ਠੀਕ ਆ ਉਹ ਤੁਸੀਂ ਵੇਖ ਲਓ ਕਿਹਨੂੰ ਹੋਣਾ ਆਪਾਂ ਅਤੇ ਸੱਜ ਸਵਰ ਕੇ ਓਕੇ ਥੈਂਕ ਯੂ ਅਤੇ ਆਪਣਾ ਵਿਸ਼ਾਲ ਵਿਜੇ ਜੀ ਕੀ ਕਹਿੰਦੇ ਕਿ ਬੀਬੀਆਂ ਲਈ ਕਹਿੰਦੇ ਕਿ ਟਾਈਮ ਨਾਲ ਹੀ ਨਹਾ ਲਿਆ ਜਾਂ ਟਾਈਮ ਨਾਲ ਹੀ ਸਿਰ ਵਾਹ ਲੈਣ ਸੈਂਸ ਆਫ ਅਚੀਵਮੈਂਟ ਅੱਛਾ ਵਾਹ ਇਹ ਤਾਂ ਜ਼ਿਆਦਾ ਕੋਈ ਮਤਲਬ ਸਾਇੰਸਦਾਨ ਜੀ ਟਾਈਪ ਹੋ ਗਈ ਨਾ ਗੱਲ ਸੈਂਸ ਆਫ ਅਚੀਵਮੈਂਟ ਇਹਨੇ ਸਿਕਸ ਸੈਂਸ ਨਹੀਂ ਕੰਮ ਕਰ ਰਹੀ ਅੱਜ ਸੈਂਸ ਆਫ ਅਚੀਵਮੈਂਟ ਭਾਦਵਾ ਸਾਹਿਬ ਕਹਿੰਦੇ ਨੇ ਕਿ ਹੈਪੀ ਵਾਲਾ ਮੰਡੇ ਅਤੇ ਇਹ ਥੈਂਕ ਯੂ ਅਤੇ ਵਧੀਆ ਵਧੀਆ ਵੀਕ ਰਹੇ ਤੁਹਾਡਾ ਅਤੇ ਮਨਦੀਪ ਕੌਰ ਜੀ ਕਹਿੰਦੇ ਕਿ ਸੱਜ ਧੱਜ ਕੇ ਹਾਂ ਵੀ ਠੀਕ ਆ
1: ਸੱਜ ਧੱਜ ਕੇ
2: ਹਾਂ ਵੀ ਠੀਕ ਆ ਸੱਜ ਧੱਜ ਕੇ ਗੁਰਜੀਤ ਕੌਰ ਜੀ ਕਹਿੰਦੇ ਕਿ ਰੰਗ ਵਾਲੀ ਦਾਤਣ ਕਰਕੇ ਹਾਂ ਨਹੀਂ ਦੰਦਾਸਾ ਲਾ ਕੇ ਕਹੋ ਫਿਰ ਇੱਦਾਂ ਨਹੀਂ ਫਿਰ ਰੰਗ ਵਾਲੀ ਦਾਤਣ ਥੋੜ੍ਹੀ ਫਿਰ
1: ਸ਼ੁਕਰ ਉਹਨਾਂ ਨੇ ਇੱਦਾਂ ਕਹਿ ਦਿੱਤਾ ਮੈਨੂੰ ਤਾਂ ਦੰਦਾਸਾ ਵਰਡ ਹੀ ਨਹੀਂ ਪੱਲੇ ਪੈਣਾ ਸੀਗਾ
2: ਦੰਦਾਸਾ ਹਾਂ ਅਤੇ ਕਹਿੰਦੇ ਵੀ ਮੰਮੀ ਕਹਿੰਦੇ ਹੁੰਦੇ ਸੀ ਟਿੱਚ ਹੋ ਗਏ ਆਪਾਂ ਹਾਂ ਆਹ ਵੀ ਠੀਕ ਹੈ ਨਾ ਟਿਚਨ ਬਿਚਨ
1: ਅਜੇ ਤੱਕ ਅੱਡੀਆਂ ਕੂਚ ਕੇ
2: ਅੱਡੀਆਂ ਕੂਚ ਕੇ ਉਹੀ ਲੱਗਾ ਤੁਹਾਨੂੰ ਸਹੀ ਓਕੇ ਚਲੋ ਅਤੇ ਕਹਿੰਦੇ ਮੂੰਹ ਸਿਰ ਲਿਪ ਕੇ ਨਹੀਂ ਉਹ ਤਾਂ ਮੇਕਅਪ ਨੂੰ ਕਹਿੰਦੇ ਨੇ ਨਾ ਉਹ ਅਤੇ ਸੁੱਖ ਜੀ ਆ ਗਏ ਪਰੇ ਹੋ ਜਾਓ ਪਰੇ ਹੋ ਜਾਓ ਕਹਿੰਦੇ ਕਿ ਹਾਏ ਆਲਸ ਤਾਂ ਇੰਨੀ ਆ ਕਿ ਇਹ ਦੱਸਣ ਨੂੰ ਹੀ ਦੇ ਤੁਸੀਂ ਤਾਂ ਨਾ ਕਹੋ ਸੁੱਖ ਜੀ
1: ਤੁਸੀਂ ਤਾਂ ਸਾਰਾ ਦਿਨ ਹੀ ਲੱਗੇ ਰਹਿੰਦੇ ਕੰਮ ਕਰਦੇ ਹੋ
2: ਤੁਸੀਂ ਤੇ ਸਟਿਲ ਆਲ ਫੈਮਿਲੀ ਮੈਂਬਰਸ ਆਰ ਕਹਿੰਦੇ ਕਿ ਇਨ ਬਲੈਂਕਟ ਅਤੇ ਮੈਂ ਕਿਹਾ ਜਾ ਰਿਹਾ ਕਿ ਚਾਹ ਬਣਾਓ ਉੱਠੋ ਮਨਾ ਅੱਛਾ ਰਕੇਸ਼ ਜੀ ਕਹਿੰਦੇ ਨੇ ਇਹਨਾਂ ਦਾ ਚਲੋ ਟਾਈਮ ਦਾ ਵੀ ਫਰਕ ਹੈ ਨਾ ਉਹ ਤਾਂ ਹੋਇਆ ਨਾ ਤੁਸੀਂ ਹਾਂ ਆਹ ਗੱਲ ਵੀਰ ਜੀ ਕਹਿੰਦੇ ਕਿ ਆਹ ਗੱਲ ਗਲਤ ਹੈ ਜੇਕਰ ਮੈਂ ਲੇਜ਼ੀ ਹੁੰਦੀ ਤਾਂ ਤੁਹਾਡੀ ਬੁਝਾਰਤੇ ਦੇ ਜਵਾਬ ਨਹੀਂ ਸੁਣੇ ਹਾਂ ਇਹ ਗੱਲ ਠੀਕ ਹੈ ਹੈ ਨਾ
1: ਫੋਨ ਨਹੀਂ ਕਰਦੇ ਨਾ
2: ਹੀ ਕੋਈ ਮੈਸੇਜ ਆਉਂਦਾ ਸੀ ਤੇ ਨਾ ਕੋਈ ਕਾਲ ਵੀ ਕਰ ਲਵਾਂਗੇ ਕਦੇ ਕਹਿੰਦੇ ਕਰ ਲਵਾਂਗੇ ਕਦੇ ਤੇ ਹਾਲੇ ਕਹਿੰਦੇ ਕਿ ਮੈਸੇਜ ਇੰਜੋਏ ਕਰੋ ਮੇਰੇ ਇਹ ਧਮਕੀ ਜੀ ਲੱਗ ਰਹੀ ਹੈ ਕਰਾਂਗੇ ਕਦੇ
1: ਘੁੰਮਣ ਜੀ ਦੇ ਸਿਰਫ ਲੇਖ ਹੀ ਸੁਣੇ ਆਵਾਜ਼ ਨਹੀਂ ਸੁਣੀ ਅੱਜ ਤੱਕ ਇਹ ਵੀ ਇਹਨਾਂ ਨੇ ਮੈਸੇਜ ਆਪਣਾ ਉਹ ਕਰਤਾ
2: ਦੇਖੋ ਰੇਡੀਓ ਦੀ ਖੂਬਸੂਰਤੀ ਇਹੋ ਹੀ ਆ ਹਨਾ ਕਿ ਤੁਸੀਂ ਇੱਕ ਤੁਹਾਡਾ ਉਹ ਓਲਾ ਜਿਹਾ ਬਣਿਆ ਰਹੇ ਤੇ ਹਾਂਜੀ ਲਾਲ ਜੀ ਤੁਸੀਂ ਆਉਂਦੇ ਹੋ ਕੀ ਹਾਲ ਚਾਲ ਹੈ ਜਸਕੀਰ ਜੀ ਦੀ ਗੱਲ ਸੱਚੀ ਹੋ ਗਈ ਯਾਰ ਮੇਰੀ ਸੱਚੀ ਹੋ ਗਈ
1: ਮਿਲ ਤਾਂ ਲੱਗਿਆ ਤੁਸੀਂ ਜਾਣ ਕੇ ਬੁਲਾਇਆ ਉਹਨਾਂ ਨੂੰ
2: ਨਹੀਂ ਨਹੀਂ ਮੈਂ ਤਾਂ ਨਹੀਂ ਦੱਸ ਲੈ ਮੈਂ ਤਾਂ ਆਲਵੇਜ਼ ਮੈਂ ਤਾਂ ਕਹਿੰਦਾ ਵੀ ਮੇਰਾ ਭਰਾ ਆਲਵੇਜ਼ ਮੇਰੇ ਨਾਲ ਰਹੇ ਮੈਂ ਤਾਂ ਦਿਲੋਂ ਚਾਹੁੰਦਾ ਵੀ ਆਪਾਂ
1: ਕੀ ਪਤਾ
2: ਰਹਿੰਦੀ ਜ਼ਿੰਦਗੀ ਤੱਕ ਇਸੇ ਤਰ੍ਹਾਂ ਇਕੱਠੇ ਇਕੱਠੇ ਨਾਲ ਨਾਲ ਅੰਗ ਸੰਗ ਰਹੀਏ ਆਪਾਂ ਇਹਨਾਂ ਦਾ ਸਾਥ ਕੌਣ ਨਹੀਂ ਚਾਹੁੰਦਾ
1: ਤੁਸੀਂ ਵੀ ਲੈ ਲਓ ਬੈਕਸ਼ ਮਾਰਚ ਕਰ ਨੇੜੇ
2: ਆਹੋ ਤੇ ਮਿਲ ਲੈ ਲਾਂਗੇ ਜੀ ਕਿਹੜੀ ਗੱਲ ਹੈ ਦੱਸਾਂ
1: ਆਪਣੇ ਆਪ ਚ ਇੱਕ ਸਬਜੈਕਟ ਸਟੱਡੀ ਕਰਨਾ ਬੜਾ ਔਖਾ
0: ਇਹ ਬੰਦਾ ਤਾਂ ਬੀਬੀ ਨੂੰ ਦੇਖ ਕੇ ਦੱਸਦਾ ਵੀ ਇਹਨੇ ਅੱਜ ਵਾਲ ਧੋਤੇ ਨੀ ਧੋਤੇ
2: ਵੇਖਿਆ ਇਹਨਾਂ ਨੂੰ ਕਾਲੀ ਪੈਣ ਡੀ ਕਾਲੀ ਇਹਨਾਂ
0: ਉੱਪਰ ਵਾਲੀ ਰਬੜ ਨੀ ਖੁੱਲਦੀ ਲਿਫਾਵੇ ਨੀਚੇ
2: ਬਟਨ ਨੀ ਖੋਲਣੇ ਓਦਾਂ ਹੀ ਔਖੇ ਸੌਖੇ ਹੋ ਕੇ ਲਾਉਣ ਦੀ ਕੋਸ਼ਿਸ਼ ਕਰਨੀ ਸ਼ਰਟ ਹੈ ਨਾ ਬਟਨ ਖੋਲਣ ਦਾ ਵੀ ਆਲਸ ਹੁੰਦਾ ਸੀ ਖਾਸ ਤੌਰ ਦੇ ਉੱਤੇ ਪੰਗਾ ਪੈਂਦਾ ਸੀ ਜਿਹੜੀ ਕਫਾਂ ਵਾਲੀਆਂ ਹੁੰਦੀਆਂ ਨੀ ਤੇ ਉਹ ਔਖੇ ਸੌਖੇ ਹੋ ਗਏ ਉਹ ਇੱਥੇ ਕਿ ਜੇ ਫਸ ਜਾਣੀ ਗੁੱਟ ਚ ਉਹੀ ਔਖੇ ਖਿੱਚ ਔਖੇ ਸੌਖੇ ਹੋ ਗਏ ਖਿੱਚੀ ਜਾਣੇ ਉਹ ਵੀ ਨੀ ਖੋਲਣਾ
0: ਉਹ ਖਿੱਚ ਖਿੱਚ ਕੇ ਨਾ ਬਟਨ ਤੋੜ ਦੇਣਾ ਬਟਨ ਨੀ ਖੋਲ ਕੇ ਸੀ
2: ਬੀਬੀਆਂ ਨੂੰ ਜੇ ਜਿੱਦਾਂ ਦੀਆਂ ਆਪਾਂ ਗੱਲਾਂ ਦੱਸਣ ਲੱਗ ਪਏ ਨਾ ਇਹਨਾਂ ਨੂੰ ਲੱਗਣਾ ਵੀ ਸਾਡੇ ਚ ਤੇ ਹੈ ਹੀ ਨੀ ਆਲਸ ਆਦੇ ਆਲਰੇਡੀ ਹੈਰਾਨ ਹੋਣ ਲੱਗ ਪਏ
1: ਪੈਨਸਿਲ ਵਾਲੀ ਗੱਲ ਤੋਂ ਵਿਸ਼ਵਾਸ ਤੋਂ ਬਾਹਰ ਸੀ
2: ਹਾਲੇ ਤੇ ਵਿਸ਼ਾਲ ਨੀ ਆਇਆ
1: ਇਹ ਵੈਸੇ ਵਿਸ਼ਾਲ ਟਾਈਪ ਟੋਪਿਕ ਸੀ ਵੈਸੇ ਅੱਛਾ ਅੱਛਾ ਵੈਸੇ ਵੈਸੇ ਵੈਸੇ ਕੋਈ ਵੀ ਟੋਪਿਕ ਹੁੰਦੇ ਭਾਜੀ ਟਾਈਮ ਲੈਂਦੇ ਥੋੜਾ ਜਿਵੇਂ ਮੈਂ ਇਹ ਵਾਲਾ ਟੋਪਿਕ ਭੇਜਿਆ ਭਾਜੀ ਦਾ ਨਾਲ ਦੇ ਨਾਲ ਆ ਗਿਆ ਥੰਬਸ ਅਪ
2: ਮੈਂ ਸੁਸਤੀ ਕਰ ਵੇਖੋ ਭੇਜਦਾ ਮਤਲਬ ਮੈਂ ਸੁਸਤੀ ਤੇ ਨਹੀਂ ਕਰਦਾ ਇਹ ਲੇਜ਼ੀ ਪਣਾ ਥੋੜੀ ਆ ਮੈਂ
1: ਉਸੇ ਲਗਾ ਦਾ ਵਧੀਆ ਲੱਗਿਆ ਤੁਹਾਨੂੰ ਟੋਪਿਕ ਤੁਹਾਨੂੰ ਕਿਹਾ ਕਿ ਹਾਂ ਇਹ ਗੱਲ
2: ਮੇਰੇ ਚ ਤੇ ਉਲਟ ਆ ਨਾ ਚਲੋ ਬਾਕੀ ਤੁਸੀਂ ਆਪੋ ਆਪਣਾ ਦੱਸ ਲੋ
1: ਤੁਸੀਂ ਸਭ ਤੋਂ ਪਹਿਲਾਂ ਉੱਠ ਕੇ ਆਉਂਦੇ ਹੋ
2: ਨਹੀਂ ਬਾਬਾ ਨਹੀਂ ਮੈਂ ਇਸ ਗੱਲੋਂ ਮੈਂ ਕਹੂੰਗਾ ਵੀ ਮਤਲਬ ਉਲਟਿਆ ਫਿਰ ਵੀ ਭਾਵੇਂ ਮੈਂ ਪਹਿਲਾਂ ਹੀ ਆਉਂਦਾ ਵਾਂ ਪਰ ਫਿਰ ਵੀ ਸਰਦਾਰਨੀ ਪਹਿਲਾਂ ਉੱਠਦੀ ਆ ਇਸ ਕੰਮ ਮੈਨੂੰ
0: ਅਲਾਰਮ ਲਾਇਆ ਅਲਾਰਮ ਨਹੀਂ ਬੰਦ ਕਰਨਾ
2: ਇਹ ਵੀ ਨਾ ਲਾਲ ਜੀ ਪਤਾ ਕੀ ਫੇਰ ਇਹੋ ਗੱਲ ਆ ਜਾਂਦੀ ਆ ਮੈਂ ਆਪਣਾ ਵੀ ਵੇਖਦਾ ਵੀ ਜਦੋਂ ਪਤਾ ਹੋਵੇ ਨਾ ਵੀ ਕੋਈ ਨਹੀਂ ਆ ਲੱਗੇ ਤੇ ਫਿਰ ਉਹ ਸਾਡੀ ਰਿਸਪੋਂਸੀਬਿਲਟੀ ਹੁੰਦੀ ਆ ਹੁਣ ਜਿੱਦਾਂ ਮੰਨ ਲਓ ਮੈਨੂੰ ਪਤਾ ਵਾ ਵੀ ਇੱਕ ਨਾ ਉਹ ਦਿਮਾਗ 'ਚ ਉਹ ਚੀਜ਼ ਚੱਲ ਰਹੀ ਹੁੰਦੀ ਆ ਵੀ ਮੈਂ ਨਹੀਂ ਵੀ ਉੱਠੂ ਤੇ ਕੋਈ ਹੈਗਾ ਵਾ ਮੈਨੂੰ ਉਠਾਉਣ ਵਾਲਾ ਮੈਂ ਲੇਟ ਨਹੀਂ ਹੋਣ ਲੱਗਾ ਹਨਾ ਵੀ ਮੈਨੂੰ ਕਿਸੇ ਨੇ ਉਠਾਉਣਾ ਵਾ ਉਹ ਜਿਹੜੀ ਚੀਜ਼ ਆ ਨਾ ਉਹ ਤੁਹਾਨੂੰ ਲੇਜ਼ੀ ਕਰਦੀ ਆ ਆਸਰਾ ਤੁਹਾਨੂੰ ਲੇਜ਼ੀ ਕਰਦਾ
1: ਮੈਨੂੰ ਕਿਥੇ ਵੀ ਜਾਣਾ ਕੱਲੇ ਨੀ ਵਧੀਆ ਲੱਗਦਾ ਜਦੋਂ ਦਾ ਵਿਆਹ ਆਪਾਂ ਇਕੱਠੇ ਚੱਲੀਏ ਮਤਲਬ ਸੋਹਣਾ ਲੱਗਦਾ ਇਕੱਠੇ ਜਾਈਏ ਬੱਚਿਆਂ ਨੂੰ ਲੈ ਕੇ ਜਾਈਏ ਤਿਆਰ ਹੋਈਏ ਤੇ ਕਹਿੰਦੇ ਕਈ ਕਿਤੇ ਕਿਤੇ ਕੱਲੇ ਵੀ ਜਾਣਾ ਚਾਹੀਦਾ ਮੈਂ ਕਿਹਾ ਜਿਸ ਦਿਨ ਉਹ ਕੱਲੇ ਜਾਣ ਦੀ ਆਦਤ ਇੱਕ ਵਾਰੀ ਬੰਦਾ ਖੋਲ ਜਾਂਦਾ ਨਾ ਫਿਰ ਉਹਨੂੰ ਵਧੀਆ ਵੀ ਨਹੀਂ ਲੱਗਦਾ ਇਕੱਠੇ ਜਾਣਾ ਫਿਰ
2: ਜਾਣ ਤੋਂ ਵਿਚਾਰੇ ਨੂੰ ਕਿਤੇ ਲਾਲ ਜੀ ਲੈ ਕੇ ਜਾਈਏ ਯਾਰ ਲੈ ਕੇ ਜਾਈਏ ਬੰਦੇ ਨੂੰ ਕਿਤੇ
0: ਉਹ ਵਿਚਾਰਾ ਕੱਲੇ ਜਾਂਦਾ ਨਾ ਬਾਈ ਕੱਲੇ ਜਾਂਦਾ ਨਾ ਤੇ ਆਪਣੇ ਘਰ ਵਾਲਾ ਸਟੇਸ਼ਨ ਅੱਗੋਂ ਪਾਰ ਕਰ ਦਿੰਦਾ
2: ਇਹਨਾਂ ਨੇ ਕਿੱਡੀ ਆਪਣੀ ਤਲਿਸਮੀ ਦੁਨੀਆ ਚ ਕੈਦ ਕੀਤਾ ਵਿਚਾਰੇ ਨੇ
1: ਨਹੀਂ ਨਹੀਂ ਮੈਂ ਕੁਝ ਨਹੀਂ ਮਤਲਬ ਅਗਲਾ ਖੁਦ ਹੀ ਨਹੀਂ ਜਾ ਕੇ ਰਾਜੀ
2: ਲੈ
1: ਹਾਂ
2: ਲਾਲ ਜੀ ਉਹ ਗੱਲ ਦੱਸੋ ਜਦੋਂ ਫਿਲਮ ਵੇਖਣ ਗਏ ਹੋ ਤੁਸੀਂ ਤੇ ਕਸ਼ਮੀਰੀ ਸਾਹਿਬ ਤੁਹਾਡੇ ਲਾਗੇ ਬੈਠੇ ਜਦੋਂ
1: ਤੁਸੀਂ ਸੁੱਤੇ ਨੂੰ ਉਠਾਇਆ
2: ਜਦੋਂ ਤੁਸੀਂ ਫਿਲਮ ਤੋਂ ਬਾਅਦ ਚ ਉਠਾਏ ਭਾਈ ਉੱਠ ਮੁੱਕ ਗਈ
0: ਸੱਚੀ ਭਾਈ ਸੋਚਦੇ ਆ
2: ਬੰਦਾ ਸਾਰੀ ਫਿਲਮ ਸੌਂ ਕੇ ਕੱਢ ਦੇ ਤੇ ਫੇਰ ਵੀ ਉੱਠ ਕੇ ਆਪਣੇ ਰਿਵਿਊ ਦੇ ਦੇ
1: ਅੱਛਾ ਮੈਂ
0: ਬਈ ਸਭ ਤੋਂ ਔਖੀ ਗੱਲ ਹੋਰ ਵੀ ਹੁੰਦੀ ਹੈ ਹਨਾ
2: ਮੈਨੂੰ
0: ਸਭ ਧੋਖਾ ਲੱਗਦਾ ਵੀ ਕੋਈ ਵੀ ਨਾ ਜਿਵੇਂ ਜਾਂ ਕੋਈ ਆਨਲਾਈਨ ਜਾਂ ਏਦਾਂ ਕੋਈ ਫਾਰਮ ਭਰਨਾ ਹੋਵੇ ਬਾਈ ਪਤਾ ਮੈਨੂੰ ਮੈਨੂੰ ਉਹ ਚੀਜ਼ ਹੁੰਦੀ ਨੀ, ਚਾਹੇ ਇੱਕ ਪੇਜ ਵਾਲਾ ਫੋਰਮ ਹੋਵੇ ਮੈਨੂੰ ਲੱਗਦਾ ਮੈਨੂੰ ਮੇਰੇ ਕੋਲ ਹੁੰਦਾ, ਮੈਂ ਜਿਵੇਂ ਹੁਣ ਪਿੱਛੇ ਆਇਆ ਸੈਂਸਸ ਵਾਲਾ ਤੇ ਮੈਂ
2: ਕਾਗਜ਼ੀ ਪੱਤਰੀ ਇਸੇ ਕਰਕੇ ਬਹੁਤ ਵੀਕ ਆ, ਇਹੋ ਹੀ ਸਮੱਸਿਆ ਵਾ ਜਿਹਦੇ ਕਰਕੇ ਆਪਾਂ ਬੜੀ ਵਾਰੀ ਫੇਰ ਫਸਦੇ ਆ, ਸਟੱਕ ਹੁੰਦੇ ਆ, ਕਿਉਂਕਿ ਹਾਲੇ ਵੀ ਨਾ ਕਈ ਵਾਰੀ ਉਹਦਾ ਪੋਜ਼ਿਟਿਵ ਪੱਖ ਮੈਂ ਇਹ ਨਾ ਵੀ ਅਸੀਂ ਹਾਲੇ ਵੀ ਅਸੀਂ ਯਕੀਨ ਵਿਸ਼ਵਾਸ ਇਹਨਾਂ ਚੀਜ਼ਾਂ ਦੇ ਉੱਤੇ ਟਿਕੇ ਹਾਂ ਵੀ ਚਲੋ ਕਿਸੇ 'ਤੇ ਯਕੀਨ ਹੀ ਆ, ਪਰ ਵਾਰ ਵਾਰ ਉਹ ਚੀਜ਼ ਟੁੱਟਦੀ ਆ ਫਿਰ ਆਪਾਂ ਉਸੇ ਦੇ ਉੱਤੇ ਟਿਕੇ ਹਾਂ, ਕਿਤੇ ਕਿਤੇ ਉਹ ਚੀਜ਼ ਠੀਕ ਵੀ ਆ ਪਰ ਬਹੁਤੀਆਂ ਸਾਡੀਆਂ ਪ੍ਰੋਬਲਮਾਂ ਹੈਗੀਆਂ ਇਸੇ ਕਰਕੇ।
0: ਤੁਹਾਡੀ ਗੱਲ ਸਹੀ ਹੈ ਜਿਹੜੀ ਨਾ ਤੁਹਾਡਾ ਕੋਈ ਤੁਹਾਡਾ ਨਾਲ ਕੋਈ ਕਰਨ ਵਾਲਾ ਹੋਇਆ ਤੇ ਤੁਸੀਂ ਆਲਸੀ ਹੋ ਜਾਂਦੇ ਹੋ, ਮੈਨੂੰ ਹੁਣ ਪਤਾ ਵੀ ਅਨੀਤਾ ਨੇ ਸਾਰੇ ਫੋਰਮ ਕਰ ਦੇਣਾ, ਇਹਨੂੰ ਇਹ ਇਹਨਾਂ ਚੀਜ਼ਾਂ ਐਕਸਪਰਟ ਆ, ਇਹਨੂੰ ਚਾਹੇ ਘੰਟਾ ਡੇਢ ਘੰਟਾ ਫਿਰ ਰੱਖੋ ਫੋਰਮ ਭਰ ਲਈ,
2: ਇਹੋ ਹੀ ਆ ਨਾ ਵੀ ਤੁਹਾਨੂੰ ਪਤਾ ਵੀ ਮੇਰੇ ਨਾਲੋਂ ਕਿਸੇ ਨੇ ਬਿਹਤਰ ਕਰ ਲੈਣਾ ਜਾਂ ਮੇਰੇ ਲਈ ਕਿਸੇ ਨੇ ਕਰ ਦੇਣਾ, ਇਹ ਚੀਜ਼ ਵੀ ਤੁਹਾਨੂੰ ਲੇਜੀ ਕਰਦੀ ਆ,
0: ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਦੀ, ਮੈਂ ਮੈਨੂੰ ਸਭ ਤੋਂ ਔਖਾ ਕੰਮ ਲੱਗਦਾ ਕੰਪਿਊਟਰ ਬੈਠ ਕੇ ਆਨਲਾਈਨ ਫੋਰਮ ਭਰਨਾ ਜਾਂ ਮੈਨੂੰ ਹਾਰਡ ਕਾਪੀ ਹਾਰਡ ਪੇਪਰ ਪੜ੍ਹਨਾ ਹੈ ਨਾ, ਉਹ ਮੈਨੂੰ ਬਹੁਤ ਔਖਾ ਲੱਗਦਾ,
2: ਬਾਕੀ ਕੋਈ ਗੱਲ
1: ਨਹੀਂ,
2: ਬਾਕੀ ਕੰਮ ਤਾਂ ਤੁਸੀਂ ਕਹੋ ਨਾ, ਬਾਕੀ ਵੱਡੇ ਵੱਡੇ ਕੰਮ ਮੈਂ ਸਾਰੇ ਆਪੇ ਕਰ ਲੈਣਾ,
1: ਬੱਚਿਆਂ ਨੂੰ ਛੱਡ ਦਿੰਦੇ
2: ਆ, ਹਾਂ ਨਿੱਕੇ ਨਿੱਕੇ ਮੈਂ ਉਹਦੇ ਲਈ ਛੱਡ ਦਿੰਦਾ,
0: ਸਹੀ ਗੱਲ,
2: ਜਿੱਦਾਂ ਕਿਸੇ ਨੂੰ ਸੱਦਣਾ ਹੋਵੇ ਘਰ ਮੰਨ ਲਓ ਹਨਾ, ਜਿੱਦਾਂ ਰੋਟੀ ਪਾਣੀ ਬਣਾਉਣਾ ਹੈ ਨਾ, ਉਹ ਸਾਰਾ ਪਤਾ ਵੀ ਨਿੱਕੇ ਨਿੱਕੇ ਜੇ ਕੰਮ ਉਹ ਸਾਰੇ ਕਰ ਲੈਂਦੀ ਆ, ਹਨਾ ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਮਾਰਨੀਆਂ, ਵੱਡੇ ਵੱਡੇ ਕੰਮ ਇਹ ਮੈਂ ਆਪਣੇ ਲਈ ਰੱਖ ਲੈਂਦਾ,
1: ਅਟੈਂਡ ਕਰਨਾ ਹੋਸਟ,
2: ਉਹਨਾਂ ਦੇ ਜਾਣ ਤੋਂ ਬਾਅਦ ਮੁੜ ਕੇ ਭਾਂਡੇ ਭੁੰਡੇ ਮਾਂਜਣੇ, ਇਹ ਤਾਂ ਚਲੋ ਕਰ ਹੀ ਲੈਂਦੇ ਹਾਂ,
0: ਹਾਂ
2: ਇਹ ਚਲੋ ਕਰ ਹੀ ਲੈਂਦੇ ਹਾਂ, ਹਾਂ ਇਹ ਕਰ ਲਈ, ਚਲੋ ਥੈਂਕ ਯੂ ਲਾਲ ਜੀ,
0: ਥੈਂਕ ਯੂ,
2: ਥੈਂਕ ਯੂ। ਤੇ ਲਾਸਟ ਕਾਲਰ ਹੋਣਗੇ ਜੀ ਸਾਡੇ, ਤੇ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ, ਇਹਨਾਂ ਨੂੰ ਤੇ ਕਹਦਾ ਆਲਸ ਹੋਣਾ ਹੈ ਤੇ ਮਤਲਬ ਹਰ ਕੰਮ ਚ ਐਕਟਿਵ ਰਹਿੰਦੇ ਆ,
1: ਪਰ 2 ਘੰਟੇ ਕੁਝ ਨਹੀਂ ਕਰਦੇ ਸਿਰਫ ਰੇਡੀਓ ਸੁਣਦੇ,
2: ਹਾਂਜੀ
1: 10 ਤੋਂ 12
2: ਆ, ਪਰ ਇਹ ਵੀ ਮਤਲਬ ਕੁਝ ਤੇ ਹੋਵੇ ਨਾ, ਤੁਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਤੇ ਕਰ ਰਹੇ ਹੋ,
1: ਹਾਂ
2: ਹੈਨਾ, ਪਰ ਇਹ ਜਿੱਦਾਂ ਕੰਮ ਕੰਮ ਕਰਦੇ ਰਹਿੰਦੇ ਨਾ, ਇਹ ਸਗੋਂ ਮੈਨੂੰ ਲੱਗਦਾ ਕਈ ਵਾਰੀ ਮੈਂ ਇੱਕ ਦਿਨ ਸੋਚਦਾ ਵੀ ਇਹ ਕੰਮ ਕਰ ਲੈਣ ਕੋਈ ਕੋਰੀਅਰ ਕਰੀਦਾ, ਜਿੱਦਾਂ ਮਤਲਬ 2 ਘੰਟੇ ਰੇਡੀਓ ਸੁਣਨਾ ਵਾ, ਤੁਸੀਂ ਗੱਡੀ ਚਲਾ ਰਹੇ ਹੋ 2 ਘੰਟੇ ਰੇਡੀਓ ਸੁਣਿਆ, ਉੱਥੇ ਜਾ ਕੇ ਤੇ ਤੁਸੀਂ ਫੜਾਏ, ਮਤਲਬ ਇੱਕੋ ਹੀ ਇਹਨਾਂ ਕੋਈ ਇੱਕੋ ਹੀ ਚਾਹੀਦਾ ਰਨ, ਇੱਕੋ ਚੀਜ਼ ਹੀ ਹੋਵੇ ਇਹਨਾਂ ਕੋਈ ਡਿਸਟਰਬੈਂਸ ਨਾ ਹੋਵੇ ਵਾਰ ਵਾਰ ਉਤਰਨ ਚੜ੍ਹਨ ਵਾਲੀ, ਇੱਕੇ ਵਾਰੀ ਜਾਣ ਘੰਟੇ ਕੁ ਦੀ ਡਰਾਈਵ ਹੋਵੇ ਉੱਥੇ ਫੜਾਉਣ ਅਤੇ ਫਿਰ ਵਾਪਸ ਆ ਜਾਣ, ਹੈ ਨਾ, ਅਤੇ ਨਾਲੇ ਪੈਸੇ ਮਿਲ ਜਾਣ ਨਾਲੇ ਰੇਡੀਓ ਸੁਣ ਲੈਣ ਅਤੇ ਸਾਰੇ ਕੰਮ ਹੋ ਜਾਣੇ। ਹੈਲੋ, ਮੇਰਾ ਆਈਡੀਆ ਪਸੰਦ ਆ ਗਿਆ ਨਾ,
3: ਹਾਂਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸੋਨੀਓ, ਕੀ ਹਾਲ ਤੁਹਾਡਾ,
2: ਇਹ ਤੁਹਾਡੇ ਲਈ
1: ਕਲੀਅਰ ਕਰ ਦੋ ਤੁਸੀਂ,
3: ਨਹੀਂ ਭਰਾ ਨੀ ਸੋਨੀ ਹੋ ਸਕਦੇ, ਕਮਾਲ ਕਰਦੇ ਹੋ ਤੁਸੀਂ, ਕਿਉਂਕਿ ਨਾ ਨਹੀਂ ਨਹੀਂ ਇੱਕ ਤਾਂ ਮੈਨੂੰ ਮੈਂ ਤਾਰੀਫ ਤੁਸੀਂ ਕੀਤੀ ਆ, ਜੋ ਕੀਤਾ ਮੈਂ ਕਹਿਣਾ ਹੀ ਏਦਾਂ ਸੀ, ਕਿਉਂਕਿ ਉਹਦਾ ਰੀਜ਼ਨ ਇਹ ਹੈ ਟੋਪਿਕ ਤੁਸੀਂ ਲਗਾਇਆ ਲੀਜ਼ੀ, ਹਨਾ, ਥੋੜੀ ਕੋਈ ਲੀਜ਼ੀਨੈਸ ਵਾਲੀ ਗੱਲ ਹੀ ਨੀ ਆ ਰਹੀ, ਮੱਲੋ ਵਾਲੀ ਦਿਲ ਕਰਦਾ ਕਿ ਤੁਹਾਨੂੰ ਇੰਨਾ ਬੂਸਟਅਪ ਕਰੀਏ ਨਾ ਵੀ ਵਧੀਆ, ਹਨਾ ਵੀ ਤੁਸੀਂ ਗੱਲਾਂ ਕਰ ਰਹੇ ਹੋ ਲੀਜ਼ੀ ਦੇ, ਹੋਰ ਹੈ ਮਜ਼ਾ ਬਣਾ ਰਹੇ, ਲੱਗ ਹੀ ਨਹੀਂ ਰਿਹਾ ਕਿ ਲੀਜ਼ੀ ਵਾਲੀਆਂ ਹੈ ਗੱਲਾਂ ਚੱਲ ਰਹੀਆਂ ਨੇ, ਬਟ ਫਿਰ ਵੀ ਅਸੀਂ ਬੂਸਟ ਹੋਈ ਜਾ ਰਹੇ ਹਾਂ, ਜਿੱਦਾਂ ਕਹਿੰਦੇ ਨੀ ਇੱਕ ਆਇਆ ਸੀ ਸਗੋਂ ਆਈ ਐਮ ਦਾ ਲਵ ਚਾਰਜਰ, ਯੂ ਆਰ ਦਾ ਫੁੱਲ ਚਾਰਜਰ
2: ਆਇਆ ਸੀ ਨੀ, ਹੈ
3: ਮੈਨੂੰ ਤੁਹਾਡੇ ਨਾਲ ਗੱਲ ਕਰ ਲੈਂਦੀ ਮੈਂ ਹੋਰ ਐਕਟਿਵ ਹੋ ਜਾਂਦੀ ਹਾਂ, ਮੈਨੂੰ ਨੀਤਾ ਨਾਲ ਸੁਸਤੀ ਪਈ ਰਹਿੰਦੀ ਹੈਗੀ ਆ, ਮੈਨੂੰ ਇੱਦਾਂ ਲੱਗਦਾ ਵੀ ਮੈਂ ਇਹਲੀ ਜਿਹੜੀ ਆਪਣੀ ਆਕਾਸ਼ਵਾਣੀ ਵਾਲੀ ਦੁਨੀਆ ਹੈ ਨਾ ਵੀ ਹਾਈ ਮੈਂ ਤੁਹਾਡੇ ਨਾਲ ਗੱਲ ਨੀ ਕੀਤੀ ਹੈਗੀ, ਮੈਨੂੰ ਥੋੜਾ ਬੂਸਟ ਜਿਹਾ ਮਿਲ ਜਾਂਦਾ ਹੈ ਨਾ, ਤੇ ਬਾਕੀ ਚਲੋ ਅੱਜ ਹੈਗੀ, ਪਰ ਪਹਿਲਾਂ ਮੈਂ ਸੋਚਿਆ ਮੈਂ ਕਿਹਾ ਵੀ ਮੈਂ ਸਾਰੇ ਕੰਮ ਕਰਦੀ ਰਹਿੰਦੀ ਹਾਂ, ਮੇਰੇ ਕਿਹੜੇ, ਮੈਨੂੰ ਤਾਂ ਨੀ ਲੱਗਦਾ ਮੈਂ, ਕਿਉਂਕਿ ਮੈਨੂੰ ਜਿੱਦਾਂ ਸਾਰੇ ਹੀ ਕਹਿੰਦੇ ਯਾਰ ਪੁੱਛਦੇ ਆ ਤੂੰ ਕਿੱਦਾਂ ਖੁਸ਼ੀ ਖੁਸ਼ੀ ਨਾਲ ਇੰਨੇ ਸਾਰੇ ਕੰਮ, ਸਾਨੂੰ ਤਾਂ ਆਟਾ ਗੁੰਨਾ ਭਾਂਡੇ ਧੋਣਾ ਇੱਕ ਸਭ ਨੂੰ ਟਫ ਜੋਬ ਲੱਗਦੀ ਹੈ, ਮੈਂ ਉਹਨੂੰ ਵੀ ਇੰਨਾ ਇੰਜੋਏ ਕਰਦੀ ਹਾਂ ਨਾ, ਤੇ ਫਿਰ ਵੀ ਮੈਂ ਕਿਹਾ ਨਹੀਂ ਇੱਦਾਂ ਤਾਂ ਹੁੰਦਾ ਨੀ ਹੈਗਾ ਵੀ ਮੈਂ, ਫਿਰ ਆਪਣੇ ਮਨ ਦੇ ਅੰਦਰ ਇੱਕ ਸ਼ਬਦ ਹੈ ਨਾ ਕਿ ਝਾੜੂ ਫੇਰ, ਫਿਰ ਮੈਂ ਝਾੜੂ ਫੇਰਿਆ ਆਪਣੇ ਅੰਦਰ ਨਾ ਵੀ ਮੈਨੂੰ ਕਿਹੜੇ ਕੰਮ ਨੇ ਜਿਹੜੇ ਔਖੇ ਲੱਗਦੇ ਆ ਨਾ ਡਰ
2: ਕਰਦੇ,
3: ਆਪਾਂ ਸਹੀ ਗੱਲ ਆਪਾਂ ਕਹਿੰਦੇ ਰਹਿੰਦੇ ਹਾਂ ਨਾ ਕਿ ਦੂਜਾ ਗੱਲ ਦਾ ਉਹ ਐਂ ਕਰਦਾ ਐਂ ਕਰਦਾ, ਆਪਾਂ ਸੱਚੀ ਦੇਖਦੇ ਹੀ ਨੀ ਆ ਨਾ, ਫਿਰ ਮੈਂ ਸੱਚੀ ਰਿਅਲਾਈਜ਼ ਕੀਤਾ ਵੀ ਕਿਹੜੇ ਇਹੋ ਜਿਹੇ ਕੰਮ ਨੇ ਨਾ ਕਿ ਜਿਹੜੇ ਮੈਨੂੰ ਲੇਜ਼ੀ ਕਰਦੇ ਆ ਨਾ ਮੈਨੂੰ ਲੱਗਦਾ, ਤੇ ਫਿਰ ਮੈਂ ਸੋਚਿਆ ਮੈਂ ਕਿਹਾ ਹਾਂ ਸਹੀ ਗੱਲ ਆ, ਫਿਰ ਤਾਂ ਇੰਨੇ ਕੰਮ ਨਿਕਲੇ, ਮੈਨੂੰ ਲੱਗਦਾ ਵੱਡੇ ਵੱਡੇ ਕੰਮ ਨੀ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨਾ ਉਹ ਲੇਜ਼ੀ ਕਰਦੇ ਆ, ਫੋਰ ਐਗਜ਼ਾਮਪਲ ਜਿੱਦਾਂ ਵਾਰਡਰੋਬ ਨਹੀਂ ਨਾ ਮੇਰਾ ਲੱਗਿਆ ਹੁੰਦਾ, ਮੈਨੂੰ ਉਹ ਸਾਫ਼ ਕਰਨੀ ਨਾ ਇੰਨੀ ਮੌਤ ਪੈਂਦੀ ਆ, ਉਹ ਤਾਂ ਮੈਂ ਕਰਦੀ ਨਹੀਂ ਆ ਵੈਸੇ, ਮੈਂ ਵੀ ਗੱਲ ਦੱਸਾਂ ਉਹ ਮੈਂ ਇਹਨਾਂ ਦੀ ਡਿਊਟੀ ਲਾਈ ਹੋਈ ਆ। ਮੈਂ ਕਿਹਾ ਇਹ ਗੰਦੇ ਨਹੀਂ ਹੋਣੇ ਚਾਹੀਦੇ, ਇਹ ਤੁਹਾਡੀ ਡਿਊਟੀ ਹੈ, ਜਦੋਂ ਵੀ ਤੁਹਾਨੂੰ ਠੀਕ ਲੱਗਦਾ ਆਪੇ ਕਰ ਦਿਆ ਕਰੋ, ਵਿੱਚ ਜੱਪਣ ਨੂੰ ਵੀ ਲਾ ਲੈਂਦੀ ਆ, ਜੇ ਜ਼ਿਆਦਾ ਕਰਨੇ ਹੋਣ ਇਕੱਠੇ ਫਿਰ ਅਸੀਂ ਸਾਰੇ ਹੀ ਲੱਗ ਜਾਂਦੇ ਹਾਂ ਨਾ ਕਰਨ ਦੇ ਲਈ, ਉਹ ਇਹ ਮੈਨੂੰ ਬਹੁਤ ਔਖੇ ਲੱਗਦੇ, ਲੇਜ਼ੀ ਕਰਦੀ ਆ ਚੀਜ਼ ਮੈਨੂੰ ਨਾ। ਤੇ ਬਾਕੀ ਜਿਹੜੀਆਂ ਸੌਕਸ ਨੇ ਨਾ ਵੀਰ ਜੀ, ਉਹ ਨਾ ਜਦੋਂ ਦੀ ਮੈਂ ਇੱਥੇ ਆਸਟ੍ਰੇਲੀਆ ਆਈ ਆ ਨਾ, ਮੈਂ ਇੰਡੀਆ ਵੀ ਸੀਗੀ ਨਾ, ਤਾਂ ਮੈਂ ਸੌਕਸ ਨਾ ਹਮੇਸ਼ਾ ਪਤਾ ਨੀ ਕਿ ਹੱਥ ਨਾਲ ਧੋਨੇ ਆ, ਸਿੰਕ ਦੇ ਵਿੱਚ ਆਪਣਾ ਲਾਂਡਰੀ ਵਾਲਾ ਨਾ ਉਹਨੂੰ ਪਹਿਲਾਂ ਡਿਪ ਕਰਕੇ ਨਾ ਉਸ ਪਾਣੀ ਦੇ ਵਿੱਚ ਨਾ, ਤੇ ਉਹ ਫਿਰ ਵੀ ਜਦੋਂ ਇਕੱਠੀਆਂ ਹੋ ਜਾਂਦੀ, ਕਈ ਵਾਰ ਤਾਂ ਇੰਨੀਆਂ ਮਤਲਬ ਹੈਗੀਆਂ ਨੀ ਗੀਆਂ ਨਾ, ਤੇ ਚਲੋ ਸਰ ਜਾਂਦਾ, ਮਤਲਬ ਉਹ ਮੈਨੂੰ ਔਖਾ ਤਾਂ ਲੱਗਦਾ ਮੈਨੂੰ ਬਹੁਤ ਉਹ, ਪਰ ਹੁਣ ਮੈਂ ਉਹਦਾ ਵੀ ਸੋਚਿਆ ਕਿ ਇੱਕ ਸ਼ਾਇਦ ਇੱਦਾਂ ਦੀ ਮਸ਼ੀਨ ਆਉਂਦੀ ਹੈਗੀ ਹੈ, ਪਰ ਮੈਨੂੰ ਪਤਾ ਨੀ ਉਹਦਾ ਰਿਵਿਊ ਕਿੱਦਾਂ ਦਾ ਹੈ।
2: ਕੱਲੀਆਂ ਜਰਾਬਾਂ ਧੋਣ
1: ਵਾਲੀ,
3: ਕੱਲੀਆਂ ਜਰਾਬਾਂ,
2: ਕੱਲੀਆਂ ਜਰਾਬਾਂ। ਤੁਸੀਂ ਕਿਤੇ ਇਸ ਕਰਕੇ ਤੇ ਨਹੀਂ ਜਰਾਬਾਂ ਹੱਥ ਨਾਲ ਧੋਂਦੇ ਵੀ ਤੁਹਾਡੇ ਤੁਸੀਂ ਰਿਵਾਜ ਹੋਵੇ ਜਰਾਬਾਂ ਚ ਪੈਸੇ ਰੱਖਣ ਦੇ?
3: ਜਿੱਦਾਂ ਆਪਣੀਆਂ ਮਾਵਾਂ ਕਰਦੀਆਂ ਸੀਗੀਆਂ ਉਹ ਚੀਜ਼ ਹਨਾ ਆਪਣੇ ਚ ਰਹਿੰਦੀ ਹੈ, ਉਹ ਬਸ ਮੇਰੇ ਅੰਦਰ ਉਹ ਬੈਠ ਗਈ, ਮੈਂ ਕਦੀ ਹੀ ਨੀ ਧੋਈਆਂ ਹੈਗੀਆਂ, ਮੈਂ ਹਮੇਸ਼ਾ ਹੱਥ ਨਾਲ ਧੋਨੀ ਆ, ਫਿਰ ਡਰਾਇਰ ਕਰ ਲੈਂਦੀ ਉਹਨੂੰ ਬਾਅਦ ਦੇ ਵਿੱਚ ਨਾ, ਮਤਲਬ ਉਹ ਫਿਰ ਉਹਦਾ ਪਾ ਦਿੰਦੀ, ਉਹ ਮੈਨੂੰ ਮਤਲਬ ਔਖਾ ਲੱਗਦਾ ਹੈਗਾ ਪਰ ਫਿਰ ਵੀ ਮੈਂ ਕਰ ਲੈਂਦੀ ਹਾਂ। ਤੇ ਕੀ ਹੁੰਦਾ ਹੁਣ ਪਿੱਛੇ ਜੇ ਮੇਰਾ ਕੀ ਹੋ ਗਿਆ, ਕਈ ਵਾਰ ਨਾ ਆਪਣੀ ਛੋਟੀ ਛੋਟੀ ਆਲਸ ਨਾ ਆਪਣੀਆਂ ਇੰਨਾ ਨੁਕਸਾਨ ਵੀ ਹੋ ਜਾਂਦਾ। ਮੈਂ ਨਾ ਪਿੱਛੇ ਜੇ ਪਿੰਨੀਆਂ ਬਣਾਈਆਂ ਸੀਗੀਆਂ ਰਾਗੀ ਦੇ ਆਟੇ ਦੀਆਂ ਨਾ, ਉਹ ਗੁੜ ਪਾ ਕੇ ਬਣਾਈਆਂ ਸੀਗੀਆਂ ਉਹ, ਤੇ ਉਹ ਜਦੋਂ ਗੁੜ ਵਾਲੀ ਨਾ, ਵੈਸੇ ਵੀ ਆਪਾਂ ਜਦੋਂ ਪਾਣੀ ਮੈਲਟ ਕਰਕੇ ਪਾਉਂਦੇ ਹਾਂ ਨਾ, ਉਹ ਮੈਨੂੰ ਲੱਗਦਾ ਸ਼ਾਇਦ ਥੋੜਾ ਜਲਦੀ ਖਰਾਬ ਹੋ ਜਾਂਦੀਆਂ ਨੇਗੀਆਂ, ਉਹਨਾਂ ਨੂੰ ਥੋੜਾ ਜਲਦੀ ਖਾਣਾ ਪੈਂਦਾ ਨਾ। ਉਹ ਕੁਦਰਤੀ ਮੇਰੇ ਕੋਲ ਨਾ ਰੱਖੀਆਂ ਵੀ ਨਾ, ਉਹ ਕੰਮ ਚੱਲ ਰਿਹਾ ਸੀ, ਮੈਨੂੰ ਯਾਦ ਵੀ ਭੁੱਲ ਗਿਆ, ਤੇ ਮੈਂ ਨਾ ਪੈਂਟਰੀ ਚ ਰੱਖਤੀਆਂ, ਪਰ ਐਸੀ ਗੱਲ ਨਹੀਂ ਹੈ, ਉਹ ਡੱਬਾ ਮੈਨੂੰ ਦਿਖਦਾ ਰਹਿੰਦਾ ਸੀ, ਉਹ ਮੇਰੇ ਮਾਇੰਡ ਚ ਆਉਂਦਾ ਰਿਹਾ ਕਿ ਹਾਈ ਵੀ ਮੈਨੂੰ ਫਰਿੱਜ ਚ ਲਗਾ ਦਾ ਹਨਾ, ਫਰਿੱਜ ਚ ਲਗਾ ਦਾ। ਤੁਸੀਂ ਮੰਨੋਗੇ ਨੀ, ਉਹ ਨਾ ਬਸ ਜਦੋਂ ਮੈਨੇ ਦੇਖਿਆ ਨਾ, ਮੈਂ ਕਹਿੰਦੀ ਹਾਂ ਬਿਲਕੁਲ ਹੀ ਖਰਾਬ, ਔਰ ਉਸ ਚ ਪਾਇਆ ਵੀ ਇੰਨਾ ਡਰਾਈ ਫਰੂਟ। ਮੈਂ ਸੋਚਦੀ ਕਈ ਵਾਰ ਹਾਈ ਛੋਟੀ ਛੋਟੀ ਆਲਸ ਆਪਾਂ ਨੂੰ ਕਿੰਨਾ ਕੰਮ ਖਰਾਬ ਕਰ ਜਾਂਦੀਆਂ ਨਾ, ਪਰ ਮੈਂ ਕਿਹਾ ਨੈਕਸਟ ਟਾਈਮ ਨੀ ਮੈਂ ਕਰੂੰਗੀ, ਮੇਰਾ ਬਹੁਤ ਅੱਛੀ ਮਨ ਦੁਖਿਆ। ਤੇ ਫਿਰ ਅੱਛਾ ਫਿਰ ਕੀ ਇੱਕ ਨਾ ਮਤਲਬ ਮੈਂ ਮੇਰੇ ਫਾਦਰ ਨੇ ਲਾਏ ਸੀ, ਅਸੀਂ ਨਾ ਬਾਹਰ ਡੈਕੋਰੇਸ਼ਨ ਕੀਤੀ ਸੀ, ਉਸ ਲੜੀਆਂ ਜੀ ਮੈਨੇ ਲਗਾਤੀਆਂ ਨਾ, ਤੇ ਮੈਂ ਕਿਹਾ ਚੱਲ ਸੋਹਣੀਆਂ ਲੱਗ ਰਹੀ, ਮੈਂ ਥੋੜੇ ਦਿਨ ਬਾਅਦ ਲਾ ਲੂੰਗੀ ਹਨਾ, ਪਰ ਮੈਂ ਕਿਹਾ ਤਾਰ ਲੂੰਗੀ, ਬਾਰਿਸ਼ ਵਗੈਰਾ ਆਊਗੀ ਨਾ, ਇਹ ਖਰਾਬ ਹੋ ਜਾਣਗੀਆਂ ਇਹ ਨਾ, ਉਹ ਦੀਵਾਲੀ ਵਾਲੀਆਂ ਲੜੀਆਂ ਸੀਗੀਆਂ ਵੀਰ ਜੀ। ਉਹ ਨਾ ਟਾਈਮ ਇਹ ਜਾ ਨਿਕਲ ਗਿਆ, ਕੁਛ ਨੀ ਆ ਉਸਦੇ ਕੋਲ, ਮੇਕ ਨੀ ਕੁਛ ਨੀ, ਸਿਰਫ ਉਹਨੂੰ ਨਾ ਚੱਕਣਾ ਇੱਕ ਚੱਕਣਾ ਹੀ ਹੈ। ਮੈਂ ਕਹਿੰਦੀ ਹਾਂ ਉਹ 3 ਮਹੀਨੇ 4 ਮਹੀਨੇ 6 ਮਹੀਨੇ, ਮੈਂ ਕਿਹਾ ਮੈਂ ਮੈਨੂੰ ਇੰਨੀ ਕੁ ਚੀਜ਼ ਦੀ ਇੰਨੀ ਕਾਲਸ ਮਾਰ ਗਈ ਨਾ, ਹਾਰ ਕੇ ਖਰਾਬ ਹੋ ਗਈ, ਮੈਂ ਬਿਨੇ ਚ ਹੀ ਪਾਈ ਆ। ਮੈਂ ਆਪਣੇ ਆਪ ਤੇ ਹੱਸੀ ਗਈ ਵੀ ਕਈ ਵਾਰ ਅਸੀਂ ਇੰਨੇ ਵੱਡੇ ਵੱਡੇ ਕੰਮ ਕਰ ਲੈਂਦੇ ਹਾਂ, ਇੰਨੀਆਂ ਸਾਰੀਆਂ ਚੀਜ਼ਾਂ, ਸਾਨੂੰ ਇੱਕ ਛੋਟੀ ਚੀਜ਼ਾਂ ਦੀ ਕਿੰਨੀ ਜ਼ਿਆਦਾ ਮਤਲਬ ਆਲਸ ਹੋ ਜਾਂਦੀ ਹੈ ਨਾ।
2: ਵੱਡੇ ਕੰਮ ਬੰਦਾ ਕਰ ਲੈਂਦਾ, ਛੋਟੀ ਚੀਜ਼ ਦਾ ਹੀ ਆਲਸ ਹੁੰਦਾ ਹਮੇਸ਼ਾ।
1: ਉਹੀ ਸ਼ੁਰੂਆਤ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਿਹੜੇ ਕੰਮ ਇੰਪੋਰਟੈਂਟ ਹੈ ਉਹ ਤੁਸੀਂ ਕਦੇ ਵੀ ਇਸ ਲਿਸਟ 'ਚ ਨਹੀਂ ਪਾਓਗੇ।
2: ਉਹ ਨਹੀਂ, ਆਪਾਂ ਵੱਡੇ ਵੱਡੇ ਕੰਮ ਬੰਦਾ ਛੱਡ ਕੇ
3: ਕੱਪੜੇ ਲਗਾ ਲਓ ਨਾ। ਹਾਂ ਕੱਪੜੇ ਤੈਅ ਕਰਨੇ ਆ, ਉਹ ਵੀ ਚਲੋ ਮੈਂ ਕਹਿ ਦਿੰਦੀ ਹਾਂ ਕਰ ਲੈਂਦੇ ਆ ਤੈਅ, ਪਰ ਇੱਕ ਦਿਨ ਮੈਂ ਦਿੱਤੇ ਤੈਅ ਕਰਨ ਲਈ ਨਾ, ਮੈਂ ਕਹਾਂ ਮੈਂ ਤਾਂ ਇੰਨਾ ਟਾਈਮ ਲਾਉਂਦੀ, ਇਹ ਕਿੱਦਾਂ ਇੰਨੀ ਜਲਦੀ ਤੈਅ ਹੋ ਗਈ, ਮੈਂ ਤਾਂ ਪਾਗਲ ਹੀ ਹਾਂ ਇੰਨਾ ਟਾਈਮ ਲਗਾਉਂਦੀ ਹਾਂ। ਉਹ ਜਦੋਂ ਮੈਂ ਦੇਖਿਆ ਪੁੱਠੀਆਂ ਨੀ ਸਿੱਧੇ ਨੀ ਕਿਤੇ, ਪੁੱਠੇ ਕੜੋ ਚੁੰਮ ਚੁੱਕ ਕੇ ਜਿਵੇਂ ਬਸ ਕਰਤੇ ਬਸ ਹੋ ਗਏ ਤੈਅ, ਫਿਰ ਮੈਂ ਕਿਹਾ ਰਹਿਣ ਦੇ ਤੁਸੀਂ ਇਹ ਕਰ ਲਿਆ ਕਰੋ। ਪਰ ਆਟੇ ਗੁੰਨਣ ਵਾਲੀ ਮਸ਼ੀਨ ਨੀ ਮੈਂ ਲੈਂਦੀ ਹੈਗੀ, ਕਿਉਂਕਿ ਮੈਨੂੰ ਔਖਾ ਤਾਂ ਲੱਗਦਾ ਸੀ, ਪਰ ਇਹ ਬਹੁਤ ਸੋਹਣਾ ਗੁੰਦੇ ਆ, ਜਦੋਂ ਮੈਨੂੰ ਕਦੀ ਲੱਗਦਾ ਹੈ ਨਾ ਇੰਨਾ ਸੋਹਣਾ ਆਟਾ ਗੁੰਦੇ ਆ ਨਾ, ਮੈਂ ਸੀਰੀਅਸਲੀ ਦੱਸ ਰਹੀ
2: ਹਾਂ, ਇੱਦਾਂ ਕਹਿ ਕੇ ਕਿ ਤੁਸੀਂ ਆਟੇ ਤੇ ਲਾਏ ਬੰਦੇ
3: ਬਾਅਦ ਦੇ ਵਿੱਚ ਨਾ ਕਿੰਨੇ ਦਿਨ ਇਹਨਾਂ ਨੂੰ ਕਹਿੰਦੀ ਰਹੀ, ਵੈਸੇ ਵੀ ਨਾ ਮੈਨੂੰ ਹੈਗਾ, ਮੈਂ ਦੂਜੇ ਦੀ ਤਰੀਕ ਕਰਦੀ, ਹੁਣ ਆਪਣੇ ਬੰਦੇ ਦੀ ਤਾਂ ਕਹਿਣੀ ਹੈ, ਦੋ ਤੁਸੀਂ ਉਹ ਇੰਨਾ ਜਿਆਦਾ ਸੋਫਟ। ਐਕਚੁਅਲੀ ਮੈਨੂੰ ਲੱਗਦਾ ਇਹ ਮਤਲਬ ਪੜ੍ਹਾਈ ਕਰਨ ਲਈ 10 ਤੋਂ ਬਾਅਦ ਨਿਕਲ ਗਏ ਨਾ, ਕਹਿੰਦੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ, ਤੇ ਮੈਂ ਇੱਦਾਂ ਕੰਮ ਕਰਦਾ ਸੀ, ਉਹ ਫਿਰ ਸ਼ਾਇਦ ਐਕਸਪੀਰੀਅੰਸ ਜਿਹਾ ਬਣ ਗਿਆ ਉਹਦਾ,
2: ਉਹ ਕੰਮ ਆ ਜਾਂਦਾ ਨਾ। ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ
3: ਤੁਹਾਡੀ ਜੀ। ਇੱਕ ਲਾਸਟ ਗੱਲ ਕਹਿਣੀ ਸੀ ਮੈਂ ਤੁਹਾਨੂੰ, ਤੁਸੀਂ ਕਹਿ ਰਹੇ ਸੀ ਨਾ, ਵੈਸੇ ਇਹ ਗੱਲ ਸੱਚ ਹੈ ਕਿ ਤੁਸੀਂ ਪਛਾਣ ਲਓ ਕਿ ਲੇਡੀ ਦੇ ਜਿੰਨੀ ਮਰਜ਼ੀ ਮਤਲਬ ਲੇਅਰ 'ਚ ਲੱਗੀਆਂ ਹੁਣ ਤੁਸੀਂ ਪਛਾਣ
2: ਲਓ। ਵੈਸੇ ਕਿਹਾ ਉਹ ਗਲਤੀ ਹੋ ਗਈ, ਮੈਂ
3: ਮੈਂ ਲਗਾਉਂਦੀ ਨੀ, ਮੈਨੂੰ ਨੈਚੁਰਲ ਬਿਊਟੀ ਬਹੁਤ ਹੈ।
2: ਨਹੀਂ ਤੇ ਪਹਿਲੇ ਹਾਰ ਗਏ। ਥੈਂਕ ਯੂ,
3: ਥੈਂਕ ਯੂ।
2: ਮੈਨੂੰ ਤੇ ਹੈਰਾਨੀ ਹੋਣ ਡਈ ਆ ਵੀ ਵੇਖੋ ਇੱਦਾਂ ਆਪਣੇ ਸਮੇਂ ਦੇ ਕਾਲਜਾਂ ਦੇ ਬਦਮਾਸ਼ ਹਨਾ ਆਟਾ ਗੁੰਨਣ ਤੇ ਲਾਏ ਆ ਮੈਂ ਕਲਾਕਾਰ ਵੱਡੇ ਵੱਡੇ
1: ਹਰਿੰਦਰ ਵੀ ਉਸ ਮਤਲਬ ਸਾਡੇ ਕਾਲਜ ਦੇ ਯੂਨੀਵਰਸਿਟੀ ਦੇ ਉਹ ਸੀਗੇ ਪ੍ਰੈਜ਼ੀਡੈਂਟ 45
2: ਪ੍ਰੈਜ਼ੀਡੈਂਟ ਸਾਹਿਬ ਆਟਾ ਗੁੰਨ ਰਹੇ ਫੈਡਰੇਸ਼ਨ ਦਾ ਪ੍ਰਧਾਨ ਆਟਾ ਗੁੰਨ ਰਿਹਾ
1: ਮਾਣ
2: ਤੇ ਮਹਿਸੂਸ ਹੁੰਦਾ ਨਾ ਬੰਦੇ ਨੂੰ ਜਦੋਂ ਮੰਨ ਲਓ ਬਾਅਦ ਚੋਂ ਏਦਾਂ ਟੋਰ ਜਿਹਦੇ ਨਾਲ ਜਾ ਕੇ ਡੱਬਾ ਖੋਲਦਾ ਰੋਟੀ ਵਾਲਾ ਨੂੰ ਮਾਣ ਮਹਿਸੂਸ ਹੁੰਦਾ ਯਾਰ ਆਟਾ ਮੈਂ ਹੱਥੀ ਗੁੰਦ
1: ਰੋਟੀ ਇੰਨੀ ਸੋਫਟ ਸੋਫਟ
2: ਦੇਖੋ ਗਲਤ ਗੱਲ ਗਲਤ ਗੱਲ ਨੀ ਆਪਣਾ ਕੰਮ ਤੇ ਕਰਨਾ
1: ਤਾਂ ਹੀ ਤਾਂ ਮਸ਼ੀਨ ਲਿਆਂਦੀ ਹੈ ਨਾ ਸ਼ਾਂਤੀ ਬਣੀ ਰਹੇ
2: ਮੈਨੂੰ ਲੱਗਦਾ ਬੀਬੀਆਂ ਵੀ ਨਾ ਮਤਲਬ ਉਹਨਾਂ ਨੂੰ ਮਸ਼ੀਨ ਦੇ ਨਾਲ ਗੁੱਝ ਜਾਂਦਾ ਬੜਾ ਵਧੀਆ ਬੀਬੀਆਂ ਵੀ ਨਾ ਮਤਲਬ ਇੰਨੀ ਇੰਨੀ ਕੁ ਜਿਹੜੀ ਆਕੜ ਭੰਨ ਕੇ ਰੱਖਣੀਆਂ ਚਾਹੁੰਦੀਆਂ ਵੀ ਗੁੰਨ ਹੂੰ
1: ਆਟੇ ਗੁੰਦਣ ਵਾਲੀ ਮਸ਼ੀਨ ਹੈ
2: ਹੈਗੀ ਆ ਹਨਾ ਪਰ ਹਨਾ ਵੀ ਬੰਦਾ ਮਤਲਬ ਉਹ ਤੇ ਚਲੋ ਮਤਲਬ ਉਹ ਧੋਣੀ ਪੈਂਦੀ ਹੈ ਨਾ ਤੇ ਬੰਦਾ ਉਹ ਧੋ ਦੇ ਚਲੋ
1: ਨਾ ਤੇਰੀ ਨਾ ਮੇਰੀ ਨਾ ਮੈਂ ਗੁੰਨਾ ਕਰ ਚਲੋ ਮੈਂ ਧੋ ਦੇਣਾ ਤੂੰ ਆਟਾ ਪਾ ਕੇ ਦੇ ਦੀ ਮਸ਼ੀਨ ਚ
2: ਹਾਂ
1: ਹੈ ਮਸ਼ੀਨ ਗੁੰਦੇਗੀ ਮੈਂ ਧੋ ਦਾਂਗਾ ਬੈਲੈਂਸ ਹੋ ਗਿਆ
2: ਆਪਣੇ ਘਰ ਦਾ ਕੰਮ ਕਰਨ ਚ ਕੋਈ ਆਪਾਂ ਸਾਰੇ ਕਰਦੇ ਹੀ ਆ ਚਲੋ ਹਾਸੇ ਨਾ ਸਾਰਿਆਂ ਤੇ ਵਧੀਆ ਜਿੱਦਾਂ ਇਹਨਾਂ ਦਾ ਆ ਵੀ ਵਧੀਆ ਲੱਗਾ ਮੈਨੂੰ ਜਰਾਬਾਂ ਜਰੂਬਾਂ ਵੱਖਰੀਆਂ ਧੋਣ ਵਾਲਾ
1: ਮਸ਼ੀਨ ਆਉਂਦੀ ਹੈ ਛੋਟੀ ਜਿਹੀ
2: ਸਿਰਫ ਉਹ ਧੋਣ ਲਈ
1: ਆਪਣੇ ਵਰਗੇ ਤੇ ਮੈਂ ਬਹੁਤ ਪੰਜਾਬੀਆਂ ਦੇ ਘਰਾਂ ਚ ਪੋੜੇ ਧੋਣ ਲਈ ਰੱਖੀ ਹੋਈ ਮੈਂ ਮੇਰੇ ਕੋਲ ਨੀ ਹੈ
2: ਅੱਛਾ
1: ਕਿਉਂਕਿ ਛੋਟੀ ਜੀ ਜਿਵੇਂ ਬਾਸਕਿਟ ਹੁੰਦੀ ਹੈ ਜਿਵੇਂ ਬਿਨ ਛੋਟਾ ਜਿਹਾ ਇੰਨੀ ਜੀ ਆਉਂਦੀ ਹੈ
2: ਆਹ ਵਧੀਆ ਚੀਜ਼ ਹੈ
1: ਹਨਾ
2: ਪੋਣੇ ਆਪਣੇ ਵੇਖਿਆ ਸਕੂਲ ਟਾਈਮ ਦੋ ਚਾਰ ਕਦੇ ਗਰਮ ਪਾਣੀ ਚ ਧੋ ਦੋ ਤੇ ਉੱਤੋਂ ਵਿਚਾਰੀਆਂ ਨਾ ਉਹ ਰਾਖੀ ਸਾਵਨ ਦੇ ਬੋਲਮ ਉਲਮ ਕੇ ਉਹ ਸਾਰੀ ਲਾਸਟਿਕ ਉਦੋਂ ਕਿੱਡੀ ਭੈੜੀ ਆਉਂਦੀ ਸੀ ਹੁਣ ਤੇ ਵੇਖ ਲਓ ਕਿੰਨਾ ਕਿੰਨਾ ਜ਼ਿਆਦਾ ਫਰਕ ਪੈ ਗਿਆ ਇੱਕ ਸਾਡੀ ਬਾਇੰਗ ਕਪੈਸਿਟੀ ਵੱਧ ਗਈ ਤੇ ਉੱਤੋਂ ਜਰਾਬਾਂ ਠੀਕ ਹੋ ਗਿਆ
1: ਮੈਨੂੰ ਲੱਗਿਆ ਤੁਸੀਂ ਰਾਖੀ ਸਾਵਨ ਦੀ ਗੱਲ
2: ਨਹੀਂ ਨਹੀਂ ਤੁਸੀਂ ਮਜ਼ਾ ਲਿਆ ਤੁਸੀਂ ਨਾ ਤੁਹਾਡੀ ਡਾਊਨਲੋਡਿੰਗ ਬਹੁਤ ਸਲੋ ਹੈ ਤੁਸੀਂ ਉਹ ਉੱਥੇ ਤੁਰੇ ਫਿਰਦੇ ਹਲੇ ਮੈਂ ਤਾਂ ਕਿੰਨੀ ਗਾਂਹ ਆ ਗਿਆ ਕਮਾਲ ਹੈ ਗਲਤ ਐਗਜ਼ਾਮਪਲ ਦੇ ਬੈਠਾ ਕਿਮ ਕੁਮ ਕਹਿਣਾ ਚਾਹੀਦਾ ਹੈ ਮੈਨੂੰ
1: ਖੈਰ ਮਤਲਬ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਆਪਾਂ ਹੁਣ ਇਹ ਗੱਲ ਆਪਣੀ ਸਟਾਰਟਿੰਗ ਹੋਈ ਸੀਗੀ ਕਿ ਇੰਨਾ ਜ਼ਿਆਦਾ ਆਪਣੇ ਆਪ ਨੂੰ ਆਪਾਂ ਰੂਟੀਨ 'ਚ ਜਾਂ ਰੋਜ਼ ਭੱਜ ਨੱਠ ਦੀ ਜ਼ਿੰਦਗੀ 'ਚ ਇੰਨਾ ਮਤਲਬ ਗਿੱਜੇ ਹੁੰਦੇ ਨਾ ਕਈ ਵਾਰੀ ਜੇ ਆਪਾਂ ਨੂੰ ਫ੍ਰੀ 'ਚ ਵੀ ਐਵੇਂ ਕੋਈ ਕਹਿ ਦੇ ਨਾ ਕਿ ਅੱਜ ਤੁਸੀਂ ਕੁਛ ਨਹੀਂ ਕਰਨਾ ਸਪੋਜ਼ ਮੈਂ ਮਤਲਬ ਤੁਹਾਨੂੰ ਇਹ ਕਿ ਅੱਜ ਤੁਸੀਂ ਕੁਛ ਫਿਰ ਵੀ ਤੁਹਾਡਾ ਦਿਮਾਗ ਤੁਹਾਨੂੰ ਪ੍ਰੈਸ਼ਰ ਪਾਏਗਾ ਇਹ ਕੰਮ ਰਹਿੰਦਾ ਹੈ ਆਹ ਚੀਜ਼ ਰਹਿੰਦੀ ਹੈ ਦਿਸ ਦੈਟ ਤੁਹਾਡੇ ਦਿਮਾਗ ਦੇ ਵਿੱਚ ਹੀ ਲਿਸਟ ਬਣਦੀ ਹੈ ਕਿਉਂਕਿ ਆਪਾਂ ਇੰਨੇ ਜ਼ਿਆਦਾ ਯੂਸ ਟੂ ਹੋ ਗਏ ਉਸ ਰੂਟੀਨ ਦੇ ਉਸ ਲਾਈਫ ਸਟਾਈਲ ਦੇ ਹੁਣ ਸਪੋਜ਼ ਕੁੜੀਆਂ ਜਿਵੇਂ ਇਹ ਸਾਰੇ ਕਹਿ ਰਹੇ ਕਿ ਸਾਨੂੰ ਵਧੀਆ ਲੱਗਦਾ ਜਿਵੇਂ ਉਹ ਆ ਕੇ ਕਹਿ ਕੇ ਗਏ ਕਿ ਮਨਦੀਪ ਜੀ ਕਿ ਮੈਨੂੰ ਬਹਿ ਕੇ ਚਾਹ ਪੀਣਾ ਪਸੰਦ ਹੈ ਲੇਕਿਨ ਤੁਸੀਂ ਜਦੋਂ ਚਾਹ ਪੀਓਗੇ ਨਾ ਉਹ ਤਾਂ ਤੁਹਾਡੇ ਦਿਮਾਗ 'ਚ ਚੱਲੇਗਾ ਕਿ ਹਾਂ ਮੈਨੂੰ ਵਾਕ ਤੇ ਵੀ ਲੈ ਕੇ ਜਾਣਾ ਆਪਣੇ ਡੋਗ ਨੂੰ ਹਾਂ ਮੈਨੂੰ ਇਹ ਜਿਹੜੇ ਭਾਂਡੇ ਪਏ ਉਹ ਵੀ ਕਰਨੇ ਮੇਰਾ ਜਿਹੜਾ ਲਾਸਟ ਦਾ ਕੱਲ ਦਾ ਕੰਮ ਬਚਿਆ ਜੋਬ ਦਾ ਉਹ ਵੀ ਕਰ ਮਤਲਬ ਤੁਹਾਡੀ ਲਿਸਟ ਉਹ ਚੱਲਦੀ ਰਹਿੰਦੀ ਹੈ ਉਹ ਕਹਿਣ ਦੀ ਗੱਲ ਹੈ ਕਿ ਆਪਾਂ ਵਿਹਲਾ ਕੋਈ ਨਹੀਂ ਬਹਿ ਸਕਦਾ
2: ਸਪੈਸ਼ਲੀ ਜਿੱਥੇ ਮੰਨ ਲਓ ਇੱਥੇ ਜਿੱਦਾਂ ਦਾ ਮਾਹੌਲ ਚੱਲ
1: ਰਿਹਾ ਇਮੀਗ੍ਰੈਂਟਸ ਵਾਲੀ
2: ਆਪਣੀ ਹੈਲਪ ਨਹੀਂ ਆ ਤੇ ਫਿਰ ਤੁਹਾਨੂੰ ਕਰਨਾ ਹੀ ਪੈਣਾ
1: ਕਿਉਂਕਿ ਪਤਾ ਹੁਣੇ ਨਹੀਂ ਕੀਤਾ ਬਾਅਦ ਚੋਂ ਵੀ ਤੁਸੀਂ ਹੀ ਕਰਨਾ
2: ਤੁਸੀਂ ਤੁਹਾਨੂੰ ਹੀ ਕਰਨਾ ਪੈਣਾ
1: ਤੇ ਇਸ ਤੋਂ ਬੈਟਰ ਹੈ ਕਿ ਥੋੜਾ ਥੋੜਾ ਮਤਲਬ ਇੰਨਾ ਜ਼ਿਆਦਾ ਬਰਡਨ ਦਿੱਤਾ ਥੋੜਾ ਥੋੜਾ ਕਰੀ ਜਾਓ
2: ਹਾਂਜੀ ਇੱਕ ਆਂਟੀ ਜੀ ਨੇ ਭੇਜਿਆ ਇਹ ਸੁਣ ਲਈਏ ਤੇ ਫਿਰ ਆਪਾਂ ਜਾਂਚ ਤੇ ਲਈਏ ਕੁਛ ਇੱਕ ਮੈਸੇਜ ਤੋਂ ਬਾਅਦ
4: ਰੱਖੜੀ ਤੱਕ ਸਿਰ ਠੰਡਾ ਰੱਖਣਾ ਪੈਣਾ ਜੇ ਗੁੱਸੇ ਚ ਮੂੰਹੋਂ ਭਰਾ ਨੂੰ ਕੁੱਤਾ ਕੁੱਤਾ ਬਾਂਦਰ ਨਿਕਲ ਗਿਆ ਨਾ ਉਹਨੇ ਰੱਖੜੀ ਤੇ ਇੱਕ ਪੈਸਾ ਵੀ ਨਹੀਂ ਦੇਣਾ।
2: ਰੱਖੜੀ ਆ ਗਈ ਜੇ ਵੀ ਕੋਈ ਕੁੱਤਾ ਬਾਂਦਰ ਕਿਸੇ ਨੇ ਨੀ ਕਹਿਣਾ।
1: ਤਪਨੀਤ ਅਸ਼ਲੀਨ ਸੁਣ ਲਓ।
2: ਥੈਂਕ ਯੂ ਥੈਂਕ ਯੂ ਤੇ ਸਤਿ ਸ਼੍ਰੀ ਅਕਾਲ। ਤੇ ਕਰਮ ਜੀ ਕਹਿੰਦੇ ਕਿ ਅੱਜ ਤਾਂ ਕਹਿੰਦੇ ਕਿ ਮੈਂ ਮੋਰਨਿੰਗ ਲੇਜ਼ੀ ਬਣ ਕੇ ਕਹਿੰਦੇ ਤੁਹਾਨੂੰ ਸੁਣ ਰਹੀ ਹਾਂ। ਸੱਚੀ ਲੇਜ਼ੀ ਹੋ ਗਈ ਅੱਜ ਤੇ ਹੁਣ ਕਹਿੰਦੇ ਕਿ ਬਸ ਇਹ ਸੁਣ ਕੇ ਆਪਣਾ ਸ਼ਾਵਰ ਲੈਣਾ ਐਂਡ ਘਰ ਦੀ ਸਾਫ਼ ਸਫਾਈ ਕਰਨੀ ਅਤੇ ਅੱਜ ਤਾਂ ਕਹਿੰਦੇ ਕਿ ਸੱਚੀ ਲੇਜ਼ੀ ਹੋ ਗਈ ਅਤੇ ਅੱਗੇ ਕਹਿੰਦੇ ਕਿ ਇੰਨਾ ਕਦੇ ਨਹੀਂ ਹੋਈ। ਕੋਈ ਨਹੀਂ ਅੱਜ ਮੌਸਮ ਵੀ ਨਾ ਅਸਲ 'ਚ ਜਿੱਦਾਂ ਅੱਜ ਮੀਂਹ ਮਾਂ ਜਿਹਾ ਪਈ ਜਾਂਦਾ ਮੀਂਹ ਦੇ ਵਿੱਚ ਪਤਾ ਨਹੀਂ ਕਿਉਂ ਉੱਦਾਂ ਹੀ ਤੁਹਾਨੂੰ ਇਹ
1: ਹਾਂ
2: ਉੱਦਾਂ ਹੀ ਹੋ ਜਾਂਦਾ ਵੀ ਚਲੋ ਰੱਬਾ ਝੂਠ ਹੀ ਹੋ ਜਾਏ। ਅਤੇ ਗੁਰਜੀਤ ਜੀ ਕਹਿੰਦੇ ਕਿ ਜਸ਼ ਜੀ ਭਾਅ ਜੀ ਤਾਂ ਕਹਿੰਦੇ ਅਵਕਾਡੋ ਐਂਡ ਸਟ੍ਰੋਬਰੀ ਦੀ ਫਾਰਮਿੰਗ ਕਰਦੇ ਸੀ ਪੰਜਾਬ, ਇਹਨਾਂ ਨੂੰ ਨਹੀਂ ਨਾ ਪਤਾ ਜਸ਼ ਜੀ ਨੂੰ ਨਹੀਂ ਪਤਾ, ਤੁਹਾਨੂੰ ਪਤਾ
1: ਨਹੀਂ
2: ਇਹਨਾਂ ਨੂੰ ਨਹੀਂ ਪਤਾ ਤਾਂ ਕਰਕੇ। ਅਤੇ ਕਹਿੰਦੇ ਕਿ ਤਾਂ ਕਰਕੇ ਕਿੰਡੀ ਗਏ ਛੋਟੇ ਹੁੰਦੇ, ਹਾਂ ਇਹਨਾਂ ਨੂੰ ਤਾਂਹੀਓ ਫਿਰ ਕਿੰਡੀ ਦੀ ਵੀ ਇਹਨਾਂ ਨੂੰ ਤਾਂ ਹੈਰਾਨੀ ਹੋਈ ਨਾ, ਇਹ ਬਾਅਦ 'ਚ ਜੁੜੇ ਆਏ ਭੈਣ ਜੀ, ਇਹਨਾਂ ਨੂੰ ਨਹੀਂ ਪਤਾ। ਸੈਮੀ ਸਾਹਿਬ ਕਹਿੰਦੇ ਕਿ ਨੀਤੂ ਜੀ ਪਾਣੀ ਹੀ ਮੈਲਟ ਕਰ ਗਏ ਕੀ, ਨੀਤੂ ਜੀ ਕਹਿੰਦੇ ਕਿ ਪਾਣੀ ਹੀ ਮੈਲਟ ਕਰ ਗਏ, ਕਹਿੰਦੀ ਕਿਹੜੀ ਗੱਲ ਕੀਤੀ ਇਹਨਾਂ ਨੇ
1: ਪਤਾ ਨਹੀਂ ਜਾਂ
2: ਮੈਂ ਗਲਤ ਪੜਿਆ ਜਾਂ ਕੁਛ, ਮਤਲਬ ਗੱਲ ਆਪਾਂ ਨੂੰ ਚੇਤੇ ਭੁੱਲ ਗਈ। ਫਿਰ ਸੁਖਿੰਦਰ ਭੈਣ ਜੀ ਕਹਿੰਦੇ ਕਿ ਜਸ਼ ਜੀ ਨੂੰ ਪੁੱਛੋ ਕਿ ਮਸ਼ੀਨ ਕਿੱਥੋਂ ਮਿਲਦੀ ਆ, ਕੱਪੜਿਆਂ ਵਾਲੀ ਛੋਟੀ ਮਸ਼ੀਨ ਕਿੱਥੋਂ ਮਿਲਦੀ ਆ?
1: ਆਈ ਥਿੰਕ ਕੇਮਾਰਟ ਹੈ ਪਰ ਮੈਂ ਸ਼ੋਰ ਨਹੀਂ ਆ।
2: ਕੋਈ ਨਹੀਂ, ਲੱਭ ਕੇ ਤੁਹਾਨੂੰ ਭੇਜਦੇ ਨੇ ਭੈਣ ਜੀ। ਲੇਕਿਨ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ, ਮਤਲਬ ਛੋਟੇ ਵੈਕਿਊਮ, ਛੋਟੀਆਂ ਮਸ਼ੀਨਾਂ, ਅੱਜ ਕੱਲ੍ਹ ਤਾਂ ਪਤਾ ਨਹੀਂ ਹਰ ਇੱਕ ਚੀਜ਼ ਦੇ ਲਈ ਕੀ ਆ ਗਿਆ ਵਾ ਨਾ, ਨਿੱਕੀਆਂ ਕੰਘੀਆਂ, ਮਤਲਬ ਪੁੱਛੋ ਕੁਛ ਨਾ ਕੀ ਅੱਜ ਮਾਰਕੀਟ ਦੇ ਵਿੱਚ ਆਈ ਜਾਂਦਾ। ਤੇ ਨਿੱਕੇ ਪੱਖੇ ਉਹ ਵੇਖਿਆ, ਉਹ ਨਿੱਕੇ ਨਿੱਕੇ ਜੇ ਪੱਖੇ ਜਿਹੜੇ ਉਦਾਂ ਹੀ, ਹਾਂ ਮਾੜੇ ਜੇ ਮੂੰਹ ਤੇ ਹੀ ਸਿਰਫ ਐਂ ਕਰਕੇ ਤੇ ਫੇਰ ਹੋ ਜਾਂਦਾ।
1: ਕੱਲ ਮੇਕਅਪ ਆਰਟਿਸਟ ਰੱਖਦੇ ਆ ਸੁਕਾਉਣ ਵਾਸਤੇ,
2: ਨਹੀਂ ਆਫਿਸ ਵਿੱਚ ਕਈਆਂ ਨੇ ਉਹਦਾ ਕੰਪਿਊਟਰਾਂ ਤੇ ਲਾਏ ਹੁੰਦੇ ਆ, ਹਾਂ ਨਿੱਕੇ ਨਿੱਕੇ, ਇੱਥੇ ਥੱਲੇ ਹੀਟਰ ਨਿੱਕੇ ਨਿੱਕੇ ਜੇ ਹਨਾ, ਉਹਨਾਂ ਥੱਲੇ ਆਪਣੇ ਰੱਖੇ ਹੁੰਦੇ ਆ ਟੇਬਲ ਤੇ, ਹਾਂ ਤਾਂ ਇੰਨਾ ਬਹੁਤਾ ਖਲਾਰਾ ਨਹੀਂ ਕੋਈ। ਤੇ ਨਿੱਕੇ ਨਿੱਕਿਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਚੱਲੀਏ ਆਪਾਂ ਜਸਟ ਛੁੱਟੀ ਲਈਏ।
1: ਹਾਂਜੀ ਹਾਂਜੀ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਅਤੇ ਇੰਜੋਏ ਕਰੋ ਆਪਣੇ ਦਿਨ ਨੂੰ ਥੋੜ੍ਹਾ। ਕਦੇ ਕਦਾਰ ਸੁਸਤੀ ਵੀ ਵਧੀਆ ਲੱਗਦੀ ਹੈ, ਇਟਸ ਓਕੇ, ਲਾਈਫ ਹੈ।
2: ਹਾਂ ਬਿਲਕੁਲ ਜੀ
1: ਜੀ, ਅਤੇ
2: ਅੱਜ ਸਾਡੀ ਅਤੇ ਤੁਹਾਡੀ ਸੁਸਤੀ ਦਾ ਹੱਦ ਵੀ ਅੱਜ ਗੁਰੇਸ਼ਤਾ ਹੀ ਨਹੀਂ ਹੈ। ਲੈਣੇ ਜਾਇਜ਼ ਹਾਸਤੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ
1: 1674
2: ਹੈ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ। ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਨ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਅਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ, ਆਓ ਪਹਿਲਾਂ ਆਪਾਂ ਜੀ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
0: ਜੀ। ਥੈਂਕ ਯੂ ਭਾਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਸਾਡੇ ਦੇਸ਼ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਅਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ 'ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਵਾਹ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਉਹ ਕਿਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲ 'ਚ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਅਵੈਕੂਏਸ਼ਨ ਦੇ ਆਰਡਰ ਸੀ। ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਚਲੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ 'ਚ ਫੋਕਾ ਪੈ ਰਿਹਾ ਜਾਂ ਪੰਜਾਬ 'ਚ ਜਿਹੜੇ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ, ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਆ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ।
0: ਤੇ ਇਹ ਵੱਡਾ ਮਸਲਾ ਹੈ।
1: ਹਾਂ ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਫੀਨ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ। ਬਹੁਤ ਕੁਛ ਹੋ ਸਕਦਾ, ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਆ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਆਪਾਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਤਾਂ ਕੋਲੇ ਦਾ ਇੰਨਾ ਉਤਪਾਦਨ ਕਰਦਾ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ। ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ, ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਫਾਕ ਕਰਦੇ ਸੀ ਇਹਦੇ ਲਈ, ਤੇ ਉਹਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦੇ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ 'ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨਹੀਂ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ। ਮਤਲਬ ਮਫਾਕ ਕਰ ਰਿਹਾ ਸੀ ਨਾ, ਤੇ ਦੁਨੀਆਂ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਫਾਕ ਲੈਂਦੇ ਸੀ। ਸੋ ਪਰ ਨਵੀਂ ਜਦੋਂ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਤੇ ਅੱਜ ਜਿਹੜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਹੈ ਇਹ ਦੁਨੀਆਂ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟਾਪ ਸੋਲਰ ਪੈਨਲ ਲੱਗੇ ਹੋਏ ਨੇ।

0: ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ। ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ ਤੇ ਵੀ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2 ਜਾਂ 3 ਘੰਟੇ ਬਿਜਲੀ ਫ੍ਰੀ ਕੀਤੀ ਆ, ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨਹੀਂ ਮੈਲਬੌਰਨ ਹੁੰਦੀ ਕਿ ਨਹੀਂ ਤੇ ਤੁਹਾਡੇ ਹੁੰਦੀ ਹੈ ਫ੍ਰੀ ਦਾ ਉਹ?
1: ਹਾਂਜੀ
0: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫ੍ਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ? ਹਾਲੇ
1: ਨਹੀਂ, ਇਹ ਸਾਡੇ ਜਿਹੜੇ ਤੇ ਸੋਲਰ ਲੱਗੇ ਨੇ ਜੀ ਉਹਨਾਂ ਦਾ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ। ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ, ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ। ਅਤੇ ਇਹ ਹੋ ਗਿਆ ਇੱਕ ਪੱਖ, ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਹਦੇ ਸੋਲਰ ਲੱਗਾ ਹੀ ਨਹੀਂ ਆ ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ।
0: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਆ ਫ੍ਰੀ ਦੇ ਵਿੱਚ ਦੇ ਰਹੇ ਆ ਬਿਜਲੀ, ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫ੍ਰੀ ਦੇਣਗੇ ਉਹ। ਤੇ
1: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ, ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ।
0: ਓਕੇ ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ। ਸੋ ਬਹੁਤ ਵੱਡੇ ਇਸ ਵਿੱਚ ਦੇ ਰਹੇ ਨੇ ਉਹ, ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਨਾਲ ਹੀ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫਟੌਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ 'ਚ ਨਹੀਂ ਹੁੰਦੇ, ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ। ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ, ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ। ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 4,20,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ, ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ। ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ। ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਤੇ ਕਿਹੜਾ ਟਾਈਮ ਹੈ, ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ, ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ। ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ, ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਹੈ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਤੇ ਸੋਲਰ ਤੋਂ ਬਣਦੀ ਹੈ, ਇਹ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ। ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ, ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫਟੌਪ ਸੋਲਰ ਲਗਾਓ, ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ, ਉਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪੈਗੀ। ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ, ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ। ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੋ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
1: ਜੀ। ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ, ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ, ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ। ਪਹਿਲਾਂ ਤੱਕ ਕਾਫੀ ਲੋਕ ਜਿਹੜੇ ਨਹੀਂ ਸੀ ਇੰਨਾ ਇੰਟਰਸਟ ਸ਼ੋਅ ਕਰ ਰਹੇ, ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ। ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ, ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ

0: ਇਹਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼। ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
1: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ ਅਕਤੂਬਰ 1 ਤੋਂ ਸ਼ੁਰੂ ਹੋ ਰਿਹਾ। ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 million ਵਿਕਟੋਰੀਆ ਦੇ ਘਰਾਂ 'ਚੋਂ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ, ਬੈਟਰੀ ਲੱਗੀ ਹੋਈ ਆ, ਉੱਥੇ ਉਹ ਹੋਣਗੇ। ਤੇ ਸੋ 1 October 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੀ ਗਰਮੀ ਦੀ ਰੁੱਤ ਹਲੇ ਆਉਣੀ ਆ, ਸਾਡੇ ਜਾ ਰਹੀ ਆ। ਤੇ ਸੋ ਜੇ ਤੁਸੀਂ ਨਹੀਂ ਹਾਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਾਲੇ ਸੋਲਰ ਪੈਨਲ ਨਹੀਂ ਲਵਾਏ, ਤੁਸੀਂ ਉਹ ਉਦੋਂ ਤੱਕ ਲਵਾ ਲਓ। ਫਿਰ ਤੁਹਾਨੂੰ ਦਿਨ ਦੇ ਵਿੱਚ 3 ਘੰਟੇ ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਹੋ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਘੰਟੇ ਫ੍ਰੀ ਹੋਏਗੀ। ਜੇਕਰ ਤੁਹਾਡੇ ਕੋਲ ਕਾਰ ਹੈ ਤੇ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
0: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ, ਜਿੰਨਾ ਕਿ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ, ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 October ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ, ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਔਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ, ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲੈਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜਮਸ਼ਨ ਹੈ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਹੈ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਔਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ, ਉੱਦਾਂ ਉੱਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਹੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਆ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 October 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
1: ਹਾਂਜੀ, ਜਿਹੜੀਆਂ ਬੈਟਰੀਜ਼ ਨੇ ਬਾਈ ਜੀ, ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ ਕਿ ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ, ਅਤੇ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਹੈ, ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
0: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ, ਬਾਹਰ ਬੈਠੇ ਹਾਂ ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ, ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋਗੀ ਜੋਗੜਾ ਹੁੰਦਾ। ਇਹੋ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆਂ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆਂ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਤਾਂ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
1: ਬਿਲਕੁਲ ਜੀ, ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ। ਪੂਰੀ ਦੁਨੀਆਂ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ। ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ, ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਬਹੁਤ ਘੱਟ ਧੁੱਪ ਨਿਕਲਦੀ ਹੈ, ਅਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਉੱਥੇ ਧੁੱਪ ਪੂਰਾ ਸਾਰ ਨਿਕਲਦੀ ਆ, ਹਾਲਾਂਕਿ ਠੰਡ ਬਹੁਤ ਪੈਂਦੀ ਆ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਆ। ਅਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਅਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਅਤੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਇੱਕ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਅਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
0: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤਾਂ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਆ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਆ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਆ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ। ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
1: ਹਾਂਜੀ ਬਿਲਕੁਲ, ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ। ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਫੁੱਲ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜਿਉਂ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ, ਫਲ ਨਹੀਂ ਉੱਗ ਸਕਦੇ। ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ, ਪਰ ਉੱਥੇ ਗੈਸ ਤੋਂ ਬਣਾਉਂਦੇ ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਨੂੰ ਕੋਈ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
0: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਹੀ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
1: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਲਾ ਕੇ ਵੀ ਉਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ, ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, ਹੈ ਨਾ, ਐਲ ਐਨ ਜੀ ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ। ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿੱਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ। ਤੁਸੀਂ ਇਹ ਕਰ ਲਓ ਵੀ ਉਹ ਫੁੱਲ ਦਿਨਾਲੀ ਨਹੀਂ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ। ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ
0: ਜੀ। ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਹਨਾਂ ਇਲਾਕਿਆਂ 'ਚ ਠੰਡ ਆ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
1: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਚਲੋ ਸਾਡਾ ਮੌਸਮ ਵੱਖਰਾ ਹੈ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ। ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ। ਸੋ ਅਸੀਂ ਤਿੰਨੇ ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ, ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ। ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ, ਵਾਟਰ ਹੀਟਰ ਆ, ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ। ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ। ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ। ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੂਰੇ ਸਾਲ 'ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏਸੀ ਦੀ, ਸਾਰੇ ਕਾਫੀ ਦਾ ਜਿਹੜਾ ਖਰਚਾ ਸੀ, ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ। ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ। ਪਰ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $5 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
0: ਜੀ।
1: ਸੋ ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈਗਾ
0: ਜੀ। ਨਹੀਂ ਇਹ ਹੌਲੀ ਹੌਲੀ ਇਹ ਵੇਖੀ ਆਪਾਂ ਤੇ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ, ਜਿੱਥੇ ਵਾਤਾਵਰਣ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਸੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ। ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੀ ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ। ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਅਤੇ ਉਹਨਾਂ ਦਾ ਵੀ ਰੌਲੇ ਰੁਪਏ ਹੈਗੇ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ। ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ, ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ, ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ 4 ਸਾਲਾਂ ਦੇ ਵਿੱਚ। ਤੁਸੀਂ ਯਾਨੀ ਕਿ 48 ਮਹੀਨਿਆਂ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਹੈ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ, ਹੁਣ ਤਾਂ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ। ਰੋਮੀ ਜੀ, ਬੇਨਤ ਜੀ ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਈ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਨਾ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਨ ਦਾ ਖਿਆਲ ਰੱਖੋ, ਅਤੇ ਜੋ ਸਰਦਾਬਾਨ ਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
3: ਯਾਰ? ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802520

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਭਾਅ ਜੀ
0: ਠੀਕ ਠਾਕ ਹੋ
1: ਹਾਂਜੀ ਬਿਲਕੁਲ ਤੁਸੀਂ ਸੁਣਾਓ
0: ਬਹੁਤ ਵਧੀਆ ਜੀ ਬਿਲਕੁਲ ਵਧੀਆ ਠੀਕ ਠਾਕ ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ
1: ਹਾਂਜੀ ਬਿਲਕੁਲ ਅਸੀਂ ਸੋਚ ਰਹੇ ਸੀਗੇ ਕਿ ਪਿੱਛੇ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ ਹਾਂਜੀ ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ
0: ਓਕੇ
1: ਹਾਂਜੀ
0: ਠੀਕ ਹੈ ਕੀ ਹੈ ਰੈਂਡਮ ਟੌਪਿਕ
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨਹੀਂ ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ ਮੇਰੇ ਖਿਆਲ ਨਾਲ ਕੁੜੀਆਂ ਤੋਂ ਪੁੱਛ ਲਓ ਤਾਂ ਪਿੰਕ ਰੈੱਡ ਕਹਿ ਦਿੰਦੀਆਂ ਨੇ ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ
1: ਹਾਂਜੀ ਹਾਂਜੀ ਮੈਨੂੰ ਪਤਾ ਨੀ ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ ਮੇਰਾ ਵੀ ਕੋਈ ਐਵੇਂ ਪਸੰਦੀਦਾ ਕਲਰ ਹੈ
0: ਨਹੀਂ
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ ਤੇ ਉਹੀ ਦੋ ਕਲਰ ਵਧੀਆ ਲੱਗਦੇ ਆ ਤੇ ਅਸੀਂ ਕਲਰ ਤਾਂ ਦੇਖਦੇ ਹੀ ਹਾਂ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ
0: ਰਾਈਟ
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ
0: ਅੱਜ ਰੰਗਾਂ ਦੀ ਗੱਲ ਕਿੱਦਾਂ
1: ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਰੰਗਾਂ ਤੇ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਹਾਂ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ ਇਹ ਅਸੀਂ ਦੇਖਦੇ ਹਾਂ ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਆ ਉਹਦੇ ਬਾਰੇ ਹਨਾ ਤੇ ਅਸੀਂ ਅੱਜ ਕਲਰਸ ਦੀ ਗੱਲ ਕਰਨੀ ਹੈ ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦੇ ਆਪਾਂ ਨੂੰ ਬਿਊਟੀ ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਆ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਆ ਜਾਂ ਫਰੂਟਸ ਦੇਖਦੇ ਆ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਆ ਹਨਾ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਔਰ ਯੈਲੋ ਹੁੰਦਾ ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਹੀ ਭੁਲੇਖਾ ਹੀ ਆ ਕਿ ਹੈਗੇ ਆ ਕਲਰ
0: ਇਹ ਨਾ ਜਿਹੜਾ ਬਲੂ ਤੋਂ ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ ਸੋ ਜਦੋਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ ਉਹ ਸਾਰਾ ਕੁਛ ਗ੍ਰੀਨ ਹੈ ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ ਇਕਲਿਪਟਸ ਟ੍ਰੀਜ਼ ਹੁੰਦੇ ਨੇ ਉਹ ਬਹੁਤ ਜ਼ਿਆਦਾ ਨੇ ਉੱਥੇ ਉਹ ਟਾਈਨੀ ਟਾਈਨੀ ਜਿਹੇ ਆਪਣੇ ਡਰੋਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ ਤੇ ਪਰ ਇਹੋ ਜਿਹੀਆਂ ਇਹ ਜਿਹੜੀਆਂ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ ਤੇ ਬਲੂ ਓਸ਼ਨ ਬਲੂ ਸਕਾਈ ਅੱਛਾ ਓਸ਼ਨ ਦੇ ਵੀ ਹੈਗੇ ਨੇ ਕਈ ਬਲੂ ਓਸ਼ਨ ਬਲੂ ਦਿਖਦੇ ਨੇ ਕਈ ਗ੍ਰੀਨ ਹੁੰਦੇ ਨੇ ਇਹ ਵੀ ਇੱਕ ਫਰਕ ਹੈਗਾ ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ ਪਰ ਆਪਾਂ ਮੈਨ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ
1: ਹਾਂਜੀ ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਗੱਲ ਕੀਤੀ ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ ਸਾਡੇ ਓਸ਼ੀਅਨ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ

0: ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ, ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ, ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ, ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ, ਹਨਾ। ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ, ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ, 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ, ਹਨਾ। ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ, ਇਹ ਡਿਫਰੈਂਟ ਡਿਫਰੈਂਟ ਰੇਜ਼ ਦੀ ਬਣੀ ਹੁੰਦੀ ਆ, ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ। ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ਼ ਹੁੰਦੀਆਂ, ਜਿਹਦੇ ਚ ਸਾਡੀਆਂ ਐਕਸ ਰੇਜ਼ ਆ ਗਈਆਂ, ਗਾਮਾ ਰੇਜ਼ ਆ ਗਈਆਂ, ਵਿਜੀਬਲ ਰੇਜ਼ ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ, ਹਨਾ। ਆਪਣੀ ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ, ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ, ਕਮਿਊਨੀਕੇਸ਼ਨ ਵੇਵਸ ਹੁੰਦੀਆਂ। ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ, ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਸਾਨੂੰ ਕਲਰ ਦਿਖਦੇ ਆ, ਜਿਹਨੂੰ ਅਸੀਂ ਵਿਜੀਬਲ ਲਾਈਟ ਕਹਿੰਦੇ ਹਾਂ। ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਹਾਂ, ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ, ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ, ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ। ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ, ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ, ਮਤਲਬ ਉਹਦੀ ਲੈਂਥ ਕਿੰਨੀ ਆ, ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ। ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ, ਕੁਛ ਸੈਂਟੀਮੀਟਰ ਤੱਕ ਦੀ ਹੋ ਗਈ, ਹਨਾ। ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ, ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਆ, ਹਨਾ, ਕਿਲੋਮੀਟਰਸ ਤੱਕ ਵੀ ਹੋ ਸਕਦੀ ਆ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ, ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜੀਬਲ ਲਾਈਟਸ ਦੇਖ ਸਕਦੇ ਹਾਂ, ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ, ਹਨਾ। ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ, ਉਹੀ ਵੇਵਸ ਅਸੀਂ ਦੇਖ ਸਕਦੇ ਹਾਂ, ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ, ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ, ਹਨਾ, ਜਿਹੜੀ ਸਨਲਾਈਟ ਤੋਂ ਆਉਂਦੀ ਆ, ਜਿਹੜੀ ਸਾਨੂੰ ਪਤਾ ਹੈ ਕੈਂਸਰ ਕੋਜ਼ਿੰਗ ਹੁੰਦੀ ਆ, ਨਾ ਹੀ ਅਸੀਂ ਐਕਸ ਰੇਜ਼ ਦੇਖ ਸਕਦੇ ਹਾਂ, ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ, ਤੇ ਨਾ ਹੀ ਅਸੀਂ ਜਿਹੜੀ ਆ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ। ਹੁਣ ਜਿਹੜੀਆਂ ਇਹ ਐਕਸ ਰੇਜ਼, ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ, ਇਹਨਾਂ ਦੀ ਵੇਵ ਲੈਂਥ ਜਿਹੜੀ ਆ, ਜਿੱਦਾਂ ਮੈਂ ਦੱਸਿਆ, ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜੀਬਲ ਲਾਈਟ ਤੋਂ ਘੱਟ ਹੁੰਦਾ ਆ, ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ, ਹਨਾ, ਮਾਈਕਰੋਵੇਵ ਦਾ ਜਾਂ ਰੇਡੀਓ ਵੇਵ ਦਾ। ਇਸ ਲਈ ਜਦੋਂ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ, ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ, ਹਨਾ, ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ, ਤਾਂ ਉਸ ਟਾਈਮ ਰੇਡੀਓ ਵੇਵਸ ਯੂਜ਼ ਕਰਦੇ ਸੀ, ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ, ਮਤਲਬ ਕਮਿਊਨੀਕੇਟ ਕਰਨ ਦੇ ਲਈ, ਹਨਾ, ਵੇਵਸ ਨੂੰ ਪਾਸ ਹੋਣ ਦੇ ਲਈ। ਇਸ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ, ਟੀਵੀ ਔਰ ਰੇਡੀਓ ਦੇ, ਹਨਾ। ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ, ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ, ਉਹ ਜ਼ਿਆਦਾ ਵਧੀਆ ਹੁੰਦੀ ਆ। ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ, ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਹੈ, ਹਨਾ, ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ, ਹਨਾ। ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀ, ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ, GPS ਆ, ਉਹ ਸਾਰੇ ਦੇ ਲਈ, ਹਨਾ, ਯੂਜ਼ ਹੁੰਦੀ ਹੈ। ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ, ਉਹਨਾਂ ਲਈ ਯੂਜ਼ ਹੁੰਦੀਆਂ। ਫਿਰ ਮਾਈਕਰੋਵੇਵਸ, ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਉਹ ਯੂਜ਼ ਹੁੰਦੇ ਆ। ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ, ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ, ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ,
1: ਹਾਂਜੀ ਹਾਂਜੀ,
0: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ, ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ, ਐਨਰਜੀ ਕਹਿ ਲਓ ਤੁਸੀਂ, ਚਾਹੇ ਲਾਈਟ ਕਹਿ ਲਓ, ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ, ਉਹਦੇ ਨਾਲੋਂ ਘੱਟ ਇਹਦਾ ਸਾਈਜ਼ ਹੁੰਦਾ, ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ, ਹਨਾ, ਉਹਦੀ ਜਿਹੜੀ ਵੇਵਸ ਹੈਗੀਆਂ। ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ, ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਆ ਜਿਹਨਾਂ ਦੀ, ਉਹ ਸਾਡੇ ਰਿਮੋਟ ਵਗੈਰਾ ਹੋ ਗਏ, ਹਨਾ, ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ, ਇਨਫਰਾਰੈੱਡ ਨੂੰ। ਫਿਰ ਸਾਡੀ ਵਿਜੀਬਲ ਲਾਈਟ ਦੇ ਵਿੱਚ ਜਿਹੜੇ ਸਾਨੂੰ ਇਹ ਸਾਰੇ ਕਲਰਸ ਦੇਖਣ ਨੂੰ ਜਿਹੜੇ ਮਿਲਦੇ ਆ, ਉਹ ਸਾਡੀ ਅਸੀਂ ਵਿਜੀਬਲ ਲਾਈਟ ਦੀ ਵਜ੍ਹਾ ਨਾਲ ਦੇਖਦੇ ਹਾਂ। ਫਿਰ ਜਿੱਦਾਂ ਜਿੱਦਾਂ ਅਸੀਂ ਅਲਟਰਾਵਾਇਲਟ ਜਾਂਦੇ ਹਾਂ, ਸਨਬਰਨ, ਮਤਲਬ ਇਹ ਹਾਰਮਫੁਲ ਰੇਜ਼ ਹੁੰਦੀਆਂ ਹੈ ਮੋਸਟਲੀ, ਹਨਾ, ਜਿਹੜੀ ਸਾਨੂੰ ਸਨਬਰਨ ਕੋਜ਼ ਕਰਦੀਆਂ ਹੈ।
1: ਓਕੇ,
0: ਪਰ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਐਕਸ ਰੇਜ਼ ਯੂਜ਼ ਕਰਦੇ ਹਾਂ ਮੈਡੀਕਲ ਇਕਿਊਪਮੈਂਟ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਆ ਇਹ ਛੋਟੇ ਛੋਟੇ ਪਾਰਟਸ ਨੂੰ ਵੀ ਦੇਖ ਸਕਦੀਆਂ, ਇਸ ਲਈ ਸਾਡੀ ਬਾਡੀ ਦੇ ਵਿੱਚ ਵੀ ਜਿਹੜੇ ਅਸੀਂ ਐਕਸ ਰੇ ਜਦੋਂ ਕਰਾਉਂਦੇ ਹਾਂ ਤਾਂ ਬਾਡੀ ਸਾਡੀ ਬੋਨਸ ਤੱਕ ਦਿਖ ਜਾਂਦੀਆਂ, ਹਨਾ, ਉਹਨਾਂ ਨੂੰ, ਡਾਕਟਰਸ ਨੂੰ, ਹਾਂਜੀ। ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ, ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਾ ਕੇ ਜਿਹੜਾ 10 ਦੇ ਆ, 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦਿਓ, ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂ।

0: ਉਹਦੇ ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੀ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਆ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਜਿੱਦਾਂ ਮੈਂ ਪਹਿਲੇ ਦੱਸਿਆ ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ, ਹਾਂਜੀ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ, ਹੈ ਨਾ। ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
1: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹੈ ਨਾ, ਇਦਾਂ ਦਾ ਹੀ ਹੁੰਦਾ ਹੁੰਦਾ।
0: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਜਿਵੇਂ ਮੇਰੇ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
1: ਓਕੇ,
0: ਉਹ ਮੈਂ ਅੱਗੇ ਗੱਲ ਕਰੂੰਗੀ। ਤੇ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ ਉਹੀ ਕਲਰ ਜਿਹੜੇ ਇਹ ਸੱਤ ਕਲਰ ਹੈਗੇ ਆ ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦੋਂ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ, ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵ ਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿੱਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿੱਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿੱਲਰਦੀ ਆ ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ, ਹੈ ਨਾ। ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿੱਲਰ ਜਾਣਾ ਤੇ ਬਲੂ ਕਲਰ ਜ਼ਿਆਦਾ, ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ, ਵੇਵ ਹੈਗੀ ਆ ਉਹ ਜ਼ਿਆਦਾ ਖਿੱਲਰ ਜਾਂਦੀ ਆ, ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹੈ ਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ਼ ਸਾਡੇ ਤੱਕ ਪਹੁੰਚਣ ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ, ਕਿਉਂਕਿ ਉਹ ਬਿਲਕੁਲ ਜੇ ਤੁਸੀਂ ਏਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹਨਾ, ਸਨ ਸਾਡੇ ਈਸਟ ਜਾਂ ਵੈਸਟ ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ਼ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਤੇ ਜਿਹੜੀਆਂ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਹੀ ਖਿੱਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ ਚ ਮਤਲਬ ਇੱਧਰ ਉੱਧਰ ਖਿੱਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ। ਇਸ ਲਈ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਦੀ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ। ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ, ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ ਸੱਤ ਕਲਰਸ ਦੀ।
1: ਓਕੇ,
0: ਹਾਂਜੀ
1: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ 'ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ੍ਹ ਹੈਗੇ ਨੇ, ਇਹ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ। ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ, ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰੱਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ, ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
0: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਉਹ ਕਿਹੜੇ ਕਲਰ ਦਾ ਸਾਨੂੰ ਲੱਗਦਾ, ਹੈ ਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਔਰ ਐਪਲ ਰੈੱਡ ਕਲਰ ਦਾ ਲੱਗਦਾ, ਹੈ ਨਾ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈੱਡ ਲੱਗਦਾ ਤੇ ਐਪਲ ਐਕਚੁਅਲ ਚ ਰੈੱਡ ਕਲਰ ਦਾ ਹੈਗਾ ਆ, ਜਾਂ ਰੈੱਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈੱਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ?
1: ਦੇਖੋ, ਜਿਹੜੇ ਤਾਂ ਰੈੱਡ ਕਲਰ ਵਾਲੇ ਐਪਲ ਨੇ, ਜਿਵੇਂ ਰੈੱਡ ਡਿਲੀਸ਼ੀਅਸ ਰਾਇਲ ਗੱਲ ਹੈ, ਤਾਂ ਵਾਕਈ ਰੈੱਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
0: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ ਹਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹੈ ਨਾ। ਤੇ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ ਹਨਾ, ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ ਹਨਾ।
1: ਓਕੇ,
0: ਸੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਤਾਂ, ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਿਹਾ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ, ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈੱਡ ਜਿਹੜਾ ਸੀਗਾ ਬਾਕੀ ਯੈਲੋ ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ, ਉਹ ਕੀ ਕਰਦੇ ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਹੈ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਇੱਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈੱਡ ਹੈਗਾ ਆ। ਇਸੇ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦੋ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈੱਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ ਹਨਾ, ਜਾਂ ਬਲੂ ਦਿਖੇਗਾ, ਤੁਹਾਨੂੰ ਕਲਰ ਰੈੱਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈੱਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈੱਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਹੀ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈੱਡ ਕਲਰ ਕਿਉਂਕਿ ਰੈੱਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ ਤਾਂ ਰੈੱਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
1: ਇਹ ਤਾਂ ਸੋਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰਸ ਕੋਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ 'ਚ ਹੁੰਦੇ ਨੇ ਉੱਥੇ ਦਾ ਕੀ ਸੀਨ ਹੁੰਦਾ, ਉੱਥੇ ਤਾਂ ਲਾਈਟਾਂ ਲੁਇਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ।
0: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਉਸ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ਾਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ ਜੀ, ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ ਨਾ, ਜਿਹੜਾ ਸਾਨੂੰ ਇਮੇਜਿਨ ਕਰਨਾ ਥੋੜਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ ਹਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰਸ ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ ਜਿਹੜੀ ਕਾਲੀ ਸਰਫੇਸ ਹੋਊਗੀ ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ ਹਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ ਇਸ ਉਹ ਜਿਹੜਾ ਸਾਰੇ ਕਲਰਸ ਨੂੰ ਵਾਪਸ ਭੇਜ ਦਿੰਦਾ, ਮਤਲਬ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਨਹੀਂ ਕਰਦਾ। ਇਸ ਲਈ ਨੰਬਰ ਇੱਕ ਤਾਂ ਸਾਨੂੰ ਗਰਮੀ ਵੀ ਨਹੀਂ ਲੱਗਦੀ, ਤੇ ਇੰਨੀ ਗਰਮੀ ਨਹੀਂ ਲੱਗਦੀ, ਠੰਡਾ ਲੱਗਦਾ, ਤੇ ਦੂਜਾ ਸਾਨੂੰ ਕੋਈ ਵੀ ਕਲਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਵਾਪਸ ਸਾਰੇ ਕਲਰਸ ਨੂੰ ਭੇਜ ਰਿਹਾ, ਔਰ ਕਲਰ ਇਹ ਇੱਦਾਂ ਮਿਕਸ ਹੁੰਦੇ ਆ ਨੇਚਰ ਦੇ ਵਿੱਚ ਕਿ ਸਾਨੂੰ ਵਾਈਟ ਹੀ ਪਰਸੀਵ ਹੁੰਦੇ ਆ, ਸਾਨੂੰ ਐਕਚੁਅਲ ਚ ਕਲਰ ਨਹੀਂ ਦਿਖਦੇ, ਜਿਹੜੇ ਕਿ ਐਕਚੁਅਲ ਕਲਰ ਹੈ ਵੀ ਨਹੀਂ ਆ ਉਹ ਮੈਂ ਅੱਗੇ ਅਸੀਂ ਜਿੱਦਾਂ ਅੱਗੇ ਗੱਲ ਕਰਦੇ ਹਾਂ ਬਟ ਇਹ ਚੀਜ਼ ਜਿਹੜੀ ਹੁੰਦੀ ਹੈ ਇਸ ਲਈ ਤੁਸੀਂ ਕਦੇ ਕਿਸੇ ਜਗ੍ਹਾ ਤੇ ਜਾਓ ਜਿੱਥੇ ਬਰਫ ਪਈ ਹੋਵੇ ਆਪਾਂ ਸਪੈਸ਼ਲੀ ਗਰਮੀਆਂ ਜਾਂਦੇ ਹਾਂ ਨਾ ਬਰਫ ਦੇਖਣ ਕਿਤੇ ਸ਼ਿਮਲੇ ਜਾਂਦੇ ਹੁੰਦੇ ਸੀ ਇੰਡੀਆ ਚ ਮੈਲਬਰਨ ਜਾਂਦੇ ਲੋਕ ਹਨਾ ਤੇ ਉੱਥੇ ਤੁਸੀਂ ਦੇਖੋ ਜਿਹੜੀ ਵਾਈਟ ਜਿਹੜੀ ਸਨੋਅ ਹੁੰਦੀ ਹੈ ਉਹ ਤੁਹਾਨੂੰ ਅੱਖਾਂ ਚ ਬਹੁਤ ਚੁੱਭਦੀ ਹੈ ਉਹ ਇਸੇ ਲਈ ਚੁੱਭਦੀ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ ਔਰ ਉਹ ਸਾਰੇ ਕਲਰਸ ਨੂੰ ਵਾਪਸ ਜਿਹੜੀ ਆ ਭੇਜ ਰਹੀ ਹੁੰਦੀ ਆ ਐਟਮੋਸਫੇਅਰ ਦੇ ਵਿੱਚ ਤਾਂ ਉਹ ਸਾਨੂੰ ਚੁੱਭਦੀ ਆ ਜਿਹੜੀਆਂ ਅੱਖਾਂ ਨੂੰ
1: ਓਕੇ ਰਾਈਟ ਹਾਂਜੀ ਠੀਕ ਹੈ ਇੱਕ ਵਾਰ ਥੋੜਾ ਜਿਹਾ ਸਮਾਂ ਦੇਖ ਲਈਏ ਨਹੀਂ ਹੈਗਾ ਹਲੇ ਥੋੜਾ ਇੱਕ ਇੱਕ ਕੁਐਸਚਨ ਹੋਰ ਮੇਰਾ ਹੈਗਾ ਕਿ ਫਿਰ ਜਿਵੇਂ ਉਹ ਹਿੰਦੀ 'ਚ ਇੱਕ ਡਾਇਲੋਗ ਹੈ ਕਿ ਸਭ ਆਂਖੋਂ ਕਾ ਧੋਖਾ ਹੈ ਜੋ ਅਸੀਂ ਦੇਖਦੇ ਹਾਂ ਉਹ ਹੈ ਨਹੀਂ ਅਤੇ ਜੋ ਹੈ ਉਹ ਅਸੀਂ ਦੇਖ ਨਹੀਂ ਪਾਉਂਦੇ ਇਜ਼ ਇਟ ਟਰੂ ਸਾਡੀਆਂ ਅੱਖਾਂ ਅਤੇ ਸਾਡੇ ਦਿਮਾਗ ਦਾ ਆਪਾਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਅੱਖਾਂ ਜੋ ਸਿਗਨਲ ਦਿੰਦੀਆਂ ਨੇ ਦਿਮਾਗ ਉੱਦਾਂ ਹੀ ਕੋਆਰਡੀਨੇਟ ਕਰਕੇ ਤੁਹਾਡੇ ਮਤਲਬ ਜਿਹੜਾ ਸਿਗਨਲ ਉਹਨੂੰ ਰਿਫਲੈਕਟ ਕਰਦਾ ਹੈਗਾ ਬੋਡੀ ਦੇ ਵਿੱਚ ਸੋ ਅਸੀਂ ਪਰਸੀਵ ਕਿੱਦਾਂ ਕਰਦੇ ਹਾਂ ਇਹ ਕਲਰ ਹਾਓ ਡਜ਼ ਇਟ ਵਰਕ ਅੱਖਾਂ ਤੋਂ ਲੈ ਕੇ ਦਿਮਾਗ ਦੇ ਸੰਤੁਲਨ ਤੱਕ ਦੀ ਪ੍ਰਕਿਰਿਆ ਜਿਹੜੀ ਹੈ ਕੰਮ ਕਿਵੇਂ ਕਰਦੀ ਹੈ ਨੇਕਡ ਆਈਜ਼ ਦੇ ਨਾਲ ਦੇਖਣਾ
0: ਹਾਂਜੀ ਤੇ ਇਹ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਆਪਣੀਆਂ ਜਿਹੜੀਆਂ ਅੱਖਾਂ ਤੋਂ ਅਸੀਂ ਦੇਖਦੇ ਹਾਂ ਬਟ ਸਾਡਾ ਬ੍ਰੇਨ ਜਿਹੜਾ ਮੇਨ ਕੰਮ ਕਰਦਾ ਹੈਗਾ ਹਨਾ ਇੱਦਾਂ ਹੀ ਜਿਹੜੀ ਇਹ ਸਾਨੂੰ ਕਲਰਸ ਜਿਹੜੇ ਆ ਉਹ ਜਦੋਂ ਤੱਕ ਸਾਡੀ ਅੱਖਾਂ ਤੱਕ ਜਿਹੜੀ ਲਾਈਟ ਪਹੁੰਚ ਰਹੀ ਆ ਸਾਨੂੰ ਉਹ ਜਿਹੜੀ ਆ ਵਾਈਟ ਲੱਗ ਰਹੀ ਹੈ ਮਤਲਬ ਵਾਈਟ ਹੀ ਹੈਗੀ ਆ ਉਹ ਕਲਰ ਨਹੀਂ ਹੈਗਾ ਉਹ ਵਾਈਟ ਹੀ ਦੇਖਣੀ ਸਾਡੇ ਰੈਟੀਨਾ ਤੱਕ ਪਹੁੰਚੀ ਬਟ ਜਦੋਂ ਰੈਟੀਨਾ ਤੋਂ ਹੌਲੀ ਹੌਲੀ ਜਿਹੜੀ ਉਹ ਸਾਡੀ ਬ੍ਰੇਨ ਤੱਕ ਪਹੁੰਚਣੀ ਆ ਜਿਹੜੇ ਸਾਡੇ ਬ੍ਰੇਨ ਦੇ ਵਿੱਚ ਡਿਫਰੈਂਟ ਡਿਫਰੈਂਟ ਸੈੱਲ ਹੁੰਦੇ ਆ ਜਿਹਨਾਂ ਨੂੰ ਅਸੀਂ ਰੋਡਸ ਕਹਿੰਦੇ ਹਾਂ ਕੋਨਸ ਕਹਿੰਦੇ ਹਾਂ ਜਿਹੜੇ ਕੋਨਸ ਹੁੰਦੇ ਆ ਉਹ ਸਾਨੂੰ ਡਿਫਰੈਂਟ ਕਲਰ ਜਿਹੜੇ ਆ ਪਰਸੀਵ ਕਰਾਉਂਦੇ ਆ ਹਨਾ ਤੇ ਉਹ ਜਦੋਂ ਜਿਹੜੀ ਸਨਲਾਈਟ ਸਾਡੀ ਰੈਟੀਨਾ ਤੋਂ ਸਾਡੀ ਜਿਹੜੀ ਆ ਬ੍ਰੇਨ ਤੱਕ ਪਹੁੰਚਦੀ ਆ ਤੇ ਜਿਹੜੇ ਛੋਟੇ ਸੈੱਲ ਹੁੰਦੇ ਆ ਬ੍ਰੇਨ ਦੇ ਵਿੱਚ ਇਹ ਜਿਹੜੇ ਆ ਉਸ ਲਾਈਟ ਨੂੰ ਜਿਹੜਾ ਆ ਬੇਸਡ ਔਨ ਜਿਹੜੀ ਵੇਵ ਲੈਂਥ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿੰਨਾ ਡਿਸਟੈਂਸ ਆ ਦੋ ਵੇਵਸ ਦੇ ਵਿੱਚ ਉਹਨਾਂ ਦੇ ਬੇਸ ਦੇ ਉੱਤੇ ਕਿ ਉਹਦੀ ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਆ 700 ਕਿਉਂਕਿ ਜਿਹੜਾ ਰੈੱਡ ਕਲਰ ਹੁੰਦਾ ਜਿਹੜਾ ਅਸੀਂ ਰੈੱਡ ਕਲਰ ਪਰਸੀਵ ਕਰਦੇ ਹਾਂ ਉਹ 700 ਨੈਨੋਮੀਟਰ ਉਹਦਾ ਸਾਈਜ਼ ਹੁੰਦਾ ਤੇ ਜੇ ਕੋਈ ਅਗਰ ਸਾਡੀ ਅੱਖਾਂ ਦੇ ਵਿੱਚ ਵੇਵ ਲੈਂਥ ਆ ਰਹੀ ਆ ਜਿਹੜਾ 700 ਨੈਨੋਮੀਟਰ ਸਾਈਜ਼ ਆ ਤਾਂ ਸਾਡਾ ਬ੍ਰੇਨ ਉਹਨੂੰ ਪਰਸੀਵ ਕਰੂਗਾ ਕਿ ਇਹ ਰੈੱਡ ਕਲਰ ਆ
1: ਓਕੇ
0: ਬਟ ਜੇ ਉਹ 300 ਨੈਨੋਮੀਟਰ ਦੀ ਸਾਈਜ਼ ਆ ਤਾਂ ਸਾਡਾ ਬ੍ਰੇਨ ਕਹੂਗਾ ਕਿ ਇਹ ਵਾਇਲਟ ਕਲਰ ਆ ਹਨਾ ਔਰ ਅਗਰ ਇਨ ਬਿਟਵੀਨ ਜਿਹੜੀ ਡਿਫਰੈਂਟ ਜਿਹੜੀ ਆ ਲੈਂਥ ਜਿਹੜੀ ਹੈਗੀ ਆ ਇਨ ਬਿਟਵੀਨ ਕੋਈ ਹੈਗੀ ਆ ਤਾਂ ਸਾਡਾ ਬ੍ਰੇਨ ਸਾਨੂੰ ਉਦਾਂ ਦੱਸੇਗਾ ਹਨਾ ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਕਿ ਅੱਛਾ ਇਹਦਾ ਅਸੀਂ ਮੰਨਾਂਗੇ ਫਿਰ ਇਹਦਾ ਮਤਲਬ ਤਾਂ ਕਿ ਕਲਰ ਹੈਗੇ ਹੀ ਆ ਕਿ ਜਦੋਂ ਸਾਨੂੰ ਬ੍ਰੇਨ ਦੱਸ ਰਿਹਾ ਕਿ ਕਲਰ ਹੈਗੇ ਹਨਾ ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਕੋਨਸ ਹੁੰਦੇ ਆ ਬਟ ਕਈ ਐਨੀਮਲਸ ਦੇ ਵਿੱਚ ਚਾਰ ਤਰ੍ਹਾਂ ਦੇ ਕੋਨਸ ਹੁੰਦੇ ਆ ਹਨਾ ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ ਕੁਛ ਜਿਹੜੀਆਂ ਬੀਜ਼ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ ਕੋਈ ਕਿ ਰੈੱਡ ਕਲਰ ਆ ਯੈਲੋ ਕਲਰ ਆ ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਆ ਉਹਦੀ ਹੋਰ ਰੇਜ਼ ਜਿਹੜੀਆਂ ਉਹਦੇ ਤੱਕ ਪਹੁੰਚੀਆਂ ਜਿਵੇਂ ਅਸੀਂ ਸਿਰਫ ਵਿਜ਼ੀਬਲ ਲਾਈਟ ਦੇਖ ਰਹੇ ਹਾਂ ਬਟ ਉਹ ਅਲਟਰਾਵਾਇਲਟ ਰੇਜ਼ ਵੀ ਦੇਖ ਸਕਦੀਆਂ ਹੋ ਸਕਦਾ ਕਿ ਉਸ ਰੇਜ਼ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ ਤਾਂ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ਼ ਵੀ ਦੇਖ ਸਕਦੇ ਆ ਅਸੀਂ ਸਾਰਾ ਕੁਛ ਜੋ ਸਾਡੇ ਇਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ ਜਿੱਦਾਂ ਮੈਂ ਪਹਿਲੇ ਕਿਹਾ ਕਿ ਆਪਾਂ ਸਿਰਫ ਵਿਜ਼ੀਬਲ ਹੀ ਦੇਖ ਸਕਦੇ ਹਾਂ ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵ ਨਹੀਂ ਦਿਖਣੀਆਂ ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ ਇਹ ਵੀ ਆਪਾਂ ਸਕੂਲ ਚ ਪੜਿਆ ਹੁੰਦਾ ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ ਜਿਹੜੀ ਆ ਕੈਰੋਟੀਨੋਇਡ ਹੋ ਗਏ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ ਹਨਾ
1: ਓਕੇ
0: ਤੇ ਡਿਫਰੈਂਟ ਵੇਵ ਲੈਂਥ ਜਿਹੜੀਆਂ ਸਾਨੂੰ ਡਿਫਰੈਂਟ ਵੇਵ ਲੈਂਥ ਨੂੰ ਅਬਜ਼ਰਵ ਕਰਦੀਆਂ ਸਿਮੀਲਰਲੀ ਜਿਵੇਂ ਜਿਹੜਾ ਲੀਵਸ ਅਬਜ਼ਰਵ ਕਰਦੇ ਹੈਗੇ ਆ ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ ਤੇ ਇਸ ਤੋਂ ਇਲਾਵਾ ਸਿਮੀਲਰਲੀ ਜਿਵੇਂ ਸਾਡੇ ਪੀਕੌਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ, ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ, ਮਤਲਬ ਆਪਾਂ ਆਪਣੀ ਨੋਰਮਲ ਆਈਜ਼ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ਼ ਕਰਦੇ ਹੁੰਦੇ ਸੀ ਉਹਦੇ ਵਿੱਚ ਦੇਖਿਆ, ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ, ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ, ਉਹ ਮਾਈਕਰੋਸਕੋਪਿਕ ਸਟਰਕਚਰਸ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
1: ਓਕੇ, ਰਾਈਟ। ਅੱਛਾ, ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਣੇ, ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ, ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ, ਰੰਗ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ, ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: यार तू इतने इनी छेती आके पक्का भी हो गया की जुगाड़ लाया है
2: जुगाड़ नहीं ए है 8 साल तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू PR दी राह भी दिखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
1: नंबर ता दे बंसल इमीग्रेशन वालियां दा
2: हां जी अपॉइंटमेंट बुक करवाउन लई कॉल करो 0406 660 960 दे या फिर विजिट करो bansalimmigration.com.au

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਆਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਠੀਕ ਭਾਜੀ
0: ਤੁਸੀਂ ਸੁਣਾਓ ਇੱਕ ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜ੍ਹਿਆ ਹੈ ਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਹੈ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਕਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਅਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਅਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕੰਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਅਤੇ ਸਾਨੂੰ ਤਾਂ ਇਹ ਹੁੰਦਾ ਹੈ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦਿਓ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜਾ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 times ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜਦੋਂ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀਆਂ ਅੱਖਾਂ 'ਚ ਪੈਂਦੀ ਹੈ ਤਾਂ ਆਪਣੀਆਂ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨਾ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਉਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦੇ ਆ ਜਾਂਦੀਆਂ ਤੁਸੀਂ ਕਹਿ ਸਕਦੇ ਆ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਚ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਬਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹੈ ਨਾ ਅਤੇ ਇਹ ਵਾਕਈ 7 ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਆ ਹਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ 'ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ ਜਿਹੜਾ ਇਹ ਵਾਲਾ ਮੋਲੀਕਿਊਲ ਪ੍ਰੈਜੈਂਟ ਹੈ ਇਹਦਾ ਮਤਲਬ ਕਿ ਉੱਥੇ ਇਹ ਵਾਲਾ ਜਿਹੜਾ ਜਿਹੜੀ ਜਿਹੜੀ ਲਾਈਫ ਹੋ ਸਕਦੀ ਆ ਨਾ, ਅਸੀਂ ਕਹਿ ਸਕਦੇ ਕਹਿ ਦਿੰਦੇ ਦੇਖ ਕੇ ਕਿ ਆਕਸੀਜਨ ਪ੍ਰੈਜੈਂਟ ਆ ਜਾਂ ਨਾਈਟ੍ਰੋਜਨ ਪ੍ਰੈਜੈਂਟ ਆ, ਜਿਹੜੀ ਇਹ ਸੋਚਦੇ ਆ ਅੱਛਾ ਚਲੋ ਅਰਥ ਦੇ ਉੱਤੇ ਵੀ ਆਕਸੀਜਨ, ਨਾਈਟ੍ਰੋਜਨ ਸਭ ਤੋਂ ਜ਼ਿਆਦਾ ਐਟਮੋਸਫੇਅਰ ਦੇ ਵਿੱਚ, ਉਸ ਤੋਂ ਘੱਟ ਆਕਸੀਜਨ ਆ ਹਨਾ, ਤੁਸੀਂ ਉਸ ਬੇਸਿਸ ਤੇ ਇਸ ਇਹ ਇਹਨਾਂ ਲਾਈਟਸ ਦੀ ਵਜ੍ਹਾ ਨਾਲ ਹੀ ਉਹ ਕਿੰਨੀ ਲਾਈਟ ਜਿਹੜਾ, ਕਿਉਂਕਿ ਹਰ ਇੱਕ ਮੋਲੀਕਿਊਲ ਕੋਈ ਵੀ ਮੋਲੀਕਿਊਲ ਹੋਵੇ ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਵ ਕਰੇਗਾ ਤੇ ਰਿਫਲੈਕਟ ਕਰੇਗਾ, ਤੋਂ ਹਰ ਇੱਕ ਉਹਦੀ ਉਹ ਇੱਕ ਗੁਣ ਹੁੰਦਾ ਹੈ ਨਾ, ਉਸ ਤੋਂ ਤੁਸੀਂ ਦੱਸ ਸਕਦੇ ਆ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ, ਇਹਦਾ ਮਤਲਬ ਕਿ ਇਹ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ, ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ। ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ ਹਨਾ। ਇਸੇ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਤੇ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਹੈ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ। ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ। ਸੋ ਇਹ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ, ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੀ ਜਿਹੜਾ ਅਰਥ ਦੇ ਦੁਆਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ, ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ। ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ, ਮਤਲਬ ਗੈਸਿਸ ਡਿਪਲੀਟ ਹੋ ਚੁੱਕੀਆਂ, ਤਾਂ ਸਾਰਾ ਕੁਛ ਹੀ ਫੋਟੋਸਿੰਥੈਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ, ਸਭ ਕੁਛ ਹੀ ਖਤਮ ਹੋ ਜਾਏਗਾ ਨਾ। ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ ਹਨਾ, ਇਹ ਵੀ ਜਿਹੜਾ ਇਹੀ ਸੇਮ ਫਿਨੋਮੀਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ, ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ ਹਨਾ। ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ, ਜਿੱਦਾਂ ਅਸੀਂ ਪ੍ਰਿਜ਼ਮ ਦੇਖਦੇ ਹੁੰਦੇ ਸੀ ਨਾ ਸਕੂਲ ਚ, ਸਾਨੂੰ ਟੀਚਰਸ ਦਿਖਾਉਂਦੇ ਹੁੰਦੇ ਸੀ, ਤੋ ਉਸ ਟਾਈਮ ਦੇ ਹਾਂਜੀ ਉਹਦੇ ਚ ਫਿਨੋਮੀਨਾ ਇਹ ਹੁੰਦਾ ਕਿ ਜਦੋਂ ਲਾਈਟ ਜਿਹੜੀ ਆ ਪ੍ਰਿਜ਼ਮ ਦੇ ਵਿੱਚ ਜਾਂ ਵਾਟਰ ਡਰੋਪਲੈਟ ਦੇ ਵਿੱਚ ਅੰਦਰ ਜਾਣੀ ਆ ਤੋ ਲਾਈਟ ਬੈਂਡ ਹੋ ਜਾਂਦੀ ਆ, ਮਤਲਬ ਉਹ ਆਪਣੀ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੀ ਬਾਹਰ ਨਿਕਲਣ ਨਹੀਂ ਸ਼ੁਰੂ ਹੋ ਜਾਂਦੀ ਆ ਉਹ ਲਾਈਟ ਉਸ ਡਰੋਪਲੈਟ ਤੋਂ ਜਾਂ ਪ੍ਰਿਜ਼ਮ ਤੋਂ, ਤੇ ਜਦੋਂ ਉਹ ਬਾਹਰ ਨਿਕਲਦੀ ਆ ਤਾਂ ਸਾਨੂੰ ਡਿਫਰੈਂਟ ਡਿਫਰੈਂਟ ਕਲਰਸ ਜਿਹੜੀ ਆ ਉਹ ਦਿਖਾਉਂਦੀ ਆ ਕਿ ਜਿਹੜੀ ਆ ਉਹ ਜਿਹੜੇ 7 ਕਲਰ ਜਿਹੜੇ ਅਲੱਗ ਅਲੱਗ, ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਦੀ ਆ, ਇਹ ਜਿਹੜੀ ਆ ਇੱਕ ਸਾਈਜ਼ ਦੀ ਔਰ ਇੱਕ ਸਾਈਜ਼ ਦੀ ਹੈ ਨਾ, ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ। ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ, ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 meter ਜਾਂ 20 meter ਇੱਕ ਦੂਜੇ ਤੋਂ ਜਿਹੜੇ ਦੂਰ ਖੜੇ ਆ, ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ, ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਹਨਾ, ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ। ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ, ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ, ਤੇ ਤੀਜੇ ਅਸੀਂ ਇੰਪੋਰਟੈਂਟ ਆ ਓਬਜ਼ਰਵਰ, ਐਜ਼ ਏ ਓਬਜ਼ਰਵਰ ਅਸੀਂ ਇੰਪੋਰਟੈਂਟ ਆ ਕਿਉਂਕਿ ਅਸੀਂ ਦੇਖ ਰਹੇ ਹਾਂ ਉਹਨੂੰ ਹਨਾ। ਸੋ ਤਿੰਨ ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ, ਤੇ ਇਹ ਰੇਨਬੋ ਜਿਹੜਾ ਐਕਚੁਅਲ ਚ ਫੁੱਲ ਸਰਕਲ ਹੁੰਦਾ। ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ, ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਹਨਾ ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ, ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ, ਪੂਰਾ ਰੇਨਬੋ ਹੈ ਨਹੀਂ ਹਨਾ, ਬਟ ਉਹ ਐਕਚੁਅਲ ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ, ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ, ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ, ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ। ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ ਚ ਕਲਰ ਪਰਸੀਵ ਕਰਦੇ ਹਾਂ, ਏਦਾਂ ਅਸੀਂ ਐਟਮੋਸਫੇਅਰ ਚ ਉਹ ਵੀ ਕਲਰ ਸਾਨੂੰ ਲੱਗਦਾ ਹੈ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਹੈ ਨਾ। ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ। ਸੋ ਇਹ ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ, ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਰੇਨਬੋ ਆ ਗਿਆ, ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ ਚ।
0: ਓਕੇ ਰਾਈਟ, ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਅੱਗੇ, ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜਿਆ ਸੀ, ਮੈਨੂੰ ਯਾਦ ਨਹੀਂ ਹੋਣਾ ਐਗਜੈਕਟਲੀ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ, ਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹੈ ਨਾ। ਅਤੇ ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ, ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ ਹੈਗੇ ਹੋ, ਹੈ ਨਾ, ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ, ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ, ਗ੍ਰੀਨ ਰੰਗ ਨੇਚਰ ਨੂੰ, ਬਲੂ ਰੰਗ ਕਾਮਨੈਸ ਨੂੰ, ਰੈੱਡ ਹਾਈ ਐਨਰਜੀ ਨੂੰ। ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ। ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭਰੇਖਾ ਹੀ ਹੈ, ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥ ਹੀ ਰਹਿ ਜਾਂਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ, ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ। ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ 'ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ।
1: ਹਾਂਜੀ, ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ, ਹਨਾ, ਬਹੁਤ ਘੱਟ ਦਿਖਦਾ ਪਰ ਕਦੇ ਕਦੇ ਦਿਖਦਾ ਹੈ। ਤੋ ਇਹਦੇ 'ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਹਾਂ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ, ਜਿਹੜਾ ਤੁਸੀਂ ਪ੍ਰਾਇਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹੋ ਨਾ, ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ, ਮਤਲਬ ਜਦੋਂ ਡ੍ਰੋਪਲੈਟ 'ਚ ਜਾਂਦੀ ਆ ਉਹ ਜਿਹੜਾ, ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ, ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ, ਇਸ ਲਈ ਸਾਨੂੰ ਕਲਰ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ, ਕਿ ਜਦੋਂ ਤੁਸੀਂ ਪ੍ਰਾਇਮਰੀ ਰੇਨਬੋ ਦੇਖ ਲਿਆ, ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ, ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ, ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ, ਕਿ ਡਾਰਕ ਕਲਰ ਦੇ ਨਾਲੋਂ ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦਿਖੂਗੇ। ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ, ਸੋ ਕਲਰ ਕੁਛ ਨਹੀਂ ਹੈਗੇ, ਸਿਰਫ ਸਾਡੀ ਲਾਈਟ ਜਿਹੜੀ ਆ ਸਨ ਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ, ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ, ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ। ਇਸੇ ਲਈ ਤੁਹਾਨੂੰ ਜਿਹੜਾ ਪਿੰਕ, ਇੱਕ ਪਿੰਕ ਫੋਰ ਐਗਜ਼ਾਮਪਲ, ਪਿੰਕ ਇੱਕ ਕਲਰ ਨਹੀਂ ਹੈਗਾ, ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ, ਹਨਾ, ਤੇ ਉਹ ਜਿਹੜੀ ਆ ਜਦੋਂ ਮਿਕਸ ਹੋ ਜਾਂਦੇ ਆ ਕਲਰ, ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫਿਰ ਜਿਹੜੇ ਆ ਦਿਖਦੇ ਹੈਗੇ ਆ।
0: ਰਾਈਟ ਰਾਈਟ, ਨਹੀਂ ਠੀਕ ਹੈ, ਹਾਂ ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ। ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ।
1: ਥੈਂਕ ਯੂ ਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ। ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ। ਥੈਂਕ ਯੂ ਸੋ ਮੱਚ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪੋਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।
2: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਮੈਂ ਨਿੱਕੇ ਹੁੰਦਿਆਂ ਬੜੀ ਛੇਤੀ ਡਰ ਜਾਂਦਾ ਸੀ। ਇੱਕ ਵਾਰੀ ਸਾਉਣ ਮਹੀਨੇ 'ਚ ਬੜੀ ਲੰਮੀ ਝੜੀ ਲੱਗੀ ਅਤੇ ਪਾਪਾ ਜੀ ਕਿੰਨੇ ਦਿਨ ਨੌਕਰੀ 'ਤੇ ਨਾ ਜਾ ਸਕੇ। ਇੱਕ ਦਿਨ ਉਹਨਾਂ ਦੀ ਬੀਜੀ ਨਾਲ ਹੁੰਦੀ ਗੱਲਬਾਤ ਸੁਣੀ। ਆਖ ਰਹੇ ਸਨ ਕਿ ਇਸ ਵਾਰੀ ਮੀਂਹ ਨੇ ਤਾਂ ਜਾਨ ਕੱਢ ਹੀ ਲੈਣੀ ਹੈ, ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ, ਕਣਕ ਵਾਲਾ ਭੜੋਲਾ ਵੀ ਪਾਣੀ 'ਚ ਡੁੱਬਣ ਹੀ ਵਾਲਾ, ਪੱਕਾ ਮਰਾਂਗੇ। ਮੈਨੂੰ ਕਿੰਨੇ ਦਿਨ ਨੀਂਦ ਨਾ ਆਈ, ਭੁੱਖ ਨਾ ਲੱਗਿਆ ਕਰੇ। ਬਾਹਰ ਲਿਖਦੇ ਹੋਏ ਬੱਦਲ ਵੇਨਾ ਤਾਂ ਮੈਨੂੰ ਮੌਤ ਨਜ਼ਰ ਆਉਂਦੀ। ਉਮਰ ਛੋਟੀ ਸੀ ਪਰ ਉਹ ਗੱਲ ਦਿਮਾਗ 'ਤੇ ਘਰ ਕਰ ਗਈ ਕਿ ਮੌਤ ਪੱਕੀ ਆ ਜੇ ਮੀਂਹ ਨਾ ਹਟਿਆ। ਤੇ ਹਰ ਵੇਲੇ ਮੈਨੂੰ ਇੱਦਾਂ ਹੀ ਲੱਗਦਾ ਰਹਿਣਾ ਕਿ ਹੁਣ ਸ਼ਾਇਦ ਅਸੀਂ ਛੇਤੀ ਮਰ ਜਾਣਾ। ਇੱਕ ਦਿਨ ਇੱਦਾਂ ਹੀ ਰੋਂਦੇ ਨੂੰ ਦਾਦਾ ਜੀ ਨੇ ਦੇਖ ਲਿਆ। ਸੈਂਤ ਮਾਰ ਕੇ ਪੁੱਛਣ ਲੱਗੇ, ਕੀ ਗੱਲ ਹੋ ਗਈ ਪੁੱਤਰਾ, ਰੋਈ ਕਿਉਂ ਜਾਂਦਾ, ਉਦਾਸ ਜਿਹਾ ਵੀ ਦਿਸਦਾ, ਕੋਈ ਗੱਲ ਆ ਤਾਂ ਖੁੱਲ੍ਹ ਕੇ ਦੱਸ। ਤੇ ਨਾਲ ਹੀ ਧੂ ਕੇ ਉਹਨਾਂ ਨੇ ਮੈਨੂੰ ਆਪਣੀ ਬੁੱਕਲ 'ਚ ਲੈ ਲਿਆ। ਕਿੰਨਾ ਚਿਰ ਤਾਂ ਮੈਂ ਡੁਸਕਦਾ ਰਿਹਾ ਤੇ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਆਖਿਆ, ਦਾਦਾ ਜੀ ਤੁਹਾਨੂੰ ਪਤਾ ਅਸੀਂ ਸਾਰਿਆਂ ਨੇ ਮਰ ਜਾਣਾ, ਇਹ ਮੀਂਹ ਨੇ ਸਾਨੂੰ ਮਾਰ ਕੇ ਹੀ ਸਾਹ ਲੈਣਾ। ਤੇ ਮੇਰੀ ਗੱਲ ਸੁਣ ਕੇ ਦਾਦਾ ਜੀ ਉੱਚੀ ਉੱਚੀ ਹੱਸ ਪਏ। ਮੈਨੂੰ ਕੁੱਛੜ ਚੁੱਕ ਕੇ ਨਿਤਨੇਮ ਵਾਲੇ ਗੁਟਕਾ ਸਾਹਿਬ ਕੋਲ ਲੈ ਗਏ। ਆਖਣ ਲੱਗੇ, ਪੁੱਤਰਾ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਇਸੇ ਵਿੱਚ ਹੀ ਹੈ, ਤੇ ਯਾਦ ਰੱਖੀ ਉਸ ਅਕਾਲ ਪੁਰਖ ਨੇ ਦੁਨੀਆ 'ਚ ਕੋਈ ਵੀ ਐਸੀ ਸਮੱਸਿਆ ਨਹੀਂ ਸਿਰਜੀ ਜਿਸ ਦਾ ਉਹਨੇ ਹੱਲ ਨਾ ਬਣਾਇਆ ਹੋਵੇ, ਤੇ ਪਰਮਾਤਮਾ ਸਾਨੂੰ ਹਮੇਸ਼ਾ ਹੀ ਉਹਨਾਂ ਮੁਸ਼ਕਲਾਂ 'ਚ ਪਾਉਂਦਾ ਜਿੰਨਾ ਮੁਸ਼ਕਲਾਂ ਨਾਲ ਅਸੀਂ ਲੜ ਸਕਦੇ ਹਾਂ ਜਾਂ ਜਿੰਨਾ ਮੁਸ਼ਕਲਾਂ ਨੂੰ ਅਸੀਂ ਹਰਾ ਸਕਦੇ ਹਾਂ। ਨਾਲ ਹੀ ਦੱਸਿਆ ਕਿ ਇਹ ਕਿਸੇ ਵੀ ਸਮੱਸਿਆ ਦਾ ਹੱਲ ਸਾਰਾ ਕੁਝ ਇਸ ਗੁਟਕੇ ਸਾਹਿਬ ਅੰਦਰ ਹੀ ਲਿਖਿਆ। ਕੁਝ ਵੀ ਲੁਕਿਆ ਹੋਵੇ ਇਹ ਉਸ ਚੀਜ਼ ਨੂੰ ਲੱਭਣ 'ਚ ਮਦਦ ਕਰਦਾ। ਅੱਜ ਇੰਨੇ ਵਰ੍ਹਿਆਂ ਬਾਅਦ ਪਾਪਾ ਜੀ ਅਤੇ ਦਾਦਾ ਜੀ ਭਾਵੇਂ ਇਸ ਜਮਾਨ 'ਚ ਨਹੀਂ ਨੇ, ਪਰ ਜਦੋਂ ਵੀ ਕੋਈ ਮੁਸ਼ਕਲ ਆਉਣ ਪਵੇ ਤਾਂ ਉਹਨਾਂ ਦੇ ਬੋਲ ਕੰਨਾਂ 'ਚ ਜ਼ਰੂਰ ਗੂੰਜਣ ਲੱਗਦੇ ਨੇ। ਅਤੇ ਮੈਂ ਆਪਣੇ ਆਪ ਨਿਤਨੇਮ ਵਾਲੇ ਗੁਟਕੇ ਸਾਹਿਬ ਕੋਲ ਆਣ ਖਲੋਨਾ ਅਤੇ ਅੱਖਾਂ ਮੀਟ ਕੇ ਅਰਦਾਸ ਕਰਦਾ। ਘੜੀਆਂ ਪਲਾਂ ਵਿੱਚ ਹੀ ਉਸ ਮੁਸ਼ਕਲ ਦਾ ਹੱਲ ਨਿਕਲਿਆ ਹੁੰਦਾ। ਜਿਵੇਂ ਇਸ ਦਾਨਿਸ਼ਵੀਰ ਨੇ ਵੀ ਆਖਿਆ ਕਿ ਦੁਨੀਆ ਦੀ ਵੱਡੀ ਤੋਂ ਵੱਡੀ ਮੁਸ਼ਕਲ ਵੀ ਇਨਸਾਨੀ ਮੱਥੇ ਦੇ ਆਕਾਰ ਨਾਲੋਂ ਵੱਡੀ ਨਹੀਂ ਹੋ ਸਕਦੀ। ਸਿਆਣੇ ਅਕਸਰ ਆਖਿਆ ਕਰਦੇ ਨੇ ਕਿ ਜ਼ਿੰਦਗੀ ਦੇ ਜਿਨ੍ਹਾਂ ਹਾਲਾਤਾਂ ਨੂੰ ਕੋਈ ਬਦਲ ਨਹੀਂ ਸਕਦਾ ਉਹਨਾਂ ਦਾ ਹਰ ਵੇਲੇ ਫਿਰ ਜ਼ਿਕਰ ਵੀ ਕਿਉਂ ਕਰਨਾ। ਹਰੇਕ ਮੁਸ਼ਕਲ ਦਾ ਉੱਪਰ ਵਾਲੇ ਨੇ ਕੋਈ ਚੰਗਾ ਭਲਾ ਹੱਲ ਬਣਾਇਆ ਹੈ, ਉਸ ਬਾਰੇ ਸੋਚ ਕੇ ਫਿਕਰ ਨਾ ਕਰੋ। ਕਰ ਸਕਦੇ ਹੋ ਤਾਂ ਅਰਦਾਸ ਕਰੋ, ਕਿਉਂਕਿ ਜੇ ਮੁਸ਼ਕਲ ਹੈ ਤਾਂ ਹੱਲ ਵੀ ਜ਼ਰੂਰ ਹੋਏਗਾ। ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜ਼ਵੰਦਾ ਨੇ, ਅਰਦਾਸ।
1: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
1: फिर लवाइए कित्थों?
2: सन करंट वालिया कोलों। 2012 तो मेलबर्न दी एक भरोसेमंद अते अवार्ड विनिंग सोलर कंपनी।
1: आज ही सन करंट नो कॉल करो ते अपना फ्री असेसमेंट बुक करो 0406-01-246।
3: हां जी हां।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਓਸ਼ੋ ਦੀਆਂ ਕਹਾਣੀਆਂ 'ਚੋਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ। ਕਹਿੰਦੇ ਨੇ ਇੱਕ ਵਾਰੀ ਇੱਕ ਚੱਕਰਵਰਤੀ ਰਾਜਾ ਜਿਹੜਾ ਮਰਨ ਤੋਂ ਬਾਅਦ ਸੁਮੇਰ ਪਰਬਤ ਦੇ ਉੱਤੇ ਦਸਤਖਤ ਕਰਨ ਦੇ ਲਈ ਜਾ ਰਿਹਾ ਸੀ। ਕਹਾਣੀ ਹੈ ਕਿ ਸਭ ਤੋਂ ਪਹਿਲਾਂ ਚੱਕਰਵਰਤੀ ਰਾਜਾ ਜਾਣ ਲੈਣਾ ਬਹੁਤ ਜ਼ਰੂਰੀ ਹੈ। ਕਹਿੰਦੇ ਚੱਕਰਵਰਤੀ ਰਾਜਾ ਉਹ ਹੁੰਦਾ ਜਿਹਨੇ ਚਾਰੇ ਦਿਸ਼ਾਵਾਂ ਜਿੱਤ ਲਈਆਂ ਹੋਣ, ਜਿਹਨੇ ਸਾਰੇ ਦੇ ਸਾਰੇ ਮਹਾਂਦੀਪ ਦੇ ਉੱਤੇ ਰਾਜ ਕੀਤਾ ਹੋਵੇ। ਅਤੇ ਇਹ ਕੋਈ ਆਸਾਨ ਨਹੀਂ ਆ, ਕੋਈ ਇੱਕ ਪਾਸੇ ਰਾਜ ਕਰ ਲਏ ਗੱਲ ਮੰਨੀ, ਦੋ ਪਾਸੇ ਕਰ ਲਏ, ਪਰ ਸਾਰੇ ਮਹਾਂਦੀਪਾਂ ਦੇ ਉੱਤੇ ਰਾਜ ਕਰਨਾ ਇਹ ਕੋਈ ਸੌਖਾ ਨਹੀਂ ਆ। ਇਸ ਕਰਕੇ ਕੋਈ ਵਿਰਲਾ ਹੀ ਚੱਕਰਵਰਤੀ ਰਾਜਾ ਬਣਦਾ। ਪਰ ਇਸ ਰਾਜੇ ਨੂੰ ਸੁਭਾਗ ਪ੍ਰਾਪਤ ਹੋਇਆ ਅਤੇ ਇਹ ਹੁਣ ਸੁਮੇਰ ਪਰਬਤ ਦੇ ਉੱਤੇ ਜਾ ਕੇ ਦਸਤਖਤ ਕਰੂਗਾ। ਸੁਮੇਰ ਪਰਬਤ ਕੀ ਆ? ਜੈਨ ਧਰਮ ਦੇ ਵਿੱਚ ਮੰਨਿਆ ਜਾਂਦਾ ਕਿ ਮਰਨ ਤੋਂ ਬਾਅਦ ਜਦੋਂ ਤੁਸੀਂ ਸਵਰਗਾਂ ਦੇ ਵਿੱਚ ਜਾਂਦੇ ਹੋ, ਅਗਲੇ ਘਰ ਤੁਸੀਂ ਜਾਂਦੇ ਹੋ, ਅਤੇ ਉੱਥੇ ਇੱਕ ਬਹੁਤ ਵੱਡਾ ਇੱਕ ਵਿਸ਼ਾਲ ਪਰਬਤ ਹੈ। ਖਾਸੀਅਤ ਇਹ ਆ ਕਿ ਕਦੀ ਵੀ ਵਿਨਾਸ਼ ਨਾ ਹੋਣ ਵਾਲਾ, ਕਦੀ ਵੀ ਖਤਮ ਨਾ ਹੋਣ ਵਾਲਾ, ਹਮੇਸ਼ਾ ਸਦੀਵੇ ਜਿਉਂਦੇ ਰਹਿਣ ਵਾਲਾ ਪਰਬਤ ਹੈ। ਬਾਕੀ ਪਰਬਤ ਕਹਿੰਦੇ ਨੇ ਕਿ ਜੰਮਦੇ ਮਰਦੇ ਨੇ। ਧਰਤੀ ਦੇ ਉੱਤੇ ਜਿੰਨੇ ਵੀ ਪਰਬਤ ਨੇ ਉਹ ਕੋਈ ਜਵਾਨ ਆ, ਕੋਈ ਬੁੱਢਾ ਹੋ ਚੁੱਕਾ ਅਤੇ ਕੋਈ ਮਰ ਚੁੱਕਾ। ਜਿੱਦਾਂ ਹਿਮਾਲਿਆ ਬਾਰੇ ਕਿਹਾ ਜਾਂਦਾ ਕਿ ਇਹ ਹੁਣ ਜਵਾਨੀ ਦੇ ਉੱਤੇ ਹਰ ਸਾਲ ਇੱਕ ਫੁੱਟ ਵੱਧ ਜਾਂਦਾ। ਪਰ ਇਹ ਸੁਮੇਰ ਪਰਬਤ ਜਿਹੜਾ ਵਾ ਇਹ ਸਦੀਵ ਆ। ਸੋ ਰਾਜੇ ਨੂੰ ਬੜਾ ਮਾਣ ਆ ਕਿ ਹੁਣ ਮੈਂ ਜਾਊਂਗਾ ਅਤੇ ਜਾ ਕੇ ਉੱਥੇ ਦਸਤਖਤ ਕਰੂੰਗਾ। ਇਸ ਕਰਕੇ ਮਰਨ ਦੀ ਵੀ ਕਾਹਲ ਆ ਕਿ ਮਰਨ ਤੋਂ ਬਾਅਦ ਇੱਕ ਹੋਰ ਮੈਂ ਵੱਡੀ ਅਚੀਵਮੈਂਟ, ਵੱਡੀ ਇੱਕ ਉਪਲਬਧੀ ਪ੍ਰਾਪਤ ਕਰਨੀ ਹੈ ਇਸ ਦੁਨੀਆਂ ਦੇ ਵਿੱਚ, ਜਿਹੜੀ ਹੋਰ ਕਿਸੇ ਨੇ ਕਦੀ ਪ੍ਰਾਪਤ ਨਹੀਂ ਕੀਤੀ। ਅਤੇ ਜਦੋਂ ਜਾਣ ਲੱਗਾ ਵਜ਼ੀਰ ਦੇ ਨਾਲ ਇਹ ਸਭ ਸਾਂਝਾ ਕਰਦਾ ਤਾਂ ਉਹਦਾ ਵਜ਼ੀਰ ਹੱਸਦਾ, ਪੁੱਛਦਾ ਤੂੰ ਕਿਉਂ ਹੱਸਿਆ? ਕਹਿਣ ਲੱਗਾ ਰਾਜਨ, ਜਦੋਂ ਤੁਸੀਂ ਸੁਮੇਰ ਪਰਬਤ 'ਤੇ ਪਹੁੰਚੋਗੇ ਉਦੋਂ ਮੇਰੇ ਹਾਸੇ ਦੀ ਰਮਜ ਸਮਝ ਜਾਓਗੇ। ਬਸ ਇੰਨਾ ਕਹਿ ਕੇ ਟਾਲਾ ਕੀਤਾ ਅਤੇ ਰਾਜਾ ਤੁਰ ਪਿਆ ਆਪਣੇ ਸਫ਼ਰ ਦੇ ਉੱਤੇ। ਹੁਣ ਰਾਜਾ ਜਦੋਂ ਸੁਮੇਰ ਪਰਬਤ ਦੇ ਦੁਆਰਾਂ ਦੇ ਉੱਤੇ ਪਹੁੰਚਿਆ ਅਤੇ ਉੱਥੇ ਜਿਹੜੇ ਬਾਹਰ ਸਿਕਿਉਰਿਟੀ ਲੱਗੀ ਆ ਉਹਨੇ ਰੋਕਿਆ। ਦੁਆਰਪਾਲ ਨੇ ਕਿਹਾ, ਰਾਜਾ ਤੂੰ ਇਕੱਲਾ ਤਾਂ ਜਾ ਸਕਦਾ, ਅਸੂਲ ਦੇ ਮੁਤਾਬਿਕ ਇਹ ਤੇਰਾ ਪਰਿਵਾਰ, ਤੇਰੇ ਯਾਰ ਦੋਸਤ, ਤੇਰੇ ਬੱਚੇ ਨਹੀਂ ਜਾ ਸਕਦੇ। ਕਿਉਂਕਿ ਕਹਿੰਦੇ ਨੇ ਰਾਜਾ ਜਦੋਂ ਮਰਨ ਲੱਗਾ ਅਤੇ ਨਾਲ ਉਹਨੇ ਬਾਕੀਆਂ ਨੂੰ ਵੀ ਮਾਰ ਲਿਆ। ਕਿਉਂਕਿ ਜਦੋਂ ਕੋਈ ਵੱਡੀ ਕਾਮਯਾਬੀ ਤੁਸੀਂ ਪ੍ਰਾਪਤ ਕਰਦੇ ਹੋ ਅਤੇ ਫਿਰ ਉੱਥੇ ਤੁਹਾਡੇ ਆਪਣੇ ਵੇਖਣ ਲਈ ਵੀ ਚਾਹੀਦੇ ਨੇ। ਉੱਥੇ ਇਕੱਲੇ ਨੇ ਕਾਮਯਾਬੀ ਕੀ ਕਰਨੀ ਆ? ਇਕੱਲਾ ਤਾਂ ਜਿੱਥੇ ਮਰਜ਼ੀ ਬੰਦਾ ਜਾ ਕੇ ਦਸਤਖਤ ਕਰ ਹੋਵੇ, ਜਿਹੜੀ ਮਰਜ਼ੀ ਅਚੀਵਮੈਂਟ ਕਰ ਲਵੇ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਅਸਲ ਵਿੱਚ ਸਾਡੀਆਂ ਅਚੀਵਮੈਂਟਸ ਹੁੰਦੀਆਂ ਵੀ ਇਸੇ ਕਰਕੇ ਨੇ ਕਿ ਉੱਥੇ ਚਾਰ ਬੰਦੇ ਵੇਖਣ ਵਾਲੇ ਹੋਣ। ਸੋ ਕਹਿੰਦੇ ਨੇ ਪਰਿਵਾਰ ਵੀ ਨਾਲੇ ਲੈ ਗਿਆ, ਕੁਛ ਕਰੀਬੀ ਯਾਰ ਦੋਸਤ ਵੀ ਲੈ ਗਿਆ। ਉਹਨਾਂ ਸਾਰਿਆਂ ਨੂੰ ਦੁਆਰਪਾਲ ਨੇ ਰੋਕ ਦਿੱਤਾ, ਕਹਿਣ ਲੱਗਾ ਰਾਜਨ ਜੇ ਤੂੰ ਜਾਣਾ ਤਾਂ ਇਕੱਲਾ ਜਾ ਸਕਦਾ, ਇਹ ਤੇਰੇ ਨਾਲ ਨਹੀਂ ਜਾ ਸਕਦੇ, ਇਹ ਸਾਡਾ ਅਸੂਲ ਹੈ, ਇਹ ਸਾਡੇ ਰੂਲ ਹੈ। ਅਤੇ ਕਹਿੰਦੇ ਨੇ ਇੱਥੇ ਦੁਆਰਪਾਲ ਵੀ ਹੱਸਿਆ ਸੀ ਜਦੋਂ ਇਹ ਸਾਰੇ ਪਰਿਵਾਰ ਨੂੰ ਨਾਲ ਵੇਖਿਆ, ਅਤੇ ਦੁਆਰਪਾਲ ਦਾ ਵੀ ਹਾਸਾ ਨਿਕਲਿਆ ਸੀ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਦਾ ਵਜ਼ੀਰ ਦਾ ਨਿਕਲਿਆ ਸੀ। ਅਤੇ ਜਵਾਬ ਉਹਨੇ ਵੀ ਦਿੱਤਾ ਰਾਜੇ ਦੇ ਪੁੱਛਣ ਦੇ ਉੱਤੇ ਕਿ ਜਦੋਂ ਤੂੰ ਅੰਦਰ ਜਾਏਗਾ, ਜਦੋਂ ਤੂੰ ਅੰਦਰ ਦਸਤਖਤ ਕਰਨ ਲੱਗੇਗਾ ਤਾਂ ਤੈਨੂੰ ਸਮਝ ਆਜੂਗੀ ਮੈਂ ਕਿਉਂ ਹੱਸਿਆ। ਹੁਣ ਰਾਜੇ ਦੇ ਲਈ ਇਹ ਦੋਵੇਂ ਪਹੇਲੀਆਂ ਨੇ। ਰਾਜਾ ਅੰਦਰ ਜਾਂਦਾ, ਪਰਬਤ ਵੱਲ ਵੇਖਦਾ ਅਤੇ ਹੈਰਾਨ ਹੋ ਜਾਂਦਾ। ਹੈਰਾਨ ਤਾਂ ਹੁੰਦਾ ਹੀ ਹੁੰਦਾ, ਨਾਲ ਉਹਨੂੰ ਵਜ਼ੀਰ ਦੇ ਹਾਸੇ ਦੀ ਅਤੇ ਦੁਆਰਪਾਲ ਦੇ ਹਾਸੇ ਦੀ ਰਮਜ ਵੀ ਸਮਝ ਆ ਜਾਂਦੀ ਹੈ ਕਿ ਆਖਿਰਕਾਰ ਉਹ ਕਿਉਂ ਹੱਸੇ ਸੀ। ਸੀ ਤਾਂ ਰਾਜਾ ਨਾ, ਸੀ ਤਾਂ ਬੁੱਧੀਮਾਨ, ਪਰ ਗੱਲ ਇਹ ਸੀ ਕਿ ਹੁਣ ਉਹਦੇ ਦਿਮਾਗ ਦੇ ਉੱਤੇ ਕੁਛ ਹੋਰ ਹਾਵੀ ਸੀ, ਇਹ ਉਪਲਬਧੀ ਹਾਵੀ ਸੀ ਉਹਦੇ ਦਿਮਾਗ ਦੇ ਉੱਤੇ। ਚਾਰ ਚੁਫੇਰੇ ਮੱਥਾ ਮਾਰ ਕੇ ਦਸਤਖਤ ਕੀਤੇ ਤੋਂ ਬਿਨਾਂ ਹੀ ਰਾਜਾ ਵਾਪਸ ਆਇਆ। ਦੁਆਰਪਾਲ ਨੂੰ ਪੁੱਛਦਾ, ਇਸ ਪਰਬਤ ਦੇ ਉੱਤੇ ਮੈਂ ਦਸਤਖਤ ਕਿੱਥੇ ਕਰਾਂ? ਅਤੇ ਦੁਆਰਪਾਲ ਫਿਰ ਖਿੜਖਿੜਾ ਕੇ ਹੱਸਦਾ, ਰਾਜੇ ਨੇ ਜਿਹੜੇ ਥੋੜੇ ਸ਼ੈਣੀਆਂ ਤੋਂ ਲੈ ਕੇ ਆਇਆ ਸੀ,
ਕੀ ਗੱਲ ਕਿਤੇ ਵੀ ਚਲਾਉਣ ਦੇ ਲਈ ਜਗ੍ਹਾ ਨਹੀਂ ਲੱਭੀ। ਅਸਲ ਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਇੰਨੇ ਵਿਸ਼ਾਲ ਪਰਬਤ ਦੇ ਉੱਤੇ ਕਿਤੇ ਜਗ੍ਹਾ ਹੀ ਨਹੀਂ ਸੀ ਬਚੀ ਜਿੱਥੇ ਉਹ ਦਸਤਖਤ ਕਰ ਸਕਦਾ ਹੋਵੇ। ਰਾਜਾ ਮਨ ਦੇ ਵਿੱਚ ਸੋਚਦਾ ਸੀ ਕਿ ਜਦੋਂ ਮੈਂ ਦੁਆਰ ਦੇ ਵਿੱਚੋਂ ਅੰਦਰ ਐਂਟਰ ਹੋਣਾ ਤੇ ਸਾਹਮਣੇ ਬਿਲਕੁਲ ਵੱਡੇ ਵੱਡੇ ਅਕਸ਼ਰਾਂ ਦੇ ਵਿੱਚ ਮੈਂ ਆਪਣੇ ਦਸਤਖਤ ਕਰੂੰਗਾ, ਆਪਣਾ ਨਾਂ ਲਿਖੂੰਗਾ, ਤਾਂ ਕਿ ਕੱਲ੍ਹ ਨੂੰ ਜੇਕਰ ਕੋਈ ਆਉਣ ਵਾਲਾ, ਅਬਲ ਤਾਂ ਕਿਸੇ ਨੇ ਆਉਣਾ ਨਹੀਂ, ਇੰਨਾ ਔਖਾ ਕੋਈ ਐਵੇਂ ਬਣ ਜੂਗਾ? ਚੱਕਰਵਰਤੀ ਰਾਜਾ ਬਣਨਾ ਕਿਤੇ ਆਸਾਨ ਹੈ? ਅਤੇ ਜੇ ਕੋਈ ਆ ਵੀ ਗਿਆ ਤਾਂ ਸਭ ਤੋਂ ਪਹਿਲਾਂ ਮੇਰਾ ਨਾਂ ਉਹਦੇ ਮੱਥੇ ਲੱਗੂਗਾ। ਪਰ ਹੈਰਾਨ ਹੁੰਦਾ ਕਿ ਪਰਬਤ ਦੇ ਸੱਜੇ ਖੱਬੇ ਉੱਤੇ ਥੱਲੇ ਚੱਪਾ ਚੱਪਾ ਪੋਟਾ ਪੋਟਾ ਹਰ ਇੱਕ ਥਾਂ ਉਹਨੇ ਚੈੱਕ ਕਰ ਮਾਰੀ, ਪਰ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੀ ਵੀ ਥਾਂ ਨਹੀਂ ਮਿਲੀ ਕਿ ਉਹ ਆਪਣੇ ਨਾਂ ਦਾ ਇੱਕ ਅੱਖਰ ਹੀ ਪਾ ਦਿੰਦਾ। ਪੂਰਾ ਨਾਂ ਦਸਤਖਤ ਤਾਂ ਬੜੀ ਦੂਰ ਦੀ ਗੱਲ, ਯਾਨੀ ਕਿ ਇੰਨੇ ਉਸ ਤੋਂ ਪਹਿਲਾਂ ਵੀ ਹੋ ਕੇ ਜਾ ਚੁੱਕੇ ਸੀ। ਰਾਜੇ ਨੇ ਆ ਕੇ ਅਰਜ਼ ਕੀਤੀ ਦੁਆਰਪਾਲ ਦੇ ਅੱਗੇ, ਮੈਂ ਕੀ ਕਰ ਸਕਦਾ, ਉੱਥੇ ਤਾਂ ਜਗ੍ਹਾ ਹੀ ਨਹੀਂ ਬਚੀ। ਅਤੇ ਦੁਆਰਪਾਲ ਕਹਿਣ ਲੱਗਾ, ਮੈਂ ਇਹ ਨੌਕਰੀ ਆਪਣੇ ਪਿਓ ਤੋਂ ਅੱਗੇ ਕੀਤੀ ਹੈ, ਸਾਡਾ ਜੱਦੀ ਪੁਸ਼ਤੀ ਕੰਮ ਹੈ, ਇੱਥੇ ਇਸੇ ਦੁਆਰ ਦੇ ਉੱਤੇ ਨੌਕਰੀ ਕੀਤੀ ਆਪਾਂ। ਅਤੇ ਮੇਰਾ ਪਿਓ ਵੀ ਦੱਸਦਾ ਹੁੰਦਾ ਸੀ ਕਿ ਉਸ ਸਮੇਂ ਤੋਂ ਵੀ ਇਹੋ ਹੀ ਹਾਲਾਤ ਚੱਲ ਰਹੇ ਨੇ, ਅਤੇ ਸ਼ਾਇਦ ਮੇਰਾ ਦਾਦਾ ਵੀ ਇਹੋ ਹੀ ਹਾਲਾਤ ਵੇਖ ਕੇ ਗਿਆ। ਰਾਜਾ, ਤੈਨੂੰ ਕੀ ਲੱਗਦਾ ਸੀ ਤੂੰ ਇਕੱਲਾ ਚੱਕਰਵਰਤੀ, ਤੂੰ ਵੇਖ ਕੇ ਕਦੋਂ ਤੋਂ ਲੈ ਕੇ ਇਹ ਸਿਲਸਿਲਾ ਚੱਲ ਰਿਹਾ, ਤੂੰ ਇਕੱਲਾ ਨਹੀਂ। ਪਰ ਹੁਣ ਜਿਹੜੇ ਮੈਂ ਆਹ ਥੋੜ੍ਹੇ ਸ਼ੈਣੀਆਂ ਲੈ ਕੇ ਆਇਆ, ਇਹਨਾਂ ਦਾ ਕੀ ਕਰਾਂ, ਮੈਂ ਫਿਰ ਆਪਣਾ ਨਾਂ ਕਿੱਥੇ ਲਿਖਾਂ? ਅਤੇ ਦੁਆਰਪਾਲ ਫਿਰ ਹੱਸ ਕੇ ਕਹਿਣ ਲੱਗਾ, ਜਿਹੜੇ ਪਹਿਲਿਆਂ ਨੇ ਲਿਖੇ ਨੇ ਉਹ ਕਿਸੇ ਨਾ ਕਿਸੇ ਦਾ ਬੁਝਾ ਦੇ ਅਤੇ ਆਪਣਾ ਲਿਖ ਲਾ, ਜਿੱਥੇ ਤੇਰਾ ਜੀ ਕਰਦਾ ਪਹਿਲੇ ਦਾ ਬੁਝਾ ਦੇ। ਅਤੇ ਕਹਿੰਦੇ ਨੇ ਰਾਜੇ ਦੇ ਹੱਥੋਂ ਥੋੜ੍ਹੀਆਂ ਸ਼ੈਣੀਆਂ ਉੱਥੇ ਛੁੱਟ ਗਈਆਂ ਪਰਿਵਾਰ ਦੇ ਸਾਹਮਣੇ। ਦੁਆਰਪਾਲ ਕਹਿਣ ਲੱਗਾ, ਕੀ ਗੱਲ ਰਾਜਾ, ਆਪਣੇ ਦਸਤਖਤ ਨਹੀਂ ਕਰੇਗਾ? ਰਾਜੇ ਨੇ ਕਿਹਾ, ਨਹੀਂ, ਜਦੋਂ ਅੱਜ ਮੈਂ ਕਿਸੇ ਦੇ ਦਸਤਖਤ ਮਿਟਾ ਕੇ ਆਪਣੇ ਕਰ ਦੂੰਗਾ ਤੇ ਕੱਲ ਨੂੰ ਅਗਲਾ ਆਉਣ ਵਾਲਾ ਮੇਰੇ ਮਿਟਾ ਕੇ ਫਿਰ ਆਪਣੇ ਉੱਤੇ ਕਰ ਦੂਗਾ, ਫਿਰ ਬਚਿਆ ਕੀ? ਫਿਰ ਤਾਂ ਐਵੇਂ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ। ਕਹਾਣੀ ਹੈ ਰਾਜੇ ਦੀ, ਕਹਾਣੀ ਸੁਮੇਰ ਪਰਬਤ ਦੀ। ਉਹ ਰਾਜਾ ਜਿਹਨੂੰ ਲੱਗਦਾ ਸੀ ਕਿ ਮੈਂ ਦੁਨੀਆਂ ਦੇ ਉੱਤੇ ਸਿਰਫ ਇਕਲੌਤਾ, ਇਹ ਸਾਰੇ ਮਹਾਂਦੀਪ ਕੋਈ ਨਹੀਂ ਜਿੱਤ ਸਕਦਾ, ਸਿਰਫ ਮੈਂ ਜਿੱਤੇ ਨੇ ਅਤੇ ਦੁਨੀਆਂ ਦੇ ਉੱਤੇ ਮੈਂ ਹੀ ਉਹ ਕਾਰਜ ਕੀਤਾ, ਅਤੇ ਮੇਰੇ ਤੋਂ ਇਲਾਵਾ ਹੋਰ ਕੋਈ ਅਗਲਾ ਪਿਛਲਾ ਕੋਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਾ ਸ਼ਾਇਦ ਹਰ ਇੱਕ ਇਨਸਾਨ ਸੋਚਦਾ, ਮੈਂ, ਤੁਸੀਂ ਸਾਰੇ ਸੁਣਨ ਵਾਲੇ, ਅਤੇ ਜਿਹੜੇ ਨਹੀਂ ਵੀ ਸੁਣ ਰਹੇ ਇਸ ਟਾਈਮ, ਜਿਹੜੇ ਅੱਗੇ ਸੁਣਨਗੇ, ਇਕੱਲਾ ਇਕੱਲਾ ਇਨਸਾਨ ਕਹਿੰਦੇ ਦੁਨੀਆਂ ਦਾ ਇਹੋ ਹੀ ਸੋਚਦਾ ਕਿ ਜੋ ਉਹਨੇ ਕਰ ਦਿੱਤਾ ਵਾ, ਜੋ ਉਹਦੀਆਂ ਉਪਲਬਧੀਆਂ ਨੇ, ਉਹ ਸ਼ਾਇਦ ਹੋਰ ਕੋਈ ਨਹੀਂ ਕਰ ਸਕਦਾ। ਪਰ ਦੁਨੀਆ ਭਲੀ ਸੋ ਭਲੀ, ਇਹ ਜੱਗ ਕਦੀ ਕਿਸੇ ਨੇ ਨਹੀਂ ਜਿੱਤਿਆ। ਜਿਹੜੀ ਚੀਜ਼ ਦੇ ਉੱਤੇ, ਜਿਹੜੀ ਅਚੀਵਮੈਂਟ ਦੇ ਉੱਤੇ ਅੱਜ ਤੁਹਾਨੂੰ ਮਾਣ ਹੋ ਰਿਹਾ, ਯਾਦ ਰਹੇ ਕਿ ਉਸ ਤੋਂ ਵੱਡੀਆਂ ਵੱਡੀਆਂ ਮੱਲਾਂ ਪਹਿਲਾਂ ਬੜਿਆਂ ਨੇ ਮਾਰ ਲਈਆਂ ਨੇ, ਇਹਦਾ ਕੋਈ ਅੰਤ ਨਹੀਂ, ਕਿਸੇ ਪਾਸੇ ਨੂੰ ਕੋਈ ਅੰਤ ਨਹੀਂ। ਜਿਹੜੇ ਪਰਬਤ ਦੇ ਉੱਤੇ ਤੁਸੀਂ ਆਪਣਾ ਨਾਂ ਇਕੱਲੇ ਦਰਜ ਕਰਨਾ ਚਾਹ ਰਹੇ ਹੋ, ਇਸ ਦੁਨੀਆਂ ਦੇ ਵਿੱਚ ਜਿਹੜੀ ਤੁਸੀਂ ਆਪਣੀ ਛਾਪ ਛੱਡਣ ਦੀ ਗੱਲ ਕਰਦੇ ਹੋ ਆਪਣੀਆਂ ਵੱਡੀਆਂ ਉਪਲਬਧੀਆਂ ਦੇ ਨਾਲ, ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਿਆਂ ਕਿੰਨੇ ਉਹ ਮਾਰਕਾ ਮਾਰ ਲਿਆ। ਸੋ ਇਸ ਕਰਕੇ ਮਾਣ ਕਿਸੇ ਚੀਜ਼ ਦਾ ਨਹੀਂ, ਹੰਕਾਰ ਕਿਸੇ ਚੀਜ਼ ਦਾ ਨਹੀਂ। ਇਹ ਕਹਾਣੀ ਸਾਨੂੰ ਇਹੋ ਹੀ ਦੱਸਦੀ ਹੈ ਕਿ ਤੁਸੀਂ ਬੜਿਆਂ ਦੇ ਵਿੱਚੋਂ ਇੱਕ ਹੋ, ਬਹੁਤ ਸਾਰਿਆਂ ਦੇ ਵਿੱਚੋਂ ਇੱਕ ਹੋ, ਅਨੇਕਾਂ ਦੇ ਵਿੱਚੋਂ ਇੱਕ ਹੋ, ਤੁਸੀਂ ਇਕੱਲੇ ਨਹੀਂ, ਇਕਲੌਤੇ ਨਹੀਂ ਜਿਨ੍ਹਾਂ ਨੇ ਕੋਈ ਇਹ ਵੱਡਾ ਮਾਰਕਾ ਮਾਰਿਆ ਹੋਵੇ। ਸੋ ਇਸ ਕਰਕੇ ਜੋ ਵੀ ਤੁਸੀਂ ਇਸ ਟਾਈਮ ਦੇ ਉੱਤੇ ਮਹਿਸੂਸ ਕਰਦੇ ਹੋ, ਜਿਹੜੀ ਵੀ ਤੁਹਾਡੀ ਉਪਲਬਧੀ ਆ, ਇਹ ਉਸ ਰੱਬ ਦੀ ਬਖਸ਼ਿਸ਼ ਹੈ, ਇਹ ਉਸ ਪਰਮਾਤਮਾ ਦੀ ਦੇਣ ਹੈ। ਸਾਨੂੰ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ, ਪਲ ਪਲ ਅਦਾ ਕਰਨਾ ਚਾਹੀਦਾ ਕਿ ਉਹਨੇ ਸਾਨੂੰ ਇਸ ਦੁਨੀਆਂ ਦੇ ਵਿੱਚ ਮਾਣ ਬਖਸ਼ਿਆ। ਜੋ ਅਤੇ ਜਿੰਨੇ ਕੁ ਵੀ ਲੋਕ ਤੁਹਾਡੇ ਆਸ ਪਾਸ ਨੇ, ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਬੱਚੇ, ਤੁਹਾਡੇ ਸਾਕ ਸੰਬੰਧੀ, ਤੁਹਾਡੇ ਚਾਹੁਣ ਵਾਲੇ, ਤੁਸੀਂ ਉਹਨਾਂ ਦੇ ਵਿੱਚ ਰਾਜੇ ਹੋ। ਉਹ ਤੁਹਾਡਾ ਨਾਂ ਇੱਜ਼ਤ ਦੇ ਨਾਲ ਲੈਂਦੇ ਨੇ,
ਤੁਹਾਡੀ ਇਹੋ ਹੀ ਵੱਡੀ ਅਚੀਵਮੈਂਟ ਹੈ। ਜੇ ਤੁਸੀਂ ਚਾਹੋ ਕਿ ਸਾਰਾ ਸ਼ਹਿਰ ਤੁਹਾਡਾ ਨਾਂ ਲਵੇ ਤਾਂ ਤਾਂ ਵੀ ਕੋਈ ਅੰਤ ਨਹੀਂ। ਬੜੇ ਲੋਕ ਹੋਣਗੇ ਜਿਨ੍ਹਾਂ ਦਾ ਸਾਰੇ ਸ਼ਹਿਰ 'ਚ ਨਾਂ ਹੋਊਗਾ। ਜੇ ਤੁਸੀਂ ਚਾਹੁੰਦੇ ਹੋ ਸਾਰੇ ਰਾਜ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਦੇਸ਼ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਵਿੱਚ ਤੁਹਾਡਾ ਨਾਂ ਹੋਵੇ ਤਾਂ ਵੀ ਤੁਸੀਂ ਇਕਲੌਤੇ ਨਹੀਂ ਹੋਵੋਗੇ। ਬੜੇ ਨੇ ਜਿਨ੍ਹਾਂ ਦਾ ਦੁਨੀਆਂ ਭਰ ਦੇ ਵਿੱਚ ਨਾਂ ਹੈ। ਤੇ ਜੇ ਲੋਕ ਦੇ ਵਿੱਚ, ਪਰਲੋਕ ਦੇ ਵਿੱਚ, ਹਰ ਥਾਂ ਦੇ ਉੱਤੇ ਤੁਸੀਂ ਆਪਣਾ ਨਾਂ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਇਕਲੌਤੇ ਨਹੀਂ ਹੋਵੋਗੇ। ਸੋ ਇਸ ਕਰਕੇ ਕਿਸੇ ਚੀਜ਼ ਦਾ ਕੋਈ ਹੰਕਾਰ ਨਹੀਂ, ਮਾਣ ਨਹੀਂ, ਸਿਰਫ ਸ਼ੁਕਰਾਨਾ। ਸ਼ੁਕਰ ਉਸ ਰੱਬ ਦਾ ਜਿਹਨੇ ਸਾਨੂੰ ਇਹ ਛੋਟੇ ਛੋਟੇ ਜਿਹੇ ਮਾਣ ਬਖਸ਼ੇ ਨੇ। ਜੇ ਬੰਦੇ ਨੂੰ ਤਸੱਲੀ ਆ ਤਾਂ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਹੋ ਜਾਣੀ ਆ ਕਿ ਪਰਿਵਾਰ ਦੇ ਜੀ ਇੱਜ਼ਤ ਕਰਦੇ ਨੇ। ਇਸ ਤੋਂ ਵੱਡੀ ਹੋਰ ਕੋਈ ਉਪਲਬਧੀ ਨਹੀਂ ਹੋ ਸਕਦੀ। ਕਿਉਂਕਿ ਕਹਿੰਦੇ ਨੇ ਜਿਹਦਾ ਪਰਿਵਾਰ ਦੇ ਵਿੱਚ ਇੱਜ਼ਤ ਨਹੀਂ ਉਹਦੀ ਫਿਰ ਬਾਹਰ ਕੀ ਹੋਣੀ ਆ। ਜੇ ਤੁਸੀਂ ਚੱਕਰਵਰਤੀ ਰਾਜੇ ਵਰਗਾ ਮਹਿਸੂਸ ਕਰਨਾ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਵੀ ਕਰ ਸਕਦੇ ਹੋ, ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਕਰਵਾ ਸਕਦੇ ਹੋ। ਜੇ ਨਹੀਂ ਤਾਂ ਫਿਰ ਕਿਤੇ ਨਹੀਂ, ਜਿੱਥੇ ਮਰਜ਼ੀ ਭੱਜ ਕੇ ਵੇਖ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹ ਕਹਾਣੀ ਓਸ਼ੋ ਦੀਆਂ ਕਹਾਣੀਆਂ 'ਚੋਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਜ਼ਿੰਦਗੀ ਦਾ ਇੱਕ ਵੱਡਾ ਸਬਕ ਆ। ਧੰਨਵਾਦ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੌਕਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45
2: ਤੇ ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ।

ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਕੁਵਾਰ ਜੋ ਤੁਧ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ

ਕੇਤੇ ਮੂਰਖ ਖਾਈ ਖਾਏ ਕੇਤਿਆ ਦੁਖ ਭੁਖ ਸਦਮਾਰ ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਏ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ

ਸਕਣੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੁਣੋ ਸਤਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਐ।

0: ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ।
1: ਮੇਰਾ ਸਤਿਗੁਰ ਰਖਵਾਲਾ ਹੋਆ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਇਸ ਸ਼ਬਦ ਦੇ ਵਿੱਚ ਸੱਚੇ ਗੁਰੂ ਦੀ, ਸਤਿਗੁਰੂ ਦੀ ਰਹਿਮਤ ਤੇ ਸਤਿਗੁਰੂ ਦੀ ਬਖਸ਼ਿਸ਼ ਤੇ ਸਤਿਗੁਰੂ ਦੀ ਤਾਕਤ ਦਰਸਾਉਂਦੇ ਆ। ਕੁਝ ਵਿਦਵਾਨਾਂ ਦੇ ਕਥਨ ਅਨੁਸਾਰ ਹਰ ਸ਼ਬਦ ਦੇ ਜਿੱਥੇ ਅਧਿਆਤਮਕ ਭਾਵ ਨੇ, ਸ਼ਾਬਦਿਕ ਅਰਥ ਨੇ, ਉੱਥੇ ਸ਼ਬਦਾਂ ਦੀ ਉਥਾਨ ਕਾਵੀ ਜੁੜਦੀ ਹੈ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਜਦੋਂ ਆਗਾਜ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਾਜ਼ ਤੋਂ ਪਹਿਲਾਂ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ ਕਿ ਤੁਮਰੇ ਗ੍ਰਹਿ ਪ੍ਰਗਟੇ ਗੋ ਜੋਧਾ, ਕਿ ਤੁਹਾਡੇ ਘਰ ਐਸਾ ਜੋਧਾ ਮਹਾਬਲੀ ਸੂਰਮਾ ਆਵੇਗਾ, ਜਿਸ ਤਰ੍ਹਾਂ ਅਸੀਂ ਗੰਢੇ ਦੇ ਉੱਤੇ ਮੁੱਕਾ ਮਾਰ ਕੇ ਗੰਢਾ ਭੰਨਿਆ ਹੈ, ਇਸ ਤਰ੍ਹਾਂ ਉਹ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ, ਦੁਸ਼ਟਾਂ ਦੇ ਸਿਰ ਭੰਨਿਆ ਕਰੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਏ, ਪਰ ਈਰ ਖਾਲੂ ਲੋਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਵਾਰ ਕੀਤੇ। ਕਦੇ ਦਾਈ ਨੂੰ 200 ਰੁਪਈਆ ਦੇ ਕਰਕੇ ਥਣਾਂ ਦੇ ਉੱਤੇ ਜ਼ਹਿਰ ਦਾ ਪੋਚ ਲਗਾ ਕਰਕੇ ਭੇਜਿਆ ਕਿ ਮਹਾਰਾਜ ਦੇ ਉੱਤੇ ਜ਼ਹਿਰ ਨਾਲ ਵਾਰ ਕਰ ਦਿੱਤਾ ਜਾਵੇ। ਕਦੇ ਕਿਸੇ ਤਰੀਕੇ, ਕਦੇ ਕਿਸੇ ਤਰੀਕੇ ਸਮਾਂ ਆਇਆ ਪੰਜਾਬ ਵਿੱਚ ਬਿਮਾਰੀ ਆਈ, ਔਰ ਉਸ ਬਿਮਾਰੀ ਦੇ ਵਿੱਚ ਪਹਿਲਾਂ ਤਾਪ ਚੜ੍ਹਦਾ, ਫਿਰ ਸਰੀਰ ਦੇ ਉੱਤੇ ਫਲੂਹੇ ਨਿਕਲਦੇ। ਜਦੋਂ ਫਲੂਹਿਆਂ ਦੇ ਨਾਲ ਸਰੀਰ ਭਰ ਜਾਂਦਾ, ਤਾਪ ਥੋੜਾ ਜਿਹਾ ਘੱਟ ਜਾਂਦਾ। ਜਿਵੇਂ ਅੱਜ ਕੱਲ ਵੀ ਜਦੋਂ ਇਸ ਤਰ੍ਹਾਂ ਦਾ ਰੋਗ ਲੱਗਦਾ ਤੇ ਕਹਿੰਦੇ ਮਾਤਾ ਨਿਕਲ ਆਈ ਹੈ, ਕਹਿੰਦੇ ਉਸ ਸਮੇਂ ਵੀ ਇਸ ਤਰ੍ਹਾਂ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਰੇ ਆਪੋ ਆਪਣੇ ਟੋਟਕੇ ਦੱਸਣ ਲੱਗ ਪਏ। ਕੋਈ ਕਵੇ ਫਲਾਣੀ ਥਾਂ ਤੇ ਲੈ ਜਾਓ, ਕੋਈ ਕਹਿੰਦਾ ਫਲਾਣੇ ਮੰਦਿਰ ਵਿੱਚ ਲੈ ਜਾਓ, ਕੋਈ ਕਹਿੰਦਾ ਫਲਾਣਾ ਧਾਗਾ ਕਰਵਾ ਲਓ। ਤੇ ਉਸ ਸਮੇਂ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਆਸ ਕਰੋ ਪਰਮੇਸ਼ਰ ਕੀ ਉਸਤੇ ਔਰ ਨਾਹੇ ਬਡੋ ਦੁੱਖ ਦਾਹਤ। ਸਿੱਖੋ, ਇਸ ਸਮੇਂ ਦੇ ਵਿੱਚ ਜੇ ਆਸ ਕਰਨੀ ਹੈ ਪਰਮੇਸ਼ਰ ਦੀ ਕਰੋ, ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਕਿਉਂਕਿ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਦੁਨੀਆਂ ਵਿੱਚ ਕੋਈ ਵੀ ਵੱਡੀ ਤਾਕਤ ਨਹੀਂ ਜਿਹੜੇ ਇਨਸਾਨ ਦੇ ਕਸ਼ਟਾਂ ਨੂੰ ਦੂਰ ਕਰ ਸਕਦੀ ਹੈ। ਅੱਜ ਸਾਡੇ ਤੇ ਵੀ ਜਦੋਂ ਕਸ਼ਟ ਆ ਜਾਂਦਾ, ਚੰਗੇ ਭਲੇ ਗਾਤਰੇ ਪਾਉਣ ਵਾਲੇ, ਗੁਰਸਿੱਖ ਖਵਾਉਣ ਵਾਲੇ ਜਾ ਕਰਕੇ ਮੋਰ ਦੇ ਖੰਭਾਂ ਦੇ ਨਾਲ ਫਾਂਡੇ ਕਰਾਉਂਦੇ ਫਿਰਦੇ ਆ, ਧਾਗੇ ਕਰਵਾ ਕਰਕੇ ਕਦੇ ਪੈਰਾਂ ਦੇ ਵਿੱਚ, ਅੰਗੂਠਿਆਂ ਵਿੱਚ ਪਾਈ ਜਾਂਦੇ ਆ। ਪਰ ਯਾਦ ਰੱਖਣਾ, ਖਾਲਸਾ ਜੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨਾ ਭਾਈ, ਜਿਨ੍ਹਾਂ ਦੇ ਆਲੇ ਦੁਆਲੇ ਸ਼ਬਦ ਦਾ ਔਰਾ ਹੁੰਦਾ, ਜਿਹੜੇ ਸ਼ਬਦ ਦੇ ਅਭਿਆਸੀ ਹੁੰਦੇ ਆ, ਧਾਗੇ ਤਾਂ ਬਹੁਤ ਦੂਰ ਦੀ ਗੱਲ ਹੈ, ਇਹ ਧਾਗਿਆਂ ਦੇ ਨਾਲ ਕੁਝ ਵੀ ਨਹੀਂ ਹੁੰਦਾ। ਸ਼ਬਦ ਦਾ ਅਭਿਆਸ ਕਰਨ ਵਾਲਿਆਂ ਨੂੰ ਸਾਰੀ ਦੁਨੀਆਂ ਵੀ ਮਾਰਨਾ ਚਾਹਵੇ ਤੇ ਗੁਰੂ ਦੀ ਕਿਰਪਾ ਨਾਲ ਸ਼ਬਦ ਦਾ ਅਭਿਆਸੀ ਗੁਰਸਿੱਖ ਕਦੇ ਵੀ ਨਹੀਂ ਮਰਦਾ। ਖਾਲਸਾ ਜੀ, ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ। ਜੇ ਕੋਈ ਪਰੇਸ਼ਾਨੀ, ਕੋਈ ਦੁੱਖ ਆਇਆ ਤਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ। ਕੋਈ ਰੋਗ ਲੱਗ ਗਿਆ ਹੋਵੇ ਤਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ। ਅੱਜ ਇਸ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਜੋ ਸਜੇ ਹੋਏ ਹਾਂ, ਇਸੇ ਥਾਂ ਦੇ ਉੱਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇੱਕ ਗੁਰਸਿੱਖ ਮਿਲਿਆ, ਬੜੇ ਪਰੇਸ਼ਾਨੀ ਦੇ ਵਿੱਚ, ਔਰ ਚਿਹਰਾ ਵੀ ਮੁਰਝਾਇਆ ਹੋਇਆ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪੁੱਛਿਆ, ਕਹਿੰਦੇ ਇਤਨੀ ਉਦਾਸੀ ਕਿਸ ਗੱਲ ਦੀ? ए अस्थान ए दर गुरु रामदास दा घर ते उदासियां दूर करदा है दुखियां दे दुख दूर करदा है इथे आके भी चेहरा क्यों मुरझाया कहंदे जी रोग लग गया डाक्टरां ने वैद्यां ने हाथ खड़े कर दिते भाई साहब ने कहा कोई ना गुरसिखा तू गुरु राम दा सच्चे पातशाह दे चरणा ते भरोसा रख ते बाणी पढ़ सुखमनी साहब कर सुखमनी साहब दा पाठ करके गुरु चरणा विच अरदास कर सतगुरु तेरे दुखां नूं दूर करनगे कहिंदा जी बाणी ठीक है बाणी पढ़ के रोग दूर हुंदे आ पर बाणी तां मन वसदे आ तन दे रोग थोड़ी दूर करदी है तन दे कष्ट थोड़ी दूर करदी है अजकल भी कई कहिंदे ना बाणी पढ़ के की हो जाना बाणी केड़ा कष्ट दूर करदी है बाणी तां केवल जीवन जाच है जीवन जाच भी है पर जीवन जाच भी ताई आउंदी है जे जीवन दे कष्ट भी दूर हो जान भाई साहब भाई वीर सिंह कहिंदे पहली पंक्ति पढ़ गुरमुखा सिमरो सिमर सिमर सुख पावो कल कलेश तन माहे मिटावो इथे ते पहली पंक्ति कहिंदी है तू सिमर तू वाहेगुरु दा नाम लै तू जपजी साहब कर तू सुखमनी साहब कर गुरु की बाणी पढ़ बाणी पढ़न वालियां दे सब तो पहला शरीर दे कष्टी दूर हुंदे आ ते जेड़ा बाणी पढ़ लवे जदो दुनिया दे वैदां दे हाथ खड़े हो जांदे आ उदो फिर एक वैद है जेड़ा वैद आ करके अपने सिख दी बांह पकड़ लिंदा है ओ केड़ा वैद है ओ है सतगुरु सच्चे पातशाह ते ए वैद केड़ी दवाई दिंदा है मेरा वैद गुरु गोविंदा हर हर नाम औखद मुख देवै काटै जमकी फंदा कहिंदे वैद है गुरु गोविंदा ए सतगुरु गुरु ग्रंथ साहिब महाराज जी दी बाणी बाणी दा शब्द वैद है ते ए बाणी ए की दिंदी है दवाई हर हर नाम औखद मुख देवै परमात्मा दे नाम दी वाहिगुरु दे नाम दी औषधि मिलदी है ते जिन्हां नूं वाहिगुरु दे नाम दी औषधि मिल जावे ओ दुनिया दे विच फिर कदे भी दुखी नहीं हुंदे उन्हां दी झोली दे विच सुख शांति ही मिलदी है खालसा जी जदों पंचम पातशाह धन गुरु अर्जन देव महाराज जी ने वचन कीते कि आस करो परमेश्वर की उसते और नाहे बड़ो दुख दाहत परमेश्वर तो वड्डी कोई ताकत नहीं परमेश्वर दा नाम सिमरो नाम दी ताकत दे नाल ताप दूर हो गया ते सतगुरां ने ए वचन कीते पर शब्द सानू भी जीवन जा सिखाउंदा है सही मार्ग ते पहुंचाउंदा है कि हमेशा मन दे विच ए भावना होनी चाहीदी है मेरा सतगुर रखवाला होवा जदों भी आपां घर तों बाहर निकलदे आं जदों कोई परेशानी बन जांदी है उस समय आपां दुनिया दे कंधियां वल वेखदे आं दुनिया दे आसरियां वल देखदे आं कि हुण कौन आवेगा जिहड़ा मेरी राखी करेगा कौन आवेगा जिहड़ा मेरी बांह पकड़ेगा पर गुरसिख दे अंदर ਇਹ ਭਾਵਨਾ ਹੀ ਸਦਾ ਰਹਿਣੀ ਚਾਹੀਦੀ ਹੈ ਕਿ ਭਾਵੇਂ ਕਸ਼ਟ ਜਿਤਨਾ ਮਰਜ਼ੀ ਵੱਡਾ ਆ ਜਾਵੇ ਠੀਕ ਹੈ ਅੱਜ ਮਾੜਾ ਸਮਾਂ ਆਇਆ ਤੇ ਗੁਰੂ ਦੀ ਮਿਹਰ ਦੇ ਨਾਲ ਚਾਰ ਸੱਜਣ ਮਿੱਤਰ ਨਾਲ ਖੜੇ ਆ ਪਰ ਇਹ ਵੀ ਚੇਤੇ ਰੱਖਣਾ ਚਾਹੀਦਾ ਕਿ ਹੋ ਸਕਦਾ ਜਿਹੜੇ ਅੱਜ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਨੂੰ ਭਾਵੇਂ ਇਹ ਵੀ ਸਾਥ ਛੱਡ ਜਾਣ पर एक सज्जन है जेड़ा कदेर साथ नहीं छड़दा ओ कौन है सज्जन सही नाल मैं चल दिया नाल चलन जिथे लेखा मंगिया तिथे खड़े दिसन याद रखियो दुनिया दे सारे रिश्ते नाते एक दिन साथ छड़ सकदे आ पर गुरु सिख नाल ऐसा रिश्ता नभौंदा है गुरु सिख दा कदे साथ नहीं छड़दा सिख भावे ए भी लेके दे आवे ना खालसा जी के तू मेरा गुरु नहीं ते मैं तेरा सिख नहीं ते चेते रखो गुरु इड़ा दया दा सागर है जिस गुरु दे नेत्रां दे विच्चों अपने लखते जिगरां दे सहबजादियां दे छाती विच वज्जे तीर देख के हंजू ना आए होण ओ गुरु ऐसा दया दा सोमा दया दा सागर के जदों खदराने दी ढाब तों वेख्या भाई महा सिंह होना दी छाती विच वज्जे तीर ते धन गुरु गोबिंद सिंह साहिब महाराज कलगी धर पातशाह आए कदम वधाए भाई महा सिंह वल ते भाई महा सिंह वाहे गुरु वाहे गुरु वाहे गुरु छाती विच तीर वजे आ लहू लुहान होया पिया बाणा लहू दे नाल भिजिया पिया ते कलगी धर पातशाह दा शुकर करदा ते धन गुरु गोबिंद सिंह महाराज वीर रस विच बैठे भाई महा सिंह दा सीस अपने गोडिया दे विच रखिया ते भाई महा सिंह दे सीस नूं गोद दे विच रख के सिर ते गुरु ने जदों हाथ धरिया कहिंदे जिस गुरु दे नेत्रां दे विचों साहिबजादा बाबा अजीत सिंह दा शरीर लाश देख के हंजू नहीं आए ਉਹ ਕਲਗੀਧਰ ਪਾਤਸ਼ਾਹ ਜਦੋਂ ਭਾਈ ਮਹਾਂ ਸਿੰਘ ਦੇ ਮੁਖੜੇ ਨੂੰ ਦੇਖਦੇ ਮਹਾਰਾਜ ਦੇ ਨੇਤਰ ਦੇ ਵਿੱਚੋਂ ਹੰਝੂ ਗਿਰਿਆ ਭਾਈ ਮਹਾਂ ਸਿੰਘ ਦੀ ਗੱਲ ਤੇ ਜਾ ਗਿਰਿਆ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮਹਾਂ ਸਿੰਘਾ ਦੱਸ ਕੀ ਚਾਹੀਦਾ ਤੇ ਅੱਗੋ ਸਿੱਖ ਕਹਿੰਦਾ ਲਿਖਿਆ ਬਦਾਵਾ ਪਾੜ ਦੋ ਮੇਰੇ ਤੇ ਮਿਹਰ ਕਰ ਦਿਓ ਟੁੱਟੀ ਗੰਢ ਲੋ ਤੇ ਸੱਚੇ ਪਾਤਸ਼ਾਹ ਨੇ ਬਦਾਵਾ ਪਾੜ ਕੇ ਕਲਾਵੇ ਵਿੱਚ ਲਿਆ ਮੇਰੇ ਕਹਿਣ ਤੋਂ ਭਾਵ ਗੁਰੂ ਉਹ ਸੱਜਣ ਹੈ ਜਦੋਂ ਸਾਰੇ ਸੱਜਣ ਸਾਥ ਛੱਡ ਜਾਣ ਗੁਰੂ ਆਪਣੇ ਸਿੱਖ ਦਾ ਸਾਥ ਕਦੇ ਵੀ ਨਹੀਂ ਛੱਡਦਾ ਇਸ ਲਈ ਦੁਨਿਆਵੀ ਮੋਹ ਛੱਡ ਕੇ ਦੁਨਿਆਵੀ ਅਟੈਚਮੈਂਟ ਛੱਡ ਕੇ ਇਸ ਗੁਰੂ ਦੇ ਨਾਲ ਰਿਸ਼ਤਾ ਨਿਭਾਈਏ ਦੁਨੀਆਂ ਦੇ ਵਿੱਚ ਭੈਣ ਭਰਾ ਸੱਜਣ ਮਿੱਤਰ ਤੇ ਇੱਥੋਂ ਤੱਕ ਯਾਦ ਰੱਖਿਓ ਮਾਤਾ ਪਿਤਾ ਦਾ ਰਿਸ਼ਤਾ ਸਭ ਤੋਂ ਵੱਡਾ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਤੱਕ ਵੀ ਕਹਿ ਦਿੰਦੇ ਆ ਸੁਖਮਨੀ ਸਾਹਿਬ ਦੇ ਵਿੱਚ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਭਾਵੇਂ ਐਸਾ ਸਮਾਂ ਵੀ ਆ ਜਾਵੇ ਜਿੱਥੇ ਮਾਤਾ ਪਿਤਾ ਨੇ ਵੀ ਨਹੀਂ ਖੜਨਾ ਉੱਥੇ ਵੀ ਨਾਮ ਤੇਰੇ ਨਾਲ ਖੜ ਜਾਵੇਗਾ ਗੁਰੂ ਤੇਰੇ ਨਾਲ ਖੜ ਜਾਵੇਗਾ ਇਸ ਲਈ ਗੁਰੂ ਦੇ ਨਾਲ ਮੋਹ ਪਾ ਕੇ ਗੁਰੂ ਨਾਲ ਪ੍ਰੇਮ ਕਰਕੇ ਤੁਰੀਏ ਤੇ ਸੱਚਮੁੱਚ ਜੀਵਨ ਦੇ ਵਿੱਚ

0: ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਬਚਨ ਕਰਦੇ ਸਿੱਖਾਂ ਨੂੰ ਕਿ ਭਾਈ ਇਹ ਸਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਧਾਰ ਕੇ ਮਿਹਰ ਭਰਿਆ ਹੱਥ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਦੇ ਉੱਤੇ ਕਿ ਹਰਗੋਬਿੰਦ ਨਵਾ ਨਰੋਆ। ਇਹਨਾਂ ਦੇ ਉੱਤੇ ਕਸ਼ਟ ਆਇਆ ਪਰ ਕਸ਼ਟ ਦੂਰ ਹੋ ਗਿਆ। ਪਰ ਪਿਆਰਿਓ ਇਹ ਸਾਨੂੰ ਬਚਨ ਚੇਤੇ ਰੱਖਣਾ ਚਾਹੀਦਾ ਕਿ ਇਹ ਸੱਚ ਹੈ। ਕਈ ਵਾਰ ਐਸਾ ਸਮਾਂ ਜੀਵਨ ਵਿੱਚ ਆ ਜਾਂਦਾ ਰੋਜ਼ਾਨਾ ਗੁਰੂ ਘਰ ਆਉਣ ਵਾਲਿਆਂ ਦੇ ਬੱਚਿਆਂ ਦੇ ਉੱਤੇ ਜਾਂ ਆਪ ਦੇ ਆਪ ਦੇ ਉੱਤੇ ਕਸ਼ਟ ਆ ਜਾਵੇ, ਗੁਰੂ ਪਰਚਾ ਪਾ ਦੇਵੇ ਤੇ ਕਈ ਵਾਰ ਮਨ ਡੋਲ ਜਾਂਦਾ ਹੈ। ਪਰ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ ਪ੍ਰਭੂ ਕਿਰਪਾ ਕਰਕੇ ਵਾਹਿਗੁਰੂ ਕਿਰਪਾ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਫਿਰ ਨਾ ਤਨ ਨੂੰ ਕਸ਼ਟ ਆਉਂਦਾ ਨਾ ਮਨ ਨੂੰ ਕਸ਼ਟ ਆਉਂਦਾ। ਫਿਰ ਤਨ ਵੀ ਨਵਾਂ ਨਰੋਆ ਰਹਿੰਦਾ ਤੇ ਮਨ ਜਿਹੜਾ ਸਦੀਆਂ ਤੋਂ ਬਿਮਾਰ ਚੱਲ ਰਿਹਾ ਇਹ ਵੀ ਨਵਾਂ ਨਰੋਆ ਹੋ ਜਾਂਦਾ ਹੈ।
1: ਰਹਾਉ
0: ਵਿਸ਼ਰਾਮ ਦੇ ਕਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ।
1: ਤਾਪ ਗਇਆ ਪ੍ਰਭ ਆਪ ਮਿਟਾਇਆ ਜਾਨਕੀ ਲਾਜ ਰਖਾਈ।
0: ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਬਚਨ ਕਰਦੇ ਕਹਿੰਦੇ ਜੇ ਅੱਜ ਤਾਪ ਗਇਆ ਹੈ ਇਹ ਤਾਪ ਸਾਡੀ ਤਾਕਤ ਸਾਡੇ ਸੇਵਾ ਸਾਡੇ ਸਿਮਰਨ ਕਰਕੇ ਨਹੀਂ ਗਿਆ। ਦੇਖੋ ਇਹ ਗੁਰੂ ਤੋਂ ਸਿੱਖਣ ਵਾਲਾ ਗੁਣ ਹੈ ਕਿ ਆਪਾਂ ਜਦੋਂ ਸੇਵਾ ਕਰਦੇ ਹਾਂ ਨਾ ਦੁੱਖ ਦੇ ਵਿੱਚ ਆ ਕਰਕੇ ਤੇ ਦੁੱਖ ਜਦੋਂ ਦੂਰ ਹੋ ਜਾਂਦਾ ਫਿਰ ਜਦੋਂ ਕੋਈ ਪੁੱਛਦਾ ਭਾਈ ਤੇਰਾ ਦੁੱਖ ਦੂਰ ਹੋ ਗਿਆ ਕਿਵੇਂ ਹੋਇਆ ਫਿਰ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਮੈਂ ਇੰਨੇ ਸੁਖਮਨੀ ਸਾਹਿਬ ਸੁੱਖ ਲਏ ਸੀ, ਮੈਂ ਇੰਨੀ ਸੇਵਾ ਸੁੱਖ ਲਈ ਸੀ, ਮੈਂ ਇੰਨੇ ਪਾਠ ਸੁੱਖ ਲਏ ਸੀ, ਇਸ ਕਰਕੇ ਫਿਰ ਗੁਰੂ ਨੇ ਮਿਹਰ ਕਰਕੇ ਦੁੱਖ ਦੂਰ ਕਰ ਦਿੱਤਾ। ਪਰ ਇਹ ਵੀ ਬਚਨ ਨਹੀਂ ਕਰਨਾ ਚਾਹੀਦਾ ਕਿ ਮੈਂ ਪਾਠ ਸੁੱਖ ਲਏ ਤੇ ਮੈਂ ਪਾਠ ਕਰ ਲਏ, ਮੈਂ ਸੇਵਾ ਸੁੱਖ ਲਈ ਤੇ ਮੈਂ ਸੇਵਾ ਕਰ ਲਈ, ਨਹੀਂ। ਬਲਕਿ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਕਹਿੰਦੇ ਇਹ ਭਾਵਨਾ ਰੱਖਣੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ। ਕਦੇ ਵੀ ਆਪਣਾ ਆਪ ਤੇ ਜਤਾਉਣਾ ਹੀ ਨਹੀਂ, ਜਬ ਹਮ ਹੋਤੇ ਤਬ ਤੂੰ ਨਾਹੀ, ਜਦੋਂ ਤੱਕ ਆਪਣਾ ਆਪ ਜਣਾਵਾਂਗੇ ਉਦੋਂ ਤੱਕ ਗੁਰੂ ਦੀ ਬਖਸ਼ਿਸ਼ ਨਹੀਂ ਵਰਤ ਸਕਦੀ। ਸਦਾ ਇਹੀ ਕਹਿਣਾ ਹੈ ਕਿ ਜੇ ਗੁਰੂ ਨੇ ਮਿਹਰ ਕੀਤੀ ਹੈ ਤੇ ਗੁਰੂ ਨੇ ਤਰਸ ਕਰਕੇ ਮਿਹਰ ਕਰ ਦਿੱਤੀ ਹੈ। ਇੱਕ ਬਚਨ ਹੈ, ਇੱਕ ਕਿਰਪਾ ਇੱਕ ਤਰਸ ਇੱਕ ਮਿਹਰ। ਤੇ ਪੰਚਮ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਇਹ ਵੀ ਸ਼ਬਦ ਵਰਤੇ, ਆਪਾਂ ਰੋਜ਼ ਪੜ੍ਹਦੇ ਹਾਂ, ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਤੇ ਤਾਂ ਮਿਹਰ ਹੋਈ ਹੈ। ਤੇ ਤਰਸ ਕਦੋਂ ਹੁੰਦਾ? ਜਦੋਂ ਕਿਸੇ ਦਾ ਹਸਪਤਾਲ ਫੇਰਾ ਪੈ ਜਾਵੇ ਨਾ ICU ਦੇ ਵਿੱਚ, ਜਦੋਂ ਉੱਥੇ ਬਿਮਾਰ ਲੋਕਾਂ ਨੂੰ ਤੜਪਦਾ ਵੇਖਦਾ ਤੇ ਪੱਥਰ ਤੋਂ ਪੱਥਰ ਦਿਲ ਇਨਸਾਨ ਦੇ ਦਿਲ ਦੇ ਵਿੱਚੋਂ ਵੀ ਤਰਸ ਨਿਕਲ ਜਾਂਦਾ, ਇਹ ਕਹਿੰਦਾ ਇਹਦੇ ਕਸ਼ਟ ਵੇਖ ਕੇ ਦੁੱਖ ਵੇਖ ਕੇ ਤੇ ਤਰਸ ਹੀ ਆਉਂਦਾ। ਦੂਸਰਾ, ਜੇ ਕੋਈ ਮਾੜੇ ਕੰਮਾਂ ਵਿੱਚ ਪੈ ਜਾਵੇ, ਨਸ਼ੇ ਵਿੱਚ ਪੈ ਜਾਵੇ, ਨਾ ਸੁਧਰੇ, ਜੀਵਨ ਭ੍ਰਸ਼ਟ ਕਰ ਲਵੇ ਤਾਂ ਉਹਨੂੰ ਦੇਖ ਕੇ ਵੀ ਕਈ ਵਾਰ ਕ੍ਰੋਧ ਨਹੀਂ ਆਉਂਦਾ, ਤਰਸ ਆ ਜਾਂਦਾ ਹੈ, ਇਹਨੇ ਆਪਣਾ ਜੀਵਨ ਬਰਬਾਦ ਕਰ ਲਿਆ, ਇਹ ਖਤਮ ਹੋ ਰਿਹਾ, ਇਹਨੂੰ ਸਮਝ ਨਹੀਂ ਪੈ ਰਹੀ, ਇਹਦੇ ਤੇ ਤਰਸ ਹੀ ਕਰ ਸਕਦੇ। ਇਸ ਲਈ ਸਤਿਗੁਰੂ ਨੇ ਤਰਸ ਸ਼ਬਦ ਗੁਰਬਾਣੀ ਦੇ ਵਿੱਚ ਵਰਤਿਆ ਕਿ ਸਿੱਖਾ ਤੂੰ ਇਹ ਨਾ ਸੋਚੀ ਕਿ ਜੇ ਤੈਨੂੰ ਕੋਈ ਦਾਤ ਮਿਲੀ ਹੈ ਤੇਰੇ ਜਪ ਤਪ ਕਰਕੇ ਤੇਰੇ ਸੇਵਾ ਸਿਮਰਨ ਕਰਕੇ ਮਿਲੀ ਹੈ, ਤੂੰ ਇਹੀ ਭਾਵਨਾ ਰੱਖਣੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਹਮ ਡੋਲਤ ਬੇੜੀ ਪਾਪ ਭਰੀ ਹੈ, ਮੈਂ ਔਗਣਾ ਨਾਲ ਭਰਿਆ ਪਾਪ ਨਾਲ ਭਰਿਆ, ਮੈਂ ਮੈਲ ਨਾਲ ਭਰਿਆ ਹੋਇਆ, ਪਰ ਜਦੋਂ ਮੈਂ ਗੁਰੂ ਦੇ ਵਿਹੜੇ ਦੇ ਵਿੱਚੋਂ ਲੰਘਿਆ ਤੇ ਗੁਰੂ ਨੇ ਮੇਰੇ ਤੇ ਤਰਸ ਕਰ ਦਿੱਤਾ, ਮੇਰੇ ਵਿੱਚ ਜਪ ਤਪ ਨਹੀਂ ਪਰ ਗੁਰੂ ਨੇ ਤਰਸ ਕਰ ਦਿੱਤਾ। ਖਾਲਸਾ ਜੀ, ਸੁਲਤਾਨਪੁਰ ਲੋਧੀ ਦੀ ਗੱਲ ਹੈ, ਕਹਿੰਦੇ ਬੇਰ ਸਾਹਿਬ ਹੈ ਨਾ ਜਿੱਥੇ, ਇੱਥੇ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਜੇ ਸਨ। ਤੇ ਕਹਿੰਦੇ ਇੱਕ ਫਕੀਰ ਸੀ, ਅੱਲਾ ਦਿੱਤਾ ਉਹਦਾ ਨਾਮ ਸੀ, ਕਹਿੰਦੇ ਉਹ ਵੀ ਇਸ ਇਲਾਕੇ ਵਿੱਚ ਵਿਚਰਨ ਲੱਗ ਪਿਆ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਪਤਾ ਲੱਗਾ ਤੇ ਗੁਰੂ ਨਾਨਕ ਸਾਹਿਬ ਕੋਲ ਗਿਆ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਕੋਲ ਗਿਆ, ਇੱਕ ਕਿਸਾਨ ਨੇ ਉਹਨੂੰ ਖਰਬੂਜਾ ਦਿੱਤਾ, ਦੋ ਖਰਬੂਜੇ ਦਿੱਤੇ ਛਕਣ ਵਾਸਤੇ। ਕਹਿੰਦੇ ਉਹ ਦੋ ਖਰਬੂਜੇ ਲੈ ਕੇ ਪਹੁੰਚ ਗਿਆ ਗੁਰੂ ਨਾਨਕ ਦੇਵ ਜੀ ਕੋਲ। ਹੁਣ ਇਸ ਫਕੀਰ ਦਾ ਕਈ ਵਿਦਵਾਨਾਂ ਨੇ ਨਾਮ ਇਹ ਵੀ ਲਿਖ ਦਿੱਤਾ, ਫਕੀਰ ਖਰਬੂਜਾ ਸ਼ਾਹ, ਕਿਉਂਕਿ ਖਰਬੂਜੇ ਤੋਂ ਹੀ ਸਾਰੀ ਘਟਨਾ ਚੱਲ ਪਈ। ਕਹਿੰਦੇ ਇਹ ਫਕੀਰ ਜਦੋਂ ਪਹੁੰਚਿਆ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠਾ, ਇੱਕ ਖਰਬੂਜਾ ਮਹਾਰਾਜ ਨੂੰ ਛਕਾਇਆ, ਇੱਕ ਆਪ ਛੱਕ ਗਿਆ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਅਧਿਆਤਮਕ ਦੀਆਂ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ। ਹੁਣ ਇੱਕ ਹੈ ਅਧਿਆਤਮ ਬਾਰੇ ਜਾਣਨਾ ਤੇ ਇੱਕ ਹੈ ਅਧਿਆਤਮ ਨੂੰ ਬਣਾਉਣ ਵਾਲਾ। ਇੱਕ ਨੇ ਕੋਈ ਸੇਵਾ ਕਰਕੇ ਫਕੀਰੀ ਕਮਾ ਕੇ ਅਧਿਆਤਮ ਨੂੰ ਜਾਣਿਆ, ਪਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਧਿਆਤਮ ਨੂੰ ਜਾਣਿਆ ਨਹੀਂ, ਬਣਾਇਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਅਧਿਆਤਮ ਬਾਰੇ ਜਣਾਉਂਦੇ ਆ। ਸੱਚੇ ਪਾਤਸ਼ਾਹ ਉਸ ਤਾਕਤ ਦੇ ਮਾਲਕ ਆ। ਕਹਿੰਦੇ ਜਦੋਂ ਫਕੀਰ ਦੀ ਗੁਰੂ ਨਾਨਕ ਸਾਹਿਬ ਦੇ ਨਾਲ ਵਿਚਾਰ ਗੋਸ਼ਟੀ ਹੋਈ ਤੇ ਮਹਾਰਾਜ ਨੂੰ ਕਹਿੰਦਾ, ਬਾਬਾ ਮੈਨੂੰ ਇਹ ਦੱਸ ਤੂੰ ਕੌਣ ਏ, ਤੂੰ ਹਿੰਦੂ ਏ ਕਿ ਮੁਸਲਮਾਨ ਏ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਭਾਵਿਤ ਹੋਇਆ ਸੀ, ਇਹਨੇ ਸੋਚਿਆ ਜੇ ਮੈਂ ਆਪਣਾ ਸੇਵਕ ਬਣਾ ਲਵਾਂ, ਆਪਣੇ ਨਾਲ ਰੱਖ ਲਵਾਂ ਤੇ ਮੇਰਾ ਤੇ ਮੇਰੀ ਮਤ ਦਾ ਬੜਾ ਪ੍ਰਚਾਰ ਹੋਵੇਗਾ। ਅੱਗੋ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਹਿੰਦੂ ਕਹਾਂ ਤਾਂ ਮਾਰੀਅਨ, ਮੁਸਲਮਾਨ ਵੀ ਨਾ, ਪਾਂਚ ਤੱਤ ਕੋ ਪੁਤਲਾ ਨਾਨਕ ਮੇਰਾ ਨਾ, ਨਾ ਹਿੰਦੂ ਨਾ ਮੁਸਲਮਾਨ, ਪੰਜਾਂ ਤੱਤਾਂ ਦਾ ਬਣਿਆ ਮਿੱਟੀ ਦਾ ਪੁਤਲਾ ਤੇ ਲੋਕ ਨਾਨਕ ਆਖਦੇ ਆ। ਇਹ ਖਿੱਜ ਗਿਆ, ਕਹਿੰਦਾ ਲੈ ਇਹ ਕੋਈ ਗੱਲ ਹੋਈ। ਕਹਿੰਦਾ ਤੂੰ ਕਹਿ ਵੀ ਤੂੰ ਇਸਲਾਮ ਦੇ ਮਤ ਦੇ ਵਿੱਚੋਂ ਹੈ ਤੇ ਜੇ ਨਹੀਂ ਗਾ ਤੇ ਫਿਰ ਇਸਲਾਮ ਦੇ ਵਿੱਚ ਆ ਜਾ। ਕਈ ਵਾਰ ਇਹ ਵੀ ਹੁੰਦਾ ਕਿਸੇ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਵੇਖ ਕੇ ਉਹਨੂੰ ਆਪਾਂ ਆਪਣੇ ਵੱਲ ਕਰਨਾ ਚਾਹੁੰਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਫਕੀਰ ਨੇ ਇਹ ਗੱਲ ਕਹੀ, ਮਹਾਰਾਜ ਕਹਿੰਦੇ ਨਾ ਭਾਈ, ਮੈਂ ਤੇ ਖੁਦਾ ਦਾ ਬਣਾਇਆ ਮਿੱਟੀ ਦਾ ਪੁਤਲਾ ਹਾਂ। ਫਕੀਰ ਖਿੱਚ ਗਿਆ, ਅਵਾ ਤਵਾ ਬੋਲਣ ਲੱਗਾ, ਕਹਿੰਦਾ ਕੱਢ ਮੇਰਾ ਖਰਬੂਜਾ, ਵਾਪਸ ਕਰ ਦੇ। ਉਹ ਜਿਵੇਂ ਕਿਸੇ ਨੂੰ ਕੋਈ ਪੰਜੀ ਦਿੱਤੀ ਹੋਵੇ ਨਾ ਤੇ ਉਹਦੇ ਨਾਲ ਜਦੋਂ ਮਤਭੇਦ ਹੋ ਜਾਵੇ, ਵਿਗੜ ਜਾਵੇ, ਪਹਿਲਾਂ ਤੇ ਖੇਡ ਵਿੱਚ ਪਿਆਰ ਦੇ ਵਿੱਚ ਆ ਕੇ ਮੋਹ ਵਿੱਚ ਆ ਕੇ ਦੇ ਲੈਂਦੇ ਆ, ਫਿਰ ਜਿਗਰਾ ਹੁੰਦਾ ਨਹੀਂ, ਫਿਰ ਕਹਿੰਦੇ ਜਦੋਂ ਵਿਗੜ ਜਾਂਦੀ ਕਹਿੰਦੇ ਕੱਢ ਮੇਰੇ ਖਰਬੂਜਾ। ਉਹ ਕਿਸੇ ਨੇ ਕੋਈ ਕੁੜਤਾ ਦਿੱਤਾ ਹੋਵੇ ਕਹਿੰਦਾ ਲਾਹ ਮੇਰਾ ਕੁੜਤਾ, ਕੋਈ ਪੰਜੀ ਦਿੱਤੀ ਹੋਵੇ ਕੱਢ ਮੇਰੀ ਪੰਜੀ। ਮਹਾਰਾਜ ਨੂੰ ਕਹਿੰਦਾ ਕੱਢ ਮੇਰਾ ਖਰਬੂਜਾ। ਮਹਾਰਾਜ ਕਹਿੰਦੇ ਉਹ ਤੇ ਹੁਣ ਛੱਕ ਗਿਆ, ਤੇਰੇ ਸਾਹਮਣੇ ਛਕਿਆ, ਤੂੰ ਵੀ ਛਕਿਆ, ਖਰਬੂਜਾ ਕਿਵੇਂ ਕੱਢਦੇ ਆ। ਕਹਿੰਦਾ ਮੇਰਾ ਖਰਬੂਜਾ ਹੁਣੇ ਕੱਢ, ਜੇ ਮੇਰੀ ਮਤ ਵਿੱਚ ਨਹੀਂ ਆਉਣਾ। ਅਵਾ ਤਵਾ ਬੋਲਣ ਲੱਗ ਪਿਆ। ਗੁਰੂ ਨਾਨਕ ਸਾਹਿਬ ਆਂਦੇ ਫਕੀਰਾ, ਖਰਬੂਜਾ ਤੇ ਤੂੰ ਵੀ ਖਾਧਾ, ਤੂੰ ਵੀ ਕੱਢ ਪਹਿਲਾਂ, ਫਿਰ ਮੈਂ ਵੀ ਕੱਢ ਦਿਆਂਗਾ। ਕਹਿੰਦਾ ਲੈ ਉਹ ਤਾਂ ਮੇਰਾ ਹੀ ਸੀ, ਮੈਂ ਖਾ ਗਿਆ, ਤੂੰ ਮੇਰਾ ਖਰਬੂਜਾ ਕੱਢ। ਮਹਾਰਾਜ ਕਹਿੰਦੇ ਫਕੀਰਾ ਖਰਬੂਜਾ ਤੇਰਾ ਕਿਵੇਂ ਹੋਇਆ, ਤੈਨੂੰ ਤਾਂ ਖੁਦ ਖਰਬੂਜਾ ਕਿਸਾਨ ਨੇ ਦਿੱਤਾ ਤੇ ਖਰਬੂਜਾ ਤੇ ਕਿਸਾਨ ਦਾ ਵੀ ਨਾ ਹੋਇਆ, ਕਿਸਾਨ ਦੇ ਵੀ ਖੇਤਾਂ ਵਿੱਚ ਉੱਗਿਆ ਤੇ ਖੇਤਾਂ ਦਾ ਵੀ ਨਾ ਹੋਇਆ, ਖੇਤਾਂ ਵਿੱਚ ਬੀਜ ਪਿਆ ਤੇ ਖਰਬੂਜਾ ਆਇਆ। ਤੇ ਫਕੀਰਾ ਜੇ ਫਕੀਰੀ ਕਮਾਉਣ ਤੁਰਿਆ ਹੀ ਹੈ ਫਿਰ ਤੇਰ ਮੇਰ ਛੱਡ ਦੇ, ਦੁਨੀਆਂ ਵਿੱਚ ਤੇ ਇਹ ਤਨ ਵੀ ਆਪਣਾ ਨਹੀਂ ਬਣਦਾ, ਇਹ ਮਿੱਟੀ ਵੀ ਆਪਣੀ ਨਹੀਂ ਬਣਦੀ, ਤੂੰ ਤਾਂ ਇੱਕ ਫਲ ਦੇ ਉੱਤੇ ਕ੍ਰੋਧ ਕਰਕੇ ਬਹਿ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਿਆ। ਪਰ ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਕਦੇ ਵੀ ਅਧਿਆਤਮ ਦੇ ਰਾਹ ਦੇ ਉੱਤੇ ਗੁਰੂ ਦੇ ਘਰ ਵਿੱਚ ਆ ਕਰਕੇ ਆਪਣਾ ਆਪ ਨਹੀਂ ਜਣਾਉਣਾ, ਹਮੇਸ਼ਾ ਇਹੀ ਭਾਵਨਾ ਰੱਖਣੀ ਹੈ ਕਿ ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਕਿ ਮੈਂ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ ਸੀ, ਗੁਰੂ ਨੇ ਮੇਰੀ ਲਾਜ ਰੱਖ ਲਈ ਹੈ, ਮੇਰੀ ਪੱਤ ਰੱਖ ਲਈ ਹੈ ਤੇ ਗੁਰੂ ਨੇ ਮੇਰੇ ਤੇ ਤਰਸ ਕਰਕੇ ਮੇਰੀ ਝੋਲੀ ਵਿੱਚ ਦਾਤ ਪਾ

ਮਹਾਰਾ ਸੱਚੇ ਪਾਤਸ਼ਾਹ ਦੀ ਨਿਮਰਤਾ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹਲਤ ਪਲਤ ਲੋਕ ਤੇ ਪਰਲੋਕ ਦੋਵੇਂ ਉਸ ਪ੍ਰਭੂ ਨੇ ਅਕਾਲ ਪੁਰਖ ਨੇ ਸਵਾਰ ਦਿੱਤੇ, ਮਿਹਰ ਕਰ ਦਿੱਤੀ, ਸੁਹੇਲੇ ਬਣਾ ਦਿੱਤੇ, ਪਰ ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਨਾ ਮੇਰਾ ਗੁਣ ਨਾ ਮੇਰਾ ਔਗਣ, ਮੇਰੇ ਔਗਣਾ ਦੀ ਵਿਚਾਰ ਨਹੀਂ ਕੀਤੀ। ਸਤਿਗੁਰੂ ਉਹ ਤੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਹਾਂ ਗੁਣ ਦੇ। ਜਿਨ੍ਹਾਂ ਕੋਲ ਇੱਕ ਵੀ ਗੁਣ ਨਾ ਹੋਵੇ, ਸਤਿਗੁਰੂ ਦਾ ਨਾਮ ਤੇ ਸਤਿਗੁਰੂ ਦੇ ਦਰਸ਼ਨ ਤੇ ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਬਖਸ਼ਦੇ ਆ। ਪਰ ਪੰਚਮ ਪਾਤਸ਼ਾਹ ਇੱਥੇ ਵੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਔਗਣਾਂ ਦੀ ਵੀ ਵਰਤੋਂ ਕਰਦੇ ਆ। ਖਾਲਸਾ ਜੀ ਦੇਖੋ, ਇੱਕ ਵਾਰ ਅਜਿੱਤਾ ਰੰਧਾਵਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ, ਕਹਿੰਦਾ, ਬਾਬਾ ਸਾਨੂੰ ਇਹ ਦੱਸ ਤੇਰਾ ਅਸਲੀ ਰੂਪ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੀ ਪੁੱਛਣਾ ਚਾਹੁੰਦੇ ਹੋ, ਸਿੱਧੀ ਤਰ੍ਹਾਂ ਪੁੱਛੋ। ਅਜਿੱਤਾ ਰੰਧਾਵਾ ਕਹਿਣ ਲੱਗਾ, ਬਾਬਾ ਜਦੋਂ ਤੇ ਸੁਣਿਆ ਤੂੰ ਬਾਬਰ ਵਰਗੇ ਬਾਦਸ਼ਾਹਾਂ ਦੇ ਨਾਲ ਜਾ ਕੇ ਗੱਲਾਂ ਕੀਤੀਆਂ, ਬਾਤਾਂ ਪਾਈਆਂ, ਵਿਚਾਰਾਂ ਕੀਤੀਆਂ, ਤੇ ਬਾਬਾ ਸੱਚਮੁੱਚ ਦੁਨੀਆਂ ਦੇ ਬਾਦਸ਼ਾਹ ਝੂਠੇ ਲੱਗਦੇ ਆ ਤੇ ਤੂੰ ਸੱਚਾ ਪਾਤਸ਼ਾਹ ਲੱਗਦਾ। ਬਾਦਸ਼ਾਹ ਤੇਰੇ ਸਾਹਮਣੇ ਬਾਦਸ਼ਾਹ ਨਹੀਂ, ਮੰਗਤੇ ਲੱਗਦੇ ਆ, ਤੇ ਤੂੰ ਸੱਚੀ ਮੁੱਚੀ ਬਾਦਸ਼ਾਹ ਲੱਗਦਾ। ਤੇ ਜੇ ਤੂੰ ਬ੍ਰਾਹਮਣਾਂ ਦੇ ਸਾਹਮਣੇ ਬਹਿ ਜਾਂਦਾ ਤੇ ਤੇਰੀਆਂ ਵਿਚਾਰਾਂ ਸੁਣ ਕੇ ਤੂੰ ਅਸਲੀ ਬ੍ਰਾਹਮਣ ਲੱਗਦਾ ਤੇ ਉਹ ਅਸਲੀ ਨਹੀਂ ਲੱਗਦੇ। ਜੇ ਤੂੰ ਜੋਗੀਆਂ ਦੇ ਸਾਹਮਣੇ ਬਹਿ ਜਾਂਦਾ ਬਾਬਾ, ਤੇ ਸੱਚੀ ਗੱਲ ਇਹ ਹੈ ਕਿ ਕੰਨ ਪੜਵਾ ਕਰਕੇ ਸੀਸ ਤੇ ਜਟਾਵਾਂ ਰਖਾਉਣ ਵਾਲੇ ਤੇ ਜੋਗੀ ਬਥੇਰੇ ਆ, ਸਵਾਹ ਮਲਾਉਣ ਵਾਲੇ ਜੋਗੀ ਤੇ ਬਥੇਰੇ ਆ, ਪਰ ਬਾਬਾ ਤੇਰੇ ਅੱਗੇ ਜਦੋਂ ਸਾਰੇ ਦੁਨੀਆਂ ਦੇ ਜੋਗੀ ਵੀ ਬਹਿ ਜਾਂਦੇ ਆ, ਉਹਨਾਂ ਜੋਗੀਆਂ ਦੀ ਜੋਗ ਮੰਡਲ ਦੇ ਵਿੱਚੋਂ ਵੀ ਤੂੰ ਸੱਚਾ ਜੋਗੀ ਜਾਪਦੈ। ਜੇ ਤੂੰ ਸਾਧੂਆਂ ਦੇ ਟੋਲੇ ਵਿੱਚ ਬਹਿਣਾ ਤੇ ਤੂੰ ਸੱਚਾ ਸਾਧੂ ਜਾਪਦੈ। ਜੇ ਤੂੰ ਕਦੇ ਬਗਦਾਦ, ਕਦੇ ਮੁਲਤਾਨ, ਕਦੇ ਉੱਚ ਸ਼ਰੀਫ ਦੇ ਪੀਰਾਂ ਵਿੱਚ ਬਹਿਣਾ ਤੇ ਸੱਚਮੁੱਚ ਉਹ ਪੀਰ ਨਹੀਂ ਬਲਕਿ ਤੂੰ ਜਾਹਰ ਪੀਰ ਜਾਪਦੈ। ਪਰ ਜਦੋਂ ਕਦੇ ਤੇਰੇ ਜਪਦੇ ਦਰਸ਼ਨ ਕਰੀਦੇ ਆ ਤੇ ਤੂੰ ਆਪਣੇ ਨਾਮ ਦੇ ਨਾਲ ਨੀਚ ਸ਼ਬਦ ਦੀ ਵਰਤੋਂ ਵੀ ਕਰ ਲੈਣਾ ਤੇ ਉਦੋਂ ਸਾਡਾ ਦਿਲ ਬੜਾ ਦੁਖਦਾ। ਤੂੰ ਤੇ ਨੀਚਾਂ ਨੂੰ ਉੱਤਮ ਕਰਨ ਵਾਲਾ ਹੈ, ਪਰ ਸੱਚੇ ਪਾਤਸ਼ਾਹ ਤੈਂ ਆਪਣੇ ਨਾਮ ਦੇ ਨਾਲ ਇਹ ਵੀ ਕਿਹਾ, ਨਾਨਕ ਨੀਚ ਕਹਿ ਵਿਚਾਰ, ਐਸੇ ਸ਼ਬਦ ਵੀ ਵਰਤੇ ਆ, ਤੇਰਾ ਅਸਲੀ ਸਰੂਪ ਕੀ ਹੈ। ਤੇ ਦੇਖੋ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅਜਿੱਤਿਆ, ਅਸਲ ਸਰੂਪ ਦੁਨੀਆਂ ਤੇ ਜੋ ਨਜ਼ਰ ਆ ਰਿਹਾ ਉਹ ਹੈ ਹੀ ਨਹੀਂ, ਜੋ ਨਜ਼ਰ ਨਹੀਂ ਆ ਰਿਹਾ ਬਸ ਉਹੀ ਅਸਲ ਸਰੂਪ ਹੈ, ਇੱਕ ਓਅੰਕਾਰ ਹੀ ਅਸਲ ਵਿੱਚ ਸਰੂਪ ਹੈ। ਤੇ ਜੇ ਤੂੰ ਪੁੱਛਦਾ ਨਾਨਕ ਕੌਣ ਹੈ, ਤੇ ਯਾਦ ਰੱਖ ਹਮ ਆਦਮੀ ਹਾਂ ਇੱਕਦਮੀ। ਇਹ ਹੈ ਗੁਰੂ ਦੀ ਵਡਿਆਈ ਕਿ ਗੁਰੂ ਆਪਣੀ ਹਸਤੀ ਨਹੀਂ ਬਣਾਉਂਦਾ ਬਲਕਿ ਸਿੱਖਾਂ ਨੂੰ ਆਪਣੀ ਹਸਤੀ ਮਿਟਾਉਣ ਦੀ ਜਾਚ ਸਿਖਾਉਂਦਾ ਹੈ। ਖਾਲਸਾ ਜੀ, ਇਹ ਗੁਣ ਸਾਡੇ ਵਿੱਚ ਵੀ ਹੋਣਾ ਚਾਹੀਦਾ ਕਿ ਆਪਣਾ ਆਪ ਖਤਮ ਕਰਕੇ ਸਦਾ ਗੁਰੂ ਦੀ ਹਸਤੀ ਨੂੰ ਵੱਡਿਆਂ ਕਰਕੇ ਜਾਣਨਾ ਚਾਹੀਦਾ। ਜਦੋਂ ਗੁਰੂ ਕੀ ਹਜ਼ੂਰੀ ਵਿੱਚ ਕੀਰਤਨੀਏ ਕੀਰਤਨ ਕਰਦੇ ਆ, ਇਹੀ ਪੜਦੇ ਆ ਕਿ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਉਸ ਵੱਡੇ ਦੀਆਂ ਵਡਿਆਈਆਂ ਵੱਡੀਆਂ ਹਨ ਜਿਹੜੀਆਂ ਇੱਕ ਜ਼ਬਾਨ ਦੇ ਨਾਲ ਨਹੀਂ ਕਹੀਆਂ।

0: ਸਤਿਗੁਰੂ ਨੂੰ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਬਚਨ ਕਰਦੇ ਅਟਲ ਬਚਨ ਨਾਨਕ ਗੁਰ ਤੇਰਾ, ਤੇਰਾ ਬਚਨ ਜੁਗੋ ਜੁਗ ਅਟਲ ਹੈ ਔਰ ਐਸਾ ਅਟਲ ਹੈ। ਜਦੋਂ ਗੁਰੂ ਸਾਡੇ ਕਰਮਾਂ ਨੂੰ ਜਗਾ ਦਿੰਦਾ, ਭਾਗ ਜਗਾ ਦਿੰਦਾ ਤੇ ਮਸਤਕ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸੋਹਣੇ ਕਰਮ ਲਿਖ ਦਿੰਦਾ, ਫਿਰ ਮਿਹਰ ਦੇ ਬਚਨ ਕਰ ਦਿੰਦਾ, ਉਹ ਮਿਹਰ ਦੇ ਬਚਨਾਂ ਨੂੰ ਫਿਰ ਕੋਈ ਵੀ ਨਹੀਂ ਮਾਰ ਸਕਦਾ, ਉਸ ਮਿਹਰ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਇਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਵਿੱਚ ਦਰਸਾਉਂਦੇ ਆ, ਭਾਈ ਜਿੱਥੇ ਕੋਈ ਤੇਰੀ ਸਹਾਇਤਾ ਲਈ ਨਾ ਖੜੇ ਉਦੋਂ ਸਤਿਗੁਰੂ ਤੇਰੀ ਸਹਾਇਤਾ ਲਈ ਖੜੇ ਹੋਣਗੇ। ਜਿਸ ਸਮੇਂ ਭਗਤ ਕਬੀਰ ਸਾਹਿਬ ਨੂੰ ਸੰਗਲਾਂ ਦੇ ਵਿੱਚ ਬੰਨ ਕੇ ਬਿਠਾ ਦਿੱਤਾ ਗਿਆ ਤੇ ਬਚਣ ਦਾ ਕੋਈ ਰਸਤਾ ਨਜ਼ਰ ਨਾ ਆਇਆ, ਉਸ ਸਮੇਂ ਉਹਨਾਂ ਨੇ ਉਸ ਰੱਬ ਨੂੰ, ਉਸ ਪਰਮਾਤਮਾ ਨੂੰ ਚੇਤੇ ਕੀਤਾ ਜਿਹੜਾ ਮਸਤ ਹਾਥੀ ਨਸ਼ੇ ਦੇ ਵਿੱਚ ਧੁੱਤ ਹੋਇਆ ਭਗਤ ਕਬੀਰ ਸਾਹਿਬ ਨੂੰ ਮਾਰਨ ਵਾਸਤੇ ਭੇਜਿਆ ਸੀ, ਉਹ ਹਾਥੀ ਹੀ ਨਮਸਕਾਰਾਂ ਕਰਦਾ ਭੱਜ ਗਿਆ ਤੇ ਉਸ ਸਮੇਂ ਭਗਤ ਕਬੀਰ ਸਾਹਿਬ ਨੂੰ ਪੁੱਛਿਆ ਇਹ ਕਿਹੜੀ ਕਰਾਮਾਤ ਦਿਖਾਈ ਹੈ ਤੇ ਉਹਨਾਂ ਨੇ ਕਿਹਾ ਮੇਰੀ ਕੋਈ ਕਰਾਮਾਤ ਨਹੀਂ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਰੀ ਦੀ ਵਡਿਆਈ ਹੈ ਕਿ ਕਬੀਰ ਦੀ ਜੈ ਜੈਕਾਰ ਹੋ ਰਹੀ ਹੈ। ਇਹੀ ਸਤਿਗੁਰੂ ਕਹਿੰਦੇ ਆਪਣੀ ਹਸਤੀ ਮਿਟਾ ਕਰਕੇ ਪਰਮਾਤਮਾ ਦੀ ਵਡਿਆਈ ਦੇ ਨਾਲ ਜੁੜੀਏ, ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰੀਏ। ਇੱਥੇ ਅੱਜ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਨੂੰ ਸੰਕੋਚਦੇ ਹੋਏ, ਆਪ ਸੰਗਤਾਂ ਤੋਂ ਖਿਮਾ ਮੰਗਦੇ ਹੋਏ ਹੁਣ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ 1110 ਅੰਗ ਦੇ ਉੱਤੇ ਚੱਲ ਰਹੀ ਹੈ। ਆਓ ਮਨੇ ਬਿਰਤੀਆਂ ਇਕਾਗਰ ਕਰਕੇ ਇਸ ਸ਼ਬਦ ਨੂੰ ਸਰਵਣ ਕਰੀਏ ਜੀ।
1: ਤੁਖਾਰੀ ਮਹੱਲਾ ਪਹਿਲਾ।
0: ਇਹ ਲੜੀਵਾਰ ਵਿਚਾਰ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਉੱਤੇ

0: ਜਿਵੇਂ ਕਿ ਦਿਨ ਤੇ ਰਾਤ ਦੇ ਅੱਠ ਪਹਿਰ, ਰਾਤ ਦੇ ਚਾਰ ਤੇ ਦਿਨ ਦੇ ਚਾਰ ਪਹਿਰ ਆ, ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਨੂੰ ਸਾਡੇ ਜੀਵਨ ਦੇ ਗੁੰਝਲਦਾਰ ਭੇਦ ਨੂੰ ਸਮਝਾਉਣ ਵਾਸਤੇ, ਜ਼ਿੰਦਗੀ ਦੇ ਗੁੰਝਲਦਾਰ ਭੇਦ ਨੂੰ ਸਮਝਾਉਣ ਵਾਸਤੇ ਵੱਖ ਵੱਖ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ, ਜਿੱਥੇ ਸਰੀਰ ਨੂੰ ਕਈ ਵਾਰ ਪਿੰਡ ਕਿਹਾ ਗਿਆ, ਕਿਤੇ ਪੰਜ ਵਕਾਰਾਂ ਨੂੰ ਚੋਰ ਕਿਹਾ ਗਿਆ, ਕਿਤੇ ਮਨ ਨੂੰ ਰਾਜਾ ਦੱਸਿਆ ਗਿਆ, ਕਿਤੇ ਮਨ ਨੂੰ ਬਾਂਦਰ ਦੱਸਿਆ ਗਿਆ। ਉੱਥੇ ਜ਼ਿੰਦਗੀ ਦੇ ਸਮੇਂ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਪਹਿਲੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ, ਸ੍ਰੀ ਰਾਗ ਦੇ ਅੰਦਰ ਜ਼ਿੰਦਗੀ ਨੂੰ ਚਾਰ ਪਹਿਰਾਂ ਵਿੱਚ ਵੰਡ ਕਰਕੇ ਸਮਝਾਉਣਾ ਚਾਹਿਆ। ਔਰ ਬੰਦੇ ਦੀ ਪਹਿਲੀ ਆਰਵਲਾ ਜਿਹੜੀ ਹੈ ਬਚਪਨ ਵਾਲੀ, ਜਿਹਦੇ ਵਿੱਚ ਸੋਝੀ ਕੋਈ ਨਹੀਂ ਹੁੰਦੀ, ਉਸ ਆਰਵਲਾ ਨੂੰ ਪਹਿਲੇ ਪੈਰ ਦੇ ਵਿੱਚ ਵੰਡ ਦਿੱਤਾ, ਜਵਾਨੀ ਨੂੰ ਵੰਡ ਦਿੱਤਾ, ਕੇਵਲ ਤੇ ਕੇਵਲ ਇਹ ਸਮਝਾਉਣ ਵਾਸਤੇ ਕਿ ਜਿਸ ਤਰ੍ਹਾਂ ਪਹਿਲਾ ਪੈਰ ਦਿਨ ਦਾ ਲੰਘ ਜਾਂਦਾ ਹੈ, ਜੇ ਬੰਦਾ ਕਿਸੇ ਨਸ਼ੇ ਵਿੱਚ ਮਸਤ ਹੋਵੇ, ਕਿਸੇ ਕੰਮ ਦੇ ਵਿੱਚ ਰੁੱਝਿਆ ਹੋਵੇ, ਤੁਸੀਂ ਮਹਿਸੂਸ ਕੀਤਾ ਹੋਵੇਗਾ ਜਦੋਂ ਤੇ ਵਿਹਲੇ ਬੈਠੇ ਹੋਵੋ, ਉਦੋਂ ਤਾਂ ਇੱਕ ਮਿੰਟ ਵੀ ਘੰਟਿਆਂ ਵਰਗਾ ਜਾਪਦਾ, ਤੇ ਜਦੋਂ ਕੋਈ ਕੰਮ ਹੋਵੇ, ਕੋਈ ਆ ਜਾਵੇ, ਤੇ ਘੰਟਿਆਂ ਬੱਧੀ ਬੈਠੇ ਰਹੀਏ ਤੇ ਇਸ ਤਰ੍ਹਾਂ ਲੱਗਦਾ ਇੰਨਾ ਸਮਾਂ ਲੰਘ ਗਿਆ ਪਤਾ ਹੀ ਨਹੀਂ ਲੱਗਾ। ਬਸ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜ਼ਿੰਦਗੀ ਜੀਵਨ ਲੰਘਦਾ ਜਾ ਰਿਹਾ, ਪਰ ਇਨਸਾਨ ਨੂੰ ਸਮਝ ਨਹੀਂ ਪੈ ਰਹੀ ਕਿ ਜਿਹੜਾ ਸਰੀਰ ਪਹਿਲਾਂ ਚੱਲ ਨਹੀਂ ਸੀ ਸਕਦਾ, ਜਿਸ ਸਰੀਰ ਨੇ ਪਹਿਲਾਂ ਰਿੜਨਾ ਸਿੱਖਿਆ, ਰਿੜਦੇ ਹੋਏ ਸਰੀਰ ਨੇ ਡਿੱਗਦੇ ਡਿੱਗਦੇ ਤੁਰਨਾ ਸਿੱਖਿਆ, ਤੋਤਲੀ ਜ਼ਬਾਨ ਨੇ ਤੋਤਲੇ ਸ਼ਬਦਾਂ ਨੂੰ ਬੋਲਣਾ ਸਿੱਖਿਆ, ਤੋਤਲੇ ਸ਼ਬਦਾਂ ਤੋਂ ਫਿਰ ਸਾਫ਼ ਸ਼ਬਦਾਂ ਨੂੰ ਬੋਲਣਾ ਸਿੱਖਿਆ, ਤੇ ਜੇ ਅੱਜ ਸਰੀਰ ਆਪਣੀ ਤਾਕਤ ਨਾਲ ਦੌੜ ਰਿਹਾ ਹੈ, ਜ਼ਬਾਨ ਬੋਲ ਰਹੀ ਹੈ, ਤੇ ਇਹ ਬਹੁਤੇ ਦਿਨ ਦੌੜੇਗਾ ਨਹੀਂ, ਬਹੁਤੇ ਦੇਰ ਬੋਲੇਗਾ ਨਹੀਂ, ਅਖੀਰ ਗੋਡੇ ਖੜ ਜਾਣੇ ਆ, ਨਸਾਂ ਨੇ ਜਵਾਬ ਦੇ ਦੇਣਾ, ਹੱਡੀਆਂ ਤੋਂ ਮਾਸ ਵੱਖਰਾ ਹੋ ਜਾਣਾ, ਜ਼ਬਾਨ ਦੇ ਵਿੱਚ ਤਾਕਤ ਕੋਈ ਨਹੀਂ ਰਹਿਣੀ। ਉਸ ਸਮੇਂ ਪਤਾ ਲੱਗੇਗਾ ਕਿ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਹੇ ਆ। ਇਸ ਲਈ ਸਤਿਗੁਰੂ ਇਸ ਸ਼ਬਦ ਦੇ ਅੰਦਰ ਆਪਣੇ ਜੀਵਨ ਨੂੰ ਚਾਰ ਪਹਿਰਾਂ ਦੇ ਵਿੱਚ ਵੰਡ ਕਰਕੇ ਸਾਨੂੰ ਸਮਝਾਉਣਾ ਕਰਦੇ ਆ ਕਿ ਜ਼ਿੰਦਗੀ ਕਿਸ ਤਰ੍ਹਾਂ ਲੰਘ ਰਹੀ ਹੈ।
1: ਵਖਰ ਰਾਖ ਮੋਈਏ ਆਵੇ ਵਾਰੀ ਰਾਮ,
0: ਪਹਿਲੇ ਪਹਿਰੇ ਨੈਣ ਸਲੋਨੜੀਏ ਰਹਿਣ ਅੰਧਿਆਰੀ ਰਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵਨ ਰਾਤ ਦੇ ਹਨੇਰੇ ਵਰਗਾ ਹੋ ਚੁੱਕਿਆ ਹੈ। ਜਿਸ ਤਰ੍ਹਾਂ ਬਿਲਕੁਲ ਰਾਤ ਦਾ ਘੁੱਪ ਹਨੇਰਾ ਹੋਵੇ ਸ਼ਹਿਰਾਂ ਵਿੱਚ, ਤੇ ਚਲੋ ਅੱਜ ਬਿਜਲੀ ਹੈ, ਕਈ ਇਸ ਤਰ੍ਹਾਂ ਦੇ ਪਿੰਡ ਨੇ ਜਿਨ੍ਹਾਂ ਸੜਕਾਂ ਦੇ ਉੱਤੇ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਹੁੰਦਾ, ਲਾਈਟ ਦਾ ਪ੍ਰਬੰਧ ਨਹੀਂ ਹੁੰਦਾ, ਤੇ ਰਾਤ ਦੇ ਹਨੇਰੇ ਦੇ ਵਿੱਚ ਬਿਨਾਂ ਕਿਸੇ ਚਾਨਣ ਤੋਂ ਜਦੋਂ ਕੋਈ ਲੰਘਦਾ ਨਾ, ਭਾਵੇਂ ਕਿ ਦਿਨ ਦੇ ਵਿੱਚ ਉਸ ਰਸਤੇ ਤੋਂ 50 ਵਾਰ ਲੰਘਿਆ ਹੋਵੇ, ਰਸਤਾ ਪੂਰਾ ਯਾਦ ਹੋਵੇ, ਤੇ ਦਿਨ ਦੇ ਚਾਨਣ ਦੇ ਵਿੱਚ ਅੱਖਾਂ ਬੰਦ ਕਰਕੇ ਰਸਤੇ ਤੋਂ ਲੰਘਦਾ ਹੋਵੇ, ਪਰ ਜਦੋਂ ਰਾਤ ਦਾ ਹਨੇਰਾ ਹੋਵੇਗਾ ਨਾ, ਜਿਹੜੇ ਰਸਤੇ ਤੋਂ ਦਿਨ ਦੇ ਚਾਨਣ ਦੇ ਵਿੱਚ ਅੱਖਾਂ ਬੰਦ ਕਰਕੇ ਲੰਘਦਾ, ਰਾਤ ਦੇ ਕੋਪ ਹਨੇਰੇ ਦੇ ਵਿੱਚ ਉਸੇ ਰਸਤੇ ਤੋਂ ਡਰਦਾ ਡਰਦਾ ਲੰਘੇਗਾ। ਇਹ ਨਹੀਂ ਵੀ ਰਸਤੇ ਦਾ ਨਹੀਂ ਪਤਾ, ਡਰ ਹੈ ਵੀ ਕਿਤੇ ਇੱਥੇ ਸੱਪ ਨਾ ਹੋਵੇ, ਇੱਥੇ ਕੋਈ ਕੀੜਾ ਪਤੰਗਾ ਨਾ ਹੋਵੇ, ਕਿਤੇ ਮੈਂ ਭਟਕ ਨਾ ਜਾਵਾਂ, ਕਿਤੇ ਰਸਤੇ ਤੋਂ ਥੱਲੇ ਨਾ ਉਤਰ ਜਾਵਾਂ, ਕਿਤੇ ਗਲਤ ਪਾਸੇ ਨਾ ਤੁਰ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਬਸ ਇਸੇ ਤਰ੍ਹਾਂ ਜੀਵਨ ਹੋ ਚੁੱਕਿਆ ਹੈ। ਜਿਸ ਤਰ੍ਹਾਂ ਇੱਕ ਸ਼ਬਦ ਆਉਂਦਾ ਭਗਤ ਸਾਹਿਬ ਦਾ, ਕਿੰਜ ਨਾ ਬੁੱਝੈ ਕਿੰਜ ਨਾ ਸੁੱਝੈ ਦੁਨੀਆ ਗੁੱਝੀ ਪਾਹੇ, ਸਾਈ ਮੇਰਾ ਚੰਗਾ ਕੀਤਾ ਨਾ ਹੀ ਤਾਂ ਹਮ ਵੀ ਦੱਜਾ ਆਹੇ। ਮਾਰ ਜਾਂਦੇ ਜੀਵਨ ਐਸਾ ਹੈ, ਕੁਝ ਸਮਝ ਵਿੱਚ ਹੀ ਨਹੀਂ ਆਉਂਦਾ। ਜਿਹੜੇ ਅੱਜ ਆਪਣੇ ਨੇ ਉਹਨਾਂ ਕੱਲ ਨੂੰ ਆਪਣੇ ਨਹੀਂ ਰਹਿਣਾ, ਤੇ ਜਿਹੜੇ ਅੱਜ ਬਗਾਨੇ ਆ ਪਤਾ ਨਹੀਂ ਕੱਲ ਨੂੰ ਆਪਣੇ ਹੋ ਜਾਣ, ਤੇ ਜਿਹੜੇ ਅੱਜ ਆਪਣੇ ਤੇ ਬਗਾਨੇ ਆ ਪਤਾ ਨਹੀਂ ਕੱਲ ਨੂੰ ਉਹ ਵੀ ਨਾ ਰਹਿਣ, ਤੇ ਉਹਨਾਂ ਤੋਂ ਪਹਿਲਾਂ ਕੀ ਪਤਾ ਮੈਂ ਵੀ ਨਾ ਰਵਾਂ। ਤੋ ਇਸ ਕਰਕੇ ਇਹ ਹਾਲਾਤ ਬਣ ਚੁੱਕੇ ਰਾਤ ਦੇ ਕੁੱਪ ਹਨੇਰੇ ਵਰਗੇ ਕਿ ਜੀਵਨ ਦਾ ਸਮਾਂ ਲੰਘਦਾ ਜਾ ਰਿਹਾ, ਪਰ ਅੰਦਰਲੇ ਨੈਣ ਅੰਦਰਲੇ ਨੇਤਰ ਨਹੀਂ ਖੁੱਲੇ, ਜਿਸ ਕਰਕੇ ਜੀਵਨ ਦੀ

ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਲੇ ਤਾਂ ਬੰਦਾ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ, ਪਰ ਜਦੋਂ ਸੱਦਾ ਆਇਆ ਅਕਾਲ ਪੁਰਖ ਵਾਹਿਗੁਰੂ ਦਾ, ਫਾਨੀ ਸੰਸਾਰ ਨੂੰ ਅਲਵਿਦਾ ਕਰਨਾ ਪਿਆ, ਉਸ ਸਮੇਂ ਫਿਰ ਤੈਨੂੰ ਕੌਣ ਜਗਾਏਗਾ ਜੇ ਤੂੰ ਹੁਣੇ ਨਾ ਜਾਗਿਆ। ਦੇਖੋ ਗੁਰਬਾਣੀ ਜਾਗਣ ਦੀ ਗੱਲ ਕਰਦੀ ਹੈ। ਜਿਸ ਤਰ੍ਹਾਂ ਸਤਿਗੁਰਾਂ ਦਾ ਇੱਕ ਸ਼ਬਦ ਆਉਂਦਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਕਿ ਮਨਾ ਜਾਗ, ਕਿੱਥੇ ਸੁੱਤਾ ਹੈ ਆ ਜਿਹੜਾ ਤਨ ਜਨਮ ਤੋਂ ਤੇਰੇ ਨਾਲ ਹੈ, ਇਹ ਤਨ ਨੇ ਵੀ ਤੇਰਾ ਸਾਥ ਨਹੀਂ ਦੇਣਾ। ਇਹੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ, ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋਵਤ ਕਾਹ ਮੋਹ ਨਿੰਦਰਾ ਮੈਂ, ਕਬਹੂ ਸੁਚਿਤ ਵਹਿ ਜਾਗੋ। ਬੰਦਾ ਦੋ ਤਰ੍ਹਾਂ ਦੀ ਨੀਂਦ ਸੋ ਜਾਂਦਾ, ਇੱਕ ਤਾਂ ਨੀਂਦ ਹੁੰਦੀ ਹੈ ਅਧਿਆਤਮਕ ਤੌਰ ਤੇ ਸੁੱਤਾ ਪਿਆ, ਹਰ ਬੰਦਾ ਅਧਿਆਤਮਕ ਤੌਰ ਤੇ ਸੋ ਜਾਂਦਾ, ਸਮਝ ਨਹੀਂ ਹੁੰਦੀ ਕਿ ਜੀਵਨ ਅਧਿਆਤਮ ਕਮਾਉਣ ਵਾਸਤੇ ਹੈ, ਜੀਵਨ ਗੋਬਿੰਦ ਨੂੰ ਮਿਲਣ ਵਾਸਤੇ ਹੈ, ਤੇ ਦੂਸਰਾ ਬੰਦਾ ਸਮਾਜ ਵਿੱਚ ਰਹਿਣ ਵਾਲਾ ਰਾਜਨੀਤਿਕ ਤੌਰ ਤੇ ਵੀ ਸੋ ਜਾਂਦਾ। ਰਾਜਨੀਤਿਕ ਲੋਕ ਆ ਕਰਕੇ ਰਾਜਨੀਤੀਆਂ ਦੇ ਨਾਲ ਲੋਕਾਂ ਦੇ ਉੱਤੇ ਜ਼ੁਲਮ ਕਮਾਉਂਦੇ ਆ, ਲੋਕਾਂ ਦੇ ਉੱਤੇ ਆ ਕੇ ਵੱਖ ਵੱਖ ਤਰ੍ਹਾਂ ਦੇ ਮਾਰੂ ਹਮਲੇ ਕਰਦੇ ਆ, ਪਰ ਗੁਲਾਮੀ ਦੀ ਨੀਂਦ ਵਿੱਚ ਸੁੱਤੇ ਹੋਏ ਲੋਕ ਕਦੇ ਵੀ ਉਸ ਗੱਲ ਦਾ ਜਵਾਬ ਨਹੀਂ ਦਿੰਦੇ। ਤੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰਮਤ ਅਧਿਆਤਮਕ ਤੌਰ ਤੇ ਧਾਰਮਿਕ ਤੌਰ ਤੇ ਸਾਨੂੰ ਜਗਾਉਂਦੀ ਹੈ, ਉੱਥੇ ਖਾਲਸਾ ਜੀ ਸਤਿਗੁਰਾਂ ਨੇ ਸਾਨੂੰ ਰਾਜਨੀਤਿਕ ਤੌਰ ਤੇ ਵੀ ਜਗਾਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਇਤਿਹਾਸ ਦੇ ਵਿੱਚ ਬਚਨ ਆਉਂਦੇ ਆ, ਗੁਰਸੁਧਾ ਸਰੋਵਰ ਤੱਟ ਵਿਸਾਲ, ਗੁਰ ਰਚਿਓ ਬੁੰਗਾ ਤਖ਼ਤ ਅਕਾਲ, ਦੁਨੀਆਂ ਦੇ ਤਖ਼ਤ ਸਮੇਂ ਦੇ ਅਧੀਨ ਆ, ਪਰ ਜਿਹੜਾ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਜਿਆ, ਦੁਨੀਆਂ ਦੇ ਤਖ਼ਤ ਮਿਟ ਸਕਦੇ ਆ, ਪਰ ਛੇਵੇਂ ਪਾਤਸ਼ਾਹ ਦਾ ਬਣਾਇਆ ਤਖ਼ਤ ਐਸਾ ਮਹਾਨ ਤਖ਼ਤ ਹੈ ਕਿ ਇਸ ਨੂੰ ਮਟਾਉਣ ਵਾਲੇ ਮਿਟ ਗਏ, ਪਰ ਅਕਾਲ ਤਖ਼ਤ ਦੀ ਜੈ ਜੈਕਾਰ ਅੱਜ ਵੀ ਵਿਸ਼ਵ ਭਰ ਦੇ ਵਿੱਚ ਗੂੰਜ ਰਹੀ ਹੈ। ਖਾਲਸਾ ਜੀ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਜਗਾਇਆ ਮੀਰੀ ਪੀਰੀ ਦਾ ਸਿਧਾਂਤ ਦੇ ਕਰਕੇ, ਪਹਿਲਾਂ ਰਾਜਨੀਤੀ ਕੀਤੀ ਜਾਂਦੀ ਸੀ ਧਰਮ ਨੂੰ ਗੁਲਾਮ ਬਣਾ ਕਰਕੇ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਦਾ ਨਿਸ਼ਾਨ ਲਾਇਆ, ਤੇ ਪੀਰੀ ਦਾ ਨਿਸ਼ਾਨ ਅੱਜ ਵੀ ਉੱਚਾ ਤੇ ਮੀਰੀ ਦਾ ਨਿਸ਼ਾਨ ਕੁਝ ਇੰਚ ਨੀਵਾ ਰੱਖਿਆ ਕਿ ਧਾਰਮਿਕ ਤੌਰ ਦੇ ਉੱਤੇ ਜਦੋਂ ਰਾਜਨੀਤੀ ਹੋਵੇ ਤੇ ਧਰਮ ਦੇ ਦਾਇਰੇ ਵਿੱਚ ਰਹਿ ਕੇ ਹੋਵੇ, ਨਾ ਕਿ ਧਰਮ ਨੂੰ ਗੁਲਾਮ ਬਣਾਇਆ ਜਾਵੇ। ਗੁਰੂ ਸਾਹਿਬ ਨੇ ਭਾਰਤ ਦੇ ਲੋਕਾਂ ਨੂੰ ਜਗਾਇਆ, ਤੇ ਦੇਖੋ ਅੱਜ ਵੀ ਜਿੱਥੇ ਸਮੇਂ ਸਮੇਂ ਸਿਰ ਸਰਕਾਰਾਂ ਪੰਥ ਦੇ ਉੱਤੇ ਹਮਲੇ ਕਰਦੀਆਂ, ਵੱਖ ਵੱਖ ਤਰ੍ਹਾਂ ਦੇ ਹਮਲੇ ਕੀਤੇ ਜਾਂਦੇ ਆ, ਕਦੇ ਅਬਦਾਲੀ ਚੜ ਕੇ ਆਇਆ, ਕਦੇ ਮੀਰ ਮੰਨੂ ਚੜ ਕੇ ਆਇਆ, ਕਦੇ ਮੱਸਾ ਰੰਗੜ ਚੜ ਕੇ ਆਇਆ, ਕਦੇ 84 ਦੇ ਵਿੱਚ ਕਿਸੇ ਹਕੂਮਤ ਨੇ, ਕਾਂਗਰਸ ਦੀ ਸਰਕਾਰ ਨੇ ਅਕਾਲ ਤਖ਼ਤ ਦੀ ਸ਼ਾਨ ਦੇ ਉੱਤੇ ਆ ਕਰਕੇ ਹਮਲੇ ਕਰਨੇ ਚਾਹੇ। ਉਸੇ ਤਰ੍ਹਾਂ ਅੱਜ ਵੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਨੂੰ ਚੁਣੌਤੀਆਂ ਦੇਣ ਦੇ ਇਰਾਦਿਆਂ ਦੇ ਨਾਲ ਆ ਕਰਕੇ ਹਮਲੇ ਕੀਤੇ ਜਾਂਦੇ ਆ, ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਆ ਕਿ ਜਿਸ ਕੀ ਸਾਜਨਾ ਹਮ ਕਰੀ ਖਾਸ ਆਪਣੇ ਹਾਥ, ਤਿਸ ਕੀ ਸੰਸਰ ਜੋ ਕਰੇ ਕੁਲ ਛੇਤੀ ਗਲ ਜਾਤ, ਕਿ ਜਿਸ ਦੀ ਸਿਰਜਣਾ ਸੀ ਆਪਣੇ ਹੱਥਾਂ ਨਾਲ ਕੀਤੀ ਹੈ, ਜੇ ਕੋਈ ਇਸ ਅਕਾਲ ਤਖ਼ਤ ਦੀ ਆਵਾਜ਼ ਨੂੰ ਦਬਾਉਣਾ ਜਾਵੇਗਾ ਉਹ ਤਾਂ ਮਿਟ ਜਾਵੇਗਾ, ਪਰ ਅਕਾਲ ਤਖ਼ਤ ਦੀ ਆਵਾਜ਼ ਨੂੰ ਕੋਈ ਨਹੀਂ ਦਬਾ ਸਕਦਾ। ਖਾਲਸਾ ਜੀ, ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਮੁੱਚੇ ਪ੍ਰਬੰਧ ਵੱਲੋਂ ਮੀਰੀ ਪੀਰੀ ਨਗਰ ਕੀਰਤਨ ਕੱਢ ਕੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਰਿਹਾ। ਮੈਂ ਇਹ ਬਾਤ ਤਾਂ ਕੀਤੀ ਹੈ, ਆਪਾਂ ਦੋ ਤਰ੍ਹਾਂ ਦੀ ਨੀਂਦ ਸੁੱਤੇ ਹਾਂ, ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ। ਰਾਜਨੀਤਿਕ ਤੌਰ ਤੇ

ਤਿਆਰ ਕਰਕੇ ਪੂਰੀ ਕਾਇਨਾਤ ਨੂੰ ਬਾਬੇ ਨਾਨਕ ਦੀ ਗੁਰਮਤ ਦੇ ਪਾਂਧੀ ਬਣਾਈਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਨ। ਮਹਾਰਾਜ ਕਹਿੰਦੇ ਹੁਣ ਸੁੱਤਾ, ਪਰ ਜਦੋਂ ਸੱਦਾ ਆ ਗਿਆ ਉਸ ਸਮੇਂ ਕਿਸੇ ਨੇ ਆ ਕੇ ਜਗਾਉਣਾ ਨਹੀਂ। ਤੇ ਯਾਦ ਰੱਖ, ਜਮ ਤੇਰੇ ਅੰਦਰ ਦੇ ਰਸ ਨੂੰ ਖਾ ਰਹੇ ਆ, ਚੂਸ ਰਹੇ ਆ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹੰਕਾਰਾ, ਜਿਹੜੇ ਨਾਮ ਦੇ ਰਸ ਨੂੰ ਆ ਕਰਕੇ ਲੁੱਟ ਕੇ ਲੈ ਜਾਂਦੇ।

0: ਵਿੱਚ ਚੋਰ ਆ ਜਾਵੇ ਪਤਾ ਹੀ ਨਹੀਂ ਲੱਗਦਾ ਜਦੋਂ ਤੱਕ ਖੜਕਾ ਨਾ ਹੋਵੇ। ਤੇ ਇੱਥੇ ਤੇ ਖੜਕਾ ਵੀ ਹੋ ਰਿਹਾ, ਦੁੱਖ ਵੀ ਆ ਰਹੇ, ਕਸ਼ਟ ਵੀ ਆ ਰਹੇ, ਤੇ ਬੰਦੇ ਨੂੰ ਸਮਝ ਨਹੀਂ ਪੈ ਰਹੀ ਕਿ ਕਸ਼ਟ ਦੁੱਖ ਇਸ ਕਰਕੇ ਆ ਰਹੇ ਆ ਕਿ ਮੈਂ ਗੁਰੂ ਦੇ ਰਾਹ ਤੇ ਪੂਰੀ ਤਰ੍ਹਾਂ ਨਹੀਂ ਤੁਰਦਾ, ਗੁਰੂ ਦੀ ਰਹਿਤ ਦਾ ਪੂਰੀ ਤਰ੍ਹਾਂ ਪੰਧ ਹੀ ਨਹੀਂ ਬਣਦਾ। ਇਸ ਲਈ ਮਹਾਰਾਜ ਕਹਿੰਦੇ ਤੇਰੀ ਪੱਤ ਨਹੀਂ ਰਹਿਣੀ ਜੇ ਚੋਰਾਂ ਨੇ ਆ ਕਰਕੇ ਪੂਰੀ ਤਰ੍ਹਾਂ ਲੁੱਟ ਰਿਹਾ। ਤੇ ਇਸ ਕਰਕੇ ਮੌਤ ਤੋਂ ਪਹਿਲਾਂ ਪਹਿਲਾਂ, ਇਸ ਲੁੱਟ ਤੋਂ ਪਹਿਲਾਂ ਪਹਿਲਾਂ ਤੂੰ ਇੱਕ ਵਸਤੂ ਲੁੱਟ ਲੈ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਰੱਬ ਦੇ ਨਾਮ ਦੀ ਲੁੱਟ ਲੱਗੀ ਹੈ, ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਕੇ, ਵਾਹਿਗੁਰੂ ਦੇ ਨਾਮ ਦੀ ਲੁੱਟ ਕਰਕੇ ਨਾਮ ਰੂਪੀ ਰਸ ਨੂੰ ਹਿਰਦੇ ਵਿੱਚ ਵਸਾ ਲੈ।
1: ਰਾਖਣ ਹਾਰਾ ਅਗਮ ਅਪਾਰਾ ਸੁਣ ਬੇਨੰਤੀ ਮੇਰੀ ਆ।
0: ਮਹਾਰਾਜ ਸੱਚੇ ਪਾਤਸ਼ਾਹ ਤਰੀਕਾ ਵੀ ਦੱਸਦੇ, ਕਹਿੰਦੇ ਆਪਣੇ ਜਪ ਤਪ ਨਾਲ ਨਹੀਂ ਬਚਿਆ ਜਾਣਾ, ਬੇਨਤੀ ਨਾਲ ਬਚਿਆ ਜਾਣਾ। ਜਿਵੇਂ ਕਿ ਇੱਕ ਵਾਰੀ ਗੁਰੂ ਨਾਨਕ ਦੇ ਮਹਾਰਾਜ ਜਦੋਂ ਪਰਖ ਦੀ ਘੜੀ ਲਿਆਂਦੀ, ਸੋਟਾ ਫੜਿਆ, ਮਹਾਰਾਜ ਤੁਰ ਪਏ ਜੰਗਲ ਵੱਲ ਨੂੰ, ਮਗਰੇ ਮਗਰੇ ਸਾਰੇ ਸਿੱਖ ਤੁਰ ਪਏ। ਜਿਹੜਾ ਸਿੱਖ ਅੱਗੇ ਆਵੇ ਮਹਾਰਾਜ ਡਾਂਗ ਗਿੱਟਿਆਂ ਤੇ ਮਾਰਨ, ਤੇ ਸਿੱਖ ਘਰ ਨੂੰ ਭੱਜ ਗਏ। ਕਹਿੰਦੇ ਉਸ ਸਮੇਂ ਤੁਰਦੇ ਰਹੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਿਛਾਂ ਨਿਗਾਹ ਮਾਰੀ ਤੇ ਕੇਵਲ ਭਾਈ ਲਹਿਣਾ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇ ਲੈਣਿਆ, ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ, ਤੂੰ ਕਿਉਂ ਨਾ ਗਿਆ? ਤੇ ਭਾਈ ਲਹਿਣਾ ਕਹਿੰਦਾ ਬਾਬਾ ਇਹ ਦੱਸ, ਤੇਰੇ ਚਰਨਾਂ ਤੋਂ ਬਿਨਾਂ ਮੇਰਾ ਟਿਕਾਣਾ ਕਿਹੜਾ ਹੈ? ਉਹਨਾਂ ਦੇ ਟਿਕਾਣੇ ਸਾਨੂੰ ਚਲੇ ਗਏ, ਪਰ ਬਾਬਾ ਮੇਰਾ ਟਿਕਾਣਾ ਤੇ ਤੇਰੇ ਚਰਨ ਨੇ। ਜਦੋਂ ਭਾਈ ਲਹਿਣੇ ਨੇ ਇਹ ਬਚਨ ਕੀਤਾ, ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਲਹਿਣਿਆ, ਸੱਚੀ ਗੱਲ ਇਹ ਹੈ, ਨਾਨਕ ਦਾ ਟਿਕਾਣਾ ਵੀ ਲਹਿਣੇ ਦਾ ਹਿਰਦਾ ਬਣ ਗਿਆ। ਸੋ ਇਸ ਤਰ੍ਹਾਂ ਬੇਨਤੀ ਦੇ ਵਿੱਚ ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆਵਾਂਗੇ, ਗੁਰੂ ਬਖਸ਼ਿਸ਼

ਸਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਸਮਝ ਇਸ ਕਰਕੇ ਨਹੀਂ ਪੈਂਦੀ ਇਸ ਜ਼ਿੰਦਗੀ ਦੀ ਰਾਤ ਦੇ ਹਨੇਰੇ ਦੀ, ਕਿਉਂਕਿ ਬੰਦੇ ਨੇ ਕਦੇ ਉੱਠ ਕੇ ਜਪ ਜੀ ਸਾਹਿਬ ਨਹੀਂ ਪੜਿਆ, ਸਿਮਰਨ ਨਹੀਂ ਕੀਤਾ। ਜਿਨ੍ਹਾਂ ਨੇ ਸਿਮਰਨ ਕੀਤਾ ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਜਿਨ੍ਹਾਂ ਅੰਮ੍ਰਿਤ ਬਾਣੀ ਪੜ੍ਹੀ ਹੈ ਉਹ ਅੰਦਰੋਂ ਵੀ ਜਾਗ ਗਏ ਤੇ ਬਾਹਰੋਂ ਵੀ ਜਾਗ ਗਏ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਆ। ਬਾਣੀ ਦੀ ਵਿਚਾਰ ਅਗਾਧ ਬੋਧ ਹੈ, ਇੱਕ ਤਾਂ ਕਿ ਕਰੋੜਾਂ ਜ਼ਬਾਨਾਂ ਦੇ ਨਾਲ ਵੀ ਸੰਪੂਰਨ ਅਰਥ ਵਿਚਾਰ ਨਹੀਂ ਹੋ ਸਕਦੇ, ਸਮਝਣ ਦਾ ਯਤਨ ਕੀਤਾ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਸਭ ਸੰਗਤਾਂ ਨੇ ਖਿਮਾ ਕਰਨੀ, ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ। ਆਪ ਸਭ ਸੰਗਤ ਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਅੱਜ ਦੇ ਦਿਨ ਲਈ ਆਸਾਂ ਉਮੀਦਾਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਹੋ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਾਂਝਾਂ ਪਈਆਂ ਨੇ। ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ, ਇਹ ਸਾਂਝਾਂ ਹੋਰ ਮਜ਼ਬੂਤ ਹੋਣ, ਆਪਸ ਦੇ ਵਿੱਚ ਪਿਆਰ ਸਰਸੋਖ ਬਣਿਆ ਰਹੇ। ਇਹ ਅਰਦਾਸ ਕਿ ਅੱਜ ਦੇ ਦਿਨ ਲਈ ਜੋ ਵੀ ਤੁਸੀਂ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਪਰਮਾਤਮਾ ਅੰਗ ਸੰਗ ਸਹਾਈ ਰਹੇ। ਆਓ ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਦੇ ਹਾਂ, ਅੱਜ ਦੇ ਦਿੱਤੇ ਇਸ ਦਿਨ ਦੇ ਲਈ ਸ਼ੁਕਰਾਨਾ ਕਰਦੇ ਹਾਂ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ ਸ਼ੁਕਰਾਨਾ ਕਰਦੇ ਹਾਂ, ਕੁਦਰਤ ਦੀਆਂ ਮਿਲੀਆਂ ਢੇਰ ਸਾਰੀਆਂ ਨਿਆਮਤਾਂ ਦੇ ਲਈ ਸ਼ੁਕਰਾਨਾ ਕਰਦੇ ਹਾਂ। ਯਾਦ ਕਰਦੇ ਹਾਂ ਕਿ ਕੌਣ ਸਾਡੇ ਆਸ ਪਾਸ ਜਿਹਦੀ ਵਜ੍ਹਾ ਕਰਕੇ ਸਾਡੇ ਚਿਹਰੇ 'ਤੇ ਖੁਸ਼ੀ ਹੁੰਦੀ, ਜਿਹੜੇ ਸਾਡੇ ਕੰਮਾਂ ਕਾਰਾਂ ਦੇ ਵਿੱਚ ਹੱਥ ਵੰਡਾਉਂਦੇ ਨੇ, ਉਹ ਜਿਹੜੇ ਸਾਡੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਦਦ ਲੈ ਕੇ ਆਉਂਦੇ ਨੇ, ਅਤੇ ਉਹ ਸਭ ਕੁਛ ਨੂੰ ਆਲੇ ਦੁਆਲੇ ਰੱਖਣ ਦੇ ਲਈ, ਉਹ ਸਾਰੇ ਰਿਸ਼ਤੇ ਨਾਤੇ ਦੇਣ ਦੇ ਲਈ, ਇਹ ਸਾਰੇ ਕੰਮ ਕਾਰ ਦੇਣ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ। ਅੱਜ ਦਾ ਇਹ ਦਿਨ ਮਿਲਿਆ, ਆਓ ਸ਼ੁਕਰਾਨੇ ਦੇ ਨਾਲ ਅੱਗੇ ਵੱਧਦੇ ਹਾਂ। ਅੱਜ 11 ਤਰੀਕ ਹੈ ਅਗਸਤ ਦਾ ਮਹੀਨਾ, ਅਤੇ 7:10 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਆਓ, ਉਸ ਰੱਬ ਦਾ ਨਾਂ ਲੈਂਦੇ ਹਾਂ, ਉਹਦਾ ਓਟ ਆਸਰਾ ਲੈਂਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ। ਅੱਗੇ ਮਿਲਦੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਜੀ ਆ ਆਸ ਕਰਦਾ ਕਿ ਸੁਣ ਦਿਨ ਆਪਣਾ ਤੁਸੀਂ ਰੇੜੇ ਪਾ ਲਿਆ ਹੋਊਗਾ ਘਰਾਂ ਦੇ ਵਿੱਚ ਸੜਕਾਂ 'ਤੇ ਉਹ ਕੰਮਾਂ ਕਾਰਾਂ ਦੇ ਉੱਤੇ ਜਿੱਥੇ ਵੀ ਕਿਤੇ ਉਹ ਉਸ ਰੱਬ ਦਾ ਸ਼ੁਕਰਾਨਾ ਮਨ ਦੇ ਵਿੱਚ ਜ਼ਰੂਰ ਰੱਖਿਓ, ਚਿਹਰੇ 'ਤੇ ਖੁਸ਼ੀ, ਚਿਹਰੇ 'ਤੇ ਮੁਸਕਰਾਹਟ ਜ਼ਰੂਰ ਰੱਖਿਓ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ, ਅੱਜ 11 ਤਰੀਕ ਹੈ, ਅਗਸਤ ਦਾ ਮਹੀਨਾ 2026, 7:23 ਹੋਏ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਸ਼ੁਰੂ ਹੋ ਚੁੱਕਾ ਉਸ ਰੱਬ ਦੇ ਓਟ ਆਸਰੇ ਦੇ ਨਾਲ। ਅਤੇ ਕਹਿੰਦੇ ਨੇ ਕਿ ਜਿਹੜਾ ਕੰਮ ਤੁਸੀਂ ਉਸ ਰੱਬ ਦੇ ਆਸਰੇ ਉਹਦਾ ਓਟ ਲੈ ਕੇ ਸ਼ੁਰੂ ਕਰਦੇ ਉਹ ਫਿਰ ਆਪ ਅੰਗ ਸੰਗ ਸਹਾਈ ਰਹਿੰਦਾ। ਸੋ ਫਿਰ ਉਹਨੂੰ ਹਾਜ਼ਰ ਨਾਜ਼ਰ ਜਾਣਦਿਆਂ ਅੱਜ ਦੇ ਇਸ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਅੱਜ ਦਾ ਇਹ ਸਫ਼ਰ ਲੰਮਾ ਚੱਲਣ ਵਾਲਾ, ਇਸ ਲੰਮੇ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਆਪਾਂ ਅੱਗੇ ਵੱਧਦੇ ਹਾਂ। ਅਤੇ ਜਦੋਂ ਸਾਥ ਹੋਵੇ ਕਿਸੇ ਦਾ ਤਾਂ ਫਿਰ ਸਫ਼ਰ ਕਹਿੰਦੇ ਕਿੰਨਾ ਵੀ ਔਖਾ ਹੋਵੇ, ਕਿੰਨਾ ਵੀ ਲੰਮਾ ਹੋਵੇ, ਉਹ ਫਿਰ ਔਖਾ ਲੱਗਦਾ ਨਹੀਂ ਹੈ। ਸੋ ਹਰ ਰੋਜ਼ ਦੀ ਤਰ੍ਹਾਂ ਇਸ ਸਫ਼ਰ ਦੇ ਉੱਤੇ ਅੱਗੇ ਨਿਕਲਦੇ ਹਾਂ। ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਮੌਸਮ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ। ਉਸ ਤੋਂ ਬਾਅਦ ਹੋਊਗੀ ਅੱਜ ਦੀ ਕਹਾਣੀ, 8 ਹੋਊਗੀ ਲਾਫਟਰ ਥੈਰੇਪੀ, 9 ਖਬਰਾਂ ਲੈ ਕੇ ਹਾਜ਼ਰੀ ਲਵਾਉਣਗੇ ਗੌਤਮ ਕਪਿਲ। ਅਤੇ ਇਸ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਤੁਹਾਡਾ ਸਫ਼ਰ 10 ਤੱਕ ਪਹੁੰਚ ਜੂਗਾ, ਅਤੇ 10-12 ਇੱਕ ਵਿਸ਼ਾ 7 ਸ਼ਬਦ ਸੁਖ ਪਰਮਾਰ ਜੀ। ਸੋ ਉਸ ਤੋਂ ਬਾਅਦ ਸਾਡੇ ਨਾਲ ਹੋਣਗੇ ਪ੍ਰੀਤਮ ਰੁਪਾਲ ਜੀ। ਭਾਰਤੀ ਖਬਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਸੋ ਕੁੱਲ ਮਿਲਾ ਕੇ ਸਾਡਾ ਹੈ ਤੁਹਾਡਾ ਇਹ ਸਫ਼ਰ ਕੋਈ 5-6 ਘੰਟੇ ਦਾ ਰਹਿਣ ਵਾਲਾ। ਅਤੇ ਆਓ ਫਿਰ ਇਸ ਲੰਮੇ ਸਫ਼ਰ ਦੇ ਵਿੱਚ ਉਸ ਰੱਬ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਹਾਂ। ਸਭ ਤੋਂ ਪਹਿਲਾਂ ਆਪਾਂ ਮੌਸਮ ਜਾਣਦੇ ਕਿੱਦਾਂ ਦੇ ਮੌਸਮ ਦੇ ਵਿੱਚ ਮੈਲਬਨ 'ਤੇ ਅੱਜ ਕਾਫ਼ੀ ਬਿਹਤਰ ਲੱਗ ਰਿਹਾ ਕੱਲ੍ਹ ਦੇ ਮੁਕਾਬਲੇ, ਪਿਛਲੇ ਦਿਨਾਂ ਦੇ ਮੁਕਾਬਲੇ। ਇੱਕ ਵੱਡਾ ਅੰਤਰ ਵੇਖਣ ਨੂੰ ਇਹ ਮਿਲੂਗਾ ਕਿ ਸਵੇਰੇ ਸਵੇਰੇ ਦੇ ਸਮੇਂ ਸਾਨੂੰ ਤਿੱਖੜ ਧੁੱਪ ਵੇਖਣ ਨੂੰ ਮਿਲ ਚੁੱਕੀ ਆ। ਤਿੱਖੜ ਧੁੱਪ ਨਹੀਂ ਕਹਿ ਸਕਦੇ, ਸੋਰੀ, ਚਾਨਣ ਕਹਿ ਸਕਦੇ ਹਾਂ ਆਪਾਂ। ਸੋ ਹੁਣ ਦਿਨ ਵੱਡੇ ਹੋ ਗਏ ਨੇ, ਇਹਦੀਆਂ ਨਿਸ਼ਾਨੀਆਂ ਤੁਹਾਨੂੰ ਦਿਖਣੀਆਂ ਸ਼ੁਰੂ ਹੋ ਗਈਆਂ। ਇਸ ਟਾਈਮ 11 ਦੇ ਆਸ ਪਾਸ ਤਾਪਮਾਨ ਆ, ਅਤੇ ਅੱਜ ਜ਼ਿਆਦਾ ਤੋਂ ਜ਼ਿਆਦਾ 15 ਤੱਕ ਜਾ ਸਕਦਾ। ਸੋ ਅੱਜ ਧੁੱਪ ਖਿੜੂਗੀ ਸੋਹਣੀ, ਅਤੇ ਨੌਰਥ ਵਾਲੇ ਪਾਸੇ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਸਵੇਰੇ ਸਵੇਰੇ ਜਾਂ ਫਿਰ ਦੁਪਹਿਰ ਤੋਂ ਪਹਿਲਾਂ ਪਹਿਲਾਂ ਹਵਾਵਾਂ ਵਗਣ ਦੇ ਆਸਾਰ ਨੇ, ਅਤੇ ਹਲਕੇ ਚਾਂਸ ਬਣ ਸਕਦੇ ਨੇ ਅੱਜ ਫਿਰ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਕਹਿ ਲਈਏ ਆਪਾਂ, ਰਾਤ ਦੇ ਸਮੇਂ ਮੀਂਹ ਦੇ। ਉਸ ਤੋਂ ਪਹਿਲਾਂ ਬਿਲਕੁਲ ਓਕੇ ਰਿਪੋਰਟ ਆ, ਕਲੀਅਰ ਆ। ਕੁੱਲ ਮਿਲਾ ਕੇ ਅੱਜ ਦਾ ਦਿਨ ਬੜਾ ਵਧੀਆ ਜਾਣ ਵਾਲਾ। ਅਤੇ ਆਪਾਂ ਸਿਡਨੀ ਵੱਲ ਨੂੰ ਝਾਤੀ ਮਾਰੀਏ ਤਾਂ ਸਿਡਨੀ ਦਾ ਤਾਂ ਇੱਥੋਂ ਵੀ ਵਧੀਆ, ਬੜੀ ਸੋਹਣੀ ਤਿੱਖੜ ਧੁੱਪ ਅਤੇ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦਾ ਵੀ 14 ਕੋਈ ਸਵੇਰੇ ਵੀ ਠੰਡ ਕੋਈ ਖਾਸ ਨਹੀਂ ਮਹਿਸੂਸ, ਚਾਹੇ ਤੁਸੀਂ 8 ਦੇ ਆਸ ਪਾਸ ਕਰ ਰਹੇ ਹੋ। ਵੈਸਟ ਵਾਲੇ ਪਾਸੇ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਪਰੇਸ਼ਾਨ ਕਰ ਸਕਦੀਆਂ ਨੇ। ਇੱਧਰ ਬ੍ਰਿਸਬੇਨ ਦੇ ਵਿੱਚ ਵੀ ਅੱਜ 24 ਤਾਪਮਾਨ ਚਲਿਆ ਜਾਣਾ, ਜ਼ਿਆਦਾ ਤੋਂ ਜ਼ਿਆਦਾ ਸੋਹਣੀ ਧੁੱਪ। ਵੈਸਟ ਵਾਲੇ ਪਾਸੇ 30-45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹੈ ਹਵਾਵਾਂ ਦੀ, ਅਤੇ 12-13 ਦੇ ਆਸ ਪਾਸ ਸਵੇਰੇ ਸਵੇਰੇ ਤਾਪਮਾਨ ਹੈ। ਪਰਥ ਅਰਲੀ ਅਰਲੀ ਮੋਰਨਿੰਗ, ਅਤੇ ਇੱਥੇ ਠੰਡ ਆ, 2 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਅਤੇ ਤਾਪਮਾਨ ਵੈਸੇ 3.6 ਡਿਗਰੀ ਸ਼ੋਅ ਹੋ ਰਿਹਾ, ਜ਼ਿਆਦਾ ਤੋਂ ਜ਼ਿਆਦਾ 17 ਤੱਕ ਜਾਊਗਾ। ਅਤੇ ਅੱਜ ਧੁੱਪ ਸੋਹਣੀ ਖਿੜੂਗੀ, ਅਤੇ ਐਡੀਲੇਡ ਦੇ ਵਿੱਚ ਅੱਜ 11 ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ, 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਮੀਂਹ ਦੇ ਚਾਂਸ 80%, 1-5 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਅਤੇ ਹਾਈ ਚਾਂਸ ਨੇ ਸ਼ਾਮ ਦੇ ਸਮੇਂ। ਅਤੇ ਹਵਾਵਾਂ ਇੱਥੇ ਵੀ ਤੇਜ਼ ਵਗ ਸਕਦੀਆਂ ਨੇ, ਨੌਰਥ ਅਤੇ ਨੌਰਥ ਵੈਸਟ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਸ਼ੋਅ ਕਰ ਰਿਹਾ। ਅਤੇ ਹੁਬਾਟ ਦੇ ਵਿੱਚ ਅੱਜ 15 ਜਾ ਸਕਦਾ ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਧੁੱਪ ਲੱਗਣ ਦੇ ਅਸਾਰ ਪੂਰੇ ਪੂਰੇ, ਅਤੇ 7.7 ਡਿਗਰੀ ਤਾਪਮਾਨ ਸ਼ੋਅ ਹੋ ਰਿਹਾ ਇਸ ਟਾਈਮ ਦੇ ਉੱਤੇ। ਅਤੇ ਕੈਨਬਰਾ ਵੱਲੋਂ ਚੱਲਦੇ ਹਾਂ, ਅਤੇ ਕੈਨਬਰਾ ਪਤਾ ਨਹੀਂ ਕਈ ਵਾਰੀ ਕਿਉਂ ਅੜ ਜਾਂਦਾ, ਠੰਡ ਬੜੀ ਹੁੰਦੀ ਹੈ ਨਾ ਕੈਨਬਰਾ ਦੇ ਵਿੱਚ, ਕੱਕਰ ਪਿਆ, ਕੋਰਾ ਪਿਆ, ਅਤੇ ਫਿਰ ਵੈਬਸਾਈਟ ਵੀ ਇੱਥੋਂ ਵਾਲੀ ਕਈ ਵਾਰੀ ਥੋੜ੍ਹਾ ਜਿਹਾ ਕਰ ਜਾਂਦੀ ਹੈ। ਚਲੋ 13 ਜਾ ਸਕਦਾ ਅੱਜ ਜ਼ਿਆਦਾ ਤੋਂ ਜ਼ਿਆਦਾ, ਅਤੇ ਅੱਜ ਧੁੱਪ ਇੱਥੇ ਵੀ ਸੋਹਣੀ ਲੱਗੂਗੀ, ਪਰ ਹਵਾਵਾਂ ਇੱਥੇ ਵੀ ਪਰੇਸ਼ਾਨ ਕਰਨਗੀਆਂ, ਹਨੇਰੀਆਂ ਕਹਿ ਲਈਏ ਆਪਾਂ। ਨੌਰਥ ਵੈਸਟ ਵਾਲੇ ਪਾਸੇ 25-40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਹੋ ਸਕਦੀ ਹੈ, ਅਤੇ ਇਸ ਟਾਈਮ 7.8 ਡਿਗਰੀ ਤਾਪਮਾਨ ਸ਼ੋਅ ਹੋ ਰਿਹਾ ਮਹਿਸੂਸ ਤੁਸੀਂ, 3.6 ਡਿਗਰੀ ਕਰ ਰਹੇ ਹੋ, ਜਾਣੀ ਕਿ ਠੰਡ ਹੈਗੀ ਆ ਪਰ ਓਨੀ ਨਹੀਂ ਜਿੰਨੀ ਪਿਛਲੇ ਦਿਨਾਂ 'ਚ ਰਹਿ ਕੇ ਗਈ ਆ। ਅਤੇ ਡਾਰਵਿਨ ਦੇ ਵਿੱਚ ਅੱਜ 30 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸ਼ੋਅ ਹੋ ਰਿਹਾ, ਇਸ ਟਾਈਮ ਮੌਜੂਦਾ 22-23 ਦੇ ਆਸ ਪਾਸ ਸਵੇਰੇ ਸਵੇਰੇ ਚਲਾ ਗਿਆ। ਸੋ ਇਹ ਮੌਸਮ ਦੀ ਜਾਣਕਾਰੀ ਸੀ ਸਾਡੇ ਕੋਲ, ਅਤੇ ਹੁਣ ਟ੍ਰੈਫਿਕ ਵੱਲ ਨੂੰ ਵਧਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲ ਜੇਕਰ ਕੋਈ ਵੀ ਜਾਣਕਾਰੀ ਹੈ ਅਤੇ ਉਹ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ 044-747-1674 0447171674 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਜਾਂ ਫਿਰ ਫੇਸਬੁੱਕ ਦੇ ਉੱਤੇ ਵੀ ਮੈਸੇਜ ਸਾਨੂੰ ਭੇਜ ਸਕਦੇ ਹੋ। ਅਤੇ ਇੱਧਰ ਜੋ ਸਾਡੇ ਕੋਲ ਜਾਣਕਾਰੀਆਂ ਵੈਬਸਾਈਟਾਂ ਦੇ ਰਾਹੀਂ ਆਈਆਂ ਨੇ ਉਹਦੇ ਉੱਤੇ ਇੱਕ ਝਾਤ ਮਾਰ ਲੈਂਦੇ ਹਾਂ। ਜੇਕਰ ਕੋਈ ਤੁਹਾਡੇ ਕੋਲ ਜਾਣਕਾਰੀ 20 ਕਰੋੜ ਤੱਕ ਪਹੁੰਚਾਉਣ ਵਾਲੀ ਆ ਅਤੇ 13-11-70 ਦੇ ਉੱਤੇ ਕਾਲ ਕਰ ਲਿਓ, ਕੋਈ ਐਮਰਜੈਂਸੀ ਹੋਊਗੀ ਤਾਂ ਹੀ 000 ਦੇ ਉੱਤੇ ਕਰਿਓ, ਅਤੇ ਆਪਣੀ ਆਪਸ ਵਿੱਚ ਕੋਈ ਸਾਂਝੀ ਕਰਨ ਵਾਲੀ ਆ ਅਤੇ ਉਹ ਤੁਹਾਨੂੰ ਨੰਬਰ ਆਪਾਂ ਦੱਸ ਚੁੱਕੇ ਹਾਂ, ਅਤੇ ਜੋ ਵੈਬਸਾਈਟ ਦੇ ਉੱਤੇ ਚੜ੍ਹ ਗਿਆ ਉਹ ਆਪਾਂ ਸਾਂਝਾ ਕਰਦੇ ਹਾਂ। ਇਸ ਟਾਈਮ ਕਾਲਡਰ ਫ੍ਰੀਵੇ ਤੋਂ ਇੱਕ ਅਪਡੇਟ ਆ ਰਹੀ ਆ, ਮੰਡੀ ਰੋਡ ਸਨਬਰੀ ਇੱਥੇ ਸੜਕ ਡੈਮੇਜ ਹੋਈ ਆ ਅਤੇ ਇੱਕ ਲੇਨ ਜਿਹੜੀ ਆ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਆ ਅਤੇ ਤੁਹਾਨੂੰ ਮਰਜ ਕਰਨ ਲਈ ਸਮਾਂ ਵਧੇਰੇ ਲੱਗ ਰਿਹਾ। ਸੋ ਇਸ ਕਰਕੇ ਤੁਸੀਂ ਮਰਜ ਕਹਿੰਦੇ ਨੇ ਕਿ ਧਿਆਨ ਦੇ ਨਾਲ ਕਰਿਓ, ਸਿਟੀ ਬਾਉਂਡ ਵਾਲੇ ਪਾਸਾ ਜਿਹੜਾ ਉਹ ਪ੍ਰਭਾਵਿਤ ਆ, ਕਾਲਡਰ ਫ੍ਰੀਵੇ ਸਨਬਰੀ ਦਾ ਇਲਾਕਾ। ਅਤੇ ਇੱਧਰ ਇੱਕ ਅਪਡੇਟ ਜਿਹੜੀ ਆ ਮਾਲਵਨ ਈਸਟ ਤੋਂ ਆ, ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਵਾ ਡੈਨੀਨੋਂਗ ਰੋਡ ਮਾਲਵਨ ਈਸਟ, ਅਤੇ ਇੱਥੇ ਲੈਫਟ ਲੇਨ ਬਲੋਕ ਆ ਆਊਟ ਬਾਉਂਡ ਵਾਲੇ ਪਾਸੇ ਦੀ ਡੈਨੀਨੋਂਗ ਰੋਡ ਮਾਲਵਨ ਈਸਟ, ਇਹ ਬਰਕ ਰੋਡ ਇੰਟਰਸੈਕਸ਼ਨ ਦੇ ਉੱਤੇ ਹੋਇਆ ਵਾ ਐਕਸੀਡੈਂਟ। ਅਤੇ ਇਸ ਟਾਈਮ ਮੌਜੂਦਾ ਇਹ ਪ੍ਰਭਾਵਿਤ ਕਰ ਰਹੀ ਆ ਟ੍ਰੈਫਿਕ ਨੂੰ, ਅਤੇ ਖਿਆਲ ਕਰਿਓ ਅਤੇ ਪੇਸ਼ੈਂਸ ਬਣਾਈ ਰੱਖੋ। ਇਸ ਤੋਂ ਇਲਾਵਾ ਈਸਟ ਲਿੰਕ ਮੈਲਬਾ ਟਨਲ ਦੇ ਵਿੱਚ ਵੀ ਕੋਈ ਪਰੇਸ਼ਾਨੀ ਦਿਖਾਈ ਦੇ ਰਹੀ ਹੈ, 40 ਮਿੰਟ ਪਹਿਲਾਂ ਦੀ ਅਪਡੇਟ ਹੈ। ਦੋ ਲੈਫਟ ਲੇਨ ਵਾਲੇ ਪਾਸੇ ਦੀਆਂ ਲਾਈਨਾਂ ਜਿਹੜੀਆਂ ਨੇ ਈਸਟ ਲਿੰਕ ਸਿਟੀ ਸਿਟੀ ਬਾਉਂਡ ਵਾਲਾ ਪਾਸਾ ਮੈਲਬਾ ਟਨਲ ਦੇ ਵਿੱਚ ਐਕਸੀਡੈਂਟ ਹੋਇਆ ਵਾ, ਅਤੇ ਟਨਲ ਦੇ ਵਿੱਚ ਐਕਸੀਡੈਂਟ ਦਾ ਮਤਲਬ ਸਾਨੂੰ ਪਤਾ ਹੀ ਹੈ ਸਵੇਰੇ ਸਵੇਰੇ। ਅਤੇ ਜੇਕਰ ਤੁਸੀਂ ਹਾਲੇ ਨਹੀਂ ਇੱਧਰ ਨੂੰ ਗਏ ਤਾਂ ਕਹਿੰਦੇ ਨੇ ਕਿ ਤੁਸੀਂ ਮਰੁੰਡਾ ਹਾਈਵੇ ਐਂਡ ਸਪਰਿੰਗਵੇਲ ਰੋਡ ਲੈ ਲਓ ਅਤੇ ਜ਼ਿਆਦਾ ਵਧੀਆ ਵਾ, ਇੱਥੇ ਥੋੜ੍ਹੀ ਜਿਹੀ ਗਹਿਮਾ ਗਹਿਮੀ, ਇੱਥੇ ਕੰਜੈਸ਼ਨ ਥੋੜ੍ਹੀ ਜਿਹੀ ਜ਼ਿਆਦਾ ਵਾ। ਅਤੇ ਬਾਕੀ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ, ਅਤੇ ਫਿਰ ਆਪਾਂ ਆਪਣੇ ਬਾਕੀ ਸਰੋਤਿਆਂ ਨਾਲ ਵੀ ਸਾਂਝੇ ਕਰ ਲੈਂਦੇ ਹਾਂ। ਅਤੇ ਇੱਧਰ ਜੇ ਆਪਾਂ ਸਿਡਨੀ ਵਾਲੇ ਪਾਸੇ ਚੱਲੀਏ ਤਾਂ ਕੌਨਕੋਰਡ ਵੈਸਟ ਹੋਮਬੁਸ਼ ਬੇ ਡਰਾਈਵ, ਜਿੱਦਾਂ ਹੀ ਤੁਸੀਂ ਵਿਕਟੋਰੀਆ ਐਵੀਨਿਊ ਲੰਘਦੇ ਹੋ ਅਤੇ ਦੋ ਕਾਰਾਂ ਆਪਸ ਦੇ ਵਿੱਚ ਟਕਰਾਈਆਂ ਨੇ, ਜਿਹਦੀ ਵਜ੍ਹਾ ਕਰਕੇ ਨੌਰਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ। ਅਤੇ ਬਾਕੀ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਠੀਕ ਆ ਸਵੇਰੇ ਸਵੇਰੇ ਦੇ ਹਿਸਾਬ ਦੇ ਨਾਲ। ਅਤੇ ਤੁਸੀਂ ਖਿਆਲ ਰੱਖਣਾ ਆਪਣਾ, ਇੱਕ ਯਲਾਂਬੀ ਰੋਡ ਦੇ ਉੱਤੇ ਵੀ ਇੱਕ ਕਾਰ ਜਿਹੜੀ ਆ ਉਹ ਜਾਂ ਤਾਂ ਐਕਸੀਡੈਂਟ ਹੋਇਆ ਵਾ ਅਤੇ ਜਾਂ ਫਿਰ ਇਹ ਖਰਾਬ ਹੋਈ ਹੈ। ਸੋ ਇਹਦਾ ਵੀ ਖਿਆਲ ਤੁਸੀਂ ਕਰਿਓ ਭਾਈ, ਨੌਰਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਇਹਦੇ ਕਰਕੇ ਵੀ ਪ੍ਰਭਾਵਿਤ ਹੈ, ਸਿਡਨੀ ਦੀ ਗੱਲ ਕਰਨੇ ਅਤੇ ਜ਼ਰੂਰ ਰੱਖਿਓ ਆਪਣਾ ਅਤੇ ਬਾਕੀਆਂ ਦਾ ਵੀ ਧਿਆਨ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ। ਮੋਬਾਈਲ ਦੇ ਉੱਤੇ ਬੇਨਤੀ ਆ ਵੀ ਉਂਗਲਾਂ ਨਾ ਤੁਹਾਡੀਆਂ ਜਾਣ, ਮੋਬਾਈਲ ਦੀ ਵਰਤੋਂ ਨਾ ਕਰਿਓ ਗੱਡੀ ਚਲਾਉਂਦੇ ਸਮੇਂ, ਇਹ ਤੁਹਾਨੂੰ ਮਹਿੰਗਾ ਪੈ ਸਕਦਾ, ਕੈਮਰੇ ਹਾਈਟੈਕ ਲੱਗੇ ਨੇ ਅਤੇ ਸਮੱਸਿਆ ਹੋਰ ਵੀ ਦੇ ਸਕਦੇ ਨੇ। ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਕਰ ਲਿਓ। ਅਤੇ ਬਾਕੀ ਤੁਹਾਨੂੰ ਪਤਾ ਹੀ ਆ ਭਾਈ ਸੜਕਾਂ ਦੇ ਉੱਤੇ ਆਪਾਂ ਕਿੱਦਾਂ ਵਿਚਰਨਾ। ਅਤੇ ਆਓ ਆਪਾਂ ਵੱਧਦੇ ਹਾਂ ਅੱਗੇ ਅਤੇ ਵੇਖਦੇ ਹਾਂ ਤੁਹਾਡੇ ਵੱਲੋਂ ਕੋਈ ਅਪਡੇਟ ਜੇ ਆਈ ਹੈ ਅਤੇ ਉਹ ਵੀ ਤੁਹਾਡੇ ਵੱਲੋਂ ਆਈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਸਕੀਰੇ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਔਖੀਆਂ ਘੜੀਆਂ ਆਉਣ, ਹੌਂਸਲਾ ਕਦੇ ਨਾ ਹਾਰੀਏ, ਹਰ ਸਵੇਰ ਨੂੰ ਇੱਕ ਨਵੀਂ ਉਮੀਦ ਦੇ ਨਾਲ ਸਵੀਕਾਰ ਕਰੀਏ, ਦੂਜਿਆਂ ਦੇ ਲਈ ਚੰਗਾ ਸੋਚੀਏ ਅਤੇ ਜੋ ਕੁਛ ਮਿਲਿਆ ਉਸ ਲਈ ਸ਼ੁਕਰਾਨਾ ਕਰੀਏ, ਸਰਬੱਤ ਦੇ ਭਲੇ ਦੀ ਅਰਦਾਸ, ਧੰਨਵਾਦ ਤੁਹਾਡਾ। ਅੰਮ੍ਰਿਤ ਜੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਸਾਰੇ ਸੁਣਨ ਵਾਲਿਆਂ ਦੇ ਲਈ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਬਹੁਤ ਵਧੀਆ ਦਿਨ ਰਹੇ। ਬਲਵੀਰ ਕੌਰ ਮਾਂਗੜ ਜੀ ਧੰਨਵਾਦ, ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਠੰਡ ਆ ਬਾਈ, ਅਤੇ ਛਕੋ ਫਿਰ ਕੋਈ ਮਤਲਬ ਗਰਮ ਗਰਮ ਕੋਈ ਚਾਹ ਦਾ ਪਿਆਲਾ, ਕੋਈ ਕੌਫੀ ਸ਼ੌਫੀ, ਕੋਈ ਹਲਦੀ ਦਾ ਚਮਚਾ ਪਾ ਕੇ ਅਤੇ ਠੰਡ ਠੁੰਡ ਫਿਰ ਥੋੜ੍ਹੀ ਜਿਹੀ ਸੈੱਟ ਹੋਵੇ। ਸ਼ਾਨੂ ਜੀ ਕਹਿੰਦੇ ਕਿ ਅੱਜ ਸਰਦਾਰ ਜੀ ਨੂੰ ਆਂਸਰ ਕਰਨਾ ਪੈਣਾ ਵਾ ਟ੍ਰੈਫਿਕ ਦੇ ਬਾਰੇ। ਇਹ ਤਾਂ ਗੱਲ ਸਹੀ ਹੈ ਤੁਹਾਡੀ ਭਾਈ, ਅੱਜ ਤਾਂ ਹਲੇ ਮੈਨੂੰ ਇਹ ਵੀ ਆਂਸਰ ਕਰਨਾ ਪੈਣਾ ਵੀ ਕੱਲ੍ਹ ਤੁਸੀਂ ਮੇਰਾ ਫੋਨ ਕਿਉਂ ਨਹੀਂ ਸੀ ਚੁੱਕਿਆ ਬਾਅਦ ਵਿੱਚ, ਉਦੋਂ ਤਾਂ ਚੱਲ ਮੈਂ ਬਾਥਰੂਮ ਗਿਆ ਸੀ ਅਤੇ ਬਾਅਦ 'ਚ ਕਿਉਂ ਨਹੀਂ ਚੁੱਕਿਆ। ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਰਿਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ ਟਾਰਨੇਟ ਤੋਂ ਮੈਸੇਜ ਕਰਦੇ ਨੇ ਅਤੇ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ। ਕੁਲਬੀਰ ਜੀ ਕਹਿੰਦੇ ਨੇ ਕਿ ਸਵੇਰ ਦੀ ਬਹੁਤ ਬਹੁਤ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ। ਅਤੇ ਵਾਹਿਗੁਰੂ ਜੀ ਸਾਰਿਆਂ ਘਰਾਂ ਦੇ ਵਿੱਚ ਖੁਸ਼ੀ ਤੰਦਰੁਸਤੀ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਲੈ ਕੇ ਆਉਣ। ਅਤੇ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਜੀ। ਇੱਧਰ ਆਪਣੇ ਦਰਦਾਂ ਦਾ ਕਹਿੰਦੇ ਨੇ ਕਿ ਆਪਣੇ ਦਰਦਾਂ ਦਾ ਉਲਾਂਭੇ ਨਾ ਦਿਆ ਕਰੋ ਖੁਦਾ ਨੂੰ, ਆਪਣੇ ਦਰਦਾਂ ਦੇ ਉਲਾਂਭੇ ਨਾ ਦਿਆ ਕਰੋ ਖੁਦਾ ਨੂੰ, ਕਿਉਂਕਿ ਕਈ ਵਾਰ ਉਹ ਛੋਟੇ ਛੋਟੇ ਦਰਦ ਦੇ ਕੇ ਵੱਡੇ ਹਾਦਸੇ ਟਾਲ ਦਿੰਦਾ। ਧੰਨਵਾਦ ਤੁਹਾਡਾ ਅੰਮ੍ਰਿਤ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਮਿਹਰ ਪਰਿਆਤ ਰੱਖੇ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘੇ, ਸ਼ੁਭ ਸਵੇਰ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮੰਡ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜਿੰਦਰ ਸਿੰਘ ਮੰਡ ਜੀ ਐਡੀਲੇਟ ਤੋਂ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਕੋਈ ਕਿੰਨਾ ਵੀ ਅਜੀਜ਼ ਹੋਵੇ ਦੋਸਤੋ, ਉਸਨੂੰ ਆਪਣਾ ਭੇਦ ਨਾ ਦਿਓ। ਲੋਕ ਲੋਹਾ ਚਬਾ ਕੇ ਹਜ਼ਮ ਕਰ ਸਕਦੇ ਨੇ ਪਰ ਦੂਜੇ ਦੀਆਂ ਗੱਲਾਂ ਨਹੀਂ ਕਰ ਸਕਦੇ। ਧੰਨਵਾਦ ਤੁਹਾਡਾ ਜਸਵਾਲ ਸਾਹਿਬ ਇੱਕ ਵਾਰੀ ਫਿਰ ਤੋਂ, ਸੋਹਣਾ ਪਿਆਰਾ ਮੈਸੇਜ। ਅਤੇ ਇੱਧਰ ਸੋਨਾ ਭੁੱਲਰ ਜੀ ਗੁੱਡ ਮੋਰਨਿੰਗ ਭੇਜਦੇ ਨੇ, ਬਜੀਲ ਤਵਾਲੀਆ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦਾ ਆਨੰਦਮਈ ਸ਼ਬਦ ਕੀਰਤਨ, ਗੁੱਡ ਮੋਰਨਿੰਗ ਸਾਰਿਆਂ ਦੇ ਲਈ। ਅਤੇ ਗੁਰਿੰਦਰ ਖਿੰਦਾ ਜੀ ਕਹਿੰਦੇ ਕਿ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਪਰਿਵਾਰ ਸਮੇਤ ਕਰਦੇ ਨੇ। ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ ਵੀਰਾ ਜੀ ਅੱਜ ਦੇ ਸ਼ਬਦ ਦੇ ਲਈ, ਅਤੇ ਧੰਨਵਾਦ। ਅਤੇ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਲਵਜੋਤ ਧੁਨਾ ਜੀ ਧੁਨਾ ਜ਼ਿਲੁਰ ਮੋਗੇ ਵਾਲੇ, ਜਿਨ੍ਹਾਂ ਨੇ ਹੁਣ ਇੱਧਰ ਤੁਰਗਨੀਨਾ ਦੇ ਵਿੱਚ ਵੀ ਸ਼ੋਰੂਮ ਖੋਲ੍ਹਤਾ, ਅਤੇ ਇੱਕ ਤੁਹਾਨੂੰ ਦੱਸਦੀ ਅਪਡੇਟ ਕਿ ਇਹਨਾਂ ਨੇ ਜਿਹੜਾ ਓਪਰੇਸ਼ਨ ਸੰਟੋਲ ਬੰਸਾਲਾ ਵਾ ਉਹ ਭਾਈ ਧੁਨਾ ਜ਼ਿਲੁਰ ਵਾਲਿਆਂ ਨੇ ਬੰਦ ਕਰਤਾ, ਅਤੇ ਉਹ ਹੁਣ ਸ਼ਿਫਟ ਕੀਤਾ ਵਾ ਤੁਰਗਨੀਨਾ ਦੇ ਵਿੱਚ ਪਾਲਮਜ਼ ਰੋਡ ਦੇ ਉੱਤੇ। ਅਤੇ ਵਧੇਰੇ ਜਾਣਕਾਰੀਆਂ ਤੁਸੀਂ ਧੁਨਾ ਜ਼ਿਲੁਰ ਸਰਚ ਮਾਰੋਗੇ ਅਤੇ ਤੁਹਾਨੂੰ ਵੈਬਸਾਈਟ 'ਤੇ ਮਿਲ ਜਾਣਗੀਆਂ। ਅਤੇ ਡੈਨੀਨੋਂਗ ਵਾਲੀ ਵੀ ਲੋਕੇਸ਼ਨ ਇਹਨਾਂ ਨੇ ਚੇਂਜ ਕੀਤੀ, ਹਾਲਾਂਕਿ ਉਸੇ ਹੀ ਗਲੀ ਦੇ ਵਿੱਚ ਨੇ, ਅਤੇ ਪਰ ਇੱਕ ਵਾਰੀ ਤੁਸੀਂ ਚੈੱਕ ਕਰ ਲਿਓ ਤੁਸੀਂ। ਬਾਕੀ ਰੇਡੀਓ 'ਤੇ ਜਲਦ ਤੁਹਾਡੇ ਨਾਲ ਨਵੀਂ ਐਡ ਅਤੇ ਨਵੀਂ ਜਾਣਕਾਰੀ ਸਾਂਝੀ ਕਰ ਦਿਆਂਗੇ। ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ, ਹਾਂਜੀ ਪਰਿਵਾਰ ਦੇ ਲਈ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਅਤੇ ਲਵਲੀ ਜਿਹਾ ਡੇ ਅਤੇ ਡਰਾਈਵ ਕੇਅਰਫੁਲੀ ਕਰਿਓ। ਅਤੇ ਬਹੁਤ ਸ਼ੁਕਰੀਆ ਜੀ ਹਰਮਿੰਦਰ ਢਿੱਲੋਂ ਜੀ, ਕਨੇਡਾ ਬੈਠੇ ਸਾਂਝਾ ਪਾ ਰਹੇ ਨੇ, ਅਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ। ਧੰਨਵਾਦ। ਕੁਲਵੰਤ ਸਿੰਘ ਬਾਠ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਅਤੇ ਇੱਧਰ ਅਨਾਹਤ ਅਤੇ ਹਰਗੁਨ ਯਾਨੀ ਕਿ ਓਬਰੋਏ ਸਿਸਟਰਸ ਵੀ ਕਹਿੰਦੀਆਂ ਨੇ ਕਿ ਆਪ ਸਭ ਦਾ ਦਿਨ ਚੰਗਾ ਚੰਗਾ ਹੋਵੇ। ਸਤਿ ਸ਼੍ਰੀ ਅਕਾਲ ਪੁੱਤਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਕਹਾਣੀ ਦੇ ਵਿੱਚ ਮਿਲਦੇ ਹਾਂ, ਇੱਕ ਨਿੱਕੀ ਜਿਹੀ ਬ੍ਰੇਕ। ਰੇਡੀਓ ਹਾਂਜੀ 1674 ਆ ਕੇ ਅੱਜ ਦੀ ਕਹਾਣੀ ਪੜ੍ਹਦੇ ਹਾਂ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋ ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਇੱਕ ਐਸੇ ਪੰਛੀ ਦੀ ਕਹਾਣੀ ਆ ਜਿਹਦੇ ਤੋਂ ਇਨਸਾਨ ਬੜਾ ਕੁਛ ਸਿੱਖ ਸਕਦਾ। ਤੁਸੀਂ ਅਕਸਰ ਹੀ ਸ਼ਾਇਦ ਅੰਗਰੇਜ਼ੀ ਦੇ ਵਿੱਚ ਕਿਸੇ ਨੂੰ ਕਹਿੰਦੇ ਸੁਣਿਆ ਹੋਵੇ, ਐਜ਼ ਡੈਡ ਐਜ਼ ਏ ਡੋਡੋ। ਅਸਲ ਦੇ ਵਿੱਚ ਇਹਦੇ ਪਿੱਛੇ ਕਹਾਣੀ ਕੀ ਸੀ ਅੱਜ ਆਪਾਂ ਉਹ ਜਾਣਦੇ ਹਾਂ। ਕਹਾਣੀ ਦੀ ਸ਼ੁਰੂਆਤ ਇੱਕ ਦੂਰ ਦਰੇਡੇ ਟਾਪੂ ਤੋਂ ਹੁੰਦੀ ਹੈ, ਪਰ ਅੰਤ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਆ ਕੇ ਜੁੜ ਜਾਂਦਾ। ਹਿੰਦ ਮਹਾਂਸਾਗਰ ਦੇ ਵਿੱਚ ਇੱਕ ਬੜਾ ਖੂਬਸੂਰਤ ਟਾਪੂ ਮਾਰੀਸ਼ਸ, ਇੱਥੇ ਇੱਕ ਪੰਛੀ ਰਹਿੰਦਾ ਸੀ। ਪੰਛੀ ਰਹਿੰਦਾ ਨਹੀਂ, ਅਸਲ ਦੇ ਵਿੱਚ ਕਹਿੰਦੇ ਨੇ ਕਿ ਇਸ ਪੰਛੀ ਦਾ ਰਾਜ ਸੀ ਇਸ ਟਾਪੂ ਦੇ ਉੱਤੇ। ਪੰਛੀ ਦਾ ਨਾਂ ਸੀ ਡੋਡੋ। ਸਦੀਆਂ ਤੱਕ ਉਹਦੇ ਆਲੇ ਦੁਆਲੇ ਨਾ ਕੋਈ ਸ਼ਿਕਾਰ ਕਰਨ ਦੇ ਲਈ ਆਇਆ, ਨਾ ਕੋਈ ਜਾਨ ਦਾ ਖਤਰਾ, ਜਿਉਂਦੇ ਰਹਿਣ ਦੇ ਲਈ ਕੋਈ ਖਾਸ ਸਖਤ ਮੁਕਾਬਲਾ ਵੀ ਨਹੀਂ। ਇਸ ਟਾਪੂ ਦੇ ਉੱਤੇ ਸਵਰਗ ਇਸ ਕਰਕੇ ਲੱਗਦਾ ਸੀ ਕਿਉਂਕਿ ਸਾਰੀਆਂ ਸੁੱਖ ਸੁਵਿਧਾਵਾਂ ਜ਼ਿੰਦਗੀ ਦੇ ਲਈ ਜ਼ਰੂਰੀ ਜੋ ਕੁਛ ਵੀ ਚਾਹੀਦਾ ਸੀ ਉਸ ਤੋਂ ਕਿਤੇ ਵਧੇਰੇ ਡੋਡੋ ਨੂੰ ਮਿਲਦਾ ਰਿਹਾ। ਜ਼ਿੰਦਗੀ ਇੰਨੀ ਜ਼ਿਆਦਾ ਸੌਖੀ ਸੀ, ਇੰਨੀ ਜ਼ਿਆਦਾ ਆਰਾਮਦਾਇਕ ਕਿ ਉਹਨੂੰ ਕਦੇ ਕਿਸੇ ਚੀਜ਼ ਦੇ ਲਈ ਬਹੁਤਾ ਸ਼ਾਇਦ ਸੋਚਣਾ ਹੀ ਨਹੀਂ ਪਿਆ। ਇੱਥੋਂ ਤੱਕ ਕਿ ਹੌਲੀ ਹੌਲੀ ਕਹਿੰਦੇ ਨੇ ਕਿ ਡੋਡੋ ਨੂੰ ਉੱਡਣ ਦੀ ਵੀ ਲੋੜ ਨਹੀਂ ਪਈ ਕਿਉਂਕਿ ਜਦੋਂ ਉੱਥੇ ਹੀ ਸਾਰਾ ਕੁਛ ਤੁਹਾਨੂੰ ਮਿਲ ਜਾਣਾ, ਬੈਠੇ ਬਿਠਾਏ ਸਾਰਾ ਖਾਣ ਨੂੰ, ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਅਤੇ ਫਿਰ ਇੱਦਾਂ ਦੇ ਹਾਲਾਤਾਂ ਦੇ ਵਿੱਚ ਚਾਹੇ ਇਨਸਾਨ ਹੋਵੇ ਅਤੇ ਚਾਹੇ ਪੰਛੀ ਚਾਹੇ ਜਾਨਵਰ, ਕੁਦਰਤ ਦੀ ਕੋਈ ਵੀ ਕਲਾਕ੍ਰਿਤੀ ਹੈ, ਕਹਿੰਦੇ ਨੇ ਉਹ ਫਿਰ ਆਰਾਮ ਦੀ ਅਵਸਥਾ ਦੇ ਵਿੱਚ ਆ ਕੇ ਆਪਣੀ ਬਰੀਡਿੰਗ ਸ਼ੁਰੂ ਕਰਦਾ, ਯਾਨੀ ਕਿ ਬੱਚੇ ਪੈਦਾ ਕਰਨੇ ਸ਼ੁਰੂ ਕਰਦਾ। ਇਸ ਵਜ੍ਹਾ ਕਰਕੇ ਸ਼ਾਇਦ ਇਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ। ਅਤੇ ਜਦੋਂ ਬੰਦਾ ਸੁੱਖ ਆਰਾਮ ਦੇ ਵਿੱਚ ਹੁੰਦਾ ਉਦੋਂ ਫਿਰ ਉਹ ਬਹੁਤ ਸਾਰੇ ਉਹ ਕੰਮ ਵੀ ਛੱਡ ਦਿੰਦਾ ਵਾ ਜਿਨ੍ਹਾਂ ਦੇ ਨਾਲ ਉਹਨੂੰ ਮੁਸ਼ਕਲ ਪੈਦਾ ਹੁੰਦੀ ਹੈ। ਇਸੇ ਵਜ੍ਹਾ ਦੇ ਕਰਕੇ ਡੋਡੋ ਨੇ ਉੱਡਣਾ ਵੀ ਛੱਡ ਦਿੱਤਾ ਕਿਉਂਕਿ ਖੰਭ ਕੀ ਕਰਨੇ ਆ ਉੱਡਣ ਦੇ ਲਈ। ਦੂਰ ਦਰੇਡੇ ਜੇਕਰ ਉਹਨੂੰ ਜਾਣਾ ਪੈਂਦਾ ਕੋਈ ਖਾਣਾ ਦਾਣਾ ਲੈਣ ਦੇ ਲਈ ਤਾਂ ਫਿਰ ਉਹ ਖੰਭਾਂ ਦਾ ਇਸਤੇਮਾਲ ਕਰਦਾ, ਪਰ ਕੁਦਰਤੀ ਦਿੱਤੀ ਇਸ ਇੱਕ ਵਡਮੁੱਲੀ ਦਾਤ ਨੂੰ ਉਹਨੇ ਵਰਤਣਾ ਹੀ ਛੱਡ ਦਿੱਤਾ। ਇਹ ਰਾਤੋਂ ਰਾਤ ਤਾਂ ਨਹੀਂ ਹੋਇਆ ਪਰ ਇੱਕ ਲੰਮਾ ਸਮਾਂ ਲੱਗਾ, ਦਹਾਕੇ ਲੱਗੇ, ਸਦੀਆਂ ਲੱਗੀਆਂ। ਹੌਲੀ ਹੌਲੀ ਹੌਲੀ ਹੌਲੀ ਖੰਭਾਂ ਨੂੰ ਭੁੱਲ ਗਿਆ ਕਿ ਉਹ ਕਿਹੜੇ ਕੰਮ ਨੇ। ਡੋਡੋ ਭੁੱਲ ਗਿਆ ਕਿ ਉਹਨੂੰ ਰੱਬ ਨੇ, ਕੁਦਰਤ ਨੇ ਖੰਭ ਕਿਹੜੇ ਕੰਮ ਦੇ ਲਈ ਦਿੱਤੇ ਨੇ। ਖੋਜ ਦੱਸਦੀ ਆ ਕਿ ਉਹਦੇ ਖੰਭ ਹੌਲੀ ਹੌਲੀ ਸੁੰਗੜਨੇ ਸ਼ੁਰੂ ਹੋ ਗਏ। ਉਹਦੇ ਅੰਦਰ ਅਗਲੀਆਂ ਪੀੜ੍ਹੀਆਂ ਆਉਂਦਿਆਂ ਆਉਂਦਿਆਂ ਹੌਲੀ ਹੌਲੀ ਕਲਾ ਮੁੱਕ ਗਈ ਜਿਹਦੇ ਨਾਲ ਉਹ ਉੱਡ ਸਕਦਾ ਸੀ। ਪਰ ਇਹ ਸਭ ਕੁਛ ਦੇ ਦਰਮਿਆਨ ਕੋਈ ਚਿੰਤਾ ਨਹੀਂ, ਬੇਪਰਵਾਹੀ, ਇੱਕ ਸੋਚ ਸ਼ਾਇਦ ਕਿ ਇਸ ਟਾਪੂ ਦੇ ਉੱਤੇ ਜੋ ਕੁਛ ਹੈਗਾ ਵਾ ਉਹ ਸਾਰਾ ਕੁਛ ਮਿਲ ਰਿਹਾ। ਇਹ ਸਾਡੀ ਧਰਤੀ ਹੈ, ਇਹ ਸਾਡਾ ਅਸਮਾਨ, ਇਹ ਸਾਡਾ ਪਰਿਵਾਰ, ਅਤੇ ਹੋਰ ਕਿਸੇ ਤੋਂ ਖਤਰਾ ਵੀ ਕਾਹਦਾ। ਇਸੇ ਤਰ੍ਹਾਂ ਦੇ ਨਾਲ ਆਜ਼ਾਦੀ ਦੇ ਨਾਲ ਬੇਖੌਫ ਡੋਡੋ ਉਸ ਟਾਪੂ ਦੇ ਉੱਤੇ ਘੁੰਮਦਾ ਰਿਹਾ। ਕਹਿੰਦੇ ਨੇ ਕਿ ਹੌਲੀ ਹੌਲੀ ਇੱਕ ਫਰਕ ਹੋਰ ਆਇਆ ਕਿ ਡੋਡੋ ਦਾ ਆਕਾਰ ਵੀ ਪਹਿਲਾਂ ਦੇ ਨਾਲੋਂ ਕਾਫੀ ਵੱਧ ਗਿਆ, ਉਹ ਕਾਫੀ ਮੋਟੇ ਤਾਜ਼ੇ ਹੋਣ ਲੱਗ ਪਏ। ਜਾਂ ਇੱਦਾਂ ਕਹਿ ਲਓ ਕਿ ਜਦੋਂ ਮਿਹਨਤ ਮੁਸ਼ੱਕਤ ਜ਼ਿਆਦਾ ਕਰਦੇ ਸੀ, ਉੱਡਦੇ ਸੀ, ਉਹਨਾਂ ਦੀ ਐਨਰਜੀ ਲੱਗਦੀ ਸੀ ਅਤੇ ਉਹਨਾਂ ਦਾ ਸਰੀਰ ਸਖਤ ਰਹਿੰਦਾ ਸੀ, ਉਹ ਆਕਾਰ ਦੇ ਵਿੱਚ ਇੰਨੇ ਜ਼ਿਆਦਾ ਨਹੀਂ ਸੀ, ਇੰਨੇ ਜ਼ਿਆਦਾ ਵੱਡੇ ਨਹੀਂ। ਹੁਣ ਇਸੇ ਤਰ੍ਹਾਂ ਦੇ ਨਾਲ ਜਦੋਂ ਸਾਡੀ ਜ਼ਿੰਦਗੀ ਵੀ ਬੜੀ ਆਰਾਮਦਾਇਕ ਪੜਾਅ ਦੇ ਵਿੱਚ ਚਲੇ ਜਾਂਦੀ ਹੈ ਅਤੇ ਆਪਾਂ ਸੋਚ ਸਕਦੇ ਹਾਂ ਕਿ ਉਦੋਂ ਆਪਾਂ ਕਿੱਦਾਂ ਦੇ ਹੁੰਦੇ ਹਾਂ। ਇਸ਼ਾਰਾ ਮਾਤਰ ਸਿਰਫ ਇਹ ਕਿ ਇਸ ਕਹਾਣੀ ਨੂੰ ਨਾਲ ਦੀ ਨਾਲ ਆਪਾਂ
ਆਪਣੀਆਂ ਆਪਣੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਆਪਾਂ ਨਿੱਤ ਰੱਬ ਦੇ ਕੋਲੋਂ ਮੰਗਦੇ ਹਾਂ ਉਹਨਾਂ ਦੇ ਨਾਲ ਜ਼ਰੂਰ ਜੋੜ ਜੋੜ ਕੇ ਨਾਲ ਰੱਖੀ ਜਾਇਓ, ਵੇਖੀ ਜਾਇਓ। ਉਸ ਤੋਂ ਬਾਅਦ ਇੱਕ ਸਮਾਂ ਉਹ ਆਇਆ ਜਦੋਂ ਇਨਸਾਨ ਦੇ ਵਿੱਚ ਇੱਕ ਹੋੜ ਵਧੀ, ਖਾਸ ਤੌਰ ਦੇ ਉੱਤੇ ਯੂਰਪੀਅਨ ਲੋਕਾਂ ਦੇ ਵਿੱਚ, ਗੋਰੇ ਲੋਕਾਂ ਦੇ ਵਿੱਚ ਇੱਕ ਹੋੜ ਵਧੀ ਕਿ ਉਹ ਬਾਹਰ ਦੂਸਰੀ ਦੁਨੀਆ ਦੇ ਵਿੱਚ ਜਾਣ, ਉੱਥੇ ਜਾ ਕੇ ਕਬਜ਼ਾ ਕਰਨ, ਆਪਣੇ ਰਿਸੋਰਸਿਸ ਹੋਰ ਜ਼ਿਆਦਾ ਵਧਾਉਣ, ਕਿਉਂਕਿ ਇੱਧਰ ਇਨਸਾਨ ਨੇ ਆਪਣੇ ਪਰਿਵਾਰ ਪਾਲਣ ਦੇ ਲਈ ਜਾਂ ਫਿਰ ਆਪਣੇ ਲਾਲਚ ਦੀ ਪੂਰਤੀ ਦੇ ਲਈ ਦੁਨੀਆ ਭਰ ਦੇ ਵਿੱਚ ਇੱਧਰੋਂ ਉੱਧਰ ਸਮੁੰਦਰਾਂ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ, ਅਲੱਗ ਅਲੱਗ ਟਾਪੂਆਂ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ। ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਸੋ ਡੋਡੋ ਦੇ ਇਸ ਟਾਪੂ ਦਾ ਵੀ ਸਮਾਂ ਇੱਕੋ ਜਿਹਾ ਨਹੀਂ ਰਿਹਾ। ਆਖਰ ਇੱਕ ਦਿਨ ਮੌਰੀਸ਼ਸ ਦੇ ਟਾਪੂ ਦੇ ਉੱਤੇ ਵਿਦੇਸ਼ੀ ਜਹਾਜ਼ ਉਤਰੇ, ਵਿੱਚੋਂ ਗੋਰੇ ਲੋਕ ਉਤਰੇ। ਉਹ ਸ਼ਾਂਤ ਟਾਪੂ ਜਿਹਦੇ ਵਿੱਚ ਡੋਡੋ ਬਿਲਕੁਲ ਭੁੱਲ ਚੁੱਕਾ ਸੀ ਕਿ ਇਨਸਾਨ ਮੈਨੂੰ ਕੋਈ ਨੁਕਸਾਨ ਪਹੁੰਚਾ ਸਕਦਾ, ਜਾਂ ਫਿਰ ਜਿੱਦਾਂ ਦਾ ਇਨਸਾਨ ਆਪ ਹੁੰਦਾ ਉੱਦਾਂ ਦਾ ਉਹ ਬਾਕੀ ਵੀ ਸਭ ਨੂੰ ਸਮਝ ਲੈਂਦਾ। ਕਹਿੰਦੇ ਨੇ ਇਨਸਾਨ ਨੇ ਜਦੋਂ ਇਸ ਟਾਪੂ ਦੇ ਉੱਤੇ ਪੈਰ ਧਰਿਆ ਤਾਂ ਉਹਨੂੰ ਖਾਣ ਲਈ ਕੁਛ ਚਾਹੀਦਾ ਸੀ। ਸਭ ਤੋਂ ਪਹਿਲਾਂ ਉਹਨੇ ਇਹੋ ਵੇਖਿਆ ਕਿ ਆਸਾਨ ਮੈਨੂੰ ਕੀ ਹੱਥ ਲੱਗ ਸਕਦਾ। ਸੋ ਉਹਨੇ ਡੋਡੋ ਨੂੰ ਫੜਿਆ, ਵੱਢਿਆ, ਧਰਿਆ, ਖਾਧਾ, ਅਤੇ ਇਹ ਸਭ ਤੋਂ ਆਸਾਨ ਸੀ, ਸਵਾਦ ਦੇ ਵਿੱਚ ਵੀ ਠੀਕ ਲੱਗਾ, ਸ਼ਾਇਦ ਕੁੱਕੜ ਵਰਗਾ ਲੱਗਾ ਹੋਵੇ। ਅੱਜ ਇੱਕ, ਕੱਲ੍ਹ ਦੋ, ਚਾਰ, ਇਸੇ ਤਰ੍ਹਾਂ ਦੇ ਨਾਲ ਗੁਰੇ ਲੋਕ ਉਸ ਟਾਪੂ ਦੇ ਉੱਤੇ ਜਾਂ ਫਿਰ ਇਨਸਾਨ ਉਸ ਟਾਪੂ ਦੇ ਉੱਤੇ ਡੋਡੋ ਨੂੰ ਵੱਢਦੇ ਗਏ, ਖਾਂਦੇ ਗਏ। ਪਰ ਡੋਡੋ ਨੇ ਆਪਣੇ ਆਪ ਦੇ ਲਈ, ਆਪਣੇ ਆਪਣੀਆਂ ਨਸਲਾਂ ਦੇ ਲਈ ਸ਼ਾਇਦ ਕੁਛ ਵੀ ਨਹੀਂ ਕੀਤਾ। ਕਰਨਾ ਵੀ ਕੀ ਸੀ, ਕਿਉਂਕਿ ਉਹ ਉੱਡਣਾ ਭੁੱਲ ਚੁੱਕਾ ਸੀ, ਉਹ ਭੱਜਣਾ ਭੁੱਲ ਚੁੱਕਾ ਸੀ। ਉਹਨੂੰ ਲੱਗਦਾ ਸੀ ਕਿ ਜ਼ਿੰਦਗੀ ਹੁਣ ਇਹੋ ਹੀ ਆ। ਬਦਕਿਸਮਤੀ ਇਹ ਸੀ ਕਿ ਡੋਡੋ ਲਈ ਉਹੀ ਹੁਣ ਦੁਨੀਆ ਸੀ, ਉਹਨੇ ਬਦਲਣਾ ਸਿੱਖਿਆ ਹੀ ਨਹੀਂ। ਨਤੀਜਾ ਇਹ ਹੋਇਆ ਕਿ ਕੁਛ ਹੀ ਸਾਲਾਂ ਦੇ ਵਿੱਚ ਇਹਨਾਂ ਦੀ ਪ੍ਰਜਾਤੀ ਧਰਤੀ ਤੋਂ ਹਮੇਸ਼ਾ ਦੇ ਲਈ ਖਤਮ ਹੋ ਗਈ। ਵਜ੍ਹਾ ਇਹ ਸੀ ਕਿ ਜੋ ਕੁਦਰਤ ਨੇ ਉਹਨਾਂ ਨੂੰ ਦਿੱਤਾ, ਜਿਹੜੀ ਕੁਦਰਤ ਨੇ ਉਹਨਾਂ ਨੂੰ ਕਾਬਲੀਅਤ ਦਿੱਤੀ ਸੀ, ਉਹਨੂੰ ਉਹਨਾਂ ਨੇ ਵਰਤਣਾ ਛੱਡ ਦਿੱਤਾ। ਸਾਡੀ ਜ਼ਿੰਦਗੀ ਦੇ ਸਮੁੰਦਰ ਦੇ ਵਿੱਚ ਵੀ ਸ਼ਾਇਦ ਇੱਦਾਂ ਦੇ ਜਹਾਜ਼ ਬਥੇਰੇ ਆਉਂਦੇ ਨੇ ਅਤੇ ਆ ਰਹੇ ਨੇ। ਉਹ ਜਹਾਜ਼ AI ਵੀ ਹੋ ਸਕਦਾ, ਅਚਾਨਕ ਆਈਆਂ ਕੁਛ ਕਿਸੇ ਕਿਸਮ ਦੀਆਂ ਪੈਸੇ ਦੇ ਪੱਖੋਂ ਕੋਈ ਮੁਸ਼ਕਲਾਂ ਹੋ ਸਕਦੀਆਂ ਨੇ, ਜਿਹਦੇ ਵਿੱਚ ਸਾਨੂੰ ਨੌਕਰੀ ਦੇ ਉੱਤੇ ਜਾਣਾ ਪੈ ਸਕਦਾ, ਰਿਸ਼ਤਿਆਂ ਦੇ ਵਿੱਚ ਆਏ ਬਦਲਾਅ ਹੋ ਸਕਦੇ ਨੇ। ਸਵਾਲ ਇਹ ਨਹੀਂ ਆ ਕਿ ਬਦਲਾਅ ਆਉਣਗੇ ਜਾਂ ਨਹੀਂ ਆਉਣਗੇ, ਜਾਂ ਕਦੋਂ ਕਹਾਉਣਗੇ, ਜਾਂ ਕਿੰਨਾ ਕੁ ਚਿਰ ਆਪਾਂ ਆਰਾਮਦਾਇਕ ਜ਼ਿੰਦਗੀ ਆਪਾਂ ਬਤੀਤ ਕਰਾਂਗੇ, ਜਾਂ ਫਿਰ ਸਾਨੂੰ ਆਰਾਮਦਾਇਕ ਇਹ ਆਰਾਮਦਾਇਕ ਮਹਿਸੂਸ ਹੁੰਦੀ ਵੀ ਆ ਜਾਂ ਨਹੀਂ ਹੁੰਦੀ। ਕਿਉਂਕਿ ਬੰਦਾ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਆਪਣਾ ਜੀਵਨ ਆਸਾਨ ਕਰੀ ਜਾਂਦਾ, ਉਹਨੂੰ ਉਸ ਆਸਾਨੀ ਦੇ ਵਿੱਚੋਂ ਵੀ ਮੁਸ਼ਕਲ ਲੱਭ ਜਾਂਦੀ ਹੈ, ਪਰ ਉਹ ਮੁਸ਼ਕਲ ਅਸਲ ਦੇ ਵਿੱਚ ਮੁਸ਼ਕਲ ਹੁੰਦੀ ਨਹੀਂ ਆ। ਮਨੋਵਿਗਿਆਨੀ ਦੱਸਦੇ ਨੇ ਕਿ ਇਨਸਾਨੀ ਸੁਭਾਅ ਆ, ਆਪਾਂ ਸੁੱਖ ਆਰਾਮ ਦੇ ਵਿੱਚੋਂ ਵੀ ਮੁਸ਼ਕਲ ਆਪਣੇ ਆਪ ਦੇ ਲਈ ਲੱਭ ਹੀ ਲੈਂਦੇ ਹਾਂ, ਚਾਹੇ ਉਹ ਅਸਲ ਦੇ ਵਿੱਚ ਮੁਸ਼ਕਲ ਹੁੰਦੀ ਨਹੀਂ ਆ। ਜਦੋਂ ਇਹ ਬਦਲਾਅ ਤੁਹਾਡੇ ਦਰਵਾਜ਼ੇ ਦੇ ਉੱਤੇ ਦਸਤਕ ਦੇਣਗੇ ਤਾਂ ਤੁਸੀਂ ਕੀ ਕਰੋਗੇ? ਕੀ ਉਦੋਂ ਤੱਕ ਤੁਹਾਡੇ ਖੰਭ ਕੰਮ ਕਰਦੇ ਹੋਣਗੇ? ਕੀ ਉਦੋਂ ਤੱਕ ਆਪਾਂ ਉੱਡਣਾ ਜਾਣਦੇ ਹੋਵਾਂਗੇ? ਇਹ ਇੱਕ ਖੂਬਸੂਰਤ ਸੱਚਾਈ ਆ ਜਿਹੜੀ ਸਾਨੂੰ ਵੀ ਸਿੱਖ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਹੈ। ਮਨੁੱਖ ਵੇਖਿਆ ਜਾਵੇ ਤਾਂ ਪੰਛੀ ਤਾਂ ਨਹੀਂ, ਪਰ ਆਸ ਪਾਸ ਸਾਡੇ ਹੁੰਦੇ ਵਰਤਾਰਿਆਂ ਦੇ ਵਿੱਚੋਂ ਆਪਾਂ ਬਹੁਤ ਕੁਛ ਸਿੱਖ ਤਾਂ ਜ਼ਰੂਰ ਸਕਦੇ ਹਾਂ। ਬਹੁਤ ਸਾਰੀਆਂ ਆਪਾਂ ਕਹਾਣੀਆਂ ਆਪਣੇ ਵੱਡੇ ਵਡੇਰਿਆਂ ਬਾਰੇ ਆਪਾਂ ਜ਼ਰੂਰ ਸੁਣੀਆਂ ਹੋਣਗੀਆਂ, ਵੱਡੇ ਵੱਡੇ ਯੋਧੇ, ਵੱਡੇ ਵੱਡੇ ਲੜਾਕੇ, ਵੱਡੇ ਵੱਡੇ ਸੈਨਾਪਤੀ, ਵੱਡੇ ਵੱਡੇ ਬੁੱਧੀਜੀਵੀ, ਉਹ ਲੋਕ ਜਿਨ੍ਹਾਂ ਨੇ ਪਹਾੜਾਂ ਦੇ ਨਾਲ ਮੱਥੇ ਲਾ ਲਏ, ਉਹ ਲੋਕ ਜਿਹੜੇ ਬਿਨਾਂ ਡਰੇ ਬਿਨਾਂ ਝਿਜਕੇ ਲੱਖਾਂ ਦੇ ਅੱਗੇ ਖਲੋ ਜਾਂਦੇ। ਕੀ ਆਪਾਂ ਅੱਜ ਉੱਦਾਂ ਦੇ ਹੈਗੇ ਹਾਂ?
ਕਿ ਇਨਸਾਨ ਅੱਜ ਉੱਦਾਂ ਦਾ, ਉਹ ਇਨਸਾਨ ਜਿਹੜਾ ਜੰਗਲਾਂ ਦੇ ਵਿੱਚ ਭੱਜ ਭੱਜ ਕੇ ਜਾਨਵਰਾਂ ਦਾ ਇੱਦਾਂ ਹੀ ਕਹਿੰਦੇ ਸ਼ਿਕਾਰ ਕਰ ਲੈਂਦਾ ਸੀ। ਹਥਿਆਰ ਤਾਂ ਉਹਨੇ ਬਾਅਦ ਵਿੱਚ ਹੌਲੀ ਹੌਲੀ ਬਣਾਉਣੇ ਸ਼ੁਰੂ ਕੀਤੇ, ਸੁੱਖ ਸੁਵਿਧਾਵਾਂ ਤਾਂ ਬਾਅਦ ਵਿੱਚ ਆਉਣੀਆਂ ਸ਼ੁਰੂ ਹੋਈਆਂ। ਜੰਗਲਾਂ ਦੇ ਵਿੱਚ ਰਹਿੰਦਾ ਇਨਸਾਨ ਵੀ ਕਹਿੰਦੇ ਨੇ ਕਿ ਇੱਕ ਸਮੇਂ ਜਾਨਵਰ ਹੀ ਸੀ, ਅੱਜ ਵੀ ਜਾਨਵਰਾਂ ਦੀ ਇੱਕ ਪ੍ਰਜਾਤੀ 'ਚ ਬਹੁਤੇ ਲਿਖਦੇ ਨੇ। ਇੱਕ ਜਾਨਵਰ ਦੂਸਰੇ ਜਾਨਵਰ ਨੂੰ ਜੇਕਰ ਮਾਰਦਾ ਸੀ ਖਾਂਦਾ ਸੀ ਤਾਂ ਸੋਚੀਏ ਕਿੰਨੀ ਮਿਹਨਤ ਕਰਦਾ ਹੋਊਗਾ, ਉਹਦੇ 'ਚ ਕਿੰਨਾ ਕਿੰਨਾ ਭੱਜਣ ਦੀ ਕਾਬਲੀਅਤ ਹੋਊਗੀ, ਕਿੰਨਾ ਤੇਜ਼ ਭੱਜਦਾ ਹੋਊਗਾ, ਕਿੰਨੀ ਕਿੰਨੀ ਉਹਦੇ 'ਚ ਤਾਕਤ ਹੋਊਗੀ ਕਿਸੇ ਦੂਸਰੇ ਜਾਨਵਰ ਦੇ ਨਾਲ ਲੜਨ ਦੀ। ਪਰ ਵੇਖਿਆ ਜਾਵੇ ਤਾਂ ਅੱਜ ਉਹਦੀ ਜ਼ਰੂਰਤ ਵੀ ਨਹੀਂ, ਅਤੇ ਅੱਜ ਉਹਨਾਂ ਬਲ ਵੀ ਨਹੀਂ, ਉਹਨਾਂ ਸਾਹਸ ਵੀ ਨਹੀਂ, ਉਨੀ ਹਿੰਮਤ ਵੀ ਨਹੀਂ। ਪਰ ਫਿਰ ਕੀ ਸਵਾਲ ਇਹ ਬਣਦਾ ਕਿ ਕੀ ਆਪਾਂ ਡੋਡੋ ਵਾਂਗੂ ਬੜੀਆਂ ਚੀਜ਼ਾਂ ਭੁੱਲਦੇ ਜਾ ਰਹੇ ਹਾਂ? ਜਿੱਦਾਂ ਜਿੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਰਾਮ ਆਉਂਦਾ, ਕੀ ਆਪਾਂ ਮਿਹਨਤ ਛੱਡਦੇ ਤਾਂ ਨਹੀਂ ਜਾ ਰਹੇ? ਬਹੁਤੀ ਦੂਰ ਨਾ ਜਾ ਕੇ ਜੇ ਆਪਾਂ ਆਪੋ ਆਪਣੇ ਸਰੀਰਾਂ ਵਾਲੀ ਝਾਤੀ ਮਾਰੀਏ ਤਾਂ ਜਿੰਨੀਆਂ ਰੱਬ ਨੇ ਸਾਨੂੰ ਸੁੱਖ ਸਹੂਲਤਾਂ ਦਿੱਤੀਆਂ ਨੇ, ਜਿਹੜੀਆਂ ਆਪਾਂ ਮੰਗ ਮੰਗ ਕੇ ਲਈਆਂ ਨੇ, ਦੁਆਵਾਂ ਕਰ ਕਰਕੇ ਲਈਆਂ ਨੇ, ਉਹ ਸਾਡੇ ਸਰੀਰ ਨੂੰ ਕੀ ਖਰਾਬ ਤਾਂ ਨਹੀਂ ਕਰ ਰਹੀਆਂ? ਕੀ ਆਪਾਂ ਵੀ ਬਲੋੜੇ ਐਵੇਂ ਖੰਭ ਤਾਂ ਨਹੀਂ ਪਟਾਈ ਜਾ ਰਹੇ? ਸਾਰੇ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਸਿੱਖਣ ਦੀ ਭੁੱਖ ਨਾ ਜਾਣ ਦਿਓ। ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਛ ਹੁਣ ਸੰਪੂਰਨ ਆ, ਜੋ ਕਿ ਕਦੇ ਵੀ ਇਨਸਾਨ ਨੂੰ ਲੱਗਦਾ ਘੱਟ ਆ, ਪਰ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਕੋਲ ਉਨਾ ਕੁ ਪੈਸਾ ਹੈਗਾ ਜਿਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਵੇ, ਤੁਹਾਨੂੰ ਲੱਗੇ ਕਿ ਇਹ ਨੌਕਰੀ ਮੇਰੇ ਲਈ ਹੁਣ ਠੀਕ ਆ, ਇਸ ਤੋਂ ਵੱਧ ਲਾਲਚ ਕੀ ਕਰਨਾ, ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡਾ ਕਾਰੋਬਾਰ ਹੁਣ ਬਹੁਤ ਵਧੀਆ, ਪਰ ਫਿਰ ਵੀ ਸਾਰਾ ਕੁਛ ਸੰਪੂਰਨ ਲੱਗਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਹਰ ਰੋਜ਼ ਇੱਕ ਨਵਾਂ ਗਿਆਨ ਜ਼ਰੂਰ ਦਿਓ। ਸਿੱਖਣ ਦੀ ਭੁੱਖ ਆਪਣੇ ਅੰਦਰ ਜ਼ਿੰਦਾ ਰੱਖੋ, ਕੁਛ ਨਾ ਕੁਛ ਇੱਦਾਂ ਦਾ ਜ਼ਰੂਰ ਕਰਦੇ ਰਹੋ ਜਿਹਦੇ ਨਾਲ ਹੱਡ ਪੈਰ ਤੁਹਾਡੇ ਹਿਲਦੇ ਰਹਿਣ, ਦਿਮਾਗ ਤੁਹਾਡਾ ਚੱਲਦਾ ਰਹੇ। ਕੋਈ ਵੀ ਕਿਸੇ ਵੀ ਕਿਸਮ ਦਾ ਦੁਨੀਆ ਦੇ ਵਿੱਚ ਬਦਲਾਅ ਆਉਂਦਾ, ਚਾਹੇ ਉਹ ਹੁਣ ਟੈਕਨੋਲੋਜੀ ਦਾ ਯੁੱਗ ਆ, ਕੋਸ਼ਿਸ਼ ਕਰੀਏ ਆਪਾਂ ਉਹਦੇ ਹਾਣੀ ਹੋਈਏ। ਜ਼ਿੰਦਗੀ ਦੇ ਵਿੱਚ ਬੰਦੇ ਕੋਲ ਦੋ ਹੀ ਰਾਸਤੇ ਹੁੰਦੇ ਆ, ਸ਼ਾਇਦ ਡੋਡੋ ਕੋਲ ਵੀ ਦੋ ਰਾਸਤੇ ਸੀ ਉਦੋਂ, ਜਾਂ ਤਾਂ ਉਹ ਆਪਣੇ ਸਕਿੱਲ ਫਿਰ ਦੁਬਾਰਾ ਤੋਂ ਡਿਵੈਲਪ ਕਰਦਾ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦਾ, ਭੱਜਣ ਦੀ ਉੱਡਣ ਦੀ ਕੋਸ਼ਿਸ਼ ਕਰਦਾ, ਹੋਰ ਨਹੀਂ ਕੁਛ। ਅਤੇ ਜੇਕਰ ਕੁਛ ਇੱਕ ਹੀ ਉਹਨਾਂ ਦੇ ਵਿੱਚੋਂ ਪੰਛੀ, ਕੁਛ ਇੱਕ ਹੀ ਡੋਡੋ ਉਹਨਾਂ ਦੇ ਵਿੱਚੋਂ ਕਾਮਯਾਬ ਹੋਏ ਹੁੰਦੇ, ਕੋਈ ਇੱਕ ਪਰਿਵਾਰ ਹੀ ਕਾਮਯਾਬ ਹੋਇਆ ਹੁੰਦਾ ਉਸ ਟਾਪੂ ਤੋਂ ਨਿਕਲ ਕੇ ਕਿਸੇ ਦੂਸਰੇ ਥਾਂ ਦੇ ਉੱਤੇ ਜਾਣ ਦੇ ਵਿੱਚ, ਅਤੇ ਸ਼ਾਇਦ ਉਹਨਾਂ ਦੀ ਬਰੀਡਿੰਗ ਅੱਜ ਵੀ ਅੱਗੇ ਚੱਲਦੀ ਰਹਿੰਦੀ। ਪਰ ਨਹੀਂ ਚੱਲੀ, ਅੱਜ ਦੁਨੀਆ ਦੇ ਉੱਤੇ ਸਿਰਫ ਇਹਨੂੰ ਕਹਾਣੀਆਂ ਦੇ ਵਿੱਚ ਯਾਦ ਕੀਤਾ ਜਾਂਦਾ, ਜਾਂ ਫਿਰ ਸਾਡੇ ਆਸਟ੍ਰੇਲੀਆ ਦੇ ਵਿੱਚ ਤਾਂ ਕੁਛ ਕੰਪਨੀਆਂ ਦਾ ਵੀ ਨਾਂ ਹੈ, ਕਿਉਂਕਿ ਸਾਰਿਆਂ ਨੇ ਤਾਂ ਚੱਲ ਕੀ ਕਰਨੇ ਸੀ, ਸ਼ਾਇਦ ਉਹਨਾਂ ਦੇ ਵਿੱਚੋਂ ਕੁਛ ਇੱਕ ਨੇ ਵੀ ਹਿੰਮਤ ਨਹੀਂ ਕੀਤੀ। ਸੋ ਦੋ ਹੀ ਤਰੀਕੇ ਸੀ, ਜਾਂ ਤਾਂ ਉਹ ਡਟ ਕੇ ਮੁਕਾਬਲਾ ਕਰਦੇ, ਮੁਕਾਬਲਾ ਕਰਨ ਜੋਗੇ ਬਿਲਕੁਲ ਨਹੀਂ ਸੀ, ਆਪਣੀ ਜਾਨ ਬਚਾਉਣ ਦੇ ਲਈ ਉਹ ਭੱਜਦੇ, ਆਪਣੇ ਸਕਿੱਲ ਦੁਬਾਰਾ ਡਿਵੈਲਪ ਕਰਦੇ, ਆਰਾਮ ਦੀ ਜ਼ਿੰਦਗੀ ਨੂੰ ਉਹ ਤਿਆਗ ਦਿੰਦੇ, ਪਰ ਉਹਨਾਂ ਨੇ ਉਹ ਰਾਹ ਨਹੀਂ ਚੁਣਿਆ। ਅਤੇ ਆਪਾਂ ਉਹਨਾਂ ਤੋਂ ਕੀ ਸਿੱਖਣਾ ਕਿ ਦੁਨੀਆ ਦੇ ਵਿੱਚ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਤਬਦੀਲੀ ਵੇਖਦੇ ਹਾਂ, ਉਸ ਤਬਦੀਲੀ ਤੋਂ ਭੱਜੋ ਨਾ। ਜੇ ਹੁਣ ਟੈਕਨੋਲੋਜੀ ਆਈ ਆ ਤਾਂ ਇੱਕ ਪਾਸੇ ਤਾਂ ਸਬਕ ਇਹ ਆ ਕਿ ਇਹਦੇ ਨਾਲ ਸਾਡੀ ਜ਼ਿੰਦਗੀ ਆਸਾਨ ਹੋ ਰਹੀ ਹੈ, ਇਹਦੇ ਨਾਲ ਆਪਾਂ ਆਪਣਾ ਸਰੀਰ ਹਿਲਾਉਣਾ ਛੱਡ ਦਿੱਤਾ, ਆਪਾਂ ਮਿਹਨਤ ਛੱਡੀ ਜਾਂਦੇ ਹਾਂ, ਅਤੇ ਦੂਸਰੇ ਪਾਸੇ ਇਹ ਵੀ ਆ ਕਿ ਕੋਈ ਵੀ ਕਿਸੇ ਕਿਸਮ ਦੀ ਕੋਈ ਤਬਦੀਲੀ ਆ ਅਤੇ ਉਹਦੇ ਤੋਂ ਭੱਜਣ ਦੀ ਲੋੜ ਨਹੀਂ, ਉਹਨੂੰ ਸਿੱਖਣ ਦੀ ਲੋੜ ਆ, ਕਿਉਂਕਿ ਜੇ ਆਪਾਂ ਸਮੇਂ ਦੇ ਹਾਣੀ ਨਹੀਂ ਹੁੰਦੇ ਤਾਂ ਤਾਂ ਵੀ ਜ਼ਿੰਦਗੀ ਦੇ ਵਿੱਚ ਵੱਡੀਆਂ ਸਮੱਸਿਆਵਾਂ ਆਉਂਦੀਆਂ ਨੇ। ਤੁਹਾਡੀ ਮਿਹਨਤ, ਤੁਹਾਡਾ ਹੁਨਰ, ਉਹੀ ਤੁਹਾਡੀ ਅਸਲ ਤਾਕਤ ਹੈ ਜੋ ਕੁਦਰਤ ਨੇ ਤੁਹਾਨੂੰ ਦੇ ਕੇ ਭੇਜਿਆ। ਜੇਕਰ ਉਹਨੂੰ ਆਪਾਂ ਤਿਆਗਦੇ ਨੇ, ਉਹਨੂੰ ਆਪਾਂ ਨਹੀਂ ਵਰਤਦੇ, ਤਾਂ ਕੁਦਰਤ ਉਹ ਵਾਪਸ ਵੀ ਲੈ ਲੈਂਦੀ ਹੈ। ਫੋਰ ਐਗਜ਼ਾਮਪਲ, ਜਿੱਦਾਂ ਸ਼ਾਇਦ ਸਾਡੀ ਪੀੜ੍ਹੀ ਵਾਲੇ ਸਮਝ ਸਕਦੇ ਹੋਣ, ਜਾਂ ਸਾਡੇ ਤੋਂ ਪਹਿਲਾਂ ਵਾਲੇ,
ਆਪਾਂ ਰੁੱਖਾਂ ਦੇ ਉੱਤੇ ਇੱਦਾਂ ਹੀ ਚੜ੍ਹ ਜਾਂਦੇ ਹਾਂ ਭੱਜ ਕੇ। ਆਪਾਂ ਕਦੀ ਅਮਰੂਦ ਤੋੜਨ ਦੇ ਲਈ ਜਾਂ ਫਿਰ ਜਾਮ ਨੂੰ ਤੋੜਨ ਦੇ ਲਈ, ਅੰਬ ਤੋੜਨ ਦੇ ਲਈ ਕਦੀ ਪੌੜੀਆਂ ਥੋੜ੍ਹੀ ਲਾਈਆਂ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਚੀਜ਼ ਵੇਖੋ ਅਤੇ ਤੁਹਾਡੇ ਬੱਚੇ ਤਾਂ ਕੀ, ਸ਼ਾਇਦ ਤੁਸੀਂ ਆਪ ਵੀ ਨਾ ਚੜ੍ਹ ਪਾਓ, ਕਿਉਂਕਿ ਸਾਡੇ ਅੰਦਰ ਹੁਣ ਡਰ ਪੈਦਾ ਹੋ ਗਿਆ, ਕਿਉਂਕਿ ਆਪਾਂ ਹੁਣ ਸੁੱਖ ਆਰਾਮ ਦੀ ਜ਼ਿੰਦਗੀ ਦੇ ਵਿੱਚ ਚਲੇ ਗਏ, ਸਾਡਾ ਉਹ ਹੁਨਰ ਲਗਭਗ ਜਾਂਦਾ ਰਿਹਾ। ਸ਼ਾਇਦ ਇੱਕ ਸਮਾਂ ਉਹ ਵੀ ਆਵੇ ਜਦੋਂ ਇਨਸਾਨ ਦੇ ਲਈ ਇੱਕ ਹੈਰਾਨੀ ਵਾਲੀ ਗੱਲ ਹੋਵੇ ਕਿ ਇਨਸਾਨ ਵੀ ਰੁੱਖ 'ਤੇ ਚੜ੍ਹ ਸਕਦਾ, ਜਾਂ ਫਿਰ ਬਹੁਤ ਵਿਰਲੇ ਲੋਕ ਹੀ ਰਹਿ ਜਾਣ ਜਿਹੜੇ ਇਹ ਕੰਮ ਕਰ ਸਕਦੇ। ਸੋ ਅੱਜ ਦੀ ਨਿੱਕੀ ਜਿਹੀ ਕਹਾਣੀ, ਡੋਡੋ ਦੀ ਕਹਾਣੀ, ਸੁਨੇਹਾ ਸਾਨੂੰ ਇਹੋ ਹੀ ਦਿੰਦੀ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨੂੰ ਹਮੇਸ਼ਾ ਗੱਲ ਲਾ ਕੇ ਰੱਖੋ। ਸਮੇਂ ਦੇ ਨਾਲ ਤਬਦੀਲੀ ਜੇਕਰ ਤੁਸੀਂ ਨਹੀਂ ਆਪਣੇ ਵਿੱਚ ਲਿਆਉਂਦੇ ਤਾਂ ਹੌਲੀ ਹੌਲੀ ਆਪਾਂ ਆਪਣਾ ਖਾਤਮਾ ਕਰਨ ਵੱਲ ਜਾ ਰਹੇ ਹੁੰਦੇ ਹਾਂ। ਆਰਾਮ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਆਰਾਮ ਦੇ ਆਦੀ ਹੋ ਜਾਣਾ, ਉੱਡਣਾ ਹੀ ਭੁੱਲ ਜਾਣਾ, ਇਹ ਸਭ ਤੋਂ ਵੱਡਾ ਖਤਰਾ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਸਟੂਅਰਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਮਨ ਦੇ ਉੱਤੇ ਬੋਝ ਆ, ਸਾਰਾ ਕੁਛ ਇੱਕ ਪਾਸੇ ਰੱਖ ਕੇ ਆਓ ਆਪਾਂ ਹੱਸਦੇ ਹਸਾਉਂਦੇ ਹਾਂ ਅਤੇ ਅੱਜ ਦੇ ਸਫ਼ਰ ਨੂੰ ਵਧੀਆ ਆਪਾਂ ਬਣਾਉਂਦੇ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ, ਆਪਾਂ ਜ਼ਰੂਰ ਹੱਸਾਂਗੇ। ਅਤੇ ਤੁਸੀਂ ਵੀ ਜ਼ਰੂਰ ਹੱਸਿਓ ਅਤੇ ਤੁਸੀਂ ਭਾਵੇਂ ਸਾਡੇ 'ਤੇ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ, ਕਿਉਂਕਿ ਮਤਲਬ ਸਿਰਫ ਸਾਡਾ ਸਵੇਰੇ ਸਵੇਰੇ ਹੱਸਣ ਦੇ ਨਾਲ ਆਪਣਾ ਮਨ ਖੁਸ਼ ਕਰਨ ਦੇ ਨਾਲ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
4: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਦੇ ਲਈ ਆ ਚੁੱਕੇ ਆ ਸਾਡੇ ਬੱਚੇ, ਜਿਹੜੇ ਕਿ ਸਾਨੂੰ ਹਸਾਉਣ ਦੇ ਲਈ ਤਿਆਰ ਆ। ਤੁਸੀਂ ਤਿਆਰ ਹੋ ਹੱਸਣ ਦੇ ਲਈ? ਜੇ ਸੱਚੀ ਤਿਆਰ ਹੋ ਤਾਂ ਕਹਿ ਦੋ ਹਾਂਜੀ ਹਾਂਜੀ ਹਾਂਜੀ
3: ਹਾਂਜੀ।
4: ਤੁਸੀਂ ਤਾਂ ਮਤਲਬ ਤਿਆਰ ਹੈ ਹੱਸਣ ਦੇ
3: ਲਈ? ਵੇਖੋ ਤਿਆਰ ਰਹਿਣਾ ਚਾਹੀਦਾ, ਉਹ ਵੀ ਠੰਡ ਦੇ ਵਿੱਚ, ਅਤੇ ਫਿਰ ਹੱਸ ਹੱਸ ਕੇ ਅਤੇ ਠੰਡ ਵੀ ਬੰਦੇ ਦੀ ਦੂਰ ਹੋ ਜਾਂਦੀ ਹੈ। ਅਤੇ ਆਓ ਫਿਰ ਆਪਾਂ ਹੱਸਦੇ ਹਾਂ। ਸਭ ਤੋਂ ਪਹਿਲਾਂ ਅਰਨਮ ਆ ਸਾਡੇ ਨਾਲ। ਅਰਨਮ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਫਿਰ ਮੰਨਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ।
5: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਅਰਨਵ, ਕਿੱਦਾਂ ਹਾਲ ਚਾਲ?
5: ਵਧੀਆ, ਤੁਹਾਡਾ ਕੀ ਹਾਲ ਆ?
3: ਸਾਡਾ ਵੀ ਠੀਕ ਆ,
4: ਹਾਲ ਤੇ ਠੀਕ ਆ,
3: ਬਹੁਤ ਵਧੀਆ। ਤੁਸੀਂ ਦੱਸੋ ਕੀ ਕਰਦੇ?
5: ਕੁਛ ਨਹੀਂ, ਸਿਰ ਵਾਉਂਦੇ
3: ਆ। ਅੱਛਾ, ਸਿਰ ਵਾਉਂਦੇ? ਓਕੇ ਓਕੇ ਓਕੇ ਓਕੇ ਓਕੇ, ਚਲੋ ਗੁੱਡ ਆ। ਵਾਹ ਲਿਆ ਕੇ ਵਿੱਚ ਰਹਿ ਗਿਆ?
5: ਵਾਹ ਲਿਆ, ਵਾਹ ਲਿਆ।
3: ਅੱਛਾ ਅੱਛਾ, ਮਿੱਡੀ ਹੋ ਗਈ? ਮਿੱਡੀ
5: ਹਾਂਜੀ,
3: ਕਰਦੇ ਹੋ ਮਿੱਡੀ ਕਿ ਨਹੀਂ?
5: ਕਿਹੜੀ ਚੀਜ਼ ਅੰਨ ਖਾਂਦੀ ਹੈ ਪਰ ਪਾਣੀ ਨਹੀਂ ਪੀਂਦੀ?
4: ਚੱਕੀ, ਆਟਾ ਪੀਸਣ ਵਾਲੀ ਚੱਕੀ।
3: ਤੁਸੀਂ ਤੇ ਨਿਆਣਿਆਂ ਦਾ ਨਾ ਸਵਾਦ ਹੀ ਖਰਾਬ ਕਰ ਦਿੰਦੇ, ਨਿਆਣੇ ਇਕੱਠੇ ਹੋ ਗਏ ਤੁਹਾਡੇ ਗਲ ਪੈ ਜਾਣਗੇ।
4: ਨਹੀਂ ਪਤਾ ਕੀ ਆ, ਮੈਨੂੰ ਲੱਗਦਾ ਮੈਂ ਤਾਂ ਗੈਸ ਮਾਰਦੀ ਹਾਂ, ਮੈਨੂੰ ਪਤਾ ਨਹੀਂ ਹੁੰਦਾ।
3: ਅੱਛਾ, ਓਕੇ।
4: ਮੈਂ ਗੈਸ ਮਾਰਦੀ ਹੁੰਦੀ ਹਾਂ ਤੇ ਜੇ ਕਈ ਵਾਰੀ ਪਹਿਲਾ ਗੈਸ ਲੱਗ ਜਾਂਦਾ, ਕਈ ਵਾਰੀ ਦੂਜਾ, ਕਈ ਵਾਰੀ ਤੀਜਾ। ਹਲੋ ਅਰਨਵ,
3: ਵਧੀਆ, ਸਾਡੇ ਕੋਲ ਤਾਂ ਗੈਸ ਵੀ ਨਹੀਂ ਵੱਜਦਾ। ਥੈਂਕ ਯੂ ਅਰਨਵ,
5: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ,
4: ਹੈਵ ਅ ਨਾਈਸ ਡੇ, ਬਾਏ ਬਾਏ।
3: ਕਿਉਂ, ਮੈਂ ਤਾਂ ਸੌਰੀ ਹਾਂ ਬੁੱਤ ਦਿੱਲੀ। ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ।
4: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ, ਸਤਿ ਸ੍ਰੀ ਅਕਾਲ ਮੰਨਤ ਜੀ।
3: ਮੈਂ ਤੁਹਾਨੂੰ ਦੱਸਾਂ ਤੁਸੀਂ ਨਾ ਮੰਨਤ ਨੂੰ ਕਾਪੀ ਨਾ ਕਰਿਆ ਕਰੋ।
5: ਮੈਂ ਠੀਕ ਆ, ਤੁਸੀਂ ਕਿ
4: ਬ੍ਰਾਂਡ ਹੀ ਕਾਪੀ ਹੁੰਦੇ ਆ ਪਤਾ, ਬ੍ਰਾਂਡ ਹੀ ਕਾਪੀ ਹੁੰਦੇ ਆ।
3: ਅੱਛਾ
4: ਹਾਂ,
3: ਮੰਨਤ ਬ੍ਰਾਂਡ ਬਣ ਗਈ,
4: ਹੋਰ ਕੀ, ਮੰਨਤ ਸਾਡਾ ਬ੍ਰਾਂਡ ਆ ਹਨਾ। ਮੰਨਤ
3: ਹੈ, ਮੰਨਤ
5: ਨਹੀਂ
4: ਲੈ, ਮੰਨਤ ਨੂੰ ਕਿੰਨੇ ਜਣੇ ਪੁੱਛਦੇ ਆ ਕਿ ਤੂੰ ਉਹੀ ਮੰਨਤ ਆ ਜਿਹੜੀ ਰੇਡੀਓ ਤੇ ਚੁਟਕਲਾ ਸੁਣਾਉਣੀ ਹੁੰਨੀ ਆ।
3: ਆਹ ਇਹ ਤੇ ਗੱਲ ਹੈਗੀ।
5: ਫੇਰ ਹਾਂਜੀ, ਮੈਨੂੰ ਕੱਲ ਵੀ ਕਿਸੇ ਨੇ ਪੁੱਛਿਆ ਸੀਗਾ ਸਾਡੀ ਭੰਗੜਾ ਕਲਾਸ ਤੇ ਜਾਂਦੇ ਆ, ਉਹਨਾਂ ਨੇ ਪੁੱਛਿਆ ਸੀਗਾ।
4: ਦੇਖਿਆ ਫੇ, ਬ੍ਰਾਂਡ ਹੀ ਹੁੰਦੇ ਉਹ ਜਿਨ੍ਹਾਂ ਨੂੰ ਬਾਰ ਬਾਰ ਲੋਕੀ ਪੁੱਛਣ,
3: ਸੈਲੀਬ੍ਰਿਟੀ।
4: ਹਾਂ
3: ਇਹ ਸਾਡੇ ਲਾਫਟਰ ਸੈਲੀਬ੍ਰਿਟੀ
4: ਹੈ ਨਾ ਮੰਨਤ।
3: ਯੈਸ ਯੈਸ ਯੈਸ, ਪਰ ਫਤਿਹ ਨੂੰ ਨਾ ਇੱਦਾਂ ਕਿਹਾ, ਤੁਸੀਂ ਫਤਿਹ ਗੁੱਸਾ ਕਰ ਲੈਂਦਾ ਹੁੰਦਾ ਹੈ।
4: ਕਿਉਂ
5: ਪਤਾ
4: ਮੰਨਤ ਕਿਉਂ ਫਤਿਹ ਤੋਂ ਡਰਦੇ ਹੋਣੇ ਕਿ ਉਹ ਫਾਈਨ ਨਾ ਲਾ ਦੇਵੇ। ਉਹਨੂੰ ਕਹੋ ਹੁਣ ਫਾਈਨ ਲਾਉਣੇ ਬੰਦ ਕਰ, ਫਿਰ ਤੈਨੂੰ ਵੱਧ ਪੁੱਛੂਗੇ ਮੇਰੇ ਤੋਂ।
3: ਤੁਹਾਨੂੰ ਤੇ ਅੱਜ ਪੱਕਾ ਲੱਗਣਾ ਫਾਈਨ,
4: ਮੈਨੂੰ ਲੱਗਦਾ ਕਦੋਂ ਦੀ, ਮੈਨੂੰ ਇਹ ਦੱਸੋ ਪਹਿਲਾਂ।
3: ਮੰਨਤ ਕੀ ਲਿਆਇਓ
5: ਅੱਜ? ਮੈਂ ਸੁਣਾਉਂਗੀ ਇੱਕ ਚੁਟਕਲਾ।
3: ਹਾਂਜੀ।
5: ਇੱਕ ਵਾਰੀ ਸੰਤਾ ਪੱਪੂ ਨੂੰ ਕਹਿੰਦਾ, ਤੂੰ ਸਾਰਾ ਦਿਨ ਬੈੱਡ 'ਚ ਪਿਆ ਰਹਿਣਾ। ਪੱਪੂ, ਮੈਂ ਬੈੱਡ 'ਚ ਪੈ ਕੇ ਹੀ ਤਾਂ ਮੈਂ ਦੇਸ਼ ਦੀ ਸੇਵਾ ਕਰਦਾ ਵਾਂ ਪੱਪੂ, ਆਈ ਮੀਨ ਸੰਤਾ, ਇਹ ਕਿਹੜੀ ਸੇਵਾ ਹੋ ਗਈ ਵੀ ਇਹ ਕਿਹੜੀ ਦੇਸ਼ ਦੀ ਸੇਵਾ ਕਰ ਰਿਹਾ ਤੂੰ ਪੱਪੂ? ਜਦੋਂ ਮੈਂ ਬਾਹਰ ਨਹੀਂ ਆਉਂਦਾ ਤਾਂ ਪੋਲਿਊਸ਼ਨ ਨਹੀਂ ਵੱਧਦੇ, ਟ੍ਰੈਫਿਕ ਨਹੀਂ ਵੱਧਦਾ, ਐਕਸੀਡੈਂਟ ਨਹੀਂ ਹੁੰਦੇ।
3: ਸਹੀ ਗੱਲ ਹੈ,
4: ਗੁੱਡ ਮੰਨਤ, ਇਹ ਤਾਂ ਗੱਲ ਆਪਾਂ ਸੋਚੀ ਨਹੀਂ ਕਦੀ। ਹਾਂ,
3: ਗੱਲ ਸੋਚਣ ਵਾਲੀ ਇਹ ਵੀ ਪੱਪੂ ਇੰਨਾ ਪੋਲਿਊਸ਼ਨ ਫੈਲਾਉਂਦਾ ਹੈ ਮੰਨਤ,
4: ਕੀ ਖਾਂਦਾ ਮੰਨਤ ਇੱਦਾਂ ਦੇ ਰਾਜਮਾ?
3: ਇਹਦਾ ਨਾਂ ਆਪਾਂ ਰੱਖ ਦੇਣਾ ਪੱਪੂ ਪੋਲਿਊਸ਼ਨ।
4: ਹਾਂ, ਪੀਪੀ
3: ਇਹਦਾ ਸਰਨੇਮ, ਸਰਨੇਮ ਰੱਖ ਦੇਣਾ ਪੋਲਿਊਸ਼ਨ,
4: ਪੀਪੀ ਹੈ ਨਾ।
5: ਨਾਲੇ ਅੰਕਲ ਜੀ,
3: ਜੀ
5: ਅੱਜ ਨਾ ਮੈਂ ਸਾਡਾ ਥੋੜੇ ਆ ਮੋਡ ਆਫ ਆ, ਕਿਉਂਕਿ ਸਾਨੂੰ ਨਾ ਉਧਰ ਬੰਦ ਸੀਗਾ ਰੋਡ ਤੇ, ਫਿਰ ਗੁਰਦੁਆਰਾ ਸਾਹਿਬ ਸੀ, ਫਿਰ ਵੀ ਮੋੜ ਘੜੋੜ ਵਿੱਚ ਦੀ ਆਏ ਸੀਗੇ।
3: ਓਕੇ ਓਕੇ, ਅੱਛਾ ਤੁਹਾਨੂੰ ਵੜਾ ਪੈ ਗਿਆ ਹੈ, ਤੇ ਕੋਈ ਗੱਲ ਨਹੀਂ ਪੁੱਤ, ਫਿਰ ਕਿ ਹੋਇਆ ਤੇ ਇਹਦੇ ਕਦਾ ਮੂਡ ਆਫ ਕਰ?
4: ਤੁਸੀਂ ਕਿਹੜਾ ਲੇਟ ਸੀਗੇ ਜਿਹੜਾ ਤੁਸੀਂ ਲੇਟ ਹੋਣਾ, ਤੁਸੀਂ ਤਾਂ ਪਹਿਲਾਂ ਹੀ ਟਾਈਮ ਤੋਂ ਕਿੰਨਾ ਪਹਿਲਾਂ ਆ ਜਾਂਦੇ ਆ।
5: ਪਰ ਅਸੀਂ ਆਲਰੇਡੀ ਪਹੁੰਚ ਗਏ ਹੁਣ।
3: ਦਾ ਗੁੱਡ ਹੋ ਗਿਆ ਫਿਰ ਤੇ। ਚਲੋ ਫਿਰ ਤੁਸੀਂ ਅੱਜ ਦਵਾ ਦਾ ਵਾਰੀ ਲੈ ਲਓ ਤੇ ਫਿਰ ਤੁਸੀਂ ਮੱਥਾ ਟੇਕ ਲਓ ਤੇ ਫਤਿਹ ਨਾਲ ਗੱਲ ਕਰੋ। ਹਾਂਜੀ,
5: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ,
3: ਸਤਿ ਸ਼੍ਰੀ
4: ਅਕਾਲ। ਫਤਿਹ, ਕਿੱਦਾਂ ਹਾਲ ਚਾਲ ਆ?
5: ਮੈਂ ਵਧੀਆ, ਤੁਸੀਂ ਕਿਵੇਂ
4: ਹੋ? ਅਸੀਂ ਤਾਂ ਬਹੁਤ ਵਧੀਆ ਆ। ਕੀ ਸੁਣਾਉਂਗੇ ਅੱਜ? ਫਿਰ
5: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ।
3: ਓਕੇ ਓਕੇ, ਮੈਂ ਲੱਗਦਾ ਇਹਨੇ ਸੁਣੀਆਂ ਨਹੀਂ ਗੱਲਾਂ।
4: ਹਾਂ, ਤੁਸੀਂ ਹੁਣ ਜ਼ਰੂਰ ਸੁਣਾਉਣੀਆਂ ਉਹਨੂੰ।
3: ਮੈਨੂੰ ਲੱਗਦਾ ਤੈਨੂੰ ਪਤਾ ਨੀ ਲੱਗਾ,
4: ਉਹ ਕਹਿੰਦਾ ਰੰਜੋਤ ਅੰਕਲ ਨੂੰ।
3: ਨਹੀਂ ਨਹੀਂ, ਮੈਨੂੰ
4: ਦੇਖ ਲੋ, ਸੁਣ ਲੋ।
3: ਨਾ ਨਾ ਨਾ ਨਾ,
4: ਪੁੱਛ ਲੋ ਉਹਨੂੰ,
3: ਉਹ ਨਹੀਂ। ਹਾਂਜੀ,
5: ਸੁਖੰਟੀ ਨੂੰ
4: ਕਿਆ? ਦੇਖ ਲੋ, ਕਹਿੰਦਾ ਰੰਜੋਤ ਅੰਕਲ ਨੂੰ।
5: ਅੱਜ ਹੁਣ ਮੈਂ ਸੁਣਨਾ।
3: ਹਾਂਜੀ,
5: ਪਤਨੀ ਪਤੀ ਨੂੰ ਕਹਿੰਦੀ, ਆਪਾਂ ਅੱਜ ਘੁੰਮਣ ਚੱਲਦੇ ਆ ਤੇ ਮੈਂ ਗੱਡੀ ਚਲਾਉਂਗੀ। ਤੇ ਫਿਰ ਪੱਪੂ, ਫਿਰ ਪਤੀ ਕਹਿੰਦਾ, ਫਿਰ ਗੱਡੀ ਚ ਜਾਵਾਂਗੇ ਕਾਰ ਚ, ਤੇ ਆਵਾਂਗੇ ਕੱਲ ਦੇ ਅਖਬਾਰ ਚ।
4: ਫਤਿਹ, ਅੱਜ ਗੱਡੀ ਕੌਣ ਚਲਾ ਰਿਹਾ?
5: ਮੰਮਾ
4: ਨੂੰ ਤਾਂ ਵਧੀਆ ਗੱਡੀ ਚਲਾਉਣੀ ਹੁੰਦੀ ਆ।
5: ਮੈਂ ਚਲਾਉਣਾ ਚਾਹੁੰਦਾ ਹੀ ਕਿਉਂਕਿ ਮੰਮਾ ਗਲਤ ਮਲਕ ਤੇ ਜਗ੍ਹਾ ਜਾਈ ਜਾਂਦੇ ਹੀ, ਜਿੱਥੇ ਪਾਪਾ ਦੇ ਸਿੱਕੇ ਮੈਂ ਬੋਲ ਕੇ ਲੈ ਆਇਆ।
3: ਫਤਿਹ ਵੱਡਾ ਹੋ ਕੇ ਨੇ ਚਲਾ ਲਿਆ ਕਰਨੀ ਗੱਡੀ।
4: ਫਿਰ ਪਤਾ ਜਦੋਂ ਨੈਵੀਗੇਟਰ ਫੇਲ ਹੋ ਜਾਂਦੇ, ਜਦੋਂ ਇੱਧਰ ਰਾਹ ਬੰਦ ਹੋਣ, ਫਿਰ ਪਾਪੇ ਯਾਦ ਆਉਂਦੇ ਹਨਾ, ਸਪੈਸ਼ਲੀ ਉਹ ਵਾਲੇ ਪਾਪੇ ਜਿਹੜੇ ਟੈਕਸੀ ਚਲਾਉਂਦੇ ਹਨਾ। ਫਤਿਹ, ਹੇ ਮੰਮੀ ਆ ਪਾਪਿਆਂ ਨੂੰ ਫੋਨ ਲਾਉਂਦੀਆਂ ਵੀ ਹੁਣ ਤਾਂ ਸਾਰੇ ਰਾਹ ਬੰਦ ਹੋ, ਕਿੱਧਰ ਨੂੰ ਜਾਈਏ।
5: ਹਾਂਜੀ,
3: ਥੈਂਕ ਯੂ, ਥੈਂਕ ਯੂ।
5: ਓਕੇ, ਬਾਏ, ਹੈਵ ਅ
4: ਬਾਏ ਬਾਏ
3: ਤੇ ਨੈਕਸਟ ਸਾਡੇ ਨਾਲ ਤੇਗ ਹੈ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇ ਹੋਰ ਪਿਆਰੀ ਆਵਾਜ਼ ਹੈ ਨਾ ਪਤਾ ਨੀ ਲੱਗਦਾ ਕਿਊਟ ਆਵਾਜ਼ ਜਿਹੜੀ ਆਉਂਦੀ ਆ ਪਿੱਛੇ
5: ਹਾਂ
3: ਉਹ ਹੈਗੀ ਆ ਲਾਹੀ ਦੀ ਆਵਾਜ਼ ਪਿੱਛੇ ਹਾਂ ਵਾਲੀ ਉਹ ਵੀ ਸਤਿ ਸ਼੍ਰੀ ਅਕਾਲ

0: ਆਈ ਇਹ ਪੈਣਾ ਪੈਣਾ ਫਿਰ ਸਾਰੇ ਬੜਾ ਸੋਹਣਾ ਸੋਹਣਾ ਸਿੱਖੀ ਜਾਂਦੇ ਆ। ਤੇ ਅੱਜ ਤੁਸੀਂ ਜਾਣਾ?
1: ਨਹੀਂ।
0: ਓਕੇ, ਅੱਜ ਛੁੱਟੀ
2: ਆ। ਅੱਜ ਛੁੱਟੀ ਆ, ਵਾਓ।
0: ਤੇ ਕੀ ਸੁਣਾਓਗੇ ਅੱਜ?
1: ਦੀਦੀ ਮੈਂ ਬੋਲੀ।
0: ਓਕੇ ਬੋਲੀ। ਓਕੇ
2: ਬੋਲੀ।
0: ਹਾਂਜੀ ਹਾਂਜੀ।
1: ਤੈਨੂੰ
2: ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਆ। ਬਲ ਬਲ ਬਲ ਬਲ ਬਲ
0: ਫੁੱਫੂ ਫੁੱਫੂ ਫੁੱਫੂ। ਆ ਤੇ ਬੜੀ ਔਖੀ ਬੋਲੀ ਯਾਦ ਕਰ ਲਈ ਤੁਸੀਂ।
2: ਤੇ ਹੋਰ ਕੀ, ਨਿੱਕੇ ਜੇ ਹੈਗੇ ਆ ਤੁਸੀਂ।
0: ਵੈਰੀ ਨਾਈਸ। ਅੱਛਾ, ਵੈਰੀ ਨਾਈਸ। ਤੇ ਤੁਹਾਨੂੰ ਬੜੀ ਸੋਹਣੀ ਬੋਲੀ ਸਿਖਾ ਦਿੱਤੀ ਉਹਨਾਂ ਨੇ।
2: ਤੇਗ ਦੀਦੀ ਤੇ ਬੜੀ ਗੁੱਡ ਦੀਦੀ ਆ।
1: ਹਾਂਜੀ,
0: ਥੈਂਕ ਯੂ।
2: ਨਾਈਸ,
1: ਥੈਂਕ ਯੂ।
0: ਕਰਾ ਦੋ
1: ਗੱਲ ਤੇਗ ਦੀਦੀ ਨਾਲ। ਗੱਲ ਕਰ ਲੋ।
0: ਹਾਂਜੀ, ਕਰਾ ਦੋ ਕਰਾ ਦੋ।
2: ਕੀ ਕਰਦੇ ਸੀ?
1: ਮੈਂ ਅੰਬ ਨਾਲ ਬੈਠੀ ਆ ਸੋਫੇ ਤੇ।
2: ਓਕੇ, ਹਜੇ ਮੰਮੀ ਰੈਡੀ ਹੁੰਦੀ ਆ, ਸਾਰਾ ਕੁਛ ਪਾ ਕੇ
0: ਪਾ ਕੇ ਬੂ ਕੇ
2: ਫੇਰ ਚੱਲਦੇ ਆ। ਹਜੇ ਮੰਮਾ ਰੈਡੀ ਹੁੰਦੇ ਆ,
0: ਤੁਸੀਂ ਪਾਕੂ ਪਵਾ ਪੂ ਲਿਆ?
2: ਪਾਕੇ ਬੂਕੇ ਕਰ ਲਿਆ ਤੁਸੀਂ?
1: ਹਾਂਜੀ।
0: ਓਕੇ,
2: ਸ਼ੂਜ਼ ਤੇ ਪਾਏ ਨਹੀਂ ਅਜੇ?
1: ਸਾਰਾ ਕੁਝ ਕਰ ਲਿਆ ਪਰ ਮੰਮੀ ਬਾਚੋ ਰੈਡੀ ਹੁੰਦੀ ਆ।
0: ਓਕੇ,
2: ਤੇ ਤੁਸੀਂ ਸ਼ੂਜ਼ ਤੇ ਪਾਏ ਨਹੀਂ ਹਲੇ?
0: ਜਦੋਂ ਬ੍ਰੇਕਫਾਸਟ ਪਹਿਲਾਂ ਕਰ ਲਈਏ ਨਾ, ਫਿਰ ਜਦੋਂ ਬੂਟ ਪਾਉਣ ਲੱਗੀ ਦਾ ਨਾ, ਤਸਮੇ ਬੰਦ ਕਰਨ ਲੱਗੀ ਦੇ, ਤੇ ਫਿਰ ਬਾਹਰ ਬਾਹਰ ਨੂੰ ਹੋਣ ਪੈਂਦਾ ਫਿਰ। ਅੱਛਾ, ਤੁਹਾਡੀ ਹੁੰਦੀ ਆ ਪਰ ਦੂਜੇ ਵੱਧ ਵਰਤ ਲੈਂਦੇ ਆ।
1: ਹਾਂਜੀ
0: ਹਾਂ ਹਾਂ,
2: ਮੈਨੂੰ ਨਹੀਂ ਆਉਂਦਾ।
0: ਤੁਹਾਡੀ ਹੁੰਦੀ ਆ ਚੀਜ਼ ਪਰ ਦੂਜੀ ਵੱਧ ਵਰਤਦੇ ਆ।
1: ਹਾਂਜੀ।
0: ਉਹ ਚਾਰਜਰ
1: ਨਹੀਂ,
0: ਫੋਨ ਚਾਰਜਰ
1: ਨਹੀਂ। ਤੁਸੀਂ ਵੀ ਵਰਤਦੇ ਹੁੰਦੇ ਹੋ ਬੱਦੂ ਤੇ ਸਾਰੇ ਵਰਤਦੇ ਹੁੰਦੇ ਨੇ, ਪਰ
0: ਵਿਆਹ ਵਾਲੀ ਕਨਾਤ ਹੋ ਸਕਦੀ ਫਿਰ? ਦਰੀਆਂ ਦਰੀਆਂ ਨਹੀਂ। ਓਕੇ ਓਕੇ,
2: ਇਹ ਗੱਡੀ ਤਾਂ ਨਹੀਂ ਕਿਤੇ?
0: ਗੱਡੀ ਨਹੀਂ ਨਹੀਂ ਨਹੀਂ ਨਹੀਂ। ਤੇਗ ਹੋ ਸਕਦੀ? ਤੇਗ ਤੇਗ ਤੇਗ ਤੇਗ ਤੁਹਾਡਾ ਤੁਹਾਡਾ ਨਾਂ ਨਹੀਂ ਹੈ ਤੇਗ? ਆਪਾਂ ਹੀ ਵਰਤਦੇ ਆ ਤੇਗ, ਤੁਸੀਂ ਥੋੜੀ ਕਹਿੰਦੇ ਹੋ ਆਪਣੇ ਆਪ ਨੂੰ। ਦੇਖਿਆ,
2: ਹੁਣ ਲਾਓ ਫਾਈਨ ਅੰਕਲ ਜੀ ਨੂੰ।
0: ਨਹੀਂ ਨਹੀਂ, ਇਹ ਫਾਈਨ ਲੱਗਣਾ ਸੁਖਵਿੰਦਰ ਆਂਟੀ ਨੂੰ, ਇਹ ਲੱਗਣਾ ਗੁਰਜੀਤ ਆਂਟੀ ਨੂੰ।
2: ਚਲੋ ਮੈਂ

0: ਇਹਨਾਂ ਆਂਟੀਆਂ ਨੂੰ ਲੱਗਣਾ
1: ਹੈ, ਆਂਟੀਆਂ ਨੂੰ ਵੀ ਫਾਈਨ ਲਵਾਉਣਾ ਹੁਣ ਅੱਗੇ ਵਾਸਤੇ ਤੋਂ। ਠੀਕ ਹੈ ਤੇਗ,
2: ਠੀਕ ਹੈ,
1: ਥੈਂਕ ਯੂ ਤੇਗ,
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ,
1: ਹੈਵ ਅ ਨਾਈਸ ਡੇ, ਬਾਏ ਬਾਏ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਯੁਵਰਾਜ, ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ। ਸਤਿ ਸ੍ਰੀ ਅਕਾਲ ਯੁਵਰਾਜ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ
0: ਜੀ। ਸਤਿ ਸ੍ਰੀ
1: ਅਕਾਲ ਯੁਵਰਾਜ, ਰੈਡੀ ਹੋ?
2: ਹਾਂਜੀ,
1: ਅੱਜ ਤਾਂ ਲੱਗਦੇ ਸੀ ਰੈਡੀ, ਇੱਕ ਹਾਕ ਤੇ।
0: ਅੱਛਾ, ਮੈਨੂੰ ਲੱਗਾ ਤੁਸੀਂ ਕਿਹਾ ਡੈਡੀ ਹੋ, ਉਹ ਕਹਿੰਦਾ ਹਾਂ।
1: ਨਹੀਂ, ਰੈਡੀ।
0: ਅੱਛਾ, ਰੈਡੀ ਕਿਆ? ਓਕੇ, ਮੈਂ ਕਿਹਾ ਯੁਵਰਾਜ ਕਿੱਦਾਂ ਡੈਡੀ ਆ?
1: ਸੱਚੀ
0: ਹੈ ਯੁਵਰਾਜ?
2: ਹਾਂਜੀ,
0: ਡੈਡੀ ਹੋ?
2: ਨਹੀਂ, ਮੈਨੂੰ ਤਾਂ ਰੈਡੀ ਸੁਣਿਆ।
0: ਅੱਛਾ, ਰੈਡੀ ਸੁਣਿਆ, ਓਕੇ ਓਕੇ, ਠੀਕ ਆ। ਕੀ ਸੁਣਾਓਗੇ ਫਿਰ ਰੈਡੀ?
2: ਇੱਕ ਚੁਟਕਲਾ ਵਾ, ਪਰ ਇਹ ਮੋਰ ਇਹ ਜ਼ਿਆਦਾਤਰ ਤਾਂ ਬਜਾ ਰਹੀ ਆ।
0: ਅੱਛਾ ਅੱਛਾ, ਚੁਟਕਲਾ ਵਾ ਪਰ ਬਜਾ ਰਹੀ ਆ, ਓਕੇ।
2: ਇੱਕ ਵਾਰੀ ਤੁਸੀਂ ਖਾਲੀ ਪੇਟ ਕਿੰਨੇ ਬਨਾਨਾ ਕੇਲੇ ਖਾ ਸਕਦੇ ਹੋ?
0: ਖਾਲੀ ਪੇਟ ਕਿੰਨੇ ਬਨਾਨੇ ਖਾ ਸਕਦੇ ਹੋ? ਹੈ,
1: ਇਹ ਤਾਂ ਡਿਪੈਂਡ ਕਰਦਾ ਵੀ ਕਿੰਨੀ ਕੁ ਭੁੱਖ ਲੱਗੀ ਹੈ, ਕਿੰਨਾ ਕੁ ਪੇਟ ਖਾਲੀ ਆ।
0: ਖਾਲੀ ਪੇਟ ਬਨਾਨਾ ਤੇ ਫੋਨ ਕੱਟ ਗਿਆ ਭਾਈ, ਤੁਸੀਂ ਦੁਬਾਰਾ ਕਰ ਲਿਓ ਪਲੀਜ਼। ਮੇਰੇ ਕੋਲੋਂ ਗਲਤੀ ਨਾਲ ਯੁਵਰਾਜ ਕੱਟ ਗਿਆ ਤੁਹਾਡਾ, ਤੇ ਤੁਸੀਂ ਦੁਬਾਰਾ ਕਰ ਲਓ ਤੁਸੀਂ ਜਲਦੀ ਜਲਦੀ। ਤੇ ਹਾਂਜੀ, ਖਾਲੀ ਪੇਟ ਬਨਾਨਾ
1: ਆ ਗਏ ਨੇ।
0: ਹਾਂ, ਦੱਸੋ ਤੁਸੀਂ, ਦੱਸੋ ਪਹਿਲਾਂ ਤੁਸੀਂ ਦੱਸੋ ਪਹਿਲਾਂ, ਖਾਲੀ ਪੇਟ ਕਿੰਨੇ ਬਨਾਨੇ ਖਾ ਸਕਦੇ ਹੋ? ਜੇ ਤੇ ਇੱਥੋਂ ਵਾਲੇ ਹੋਣ ਵੱਡੇ ਵੱਡੇ, ਤੇ ਫਿਰ ਇੱਕੋ ਹੀ ਖਾਧਾ ਜਾਂਦਾ ਹੈ ਨਾ।
1: ਪਰ ਡਿਪੈਂਡ ਕਰਦਾ ਢਿੱਡ ਕਿਹਦਾ ਆ।
0: ਆਹੋ, ਇਹ ਵੀ ਗੱਲ ਹੈਗੀ, ਜੇ ਜਸਵਾਲ ਅੰਕਲ ਹੋਣ ਤੇ ਫਿਰ ਉਹ ਤੇ ਇੱਕ ਦਰਜਨ ਖਾ ਸਕਦੇ ਆ। ਤੇ ਜੇ ਹੋਵੇ ਆਪਣਾ ਯੁਵਰਾਜ, ਤੇ ਯੁਵਰਾਜ ਆਈ ਥਿੰਕ ਖਾਲੀ ਪੇਟ ਨਹੀਂ, 2 ਤੇ ਖਾ ਹੀ ਲਊਗਾ।
1: ਖਾ ਲਊਗਾ,
0: ਟੂ ਖਾ ਲਊਗਾ। ਕਿਉਂ ਯੁਵਰਾਜ?
1: ਕਾਫੀ ਟਾਈਮ ਹੋ ਗਿਆ ਨਾ ਯੁਵਰਾਜ ਨੂੰ ਮੈਂ ਦੇਖਿਆ ਨਹੀਂ।
2: ਹਾਂਜੀ ਅੰਕਲ ਜੀ, ਤੁਸੀਂ ਇੱਕ ਦਰਜਨ ਆਨਸਰ ਦਿੱਤਾ।
0: ਹਾਂਜੀ
2: ਆਂਟੀ, ਤੁਸੀਂ ਕੀ ਦਿੰਨੇ ਆਨਸਰ?
1: ਮੈਂ ਕਹਿੰਨੀ ਆ ਡਿਪੈਂਡ ਕਰਦਾ ਢਿੱਡ ਕਿਹਦਾ।
0: ਆਂਟੀ ਡਿਪਲੋਮੈਟਿਕ ਆਨਸਰ ਦੇ ਰਹੇ।
2: ਨਹੀਂ, ਤੁਹਾਡਾ ਢਿੱਡ ਆ।
0: ਹਾਂ, ਤੁਹਾਡਾ ਢਿੱਡ ਆ। ਓਕੇ, ਅੱਛਾ, ਆਪਣੇ ਆਪਣੇ ਢਿੱਡ ਬਾਰੇ ਆ। ਅੱਛਾ,
1: ਓਕੇ,
0: ਆਪਣੇ ਆਪਣੇ ਢਿੱਡ। ਫਿਰ ਮੇਰੇ 2 ਕਿਲਾ ਲਾ ਪਾ।
1: ਇੱਕ ਇੱਕ ਹੋਣਾ, ਮੈਂ ਤਾਂ ਇੱਕ ਖਾ ਸਕਦੀ ਆ।
0: ਹਾਂ, ਆਂਟੀ ਇੱਕ ਖਾ ਸਕਦੇ ਆ।
2: ਆਂਟੀ ਦੇ ਜਵਾਬ ਸਹੀ ਆ, ਕਿਉਂਕਿ ਜੇ ਤੁਸੀਂ ਇੱਕ ਬਨਾਨਾ ਖਾਓ ਫਿਰ ਤੁਹਾਡਾ ਪੇਟ ਤਾਂ ਖਾਲੀ ਰਿਹਾ ਹੀ ਨਹੀਂ।
0: ਉਹ ਤਾਂ ਫਿਰ ਇੱਕ ਇੱਕ ਚੱਕੀ ਨਾਲ ਹੀ ਹੋ ਜਾਣਾ ਵਾਪਰ, ਫਿਰ ਤੇ ਇੱਕੋ ਦੰਦੀ ਹੋ
1: ਜਾਣੀ। ਇੱਕ ਬਾਈਟ ਹਾਂ ਲੈ ਕੇ ਤੇ ਉਹ ਤਾਂ ਭਰ ਜਾਣਾ ਢਿੱਡ, ਹੈ ਨਾ।
2: ਕਿੱਦਾਂ ਹਾਲ ਚਾਲ? ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
0: ਸਾਡਾ ਵਧੀਆ। ਕਿੰਨੇ ਕੁ ਕੇਲੇ ਖਾ ਲਏ ਇਹਨੇ ਸਵੇਰੇ ਸਵੇਰੇ?
2: ਕੁਛ ਨਹੀਂ ਖਾਦਾ ਇਹਨੇ।
0: ਅੱਜ ਨਹੀਂ ਖਾਦਾ?
1: ਕੁਛ ਨਹੀਂ ਖਾਦਾ ਕਿ ਅੱਜ ਨਹੀਂ ਖਾਦਾ?
2: ਨਹੀਂ ਨਹੀਂ, ਕੇਲੇ ਨਹੀਂ ਖਾਦੇ, ਕੇਲੇ ਨਹੀਂ ਇਹਨੂੰ ਪਸੰਦ। ਕਦੇ ਕਦੇ ਇਹਨੂੰ ਧੱਕੇ ਨਾਲ ਖਵਾਉਣਾ ਪੈਂਦਾ ਵੀ ਖਾ ਲਾ ਖਾ ਲਾ ਖਾ ਲਾ।
1: ਬਾਜ਼ਾਰਾਂ ਦੇ ਵਿੱਚ ਇਹੀ ਲੈ ਕੇ ਆਉਣ ਲੱਗਾ।
0: ਕੀ ਲਿਆਏ ਅੱਜ ਯਸ਼ਕਾ?
2: ਇੱਕ ਚੁਟਕਲਾ।
1: ਓਕੇ।
2: ਪਤੀ ਪਤਨੀ ਦੀ ਲੜਾਈ ਹੋ ਰਹੀ ਹੁੰਦੀ ਆ, ਤੇ ਪਤਨੀ ਗੁੱਸੇ ਚ ਆ ਕੇ ਕਹਿੰਦੀ ਕਹਿੰਦੀ ਜੇ ਮੈਂ ਰਾਕਸ਼ਸ ਨਾਲ ਵਿਆਹ ਕਰਾ ਲੈਂਦੀ ਨਾ, ਮੈਂ ਤੁਹਾਡੇ ਤੋਂ ਸੁਖੀ ਰਹਿਣਾ ਸੀਗਾ। ਪਤੀ ਹੱਸਦਾ ਹੱਸਦਾ ਕਹਿੰਦਾ ਕਹਿੰਦਾ ਪਗਲੀ, ਜੇ ਖੂਨ ਦੇ ਰਿਸ਼ਤਿਆਂ ਚ ਨਾ ਵਿਆਹ ਨੀ ਹੁੰਦੇ।

0: Thank you, Jessica.
1: Thank you. Have a nice day.
2: Thank bye you. Bye. ਤੇ next Sunday ਨਾਲ ਆ ਅਸੀਸ ਕੌਰ ਤੇ ਉਸ ਤੋਂ ਬਾਅਦ ਕਿੱਥੇ ਗਈਆਂ ਕੁੜੀਆਂ ਅਨਾਹਤ ਤੁਸੀਂ ਅੱਛਾ ਕੱਟਿਆ ਗਿਆ ਤੁਹਾਡਾ ਓਕੇ ਸਤਿ ਸ਼੍ਰੀ ਅਕਾਲ ਅਸੀਸ ਕੌਰ
1: ਸਤਿ ਸ਼੍ਰੀ ਅਕਾਲ ਜੋਤ ਅੱਖ ਜੀ ਦੇ ਸਟੂਡੈਂਟ ਜੀ
2: ਸਤਿ ਸ਼੍ਰੀ ਅਕਾਲ
0: ਅਸੀਸ ਕਿੱਦਾਂ ਹਾਲ ਚਾਲ ਗੁੱਡ ਮਾਰਨਿੰਗ ਟੀਚਰ ਹਾਓ ਆਰ ਯੂ
2: ਹੈ ਤੁਹਾਨੂੰ ਚੇਤਾ ਆਇਆ
1: ਤੁਸੀਂ ਕਿਵੇਂ ਹੋ
0: ਆਈ ਐਮ ਗੁੱਡ
1: ਤੁਸੀਂ ਕਿਵੇਂ ਹੋ
0: ਆਈ ਐਮ ਗੁੱਡ ਹਾਓ ਆਰ ਯੂ
1: ਮੈਂ ਠੀਕ ਹੈ
2: ਓਏ ਉਹ ਤੁਹਾਡੇ ਟੀਚਰ ਤੁਹਾਡੇ ਸਟੂਡੈਂਟ ਨੂੰ ਤੇ ਸਾਰਾ ਕੁਝ ਯਾਦ ਹੈ
1: ਤੁਸੀਂ
2: ਗੁੱਡ ਮਾਰਨਿੰਗ ਛੱਡ ਦੋ
0: ਸਤਿ ਸ਼੍ਰੀ ਅਕਾਲ ਟੀਚਰ ਕਿੱਦਾਂ ਹਾਲ ਚਾਲ
2: ਠੀਕ
0: ਕਰਦੇ ਸੀ ਟੀਚਰ ਅੱਜ ਛੁੱਟੀ ਕਾਤੇ ਨਹੀਂ ਕੀਤੀ
1: ਨਹੀਂ ਮੇਰੇ ਅੱਜ ਮੇਰੇ ਵੀਰੇ ਦੇ ਐਕਸਕਰਸ਼ਨ ਆ ਕੱਲ ਨੂੰ ਮੇਰੀ ਐਕਸਕਰਸ਼ਨ ਹੈ
0: ਕਿੱਥੇ ਜਾਣਾ ਟੀਚਰ ਜੀ ਤੁਸੀਂ
1: ਮੈਂ ਜਾਣਾ ਮਨੂਆ ਫਾਰਮ
0: ਓ ਵਾਹ
2: ਉਹ ਕੀ ਹੁੰਦਾ ਵਾ ਸੀਸ
0: ਤੁਸੀਂ ਮਿਲਕ ਵੀ ਕਰ ਸਕਦੇ ਆ ਕੱਢ ਸਕਦੇ ਓਹਨਾ ਦਾ ਹੋਰ ਕੀ ਮੈਂ ਕਿਹਾ ਇਹਨੂੰ
2: ਮਿਲਕ ਕੱਢ ਸਕਦੇ ਆ
0: ਮੈਂ ਕਿਹਾ ਇਹਨੂੰ ਸਮਝਾ ਦਵਾਂ ਪਰ ਫੋਟੋ ਤਾਂ ਕਰ ਖਿੱਚਦੇ ਆ
2: ਉਹ ਦਾ ਹੱਥ ਲਾ ਕੇ
0: ਖਿੱਚਦੇ ਮੈਨੂੰ ਲੱਗਾ ਕਿ
1: ਤੇ ਇੱਕ ਆ ਰੂਲ ਹੈਗਾ ਵੀ ਤੁਸੀਂ ਜਿਹੜੀ ਰਬਿਸ਼ ਸੋਡੀ ਬਿਨ ਚ ਸਿੱਟੋ ਜਾਂ ਤਾਂ ਆਪਦੇ ਲੰਚ ਬਾਕਸ ਸਿੱਟੋ
0: ਹਾਂ ਰਬਿਸ਼ ਨਹੀਂ ਸਿੱਟ ਸਕਦੇ ਫਾਰਮ
1: ਤੇ ਨਹੀਂ ਤਾਂ ਜੇ ਤੁਸੀਂ ਬਾਹਰ ਸਿੱਟੀ ਨਾ ਐਨੀਮਲ ਖਾ ਸਕਦੇ ਤੇ ਉਹ ਸਿੱਕ ਹੋ ਸਕਦੇ
0: ਓ
2: ਅੱਛਾ ਰਬਿਸ਼ ਜਿਹੜੀ ਉਹ ਲੰਚ ਬਾਕਸ ਚ ਪਾ ਲਈਦੀ ਹੈ ਹਾਂ
0: ਜਾਂ ਫਿਰ ਬਿਨ
1: ਜਾਂ ਬਿਨ ਚ ਸਿੱਟੋ ਉੱਥੇ
2: ਆ ਗੁੱਡ ਆ
1: ਉਹ ਕਿ ਫਿਰ ਐਨੀਮਲਸ ਖਾ ਲੈਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਬਈ ਉਹ ਫੂਡ ਹੈ
0: ਫਿਰ ਕੱਲ ਨੂੰ ਤਾਂ ਤੁਸੀਂ ਫੋਨ ਕਰਦੇ
1: ਮੈਨੂੰ ਮਨੂਆ ਫਾਰਮ ਦਾ ਸਾਰਾ ਪਤਾ ਕਿਉਂਕਿ ਅਸੀਂ ਕੱਲ ਉਹਦੀ ਬੁੱਕ ਦੇਖੀ ਸੀ ਫੇ ਵੇਚ ਕਾਤੇ ਦਿੱਤੀ ਨਹੀਂ ਉਹਦਾ ਐਕਚੁਅਲ ਨਾਮ ਸੀ ਬ੍ਰੌਂਜ
2: ਅੱਛਾ ਬ੍ਰੌਂਜ
1: ਕਲਰ
2: ਅੱਛਾ ਬ੍ਰੌਂਜ ਕਲਰ ਓਕੇ ਤੇ ਤੁਸੀਂ ਕਿਉਂ ਵੇਚਤੀ ਉਹ ਤੁਹਾਨੂੰ ਪਸੰਦ ਨਹੀਂ
0: ਤੇ ਚਾਰ ਜਣੇ ਮੈਨੂੰ ਲੱਗਦਾ
1: ਮੈਨੂੰ ਪਸੰਦ ਸੀ ਬਟ ਮੰਮਾ ਕਿਸੇ ਨੂੰ ਚਾਹੀਦਾ ਸੀ ਤਾਂ ਉਹ ਵੇਚ ਨਹੀਂ ਪਈ
2: ਓਕੇ ਓਕੇ ਗੁੱਡ ਤੇ ਕੀ ਸੁਣਾਉਂਦੇ
1: ਸਾਡੇ ਕੋਲ ਦੋ ਸੀਗੇ ਸਾਡੇ ਕੋਲ ਦੋ ਆਲਰੇਡੀ ਸੀਗੇ ਬਟ ਮੈਨੂੰ ਤਾਂ ਬਾਹਰ ਹੀ ਵਧੀਆ ਲੱਗੀ ਸੀ ਉਹ ਚ 7 ਸੀਟਰ ਸੀ
2: ਨਾਲੇ ਉਹ ਚ ਲੱਤਾਂ ਖੁੱਲੀਆਂ ਡੁੱਲੀਆਂ ਆ ਜਾਂਦੀਆਂ
0: ਪਿੱਛੇ ਵਾਲੀਆਂ ਜਿਹੜੀਆਂ ਹੁੰਦੀਆਂ ਸੀਟਾਂ ਦੋ ਉੱਥੇ ਬਹਿੰਦੇ ਸੀਗੇ ਤੁਹਾਡੀ ਲੱਤਾਂ ਫਿੱਟ ਹੋ ਜਾਂਦੀਆਂ ਸੀ ਉਹ ਫਿਰ ਹੁਣ ਮੰਮਾ ਨੇ ਤਾਂ ਵੇਚਤੀ ਹੋਣੀ ਆ ਵੀ ਅਸੀਸ ਵੱਡੀ ਹੋ ਗਈ ਗਾਂਹ ਗਾਂਹ ਇੰਨੀਆਂ ਲੱਤਾਂ ਵੱਡੀਆਂ ਹੋਣੀਆਂ ਨਾ ਫਿੱਟ ਨਹੀਂ ਹੋਣੀਆਂ
1: ਮੈਨੂੰ ਮੈਂ ਤਿੰਨ ਗੱਡੀਆਂ ਰੱਖਣੇ ਸੀ ਕੋਈ ਉਹ ਵਧੀਆ ਸੀ ਤੇ ਮੰਮਾ ਨੇ ਤੇ ਪਾਪਾ ਨੇ ਤਾਂ ਬਸ ਡਿਸਾਈਡ ਕਰਕੇ ਵੇਚਤੀ।
2: ਤੇ ਉਹ ਫਿਰ ਜਦੋਂ ਵੱਡੀ ਹੋ ਗਈ ਫਿਰ
0: ਸਲਾਹ ਨਹੀਂ ਲਈ ਅਸੀਸ ਦੀ ਤਾਂ
2: ਨਹੀਂ ਫਿਰ ਲੈ ਲੈਣਗੇ ਨਾ ਵੱਡੀ ਨਿਊ ਲੈਣਗੇ।
1: ਮੈਂ ਵੱਡੀ ਹੋ ਗਈ ਮੈਂ ਇੱਕ ਤਾਂ ਟੈਸਲਾ ਗੱਡੀ ਨੂੰ ਮੇਰੇ ਵਾਲੇ ਲਈ ਇੱਕ ਬੀਵਾਈਡੀ।
2: ਓਏ ਅੱਛਾ ਟੂ ਗੱਡੀਆਂ ਲੈਣੀਆਂ ਤੁਸੀਂ?
1: ਯੈਸ
0: ਯੈਸ। ਕਿਹੜੀ ਵਾਲੀ ਟੈਸਲਾ ਲੈਣੀ ਆ ਅਸੀਸ ਨੇ
2: ਜਿਹੜੀ ਆਪੇ ਚੱਲ ਜਾਂਦੀ ਜੀ?
1: ਮੈਂ
0: ਤਾਂ ਮਰਸਡੀਜ਼ ਲਊਂਗੀ। ਨਾ ਨਾ ਬੀਵਾਈਡੀ ਤੇ ਨਹੀਂ ਮੈਂ ਲੈਂਦੀ, ਉਹ ਤਾਂ ਹੈਗੀ ਮੇਰੇ ਕੋ। ਮੈਂ ਤਾਂ ਮਰਸਡੀਜ਼ ਲਊਂਗੀ।
2: ਸੁਣਾਓਗੇ ਫਿਰ
0: ਐਵੇਂ ਤੁਸੀਂ ਪੈਸੇ ਖਰਚੇ? ਮੈਂ ਤੁਹਾਨੂੰ ਦੱਸਾਂ।
2: ਹਾਂਜੀ ਦੱਸੋ ਦੱਸੋ ਤੁਸੀਂ ਦੱਸੋ ਤੁਸੀਂ ਸੁਣਾਉਣਾ ਕਿ
0: ਤੁਸੀਂ ਸੁਣਾਉਣਾ ਕਿ ਅਸੀਂ ਸੁਣਾਈਏ?
1: ਬੋਲੀ ਸੁਣਾਉਗੀ।
0: ਆਲਣ ਦੋ ਵੇ
1: ਖੂਹਾਂ ਦਾ ਪਾਣੀ ਪੀਨੀ ਨਤਾਰ ਕੇ, 25 ਖੂਹਾਂ ਦਾ ਪਾਣੀ ਪੀਨੀ ਨਤਾਰ ਕੇ, ਸਿਰ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਸਿਰ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਚਿੱਟੀ ਬੋਲੀ ਪਾਵਾਂ ਲਲਕਾਰ ਕੇ,
2: ਮੈਂ ਪੰਜਾਬਣ ਚਿੱਟੀ ਬੋਲੀ ਪਾਵਾਂ ਲਲਕਾਰ ਕੇ, ਮੈਂ ਪੰਜਾਬਣ ਚਿੱਟੀ ਬੋਲੀ ਪਾਵਾਂ ਲਲਕਾਰ ਕੇ, ਬੱਲੇ ਬੱਲੇ ਬੱਲੇ ਬੱਲੇ ਬੱਲੇ ਨਾ ਨਾ ਨਾ ਨਾ ਨਾ ਰੇ
0: ਨਾ ਰੇ ਨਾ ਰੇ ਨਾ ਨਾ ਨਾ ਨਾ ਨਾ
2: ਬਾਏ। ਨੈਕਸਟ ਸਾਡੇ ਨਾਲ ਨੇ ਸਰਦਾਰ ਜੀ। ਅੱਜ ਸਰਦਾਰ ਜੀ ਨੂੰ ਵਾਰੀ ਪਹਿਲਾਂ ਦੇਣੀ ਆਪਾਂ।
1: ਸਰਦਾਰ ਜੀ ਸਤਿ ਸ਼੍ਰੀ ਅਕਾਲ। ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ। ਸਰਦਾਰ ਜੀ ਕੱਲ ਕਿੱਥੇ ਚਲ ਗਏ? ਵਧੀਆ, ਕੱਲ ਕਿੱਥੇ ਚਲ ਗਏ ਸੀ ਯਾਰ?
1: ਮੈਂ ਸੁੱਤੇ ਹੋਏ ਸੀ।
2: ਅੱਛਾ ਸੁੱਤੇ ਸੀ?
1: ਅੱਛੀ ਨਹੀਂ, ਮੈਂ ਜਾਗਦੇ ਪਏ ਸੀ।
2: ਅੱਛਾ ਤੇ ਫਿਰ
0: ਤੁਸੀਂ ਗੁੱਸੇ ਹੋ ਗਏ ਸੀ?
1: ਮੈਂ ਬਾਹਰ ਵੇਟ ਕਰਦੇ ਪਏ ਸੀ।
2: ਅੱਛਾ ਬਾਹਰ ਵੇਟ ਕਰਦੇ ਪਏ, ਓਕੇ ਠੀਕ ਆ।
0: ਤੇ ਅੱਜ ਪਹਿਲਾਂ ਵਾਰੀ ਲੈ ਲਈ ਹੈ?
2: ਹੋਰ ਕੀ।
1: ਹਾਂਜੀ
0: ਸਹੀ।
2: ਹੋ ਫਿਰ ਠੰਡ ਠੁੰਡ ਤੇ ਲੱਗਦੀ? ਐਕਸੀਡੈਂਟ ਹੋਇਆ?
1: ਗੱਡੀ।
2: ਅੱਛਾ ਗੱਡੀ ਕਿਹੜੇ ਰੰਗ ਦੀ?
1: ਮੈਲਬਲ ਟਨਲ।
0: ਨਹੀਂ ਰੰਗ ਕਿਹੜਾ ਸੀ ਗੱਡੀ ਦਾ?
2: ਬਲੂ ਵਾਲੀ। ਉਹ
0: ਬਲੂ ਗੱਡੀ ਸੀ।
2: ਕਿਹਦਾ ਕਸੂਰ ਕਿਹਦਾ ਸੀ,
0: ਬਲੂ ਗੱਡੀ ਵਾਲੇ ਦਾ ਕਿ ਟਨਲ ਦਾ?
2: ਬਲੂ ਗੱਡੀ ਦਾ, ਉਹ ਬੜੀ ਤੇਜ਼ ਭਜਾਉਂਦਾ। ਹੈ
1: ਫੋਨ
2: ਐ ਫੋਨ ਦਾ, ਉਹ ਫੋਨ ਵੇਂਦਾ ਸੀ ਬਲੂ ਗੱਡੀ ਵਾਲਾ।
0: ਤੇ ਟਨਲ ਦਾ ਨਹੀਂ ਸੀ ਕਸੂਰ ਕੋਈ?
2: ਨਹੀਂ ਨਹੀਂ ਨਹੀਂ, ਉਹ ਬਲੂ ਗੱਡੀ ਵਾਲਾ ਫੋਨ ਵੇਂਦਾ ਸੀ ਤੇ ਫੋਨ ਵੇਂਦੇ ਵੇਂਦੇ ਉਹਦੀ ਗੱਡੀ ਵੱਜ ਗਈ।
0: ਓ ਨੋ।
2: ਉਹ ਫਿਰ ਫੋਨ ਨਹੀਂ ਵਰਤਣਾ ਚਾਹੀਦਾ ਗੱਡੀ ਚਲਾਉਂਦੇ ਸਮੇਂ, ਹੈ ਨਾ ਸਰਦਾਰ? ਗੁੱਡ ਗੁੱਡ ਗੁੱਡ। ਸਰਦਾਰ ਜੀ ਜਿੰਦਾਬਾਦ।
1: ਸਰਦਾਰ ਜੀ
0: ਬੱਲੇ ਬੱਲੇ।
2: ਸਰਦਾਰ ਜੀ
0: ਜਿੰਦਾਬਾਦ
2: ਜਿੰਦਾਬਾਦ। ਸਰਦਾਰ ਜੀ ਇੰਟੈਲੀਜੈਂਟ ਇੰਟੈਲੀਜੈਂਟ।
0: ਸਰਦਾਰ ਜੀ ਰਿਪੋਰਟਰ।
2: ਯੈਸ
0: ਹੈ ਨਾ?
1: ਹਾਂਜੀ
2: ਸਰਦਾਰ ਜੀ। ਫਿਰ ਕੀ ਲਿਆਇਓ ਅੱਜ, ਕੀ ਸੁਣਾਓਗੇ?
1: ਇੱਕ ਬੋਲੀ।
2: ਹਾਂਜੀ
0: ਓਕੇ।
1: ਬੇਲੀ ਲੀਸ ਡੰਡ ਕਲੀਸ ਕੋਟੇ ਜਾ ਕੇ ਆਟਾ ਪੀਸਤੇ ਨੂੰ ਕੋਈ ਬਲਾਦਾ ਦੀ ਤੇਲੀ ਵੀ ਕੱਟੀ।
2: ਓਏ ਕੱਟੀ
0: ਓਏ, ਇਹ ਬੋਲੀ ਤਾਂ ਮੈਂ ਪਹਿਲੀ ਵਾਰ ਸੁਣੀ ਆ।
1: ਅੱਜ ਦੀ ਛੋਟੀ ਦੀਦੀ।
2: ਅੱਛਾ ਅੱਜ
0: ਵੱਡੀ ਦੀਦੀ ਛੋਟੀ ਦੀਦੀ ਦੋਨਾਂ ਨਾਲ ਕੱਟੀ?
2: ਅੱਛਾ ਅੱਜ ਦੋਵਾਂ ਨਾਲ ਹੀ ਕੱਟੀ ਆ।
1: ਹਾਂਜੀ
2: खराब मैं कल क्या ही तवनीत नू मैं मैं चीं चीं कर देनी तू वीर जी नू वारी नहीं देंदी
0: ट्रक
2: खलोता है बार
0: हो सकता
2: गड्डी चेक करन गया ही
0: वी गड्डी हैगी आ
2: ਸਵੇਰੇ ਸਵੇਰੇ ਗੱਡੀ ਤੇ ਉੱਤੇ ਪਤਾ ਤਰੇਲ ਕਿੰਨੀ ਪਈ ਹੁੰਦੀ ਆ
0: ਕੱਲ ਤੇ ਮੀਂਹ ਪੈਂਦਾ ਸੀ
2: ਅੱਛਾ
0: ਤੇ ਹੋਰ ਕੀ ਇੱਕ ਬਣ ਗਈ ਨਾ ਕੁੜੀਆਂ ਦੀ ਟੀਮ
1: ਜਿਹੜੇ ਕੱਲ ਨੂੰ ਮੰਮ ਨੇ ਫੋਨ ਤੇ ਸ਼ੋ ਕੀਤਾ ਜਿੱਥੇ ਜ਼ਿਆਦਾ ਮੀਂਹ ਪਿਆ ਸੀ ਉਹ
0: ਸਾਲੇ ਦਿਨ ਵੀ ਪੈਣਾ ਪੂਰੇ ਸਾਰੇ ਜਿੰਨਾ ਹਫਤਾ ਆ
1: ਹਲੇ
2: ਤੋ ਡਿਜ਼ਾਸਟਰ ਤੇ ਉਤਰਨ ਲੱਗਾ
1: ਜ਼ਿਆਦਾ ਪਾਣੀ ਆਉਂਦੇ ਨਾ ਮੇਰੇ ਹਾਊਸ ਤੇ
2: ਅੱਛਾ ਤੁਸੀਂ ਨਹੀਂ ਆਉਣ ਦੇਣਾ
1: ਫਿਰ ਕ੍ਰੋਕੋਡਾਈਲ ਆਉਗੇ
2: ਓਹੋ
0: ਇਹ ਡ੍ਰੀਮ ਕਿੱਥੋਂ ਆਉਂਦੇ ਨੇ ਤੁਹਾਨੂੰ ਹੈ
1: ਅਸੀਂ ਉਹਦੀ ਮੂਵੀ ਦੇਖੀ
2: ਹਾਂ
1: ਓਹੋ
2: ਮੂਵੀ ਵੇਖਦਾ ਰੋਰ
1: ਅਸੀਂ ਉਹਦੀ ਮੂਵੀ ਦੇਖੀ ਕ੍ਰੋਲ
2: ਕ੍ਰੋਲ ਉੱਥੋਂ ਪਤਾ ਲੱਗਦਾ ਉਹਨੂੰ ਸਾਰਾ
0: ਇਹ ਤਾਂ ਬਹੁਤ ਗੁੱਡ ਫਿਰ ਗੱਲ ਹੋ ਗਈ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ
2: ਵੀਰ ਜੀ ਸੇਵ ਦ ਵਰਲਡ
1: ਉਹਦੇ ਵਿੱਚ ਸੀ ਲਾਈਕ ਪਾਣੀ ਓਸ਼ਨ ਦੇ ਅੰਦਰ ਗੱਡੀ ਸੀ
0: ਓਏ ਹੋਏ ਉੱਥੇ ਤਾਂ ਨਹੀਂ ਐਕਸੀਡੈਂਟ ਹੋਇਆ ਸੀ ਓਸ਼ਨ ਦੇ ਅੰਦਰ
2: ਉਹ ਮੱਛੀ ਚ ਵੱਜ ਗਈ ਸੀ ਗੱਡੀ ਪਤਾ
0: ਹਾਂ ਬਲੂ ਗੱਡੀ
1: ਉਹਦੇ ਸੇ ਪਾਕ ਹੋਈ ਸੀ
2: ਹਾਂ ਸਪਾ ਸਪਾ ਲੈਂਦੀ ਸੀ ਗੱਡੀ
1: ਫਿਰ ਜਦੋਂ ਇੱਕ ਬੰਦਾ ਸਵਿਮ ਕਰ ਲਿਆ ਸੀ ਇੱਕ ਸ਼ਾਰਕ ਗੇਟ ਤੋਂ ਲੰਘਿਆ ਫਿਰ ਬੰਦਾ ਨੂੰ ਦੇਖਿਆ
2: ਓਹਦੀ ਇਹਨਾਂ ਨੇ ਗੁੱਤ ਬਣਾ ਕੇ ਦਿੱਤੀ ਸੀ ਥੈਂਕ ਯੂ
0: ਇਹਨਾਂ ਦੇ ਟੈਲ
2: ਥੈਂਕ ਯੂ ਵੀਰ ਜੀ ਵੈਰੀ ਗੁੱਡ ਦਲੀਆ ਜਿੰਦਾਬਾਦ ਤੁਸੀਂ ਕੀ ਖਾਧਾ ਕੁੜੀਓ
1: ਦਲੀਆ
2: ਤੁਸੀਂ ਵੀ ਦਲੀਆ ਖਾ ਲਿਆ
0: ਇਹਨਾਂ ਦਾ ਦਲੀਆ ਥੋੜਾ ਸਲੋ
2: ਤੇ ਦਲੀਆ ਤੇ ਉਹ ਖਾ ਗਿਆ ਫਿਰ ਤੁਸੀਂ ਕਿੱਦਾਂ ਖਾ ਲਿਆ
0: ਕਿਸੇ ਨੂੰ ਨਾ ਮਰੂੰਡਾ ਪਸੰਦ ਹੋਣਾ ਤੇ ਉਹਨਾਂ ਨੇ ਨਾਂ ਰੱਖਤਾ
2: ਨਾ ਗੋਰਿਆਂ ਦੇ ਨਾਂ ਤੇ ਰੱਖ ਛੱਡਿਆ ਮਰੂੰਡਾ ਗਲਤ ਗੱਲ ਹੈ
0: ਨਾ
2: ਹਾਂ
1: ਹਾਂਜੀ, ਜਿਹਨੂੰ ਮਿੱਠਾ ਪਸੰਦ ਹੋਣਾ ਉਹਨੇ ਰੱਖਿਆ ਹੋਣਾ ਨਾਮ ਮਰੁੰਡਾ।
2: ਕੋਈ ਪਤਾ ਨੀ ਉਹਨਾਂ ਮਰੁੰਡੇ ਦੀ ਸੜਕ ਬਣਾਈ ਹੋਵੇ ਤਵਨੀਤ।
0: ਹਾਂ ਮਰੁੰਡਾ ਵੀ ਤਾਂ ਸੜਕ ਵਰਗਾ ਹੀ ਹੁੰਦਾ।
2: ਹਾਂ ਓਦਾਂ ਦਾ ਹੀ ਹੁੰਦਾ ਵਾ, ਗੱਡੀਆਂ ਚੱਲ ਚੱਲ ਕੇ ਨਾ ਉਹ ਕਾਲਾ ਹੋ ਗਿਆ ਵਾ, ਕਿਸੇ ਦਿਨ ਦੰਦੀ ਵੱਢ ਕੇ ਵੇਖਾਂਗੇ ਸੜਕ ਨੂੰ।
1: ਮੰਮਾ ਡਾਂਸ ਕਰ ਰਹੀ ਸੀ, ਇੱਕ ਲਾਟਾ ਮੇ ਮੰਮਾ ਦੀ ਜਰਾਬਾਂ ਲੱਥ ਗਈ।
0: ਹੋਏ ਹੋਏ, ਮੰਮਾ ਡਾਂਸ ਤਾਂ ਕਰਦੇ ਹੋਣੇ, ਮੰਮਾ ਨੂੰ ਮਰੁੰਡਾ ਪਸੰਦ ਹੈ ਨਾ। ਯਾਦ ਆ ਜਦੋਂ ਮੰਮਾ ਇੰਡੀਆ ਗਏ ਸੀ, ਹਰੇਕ ਦੁਕਾਨ ਤੇ ਜਾ ਕੇ ਮਰੁੰਡਾ ਲਈ ਜਾਂਦੇ ਸੀਗੇ।
2: ਆਹੋ
1: ਹਾਂਜੀ, ਗਿਰੀਆਂ ਵਾਲੇ,
2: ਗਿਰੀਆਂ ਵਾਲੇ, ਉੱਥੇ ਤੇ ਗਿਰੀਆਂ ਵਾਲੇ ਆਉਂਦੇ ਨਾ।
0: ਇੱਥੇ ਜਿਹੜਾ ਜਿਹੜੀ ਸੜਕ ਹੈ ਨਾ, ਉਹਦੀਆਂ ਗਿਰੀਆਂ ਕਾਲੀਆਂ ਹੋ ਗਈਆਂ ਮੈਨੂੰ ਲੱਗਦਾ।
2: ਆਹੋ ਤੋਂ ਦੀ ਗੱਡੀਆਂ ਲੱਗ ਗਈਆਂ।
1: ਅਸੀਂ ਵੀ ਇੱਥੇ ਤੋਂ, ਅਸੀਂ ਇੱਥੇ ਤੋਂ ਲੈ ਲੈਂਦੇ ਮੁੰਡਾ MGS ਤੋਂ।
2: ਓ ਇੱਥੇ ਸਵਾਦ ਨਹੀਂ ਪਰ ਆਉਂਦਾ ਹੈ ਨਾ,
0: ਸਿੱਲਾ ਜਿਹਾ ਹੋ ਜਾਂਦਾ ਨਾ।
1: ਇੱਥੇ ਜਾਲੀ ਮਿਲਦੇ,
2: ਜਾਲੀ ਮਰੁੰਡੇ,
1: ਜਾਲੀ ਉੱਥੇ ਸਵਾਦ ਮਿਲਦੇ।
0: ਮੈਂ ਕਿਹਾ ਤੈਨੂੰ ਕਿਹੜੀ ਜਾਲੀ ਮਿਲਦਾ, ਮਰੁੰਡਾ ਜਾਲੀ ਚ ਪਾ ਕੇ ਮਿਲਦਾ ਇਹਨਾਂ ਨੂੰ।
2: ਜੋਰ ਪਾਈ ਜਾਂਦੀਆਂ ਦੱਸ।
0: ਰਣਜੋਤ ਅੰਕਲ ਨੇ
1: ਨਹੀਂ, ਰਣਜੋਤ ਅੰਕਲ ਨੇ ਨੀ ਵਿਆਹ ਕਰਾਣਾ, ਅਮਰੂਦ ਦੇ ਵਿਆਹ ਕਰਾਣਾ।
0: ਓ ਅੱਛਾ, ਫੇਰ ਠੀਕ ਆ, ਮੈਂ ਤਾਂ ਫੋਨ ਕਰਨ ਲੱਗੀ ਸੀ ਘਰ।
2: ਕਰਾ ਦੋ ਕਰਾ ਦੋ, ਉਹਦੇ ਵਿਚਾਰੇ ਚੋਂ ਸੁੰਡੀ ਨਿਕਲ ਆਈ ਆ, ਦਵਾ ਦਾ ਵਿਆਹ ਦੀ ਜਾਣਾ। ਹਾਂ ਮੈਂ ਕਿਹਾ ਦਵਾ ਦਾ ਵਿਆਹ ਦੀ, ਕਾਣਾ ਪੈ ਗਿਆ
0: ਤੇ ਕਾਣਾ ਪੈ ਗਿਆ ਹਨਾ।
1: ਹਾਂਜੀ, ਤੇ ਰਿਮੈਂਬਰ ਤੁਸੀਂ ਅਮਰੂਦ ਨੂੰ ਮੈਜੀਸ਼ੀਅਨ ਬਣਾਣਾ।
2: ਹਾਂ ਅੱਛਾ ਓਕੇ,
0: ਕੀ ਬਣਾਉਣਾ ਅਮਰੂਦ ਨੂੰ?
2: ਮੈਜੀਸ਼ੀਅਨ,
1: ਕਾਲੇ ਜਾਦੂ,
2: ਕਾਲੇ ਜਾਦੂਗਰ, ਜਾਦੂਗਰ ਬਣਾਉਣਾ। ਓਕੇ
0: ਓਕੇ
2: ਓਕੇ,
0: ਮੈਨੂੰ ਤਾਂ ਲੱਗਾ ਸੀ ਮੈਂ ਤੇ ਭਿੰਡੀ ਦਾ ਮੇਕਅਪ ਕਰਨਾ ਤੇ ਉਹਦੇ ਡੈਂਟਿੰਗ ਬੈਂਡਿੰਗ ਕਰਨੀ ਆ, ਬਾਕੀ ਤਾਂ ਅਸੀਂ ਕੋਈ ਵਾਅਦਾ ਨਹੀਂ ਸੀ ਕੀਤਾ।
1: ਸੋ ਖਾਤੀ ਨਹੀਂ ਭਿੰਡੀ ਦਾ ਮੇਕਅਪ ਕਰਨਾ।
0: ਓਕੇ ਓਕੇ,
2: ਸੋ ਭਿੰਡੀਆਂ ਦਾ ਕਰਨਾ ਸੋਖਾਂਟੀ ਨੇ, ਬੀਬੀਆਂ ਤੇ ਆਪੇ ਕਰਨ ਲੱਗ ਪਈਆਂ ਆਪਣਾ।
0: ਸੋਖਾਂਟੀ ਨੇ ਭਿੰਡੀ ਦਾ ਸਿਰ ਵੱਢ ਕੇ ਤੇ ਆਪਣੀ ਬਿੰਦੀ ਲਵਣਾ ਲੈਣੀ ਉਹਦੀ।
2: ਹਾਂ
0: ਹਨਾ,
2: ਟੋਪਸ
1: ਮੈਂ
2: ਦੱਸਣਾ ਨੀ, ਇਹਨੇ ਬੁੱਝ ਲੈਣਾ ਈ।
1: ਤੁਸੀਂ ਕਾਪੀ ਤੇ
2: ਲਿਖ ਕੇ ਰੱਖ ਲਈਏ,
1: ਨਹੀਂ ਕਾਪੀ ਤੇ ਲਾ ਕੇ ਸੋਖਾਂਟੀ ਨੂੰ ਨੀ ਦਿਖਾਣਾ।
2: ਨਹੀਂ ਨਹੀਂ ਨਹੀਂ, ਮਤਲਬ ਹੀ ਕੋਈ ਨਹੀਂ,
0: ਸੋਖਾਂਟੀ ਨੂੰ ਤਾਂ ਵੀ ਨਹੀਂ ਦੀਦਾ ਇੰਨੀ ਦੂਰੋਂ,
2: ਮਤਲਬ ਹੀ ਕੋਈ ਨਹੀਂ। ਸੋਖਾਂਟੀ ਦੀ ਅੱਖਾਂ ਕੋ ਵੈਸੇ ਕਮਜ਼ੋਰ ਆ ਪੁੱਤ, ਇਹਨਾਂ ਨੂੰ ਨੀ ਪਤਾ ਲੱਗਦਾ।
1: ਤੇ ਐਨਕਾ ਲਾ ਲਓ।
2: ਹਾਂ
0: ਮੈਨੂੰ ਲੱਗਦਾ ਅਰਚਨਾ ਪੂਰਨ ਸਿੰਘ
2: ਹੈ।
1: ਮੈਨੂੰ
2: ਪਤਾ
1: ਤੁਸੀਂ ਕਿਉਂ ਕਿਹਾ ਹਾਰ ਗਏ?
2: ਨਹੀਂ ਮੈਂ ਤਾਂ ਫਿਰ, ਤੁਸੀਂ ਕਿਹਾ ਸੀ ਨਾ ਵੀ ਤੁਸੀਂ ਨੀ ਪਾਰਟਿਸਿਪੇਟ ਕਰਨਾ, ਮੈਂ ਤੇ ਫਿਰ ਆਪਣੇ ਆਪ, ਮੈਂ ਤੇ ਬਾਹਰ,
0: ਇਹਨਾਂ ਨੇ ਮੈਨੂੰ ਹਰਾਇਆ।
2: ਹਾਂ ਇਹਨਾਂ ਨੂੰ ਹਰਾਇਆ ਆਪਾਂ ਅੱਜ।
1: ਤੈਨੂੰ ਜੋ ਟੈਂਕਰ ਨੂੰ ਦੋ ਮਰੁੰਡੇ ਦੋਗੇ ਮੈਂ,
0: ਚਲੋ ਵਧੀਆ ਦੋ ਦੇ ਦਿਓ, ਮੈਂ ਹੀ ਖਾਣੇ।
2: ਥੈਂਕ ਯੂ ਥੈਂਕ ਯੂ ਥੈਂਕ ਯੂ।
1: ਐਸ਼ਲੇ ਨਾਲ ਗੱਲ ਕਰ ਲਓ।
2: ਹਾਂਜੀ,
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਐਸ਼ਲੇ, ਕਿੱਦਾਂ ਹਾਲ ਚਾਲ?
2: ਠੀਕ ਆ,
1: ਤੁਹਾਡਾ
2: ਕੀ ਹਾਲ ਹੈ?
0: ਮੈਨੂੰ ਲੱਗਦਾ ਇਹਨਾਂ ਕੋਲ ਘੱਟ ਟਾਈਮ ਹੋਣਾ। ਤੇ ਕਹਿੰਦੀਆਂ ਹੁਣੀਆਂ ਆਪਾਂ ਲੈ ਲਈਏ ਬਾਰੀ ਤੇ ਰਹਿਣ ਦਿੰਦੇ ਆ ਵੀਰੇ।
2: ਨਹੀਂ ਅੱਗੇ ਵੀ ਕਰਦੀਆਂ ਹੁੰਦੀਆਂ ਇਦਾਂ।
1: ਨਹੀਂ ਵੀਰ ਜੀ ਪਹਿਲਾਂ ਵੀਰ ਜੀ ਹਾਈਡ ਹੋ ਲਿਆ ਸੀ।
2: ਵੀਰ ਜੀ ਹਾਈਡ ਹੁੰਦਾ ਸੀ, ਇਹ ਅੱਗੇ ਵੀ ਕਰਦੀਆਂ ਹੁੰਦੀਆਂ ਉਹਦੇ ਨਾਲ ਟ੍ਰਿਕ। ਤੇ ਕੀ ਸੁਣਾਓਗੇ ਫਿਰ ਅੱਜ? ਚਿੜੀਆਂ ਵਾਲੀ ਕਹਾਣੀ। ਓਕੇ
0: ਚਿੜੀਆਂ ਵਾਲੀ।
2: ਇੱਕ ਸੀ ਚਿੜੀ,
1: ਸਾਡੇ ਘਰ ਸਭ ਚਿੜੀਆਂ ਆਇਆ, ਚਿੜੀਆਂ ਆਇਆ ਚਾਰ, ਇੱਕ ਨੀਲਾ ਸੀ ਟਿੱਟੀ ਹੋਈ ਉਹ ਡਿੱਗੀ ਮੁਰਦੇ ਪਾਰ, ਦੂਜੀ ਸੀ ਖੰਬਾ ਤੋਂ ਖਾਲੀ, ਤੀਜੀ ਦਿਸਰੀ ਕਹਾਣੀ, ਚੌਥੀ ਸੀ ਖੰਬਾ ਚੌਥੀ ਸੀ ਸਭ ਸੁਲ ਚਿੜੀਆਂ ਦੀ ਲਾਣੀ,
2: ਟੁੱਟਿਆ ਸੜਿਆ। ਥੈਂਕ ਯੂ,
0: ਥੈਂਕ ਯੂ, ਥੈਂਕ ਯੂ ਤੇਗ ਐਂਡ ਥੈਂਕ ਯੂ ਵੀਰ ਜੀ।
2: ਸਤਿ ਸ੍ਰੀ ਅਕਾਲ, ਥੈਂਕ ਯੂ ਡਡਵਾ ਹਾਂਜੀ ਪੂੰਜਾ ਸੜਿਆ ਕਿ
0: ਨਹੀਂ?
2: ਨਾਲ ਕੀ ਚਿੜੀ ਮਾਰਨੀ ਆ?
0: ਸਾਡੇ ਕੋਲ ਦੋ ਆ, ਅਸੀਂ ਤੇ ਕੇ ਮਾਰਟ ਚ ਬੈਠੇ ਆ, ਸਾਡੇ ਕੋਲ ਤਾਂ ਹੋਰ ਵੀ ਜਿਆਦਾ ਆ।
2: ਡਡਵਾਲ ਸਾਹਿਬ ਜਦੋਂ ਸ਼ਾਟ ਮਾਰਦੇ ਨਾ ਇੱਕ ਬਾਲ ਤੇ ਗਵਾਈ ਦਿੰਦੇ ਆ।
0: ਸੱਚੀ?
2: ਹੋਰ
0: ਉਹੀ ਗਵਾਚੀਆਂ ਬਾਲਾਂ ਸਾਡੇ ਡਿੱਗੀਆਂ ਆ।
2: ਜ਼ੋਰ ਦੀ ਵੱਡਾ ਸ਼ਾਟ
1: ਮਾਰਦਾ ਵਾ
2: ਵੀਰਾ, ਗਲਤ ਸ਼ਾਟ ਮਾਰਦਾ।
0: ਤੇ ਫਿਰ ਗਵਾਂਡੀਆਂ ਦੇ ਸਿੱਟਦੇ ਹੁੰਨੇ ਆ ਬਾਲ?
1: ਨਹੀਂ।
2: ਇੱਕ ਦਿਨ ਕੋਠੇ ਤੇ ਚੱਲ ਗਈ ਸੀ ਬਾਲ।
0: ਹੋ ਫਿਰ ਉਤਾਰ ਕੇ ਕੌਣ ਲੈ ਕੇ
1: ਗਿਆ?
2: ਹੈਂ?
1: ਫਰੰਟ
2: ਤੇ ਆ। ਓਕੇ, ਉਹ ਫਿਰ ਕੋਠੇ ਦੇ ਉੱਤੇ ਜਾ ਕੇ ਨਾ ਤੇ ਉਤੋਂ ਦੀ ਤੇ ਫਰੰਟ ਚ ਡਿੱਗ ਪਈ। ਦਰਵਾਲ ਸਾਹਿਬ ਏਡੇ ਵੱਡੇ ਵੱਡੇ ਸ਼ਾਟ ਮਾਰੀ ਜਾਂਦੇ ਯਾਰ ਤੁਸੀਂ।
1: ਹਾਂਜੀ,
2: ਗੁੱਡ ਪਾਵਰ ਆ ਗਈ ਮੈਨੂੰ ਲੱਗਦਾ ਤੁਹਾਡੇ ਚ। ਕੀ ਕੀ ਖਾ ਕੇ ਪਾਵਰ ਆਈ ਆ?
1: ਪਤਾ ਜੀ,
2: ਓਏ ਉਹ ਆਪਣਾ ਬਰਥਡੇ ਦੱਸ ਦੋ ਆਂਟੀ, ਚੇਤਾ ਰੱਖਦੀ ਹੁੰਦੀ ਬਰਥਡੇ ਦਾ।
0: ਹੈ ਡਰਵਾਲ ਸਾਹਿਬ ਦਾ ਬਰਥਡੇ?
2: ਨਹੀਂ ਤੁਸੀਂ ਚੇਤਾ ਰੱਖ ਲੋ ਨਾ।
0: ਹਾਂ
2: ਤੁਸੀਂ ਦੱਸ ਦੋ ਨਾ, ਫਿਰ ਚੇਤਾ ਰੱਖਣਗੇ।
1: 30 ਅਗਸਤ
2: ਤੇ ਆ ਗਿਆ ਤੇ ਆਦੇ ਥੋੜੇ ਦਿਨ ਹੀ ਰਹਿ ਗਏ ਆ।
1: ਹਾਂਜੀ,
2: ਕਿੰਨੇ ਕਿੰਨੇ ਸਾਲਾਂ ਦੇ ਹੋ ਜਾਣਾ ਫਿਰ ਤੁਸੀਂ 30 ਅਗਸਤ ਨੂੰ?
1: 5 5 5
0: ਫਿਰ ਅਗਲੇ ਸਾਲ ਤੇ ਆਪਾਂ ਸਕੂਲ ਜਾਣ ਲੱਗ ਜਾਣਾ।
1: ਹਾਂਜੀ
0: ਮੌਜਾਂ ਹਨਾ।
1: ਹਾਂਜੀ
0: ਮੌਜਾਂ ਕੀ ਮੌਜਾਂ ਖਤਮ
2: ਫਿਰ ਆਉਣਗੇ ਨਜ਼ਾਰੇ।
0: ਅਸੀਸ ਬਣ ਜਾਣਾ ਨਾ ਫਿਰ ਇਹਨਾਂ ਨੇ।
2: ਹੋਰ ਕੀ ਸੁਣਾਓਗੇ ਫਿਰ ਅੱਜ? ਓਕੇ
1: ਉਹਦੇ ਕੋਲ ਪਾਣੀ ਹੈਗੇ, ਉਹ ਚੱਲਦਾ ਨਹੀਂ ਆ।
0: ਉਹਦੇ ਕੋ ਪੈਰ ਨਹੀਂ ਹੈਗੇ ਪਰ ਉਹ ਚੱਲਦਾ ਆ।
2: ਅੱਛਾ, ਪੈਰ ਨਹੀਂ ਹੈਗੇ ਪਰ ਉਹ ਚੱਲਦਾ ਵਾ। ਹੈ
0: ਇਹ ਕਿਹੜੀ ਚੀਜ਼ ਆ?
2: ਇੰਟਰਨੈਟ
0: ਹੈ?
2: ਨਹੀਂ
0: ਫੋਨ।
2: ਫੋਨ
1: ਨਹੀਂ,
0: ਰੀਲਾਂ ਫੋਨ ਚ ਚੱਲਦੀਆਂ, ਉਹਨਾਂ ਕੋ ਪੈਰ ਨਹੀਂ ਹੈਗੇ। ਜਹਾਜ਼?
1: ਨਹੀਂ
2: ਨਹੀਂ। ਮਿੱਤਰਾਂ ਦਾ ਨਾਂ? ਹਰਜੀਤ ਹਰਮਨ?
1: ਨਹੀਂ।
2: ਓਕੇ
0: ਚਲੋ ਅਸੀਂ ਹਾਰ ਗਏ। ਪਰ ਉਹ ਤਾਂ ਸਵਿਚ ਤਾਂ ਹੈਗਾ
2: ਪਰ ਪੈਰ ਨਹੀਂ ਨਾ ਹੈਗੇ।
0: ਉਹ ਪੈਰ ਹੀ ਹੁੰਦੇ ਆ?
2: ਨਾ ਨਾ। ਦਰਵਾਲ ਸਾਹਿਬ ਇਹ ਏਡਾ ਔਖਾ ਨਾ ਪਾਇਆ ਕਰੋ ਯਾਰ। ਇੱਕ ਹੱਸ ਕੇ ਤੇ ਵਿਖਾ ਦੋ ਯਾਰ, ਉਹ ਹੱਸ ਕੇ ਤੇ ਵਿਖਾ ਦੋ।
0: ਸਮਾਈਲੀ ਸਮਾਈਲੀ ਨੀ, ਖੁੱਲ ਕੇ ਹੱਸਣਾ।
2: ਟਿਕਲ ਟਿਕਲ ਟਿਕਲ ਟਿਕਲ ਟਿਕਲ ਥੈਂਕ ਯੂ
0: ਦਰਵਾਲ ਸਾਹਿਬ, ਦਰਵਾਲ ਸਾਹਿਬ
2: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਤੇ ਲਾਲ ਜੀ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ?
0: ਆਵਾਜ਼ ਨੀ ਆ ਰਹੀ ਲਾਲ ਜੀ ਚੰਗੀ ਤਰ੍ਹਾਂ,
2: ਹੁਣ ਥੋੜੀ ਜੀ ਠੀਕ ਆ,
0: ਥੋੜੀ ਜੀ ਤਾਂ ਠੀਕ ਆ, ਫਰਕ ਆ ਪਹਿਲਾਂ ਨਾਲੋਂ।
2: ਪਹਿਲਾਂ ਕਿਤੇ ਬੂਟਾਂ ਚ ਵੜੇ ਹੋ?
0: ਇਹ ਸੈਮੀ ਸਾਹਿਬ ਜਿਹੜੇ ਬੂਟਾਂ ਚ ਵੜ ਜੂਗੀ।
2: ਵਾਹ ਵਾਹ, ਆਉਣਾ ਪੈਣਾ, ਆਉਣਾ ਪੈਣਾ ਸੈਮੀ ਸਾਹਿਬ, ਹਾਂ ਏਦਾਂ ਗੱਲ ਬਣੀ ਨੀ ਹੈ। ਹੈਂ
0: ਜਿੰਮੇਵਾਰੀ ਬੇਚਾਰਿਆਂ ਤੇ ਜਿਆਦਾ ਪੈ ਗਈ ਆ। ਉਹਨਾਂ ਦਾ ਫੋਨ ਆਇਆ ਸੀ ਪਿਛਲੇ ਹਫਤੇ, ਮੈਂ ਕਿਹਾ ਤੁਸੀਂ ਆਉਂਦੇ ਨੀ ਹੁਣ,
2: ਅੱਗੇ
0: ਫੋਨ ਕਦੀ ਕਦੀ
2: ਕਰਦੇ।
0: ਮੈਂ ਕਿਹਾ ਵੱਡਾ ਟਰੱਕ ਤੇ ਤੁਸੀਂ ਪਾ ਲਿਆ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਬ੍ਰੇਕਾਂ ਲਾਉਣ ਨੂੰ ਕੌਣ ਰੱਖਿਆ?
2: ਪਰ ਉਹ ਬੂਟ ਵਾਲੀ ਗੱਲ ਗਲਤ ਸੀ ਯਾਰ, ਯਾਰ ਉਹ ਉਹ ਬਹੁਤ ਸਮੈਲੀ ਗੱਲ ਸੀ, ਉਹ ਲਿਟਰਲੀ ਸਮੈਲੀ ਗੱਲ
0: ਸੀ। ਲਾਲ ਜੀ ਆਉਂਦੇ ਬਾਅਦ ਚ ਤੁਹਾਨੂੰ ਸਮੈਲੀ ਪਹਿਲਾਂ ਚੀਜ਼ਾਂ ਯਾਦ ਆ ਜਾਂਦੀਆਂ।
2: ਲੱਗਦਾ ਆਉਣਾ ਪੈਣਾ,
0: ਪਤਾ ਲੱਗੇ ਟਰੱਕ ਲਿਆ ਕੇ ਇੱਥੇ ਬਾਹਰ ਖੜਾ ਕੀਤਾ,
2: ਆਇਆ ਗੱਡੀ ਮੋੜ ਕੇ। ਹਾਂਜੀ
0: ਕਾਲੀ ਐਨਕ ਰੱਖ ਕੇ
3: ਆਪਣਾ ਭਾਈ ਨਾ ਆਪਣਾ ਸੌਖੀ ਨੂੰ ਕਹਿੰਦੇ, ਸੌਖੀ ਹਸਬੈਂਡ ਨਾ ਭਾਈ ਕਹਿੰਦੇ ਵੀ ਆਪਣਾ ਨਾ ਵੀ ਤੂੰ ਨਾ ਮੇਰੀ ਕਾਪੀ ਨੀ ਕਰ ਸਕਦੀ, ਲੋਕੀ ਕਹਿੰਦੇ ਲੈ ਕਿਉਂ ਨੀ ਕਰ ਸਕਦੀ, ਕਹਿੰਦੇ ਚੱਲ ਠੀਕ ਹੈ ਭਾਈ ਨਾ ਹੱਥ ਹੱਥ ਰੱਖ ਕੇ ਨਾ ਖੜੇ ਹੋਏ ਸਿੱਧਾ ਤੇ ਸੁੱਖੀ ਖੜੀ ਹੋਈ ਤੇ ਸੁੱਖੀ ਕਹਿੰਦੀ ਲੈ ਕਰ ਲਈ ਕਾਪੀ, ਭਾਈ ਭਾਈ ਇਸ਼ਾਰਾ ਨਾ ਕਰਦੇ ਗਣ ਦੇ ਹਿਲਾ ਕੇ, ਕਹਿੰਦੇ ਹੋਰ ਕੀ ਕਰਦਾ, ਕਹਿੰਦੇ ਅੱਛਾ ਹੱਥ ਦੇ ਉੱਪਰ ਦੂਜਾ ਹੱਥ ਹੀ ਉਹ ਨਾ ਕਹਿੰਦੇ, ਕਹਿੰਦੇ ਹੁਣ ਠੀਕ ਹੈ ਨਾ ਭਾਈ ਕਹਿੰਦੇ ਸੁੱਖੀ ਬੋਲੀ ਤੇ ਕਹਿੰਦੇ ਨਹੀਂ ਦੱਸੋ ਕਿਹੜੀ ਗਲਤੀ ਹੈ, ਮੈਂ ਕਿੱਥੇ ਗਲਤੀ ਕਰ ਰਹੀ ਹਾਂ ਭਾਈ, ਭਾਈ ਕੁਛ ਨੀ ਬੋਲਦੇ ਤੇ 15 ਮਿੰਟ ਬਾਅਦ ਭਾਈ ਕਹਿੰਦੇ ਕਹਿੰਦੇ ਕਦੀ ਅੱਛੀ ਮੈਂ ਹਾਰ ਗਈ ਹੁਣ ਮੈਨੂੰ ਦੱਸੋ ਗਲਤੀ ਕਿੱਥੇ, ਭਾਈ ਕਹਿੰਦੇ ਮੈਂ ਚੁੱਪ ਰਿਹਾ ਤੂੰ ਚੁੱਪ ਨੀ ਰਹੀ।
0: ਲਾਲ ਜੀ ਵੈਸੇ ਮੈਂ ਉਹਨਾਂ ਦੀ ਕਾਪੀ ਕਦੀ ਵੀ ਨੀ ਕਰ ਸਕਦੀ, ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਸਮਝ ਲੱਗੂ ਤਾਂ ਮੈਂ ਕਾਪੀ ਕਰੂੰ।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।
1: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀਆਂ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 11 ਤਰੀਕ ਆ, ਅਗਸਤ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ। ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਰਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਪਹਿਲਾਂ ਮੰਗਲਵਾਰ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ। ਕੱਲ੍ਹ ਦੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਹੜੀ ਇਹੋ ਜਿਹੀ ਲੋੜ ਪੈ ਗਈ ਕਿ ਅਮਰੀਕਾ ਨੂੰ ਇੰਨੇ ਹਜ਼ਾਰ ਕਿਲੋਮੀਟਰ ਦੂਰ ਬੈਠਿਆਂ ਆਸਟ੍ਰੇਲੀਆ ਦੇ NSW ਦੇ ਇੱਕ ਛੋਟੇ ਜਿਹੇ ਨਿੱਕੇ ਜਿਹੇ ਸ਼ਹਿਰ ਵੀ ਕਹਦਾ ਪਿੰਡ ਤੋਂ ਵੀ ਛੋਟਾ, 100-150 ਲੋਕਾਂ ਦੀ ਆਬਾਦੀ ਵਾਲੇ ਇੱਕ ਛੋਟੇ ਜਿਹੇ ਨਿੱਕੇ ਜਿਹੇ ਇਲਾਕੇ ਚ $0.5 billion ਰਕਮ ਜਿਹੜੀ ਹੈ ਇਨਵੈਸਟ ਕਰਨ ਦੀ, ਹੁਣ ਉਹਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਖੈਰ, ਕੌਮਾਂਤਰੀ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਜ਼ੇਲੈਂਸਕੀ ਜਿਹੜੇ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ, ਬੇਸ਼ੱਕ ਇਹਨਾਂ ਨੇ ਚੰਗੀ ਖਾਸੀ ਸਹਾਨੁਭੂਤੀ ਜਾਂ ਸਿੰਪਥੀ ਜਿਹੜੀ ਹੈ ਦੁਨੀਆਂ ਭਰ ਚੋਂ ਬਟੋਰ ਲਈ ਹੋਵੇ ਕਿ ਦੇਖੋ ਰੂਸ ਸਾਡੇ ਤੇ ਹਮਲੇ ਕਰ ਰਹੇ ਆ। ਪਰ ਹੁਣ ਜਿਸ ਕਿਸਮ ਦੇ ਯੂਕਰੇਨ ਦੀ ਤਰਫ ਤੋਂ ਟੈਕਟਿਕਸ, ਜਿਹਨੂੰ ਵਾਰ ਟੈਕਟਿਕਸ ਕਹਿ ਲਿਆ ਜਾਂਦਾ, ਉਹ ਵਰਤੇ ਜਾ ਰਹੇ ਨੇ, ਉਹਨਾਂ ਦੀ ਵੀ ਕੋਈ ਬਹੁਤੀ ਸਰਾਹਨਾ ਨਹੀਂ ਕੀਤੀ ਜਾ ਸਕਦੀ। ਇੱਕ ਵੇਲਾ ਸੀ ਜਦੋਂ ਇਜ਼ਰਾਈਲ ਤੋਂ ਅਮਰੀਕਾ ਨੇ ਹੱਥ ਪਿਛਾਂ ਖਿੱਚ ਲਿਆ ਸੀ, ਯੂਕਰੇਨ ਤੋਂ ਵੀ ਖਿੱਚਿਆ, ਪਰ ਹੁਣ ਨੈਟੋ ਤਾਕਤਾਂ ਕੀ ਕਹਿਣਗੀਆਂ। ਯੂਕਰੇਨ ਨੇ ਰੂਸ ਦੇ ਧੁਰ ਅੰਦਰ ਜਾ ਕੇ ਹਮਲਾ ਕੀਤਾ ਹੈ। ਰੂਸ ਦਾ ਕਹਿਣਾ ਸੀ ਕਿ ਤੁਹਾਡੀ ਲੜਾਈ ਜੰਗੀ ਇਲਾਕਿਆਂ ਤੱਕ ਹੈ, ਜੰਗ ਦੇ ਇਲਾਕੇ ਤੱਕ ਰੱਖੀ ਜਾਵੇ, ਫੌਜ ਦੇ ਟਿਕਾਣਿਆਂ ਤੱਕ ਹਮਲੇ ਹੁੰਦੇ ਨੇ, ਜਸਟੀਫਾਈ ਨਹੀਂ ਹੁੰਦੇ, ਪਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹਮਲੇ, ਆਮ ਲੋਕਾਂ ਦੀ ਮੌਤ, ਔਰ ਉਹ ਵੀ ਰੂਸ ਦੀ ਸਰਹੱਦ ਤੋਂ 1000 ਕਿਲੋਮੀਟਰ ਅੰਦਰ ਜਾ ਕੇ। ਜ਼ੇਲੈਂਸਕੀ ਨੇ ਇਸ ਦੇ ਵਿੱਚ ਜਵਾਬ ਦਿੱਤਾ ਕਿ ਅਸਲ ਚ ਪੁਤਿਨ ਨੂੰ ਟੇਬਲ ਦੇ ਉੱਤੇ ਲਿਆਉਣ ਦਾ ਇਹੀ ਇੱਕ ਤਰੀਕਾ ਹੈ। ਖੈਰ, ਇਹ ਤਰੀਕਾ ਕਿਸ ਕਿਸਮ ਦਾ ਤਰੀਕਾ ਹੈ, ਇਹਨੂੰ ਕਿਸ ਕਿਸਮ ਦੀ ਵਾਰ ਟੈਕਟਿਕ ਮੰਨਿਆ ਜਾ ਸਕਦਾ, ਇਹ ਤਾਂ ਕਾਫੀ ਹੈਰਾਨ ਪਰੇਸ਼ਾਨ ਕਰਨ ਵਾਲਾ ਇੱਕ ਤਰੀਕਾ ਹੋ ਗਿਆ। ਪਰ ਰੂਸ ਦੇ ਤਾਤਾਰਸਤਾਨ ਇਲਾਕੇ ਦੇ ਵਿੱਚ ਯੂਕਰੇਨੀ ਡਰੋਨ ਹਮਲਿਆਂ ਦੇ ਚੱਲਦਿਆਂ ਘੱਟੋ ਘੱਟ 13 ਆਮ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ, ਜਦਕਿ 40 ਦੇ ਕਰੀਬ ਲੋਕ ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਉੱਤੇ ਹੋਏ ਸਭ ਤੋਂ ਘਾਤਕ ਹਮਲਿਆਂ ਦੇ ਵਿੱਚੋਂ ਇਹ ਇੱਕ ਮੰਨਿਆ ਗਿਆ। ਯੂਕਰੇਨ ਨੇ ਨਿਜ਼ਿਨਸਕਾ ਸ਼ਹਿਰ ਦੇ ਉੱਤੇ ਹੋਏ ਹਮਲੇ ਦਾ ਵੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਹੈ, ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਲਿਆਂਦੀ ਹੈ। ਇਹ ਸ਼ਹਿਰ ਵੀ ਯੂਕਰੇਨ ਦੀ ਸਰਹੱਦ ਤੋਂ 1000 ਕਿਲੋਮੀਟਰ ਦੂਰ ਹੈ। ਇੱਥੇ ਇੱਕ ਵੱਡੀ ਤੇਲ ਦੀ ਰਿਫਾਇਨਰੀ ਹੈ, ਇੱਕ ਵੱਡੀ ਪੈਟਰੋ ਕੈਮੀਕਲ ਕੰਪਨੀ ਵੀ ਹੈ। ਹਮਲਾ ਜਿਹੜਾ ਹੈ ਉਹ ਐਤਵਾਰ ਸੋਮਵਾਰ ਦੇ ਦਰਮਿਆਨ ਹੋਇਆ, ਰਾਤ ਦੇ ਦਰਮਿਆਨ ਕਈ ਘੰਟੇ ਤੱਕ ਜਾਰੀ ਰਿਹਾ। ਸੋਸ਼ਲ ਮੀਡੀਆ ਤੇ ਵੀ ਕਈ ਅਸਪਸ਼ਟ ਤਸਵੀਰਾਂ ਸਾਹਮਣੇ ਆਈਆਂ, ਆਸਮਾਨ ਦੇ ਵਿੱਚ ਧੂੰਏ ਦੇ ਵੱਡੇ ਗੁਬਾਰ ਉੱਠਦੇ ਦਿਖਾਈ ਦਿੱਤੇ। ਹਾਲਾਂਕਿ ਯੂਕਰੇਨ ਨੇ ਹਾਲੀਆ ਦਿਨਾਂ ਦੇ ਵਿੱਚ ਉਹਨਾਂ ਟਿਕਾਣਿਆਂ ਦੇ ਉੱਤੇ ਹਮਲੇ ਵਧਾਏ ਨੇ, ਜਿਨ੍ਹਾਂ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਜੰਗ ਦੇ ਲਈ ਰੂਸ ਨੂੰ ਲੌਜਿਸਟਿਕਸ ਤੇ ਰੈਵਨਿਊ ਦੀ ਸਹਾਇਤਾ ਮੁਹੱਈਆ ਕਰਵਾ ਰਹੇ ਨੇ। ਰੂਸ ਨੇ ਪੁਸ਼ਟੀ ਕੀਤੀ ਹੈ ਕਿ ਯੂਕਰੇਨ ਹੁਣ ਇੰਡਸਟਰੀਅਲ ਟਿਕਾਣਿਆਂ ਦੇ ਨਾਲ ਨਾਲ ਰਿਹਾਇਸ਼ੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਿਆ ਹੈ। ਔਰ ਇਸ ਦਾ ਮਤਲਬ ਇਹ ਵੀ ਹੈ ਕਿ ਇਸ ਵਕਤ ਯੂਕਰੇਨ ਰੂਸ ਨੂੰ ਕਾਫੀ ਹੱਦ ਤੱਕ ਉਕਸਾ ਵੀ ਰਿਹਾ ਹੈ। ਹੋ ਸਕਦਾ ਹੈ ਕਿ ਜਵਾਬ ਦੇ ਵਿੱਚ ਕੋਈ ਵੱਡੇ ਹਮਲੇ ਜਿਹੜਾ ਉਹ ਰੂਸ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦੇਵੇ। ਇੱਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਹੈ ਕਿ ਸਾਡਾ ਮੰਨਣਾ ਹੈ ਕਿ ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਦੇ ਵਿਚਕਾਰ ਹੋਇਆ ਸਮਝੌਤਾ ਇਰਾਨ ਦੇ ਖਿਲਾਫ ਨਹੀਂ ਹੈ। ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਦੇ ਦਰਮਿਆਨ ਤ੍ਰਿਕੋਣੇ ਸਮਝੌਤੇ ਨੂੰ ਮੱਕਾ ਅਕੋਰਡ ਯਾਨੀ ਮੱਕਾ ਸੰਧੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਤਹਿਤ ਤਿੰਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਇੱਕ ਦੇਸ਼ ਦੇ ਉੱਤੇ ਹੋਇਆ ਹਮਲਾ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ। ਪਿਛਲੇ ਦਿਨਾਂ 'ਚ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। BBC ਦੀ ਖਬਰ ਦੇ ਮੁਤਾਬਕ ਇਸਮਾਇਲ ਬਕਾਈ ਨੇ ਕਿਹਾ ਹੈ ਕਿ ਇਸ ਗੱਲ ਦੀ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਹੈ ਕਿ ਸਮਝੌਤਾ ਇਰਾਨ ਦੇ ਖਿਲਾਫ ਹੋਵੇ। ਉਹਨਾਂ ਨੇ ਇੱਕ ਹਫ਼ਤਾਵਾਰ ਬਰੀਫਿੰਗ ਦੇ ਵਿੱਚ ਇਹ ਸੁਨੇਹਾ ਦਿੱਤਾ ਕਿ ਇਹ ਦੇਸ਼ ਇਸ ਨਤੀਜੇ ਤੇ ਪਹੁੰਚ ਗਏ ਨੇ ਕਿ ਅਮਰੀਕਾ ਦੀ ਤਰਫ ਤੋਂ ਜਿਹੜਾ ਸੁਰੱਖਿਆ ਦਾ ਦਾਅਵਾ ਕੀਤਾ ਜਾਂਦਾ ਹੈ ਉਸ ਦੇ ਉੱਤੇ ਉਹ ਭਰੋਸਾ ਨਹੀਂ ਕਰ ਸਕਦੇ। ਅਸਲ 'ਚ ਸਿੱਧੇ ਤੌਰ ਦੇ ਉੱਤੇ ਇਸ਼ਾਰਾ ਇਹਨਾਂ ਤਿੰਨਾਂ ਦੇਸ਼ਾਂ ਦੇ ਵੱਲ ਬਕਾਈ ਨੇ ਇਸ ਕਰਕੇ ਕੀਤਾ ਹੈ ਕਿਉਂਕਿ ਤਿੰਨੇ ਦੇਸ਼ ਅਮਰੀਕਾ ਦੇ ਹਮਾਇਤੀ ਵੀ ਦੱਸੇ ਜਾਂਦੇ ਨੇ, ਪਰ ਤਿੰਨਾਂ ਨੂੰ ਅਮਰੀਕਾ ਦੇ ਉੱਤੇ ਭਰੋਸਾ ਨਹੀਂ ਹੈ, ਇਸ ਕਰਕੇ ਇੱਕ ਆਪਣੀ ਵੱਖਰੀ ਨੈਟੋ ਵਰਗੀ ਤਾਕਤ ਜਿਹੜੀ ਹੈ ਤਿਆਰ ਕੀਤੀ ਹੈ। ਬਕਾਈ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਸਮੁੰਦਰੀ ਫੌਜ ਦੀ ਨਾਕਾਬੰਦੀ ਤੇ ਸਮਝੌਤੇ ਦੇ ਹਟ ਨਹੀਂ ਜਾਂਦੀ ਤੇ ਸਮਝੌਤੇ ਦੇ ਦੂਸਰੇ ਪਹਿਲੂ ਜਿਹੜੇ ਨੇ ਉਹਨਾਂ ਦਾ ਉਲੰਘਨ ਜਾਰੀ ਰਹੂਗਾ, ਉਦੋਂ ਤੱਕ ਹੋਰਮੋ ਸਟ੍ਰੇਟ ਦੇ ਸੁਰੱਖਿਅਤ ਬਣੇ ਰਹਿਣ ਦੇ ਲਈ ਜਿੰਨੀਆਂ ਸ਼ਰਤਾਂ ਨੇ ਉਹ ਜਿਉਂਦਿਆਂ ਤਿਉਂ ਬਣੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਟਰੰਪ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਸੀ ਕਿ ਇਰਾਨ ਜਿਹੜਾ ਅਮਰੀਕਾ ਤੋਂ ਜੰਗ ਦਾ ਹਰਜਾਨਾ ਮੰਗ ਰਹੇ ਹੈ, ਉਹਨਾਂ ਨੂੰ ਵੀ ਹਰਜਾਨਾ ਦੇਣਾ ਚਾਹੀਦਾ ਹੈ। ਈਰਾਨ ਨੇ ਵੀ ਸਾਡੇ ਫੌਜੀ ਟਿਕਾਣਿਆਂ ਦੇ ਉੱਤੇ ਜਾ ਕੇ ਹਮਲੇ ਕੀਤੇ ਨੇ। ਹਾਲਾਂਕਿ ਟਰੰਪ ਨੂੰ ਪੁੱਠਾ ਸਵਾਲ ਕਰਨ ਵਾਲਾ ਕੋਈ ਨਹੀਂ ਹੈ, ਇਹ ਨਹੀਂ ਕਹਿਣ ਵਾਲਾ ਕਿ ਹਮਲਿਆਂ ਦੀ ਸ਼ੁਰੂਆਤ ਆਖਿਰਕਾਰ ਕਿਸਨੇ ਕੀਤੀ ਸੀ। ਉੱਥੇ ਕੁਝ ਇੱਕ ਦੁਨੀਆ ਭਰ ਦੀਆਂ ਵੱਡੀਆਂ ਖ਼ਬਰਾਂ ਨੇ। ਸਭ ਤੋਂ ਪਹਿਲਾਂ ਖ਼ਬਰ ਥਾਈਲੈਂਡ ਤੋਂ ਇੱਕ ਸਾਂਝੀ ਕਰ ਲਈ ਹੈ। ਥਾਈਲੈਂਡ ਦੇ ਦੱਖਣੀ ਸੂਬੇ ਨਾਨਥਾਬੁਰੀ ਦੇ ਵਿੱਚ ਇੱਕ ਸਾਬਕਾ ਐਮਪੀ ਨੇ, ਮੈਂਬਰ ਪਾਰਲੀਮੈਂਟੇਰੀਅਨ ਨੇ, ਇੱਕ ਸਥਾਨਕ ਅਧਿਕਾਰੀ ਦੀ ਕਥਿਤ ਤੌਰ ਦੇ ਉੱਤੇ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਉੱਥੇ ਦੇ ਇੱਕ ਯੂਟਿਊਬ ਲਾਈਵ ਸਟ੍ਰੀਮ ਦੇ ਵਿੱਚ ਸਿਆਸੀ ਟਿੱਪਣੀ ਕਾਰ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਨਾਨਥਾਬੁਰੀ ਦੇ ਵਿੱਚ ਸਾਬਕਾ ਸੰਸਦ ਮੈਂਬਰ ਚਾਲੋਂਗ ਰਿਆ ਰਵੋਂਗ ਨੇ ਹੈਰਾਨੀ ਜਤਾਉਂਦੇ ਹੋਇਆ ਸਿਆਸੀ ਟਿੱਪਣੀਕਾਰ ਅੰਚਲੀ ਪੈਰੀਕੋਕ ਨੂੰ ਦੱਸਿਆ ਕਿ ਉਹਨੇ ਥੋਂਗਚਾਈ ਯੈਨ ਪਾਸਟ ਨੂੰ ਉਸਦੇ ਦਫ਼ਤਰ ਦੇ ਬਾਹਰ ਹੀ ਗੋਲੀ ਮਾਰੀ ਸੀ। ਗਰਦਨ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਥੋਂਗਚਾਈ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਉਸਦੇ ਡਰਾਈਵਰ ਦੇ ਵੀ ਹੱਥ ਤੇ ਬਾਂਹ ਦੇ ਵਿੱਚ ਗੋਲੀ ਵੱਜੀ ਸੀ। ਇਸ ਘਟਨਾ ਤੋਂ ਬਾਅਦ ਚਾਲੋਂਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਪੁਲਿਸ ਸਟੇਸ਼ਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦੀ ਉਸਨੂੰ ਇਜਾਜ਼ਤ ਦੇ ਦਿੱਤੀ ਗਈ, ਜਿੱਥੇ ਉਸਨੇ ਸਿਗਰਟ ਪੀਂਦੇ ਹੋਏ ਪੂਰੀ ਘਟਨਾ ਦਾ ਬਿਆਰਾ ਰੱਖਿਆ। ਪੱਤਰਕਾਰਾਂ ਨੂੰ ਉਸਨੇ ਕਿਹਾ ਕਿ ਥੋਂਗਚਾਈ ਉਸ ਤੋਂ ਨਾਰਾਜ਼ ਸੀ ਪਰ ਉਸਦੀ ਵਜ੍ਹਾ ਨਹੀਂ ਸੀ ਦੱਸੀ। ਉਸਨੇ ਇਹ ਵੀ ਕਿਹਾ ਕਿ ਥੋਂਗਚਾਈ ਨੂੰ ਗੋਲੀ ਮਾਰਨ ਦਾ ਉਸਦਾ ਕੋਈ ਇਰਾਦਾ ਨਹੀਂ ਸੀ, ਉਹ ਉਸਦਾ ਚੰਗਾ ਦੋਸਤ ਸੀ। ਚਾਲੋਂਗ ਨੇ ਇਹ ਵੀ ਕਿਹਾ ਕਿ ਥੋਂਗਚਾਈ ਨੇ ਉਸਨੂੰ ਧੱਕਾ ਦਿੱਤਾ। ਮੈਂ ਇਹ ਗੱਲ ਨਹੀਂ ਅੱਗੇ ਕਰਨੀ ਚਾਹੁੰਦਾ ਪਰ ਜਦੋਂ ਮੈਂ ਬੰਦੂਕ ਕੱਢੀ ਤਾਂ ਮੈਂ ਉਹਨੂੰ ਗੋਲੀ ਮਾਰਨ ਦੇ ਇਰਾਦੇ ਦੇ ਨਾਲ ਨਹੀਂ, ਪਰ ਫਿਰ ਥੋਂਗਚਾਈ ਦੇ ਡਰਾਈਵਰ ਨੇ ਵੀ ਆਪਣੀ ਗੋਲੀ ਕੱਢ ਲਈ ਸੀ, ਇਸ ਲਈ ਮੈਨੂੰ ਇਹ ਗੋਲੀ ਚਲਾਉਣੀ ਪਈ। ਖੈਰ, ਥਾਈਲੈਂਡ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਆਮ ਨਹੀਂ ਹੁੰਦੀਆਂ, ਇਸ ਕਰਕੇ ਇਹ ਘਟਨਾ ਜਿਹੜੀ ਹੈ ਕੌਮਾਂਤਰੀ ਸੁਰਖੀਆਂ ਦਾ ਵਿਸ਼ਾ ਬਣ ਗਈ ਹੈ। ਪਰ ਵੱਡੀ ਖ਼ਬਰ ਜਿਹੜੀ ਉਹ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੋਲੰਬੀਆ ਦੇ ਪੱਛਮੀ ਇਲਾਕੇ ਦੇ ਵਿੱਚ ਬੜਾ ਹੀ ਤੇਜ਼, ਤਾਕਤਵਰ, ਭਿਆਨਕ ਭੂਚਾਲ ਆਇਆ, ਜਿਸਦੇ ਚੱਲਦਿਆਂ 26 ਲੋਕਾਂ ਦੀ ਹੁਣ ਤੱਕ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਸਮੇਂ ਦੇ ਮੁਤਾਬਕ ਕੋਲੰਬੀਆ ਦੇ ਭੂ ਵਿਗਿਆਨੀ ਸਰਵਿਸਿਜ ਦੇ ਮੁਤਾਬਕ, ਯਾਨੀ ਕਿ ਜਿਹੜੀ ਜੀਓਲੋਜੀਕਲ ਸਰਵਿਸਿਜ ਨੇ, ਉਹਨਾਂ ਦੇ ਮੁਤਾਬਕ ਭੂਚਾਲ ਦੀ ਤੀਬਰਤਾ 7.4 ਰਿਕਟਰ ਪੈਮਾਨੇ ਦੇ ਉੱਤੇ ਦੱਸੀ ਗਈ ਹੈ। ਇਸ ਭੂਚਾਲ ਦੇ ਝਟਕੇ ਗੁਆਂਢੀ ਦੇਸ਼ ਵੈਨਜ਼ੂਏਲਾ, ਇਕੁਆਡੋਰ ਤੇ ਪਨਾਮਾ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਨੇ। ਭੂਚਾਲ ਤੋਂ ਬਾਅਦ ਰਾਹਤ ਤੇ ਬਚਾਅ ਦੇ ਕੰਮ ਜਾਰੀ ਨੇ। ਭੂਚਾਲ ਤੋਂ ਬਾਅਦ ਕੋਲੰਬੀਆ ਦੇ ਮੈਂਜੀਲੇਸ ਦੇ ਵਿੱਚ ਸਾਰੇ ਸਕੂਲ ਤੇ ਯੂਨੀਵਰਸਿਟੀਆਂ ਤੇ ਹੋਰ ਸਿੱਖਿਆ ਅਦਾਰਿਆਂ ਦੇ ਨਾਲ ਨਾਲ ਵੱਡੇ ਅਦਾਰੇ, ਜਿਹੜੇ ਬੈਂਕ ਜਾਂ ਹੋਰ ਸੇਵਾਵਾਂ ਦੇਣ ਵਾਲੇ ਅਦਾਰੇ ਨੇ, ਉਹ ਵੀ ਬੰਦ ਰੱਖੇ ਗਏ ਨੇ। ਕੋਲੰਬੀਆ ਦੇ ਕੈਲੀ ਸ਼ਹਿਰ ਦੇ ਵਿੱਚ ਭੂਚਾਲ ਦੀ ਵਜ੍ਹਾ ਦੇ ਚੱਲਦਿਆਂ ਹਸਪਤਾਲ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਕੋਲੰਬੀਆ ਦੇ ਹਾਲਾਤ ਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਹਰ ਕਿਸਮ ਦੀ ਮਦਦ ਦੇਣ ਦੇ ਲਈ ਤਿਆਰ ਨੇ। ਦੱਸ ਦਈਏ ਕਿ ਸਭ ਤੋਂ ਜ਼ਿਆਦਾ ਨੁਕਸਾਨ ਕੋਲੰਬੀਆ ਦੇ ਵਿੱਚ ਪਾਇਏਰੀਆ ਸ਼ਹਿਰ ਦੇ ਵਿੱਚ ਹੋਇਆ, ਜਿੱਥੇ 18 ਲੋਕਾਂ ਦੀ ਮੌਤ ਹੋਈ ਹੈ। ਭੂਚਾਲ ਦੀ ਵਜ੍ਹਾ ਦੇ ਚੱਲਦਿਆਂ ਸ਼ਹਿਰ ਦੀਆਂ ਕਈ ਇਮਾਰਤਾਂ ਢਹਿ ਗਈਆਂ ਨੇ। ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮ੍ਰਿਤਕਾਂ ਦੀ ਵੀ ਗਿਣਤੀ ਜਿਹੜੀ ਹੈ ਭੂਚਾਲ ਦੇ ਮਲਬੇ ਥੱਲੇ ਦਬੇ ਹੋਣ ਦੇ ਚੱਲਦਿਆਂ ਵਧਣ ਦੇ ਆਸਾਰ ਦੱਸੇ ਜਾ ਰਹੇ ਨੇ। ਦੱਸ ਦਈਏ ਕਿ ਭੂਚਾਲ ਦਾ ਕੇਂਦਰ 96 ਕਿਲੋਮੀਟਰ ਜ਼ਮੀਨ ਤੋਂ ਗਹਿਰਾਈ ਦੇ ਵਿੱਚ ਸੀ। 110 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਹੋਣ ਦੇ ਵੀ ਕਈ ਥਾਵਾਂ ਤੋਂ ਸੰਕੇਤ ਮਿਲੇ ਨੇ, ਪਰ ਉਹ ਕੋਲੰਬੀਆ ਦੇਸ਼ ਦੀ ਰਾਜਧਾਨੀ ਸ਼ਹਿਰ ਬੈਗੋਟਾ, ਜਿੱਥੇ ਕਈ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਕੋਲੰਬੀਆ ਦੇ ਅਖਬਾਰ ਐਲ ਤੀਅੰਪੋ ਨੇ ਮਨੀਲਾ ਸੇਸ ਸ਼ਹਿਰ ਦੇ ਇੱਕ ਵੀਡੀਓ ਵੀ ਜਿਹੜੀ ਆਪਣੇ ਵੈਬਸਾਈਟ ਤੋਂ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਇਮਾਰਤ ਢਹਿੰਦੀ ਹੋਈ ਦਿਖਾਈ ਦੇ ਰਹੀ ਹੈ, ਲੋਕ ਆਵਾਜ਼ਾਂ ਲਗਾ ਰਹੇ ਨੇ ਤੇ ਫਿਰ ਮਲਬੇ ਥੱਲੇ ਵੀ ਕਈ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹੈ। ਦੱਸ ਦਈਏ ਕਿ ਭੂਚਾਲ ਦੇ ਝਟਕੇ ਗੁਆਂਢੀ ਦੇਸ਼ ਵੈਨਜ਼ੂਏਲਾ ਦੇ ਵਿੱਚ ਵੀ ਆਏ ਨੇ। ਵੈਸੇ ਵੀ ਵੈਨਜ਼ੂਏਲਾ ਪਿਛਲੇ ਦਿਨਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਦੇ ਚੱਲਦਿਆਂ ਹਾਲੇ ਤੱਕ ਉੱਭਰ ਨਹੀਂ ਸਕਿਆ। ਕਰੀਬ 2 ਮਹੀਨਿਆਂ ਬਾਅਦ ਇਹ ਕੋਲੰਬੀਆ ਦੇ ਵਿੱਚ ਭੂਚਾਲ ਆਇਆ। ਵੈਨਜ਼ੂਏਲਾ ਦੇ ਵਿੱਚ ਜਿਹੜਾ ਭੂਚਾਲ ਆਇਆ ਸੀ, ਉਸ ਦੇ ਵਿੱਚ 6,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਅਮਰੀਕਾ ਦੇ ਨਾਲ ਜੁੜੀਆਂ ਕੁਝ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ, ਜਿੱਥੇ ਅਮਰੀਕਾ ਦੇ ਵਿੱਚ ਆਪਣੀਆਂ ਨੌਕਰੀਆਂ ਗੁਆਉਣ ਤੋਂ ਬਾਅਦ ਰੁਜ਼ਗਾਰ ਦੀ ਭਾਲ ਕਰ ਰਹੇ ਜਿਹੜੇ H-1B ਵੀਜ਼ਾ ਧਾਰਕ ਨੇ, ਉਹਨਾਂ ਨੂੰ ਹੁਣ ਸਰਕਾਰ ਦੀ ਤਰਫ ਤੋਂ ਪ੍ਰਸਤਾਵ ਦਿੱਤਾ ਗਿਆ ਕਿ 60 ਦਿਨਾਂ ਦੇ ਅੰਦਰ ਅੰਦਰ ਦੇਸ਼ ਛੱਡਣਾ ਹੋਏਗਾ। ਦੱਸ ਦਈਏ ਕਿ H-1B ਦੇ ਉੱਤੇ ਜ਼ਿਆਦਾਤਰ ਭਾਰਤੀ ਜਾਂਦੇ ਨੇ ਅਮਰੀਕਾ ਦੇ ਵਿੱਚ। ਭਾਰਤੀ ਨਾਗਰਿਕ ਇਸ ਦੇ ਸਭ ਤੋਂ ਵੱਡੇ ਲਾਭਪਾਤਰੀ ਨੇ ਔਰ ਉਹਨਾਂ ਨੂੰ ਹੀ ਨੁਕਸਾਨ ਪਹੁੰਚਣਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦਾ ਹੁਣ ਪ੍ਰਸਤਾਵ ਵੀ ਰੱਖਿਆ। ਇਹ ਮਿਆਦ H-1B ਵੀਜ਼ਾ ਕਰਮਚਾਰੀਆਂ ਤੇ ਹੋਰਨਾਂ ਕਾਨੂੰਨੀ ਪ੍ਰਵਾਸੀਆਂ ਦੀ ਨੌਕਰੀ ਦੇ ਮੌਕੇ ਖਤਮ ਹੋਣ ਤੋਂ ਬਾਅਦ ਅਮਰੀਕਾ ਚ ਰਹਿਣ ਦੀ ਆਗਿਆ ਦਿੰਦੀ ਸੀ, ਜਿਸ ਦੇ ਚੱਲਦਿਆਂ ਉਹ ਦੂਜੀ ਨੌਕਰੀ ਲੱਭ ਸਕਦੇ ਸੀ, ਆਪਣੀ ਇਮੀਗ੍ਰੇਸ਼ਨ ਸਥਿਤੀ ਬਦਲ ਸਕਦੇ ਸੀ। ਪਰ ਹੁਣ ਇਹ 60 ਦਿਨ ਦਾ ਗ੍ਰੇਸ ਪੀਰੀਅਡ ਜਦੋਂ ਮੁੱਕ ਗਿਆ ਹੈ ਜਾਂ ਮੁੱਕ ਜਾਏਗਾ ਆਉਣ ਵਾਲੇ ਦਿਨਾਂ ਚ, ਇਹ ਕਾਨੂੰਨ ਲਾਗੂ ਹੋ ਜਾਣਾ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਰਹਿਣਾ ਜਿਹੜੇ ਇਹਨਾਂ ਵੀਜ਼ਿਆਂ ਦੇ ਉੱਤੇ ਆਉਂਦੇ ਨੇ ਉਹਨਾਂ ਲੋਕਾਂ ਦੇ ਲਈ ਮੁਸ਼ਕਲ ਹੋ ਜਾਏਗਾ। ਇੱਕ ਕਿਸਮ ਦੇ ਨਾਲ ਲੋਕ ਇਸੇ ਤਰੀਕੇ ਦੇ ਨਾਲ H-1B ਵੀਜ਼ਾ ਦੇ ਉੱਤੇ ਅਮਰੀਕਾ ਜਾਂਦੇ ਸੀ ਕਿ ਇੱਕ ਨੌਕਰੀ ਖਤਮ ਹੋਣ ਤੋਂ ਬਾਅਦ ਉਹ ਦੂਜੀ ਲੱਭ ਕੇ ਅਮਰੀਕਾ ਦੇ ਵਿੱਚ ਫਿਰ ਵੀ ਰਹਿੰਦੇ ਰਹਿਣਗੇ। ਵੈਸੇ ਸੋਮਵਾਰ ਦੇ ਦਿਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਫ਼ਤਰ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ ਗਲਤੀ ਦੇ ਨਾਲ ਜਾਂ ਲਾਪਰਵਾਹੀ ਦੇ ਨਾਲ ਵਾਹਨ ਚਲਾਉਣ ਵਾਲਿਆਂ ਤੋਂ ਲੈ ਕੇ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਤੱਕ ਕਈ ਸਾਰੇ ਅਪਰਾਧਾਂ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਔਰ ਇਹਨਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਚ 1,75,000 ਤੋਂ ਵਧੇਰੇ ਦੱਸੀ ਗਈ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇੱਕ ਬਿਆਨ ਚ ਦੱਸਿਆ ਹੈ ਕਿ ਜਿਹੜੇ ਲੋਕ ਅਲੱਗ ਅਲੱਗ ਵੀਜ਼ਿਆਂ ਦੇ ਉੱਤੇ ਅਮਰੀਕਾ ਚ ਰਹਿ ਰਹੇ ਨੇ ਉਹਨਾਂ ਨੂੰ ਇਹ ਤੈਅ ਕਰਨਾ ਚਾਹੀਦਾ ਕਿ ਉਹ ਆਪਣੇ ਵੀਜ਼ੇ ਦੀਆਂ ਸ਼ਰਤਾਂ ਦਾ ਉਲੰਘਣ ਨਾ ਕਰਨ, ਅਪਰਾਧ ਨਾ ਕਰਨ, ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਨਾ ਕਰਨ, ਅਮਰੀਕੀਆਂ ਦੇ ਨਾਲ

ਖੇਤੀਬਾੜੀ ਦੇ ਨਾਲ ਜੁੜੇ ਹੋਏ ਦੇਸ਼ ਤੇ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਖਬਰਾਂ ਦੇ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਇਹ ਸਾਲ ਐਲ ਨੀਨੋ ਦਾ ਸਾਲ ਹੈ। ਐਲ ਨੀਨੋ ਤੇ ਲਾ ਨੀਨੋ ਮੌਸਮ ਦੀਆਂ ਦੋ ਤਬਦੀਲੀਆਂ ਹੁੰਦੀਆਂ ਨੇ। ਐਲ ਨੀਨੋ ਦੇ ਵਿੱਚ ਜ਼ਿਆਦਾਤਰ ਸੋਕੇ ਪੈਂਦੇ ਨੇ, ਲਾ ਨੀਨੋ ਦੇ ਵਿੱਚ ਹੜ੍ਹ ਆ ਜਾਂਦੇ ਨੇ, ਬਾਰਿਸ਼ਾਂ ਝਮਾਝਮ ਹੁੰਦੀਆਂ ਨੇ। ਇਹ ਸਾਲ ਐਲ ਨੀਨੋ ਦਾ ਜ਼ਾਹਰ ਜੀ ਗੱਲ ਹੈ ਕਿ ਸੋਕੇ ਪੈਣ ਦੇ ਬਹੁਤ ਸਾਰੇ ਜਿਹੜੇ ਸਾਲ ਭਰ ਜਿਹੜੇ ਨੇ ਦੁਨੀਆਂ ਭਰ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣਨਗੇ। ਵੈਸੇ ਉਸਦੇ ਕੁਛ ਜਿਹੜੇ ਅੰਦਾਜ਼ੇ ਨੇ ਜਾਂ ਉਸਦੇ ਕੁਛ ਅਸਰ ਨੇ ਉਹ ਅਸੀਂ ਯੂਰਪ ਤੋਂ ਦੇਖ ਹੀ ਰਹੇ ਹਾਂ, ਜਿਸ ਤਰੀਕੇ ਦੇ ਨਾਲ ਜੰਗਲਾਂ ਝਾੜੀਆਂ ਦੀਆਂ ਅੱਗਾਂ ਯੂਰਪ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਪਰ ਕਿਉਂਕਿ ਐਲਨੀਨੋ ਦਾ ਵਰ ਹੈ ਇਸ ਕਰਕੇ, ਔਰ ਉਸ ਤੋਂ ਇਲਾਵਾ ਲਗਾਤਾਰ ਮੱਧ ਪੂਰਬ ਦੇ ਵਿੱਚ ਹਾਲਾਤ ਜਿਹੜੇ ਬਣੇ ਹੋਏ ਨੇ, ਤੇਲ ਦੀਆਂ ਕੀਮਤਾਂ ਨੇ, ਇਹ ਸਾਰੇ ਕਾਰਨ ਜਿਹੜੇ ਨੇ ਇਹ ਖੇਤੀਬਾੜੀ ਦੇ ਉੱਤੇ ਕਿਵੇਂ ਅਸਰ ਪਾ ਰਹੇ ਨੇ। ਇਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਕਿ ਦੁਨੀਆ ਭਰ ਦੇ ਵਿੱਚ ਝੋਨੇ ਦੀ ਪੈਦਾਵਾਰ ਇਸ ਵਾਰ ਘੱਟ ਸਕਦੀ ਹੈ, ਡੀਜ਼ਲ ਦੀ ਕਮੀ ਹੋਏਗੀ। ਜ਼ਾਹਰ ਜੀ ਗੱਲ ਹੈ ਕਿ ਖੇਤੀਬਾੜੀ ਦੇ ਲਈ ਇੱਕ ਵੱਡੀ ਲੋੜ ਪੈਂਦੀ ਹੈ ਡੀਜ਼ਲ ਦੀ ਜਾਂ ਦੂਸਰੇ ਫਿਊਲ ਰਿਸੋਰਸਿਸ ਦੀ, ਔਰ ਇਸ ਦੇ ਚੱਲਦਿਆਂ ਪਾਣੀ ਦੀ ਵੀ ਲੋੜ ਪੈਂਦੀ ਹੈ ਖੇਤੀਬਾੜੀ ਦੇ ਲਈ, ਔਰ ਝੋਨੇ ਵਰਗੀ ਫਸਲ ਹੈ ਜਿਹੜੀ ਇਸ ਦੇ ਲਈ ਤਾਂ ਪਾਣੀ ਤੋਂ ਬਗੈਰ ਇਹ ਫਸਲ ਜਿਹੜੀ ਹੈ ਖੜੀ ਨਹੀਂ ਹੋ ਸਕਦੀ। ਇਸ ਕਰਕੇ ਐਲਨੀਨੋ ਦੇ ਵਰੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਚਾਵਲ ਦੀ ਖੇਤੀਬਾੜੀ ਕਰਨ ਵਾਲੇ ਸਭ ਤੋਂ ਵੱਡੇ ਮੁਲਕ ਭਾਰਤ, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਚੀਨ ਤੇ ਮਿਆਂਮਾਰ ਤੇ ਫਿਲੀਪੀਨਸ, ਇਹ ਚੌਲ ਉਤਪਾਦਕ ਦੇਸ਼ ਵੀ ਨੇ ਔਰ ਚੌਲ ਐਕਸਪੋਰਟਰ ਕੰਟਰੀਜ਼ ਵੀ ਨੇ। ਮੱਧ ਪੂਰਬ ਦੇ ਵਿਚਾਰੀ ਤਣਾਅ ਦੇ ਚੱਲਦਿਆਂ ਹੋਇਆਂ ਇੰਧਨ ਦੀ ਜਿਹੜੀ ਕਮੀ ਹੈ ਔਰ ਆਵਾਜਾਈ ਦੇ ਖਰਚੇ ਨੇ, ਔਰ ਐਲਨੀਨੋ ਦਾ ਵਰ ਹੈ ਚੌਲ ਦੇ ਬਾਜ਼ਾਰ ਦੇ ਲਈ ਇਹ ਵਰਾ ਖਾਸ ਤੌਰ ਦੇ ਉੱਤੇ ਜਿਹੜਾ ਉਹ ਕਾਫੀ ਚੁਣੌਤੀਆਂ ਭਰਪੂਰ ਰਹਿ ਸਕਦਾ। ਮੰਨਿਆ ਜਾ ਰਿਹਾ ਹੈ ਕਿ 90 ਲੱਖ ਟਨ ਹਰ ਸਾਲ ਮੰਡੀਕਰਨ ਜਿਹੜਾ ਦੁਨੀਆ ਭਰ ਦੇ ਵਿੱਚ ਹੁੰਦਾ, ਔਰ ਇਹ ਲਗਭਗ ਅੱਧਾ ਰਹਿ ਸਕਦਾ ਇਸ ਸਾਲ ਇਹਨਾਂ ਸਾਰੀਆਂ ਚੁਣੌਤੀਆਂ ਦੇ ਚੱਲਦਿਆਂ ਹੋਇਆ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਸਭ ਤੋਂ ਪਹਿਲਾਂ ਝਾਰਖੰਡ ਤੋਂ, ਜਿੱਥੇ ਭਰਤੀ ਪ੍ਰਕਿਰਿਆ ਦੇ ਪ੍ਰੀਖਿਆ ਦੇ ਵਿੱਚ ਜਿਹੜੀ ਕਥਿਤ ਬੇਨੀਮੀਆਂ ਹੋਈਆਂ ਨੇ ਉਹਨਾਂ ਦੇ ਚੱਲਦਿਆਂ ਪ੍ਰਦਰਸ਼ਨ ਹਾਲੇ ਵੀ ਨਹੀਂ ਰੁਕੇ ਨੇ। ਕੱਲ ਦੇ ਦਿਨ ਵੈਸੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਰਕਾਰ ਕੁਝ ਇੱਕ ਬਿੰਦੂਆਂ ਦੇ ਉੱਤੇ ਅੰਦੋਲਨਕਾਰੀਆਂ ਦੇ ਨਾਲ ਸਹਿਮਤ ਹੋ ਗਈ ਹੈ, ਪਰ ਕੱਲ ਦੇ ਦਿਨ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕੀਤੀ ਸੀ ਕਿ ਰਾਂਚੀ ਦੇ ਵਿਧਾਨ ਸਭਾ ਕੰਪਲੈਕਸ ਦੇ ਨੇੜੇ ਫਿਰ ਵੀ ਪ੍ਰਦਰਸ਼ਨਕਾਰੀ ਪਹੁੰਚ ਰਹੇ ਨੇ। ਕੱਲ ਉਹ ਪਹੁੰਚੇ ਵੀ ਔਰ ਇਸ ਦਰਮਿਆਨ ਪੁਲਿਸ ਦੇ ਨਾਲ ਭਿੜੇ ਵੀ। ਇਸ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਅਥਰੂ ਗੈਸ ਦੇ ਗੋਲੇ ਵੀ ਦਾਗੇ, ਜਲ ਤੋਪਾਂ ਦੀ ਵਰਤੋਂ ਕੀਤੀ। ਦੁਪਹਿਰ ਵੇਲੇ ਵਿਧਾਨ ਸਭਾ ਜਿਸ ਦੀ ਕਾਰਵਾਈ ਵੀ ਅੰਦਰ ਬੈਠੀ ਚੱਲ ਰਹੀ ਸੀ, ਉਸ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਲੰਘੇ 9 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆਗੂ ਦਵਿੰਦਰ ਨਾਥ ਮਹਿਤੋ ਨੂੰ ਐਂਬੂਲੈਂਸ ਦੇ ਵਿੱਚ ਸ਼ਾਮਲ, ਇਸ ਮਾਰਚ ਦੇ ਵਿੱਚ ਖੁਦ ਸ਼ਾਮਲ ਹੋਣ ਦੇ ਲਈ ਆਏ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੀ ਤਸਵੀਰ ਵੀ ਚੱਕੀ ਹੋਈ ਸੀ। ਵਿਧਾਨ ਸਭਾ ਮਾਰਚ ਦੇ ਰਸਤੇ ਦੇ ਵਿੱਚ ਕੰਡੇਦਾਰ ਤਾਰਾਂ ਲਗਾਉਣ ਦੇ ਉੱਤੇ ਇਤਰਾਜ਼ ਜਤਾਉਂਦੇ ਹੋਏ ਮਹਿਤੋ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿੱਚ ਉਹਨਾਂ ਦੇ ਨਾਲ ਹੋਏ ਅਨਿਆਂ ਨੂੰ ਲੈ ਕੇ ਗੁੱਸਾ ਭੜਕ ਰਿਹਾ ਹੈ। ਉਧਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ, ਜਿਨ੍ਹਾਂ ਦੀ ਹਮਾਇਤ ਵਾਲੀ ਝਾਰਖੰਡ ਸੂਬੇ ਦੇ ਵਿੱਚ ਕਾਂਗਰਸ ਦੀ ਹਮਾਇਤ ਵਾਲੀ ਸਰਕਾਰ ਹੈ, ਉਹਨਾਂ ਨੇ ਵਿਦਿਆਰਥੀਆਂ ਦੇ ਉੱਤੇ ਹੋਏ ਇਸ ਲਾਠੀਚਾਰਜ ਦੀ, ਇਸ ਜਿਹੜਾ ਪ੍ਰਦਰਸ਼ਨ ਸੀ ਇਸ ਦੇ ਵਿੱਚ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਕਾਂਗਰਸ ਪਾਰਟੀ ਦੀ ਤਰਫ ਤੋਂ ਇੱਕ ਵਿਸ਼ੇਸ਼ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਰਾਹੁਲ ਗਾਂਧੀ ਨੇ ਕਿਹਾ ਕਿ ਝਾਰਖੰਡ ਦੇ ਸਟੂਡੈਂਟਸ ਨੂੰ ਮੇਰਾ ਸਭ ਸਪਸ਼ਟ ਸੁਨੇਹਾ, ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਟੂਡੈਂਟਸ ਦੇ ਉੱਤੇ ਕਿਸੇ ਕਿਸਮ ਦੀ ਹਿੰਸਾ ਦੀ ਅਸੀਂ ਨਿੰਦਾ ਕਰਦੇ ਹਾਂ। ਅਜਿਹਾ ਕਿਤੇ ਵੀ ਹੋ ਰਿਹਾ ਹੋਵੇ ਉਸ ਦੀ ਅਸੀਂ ਨਿੰਦਾ ਕਰਦੇ ਹਾਂ, ਸਿਰਫ ਝਾਰਖੰਡ ਹੀ ਨਹੀਂ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਿਹਾ ਸੀ ਕਿ ਝਾਰਖੰਡ ਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਟੂਡੈਂਟਸ ਦੇ ਖਿਲਾਫ ਤਾਕਤ ਦਾ ਇਸਤੇਮਾਲ ਕਰਨਾ ਗਲਤ ਗੱਲ ਹੈ, ਇਸ ਸਮੱਸਿਆ ਦਾ ਗੱਲਬਾਤ ਦੇ ਨਾਲ ਹੱਲ ਕਰਿਆ ਜਾ ਸਕਦਾ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਸਰਕਾਰ ਦੇ ਵਿੱਚ ਕਾਂਗਰਸ ਪਾਰਟੀ ਕੁਝ ਇਸ ਤਰੀਕੇ ਦੇ ਨਾਲ ਸ਼ਾਮਲ ਹੈ ਕਿ 81 ਸੀਟਾਂ ਵਾਲੀ ਵਿਧਾਨ ਸਭਾ ਦੇ ਵਿੱਚ ਝਾਰਖੰਡ ਮੁਕਤੀ ਮੋਰਚਾ ਦੀਆਂ 34 ਸੀਟਾਂ ਨੇ ਤੇ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਲੋੜੀਂਦੀਆਂ ਸੀਟਾਂ 16 ਵਿਧਾਇਕ ਕਾਂਗਰਸ ਦੀ ਤਰਫ ਤੋਂ ਵੀ ਹਮਾਇਤ ਦੇ ਕੇ ਦਿੱਤੇ ਗਏ ਸੀ। ਉਧਰ ਰਾਹੁਲ ਗਾਂਧੀ ਨੇ ਇਸ ਦਰਮਿਆਨ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਲੀ ਦੇ ਸਟੂਡੈਂਟਸ ਦੇ ਖਿਲਾਫ ਹੋਈ ਹਿੰਸਾ ਦੇ ਮੁੱਦੇ ਵੀ ਚੁੱਕੇ ਤੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਵਾਲ ਵੀ ਕੀਤੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਦਰਮਿਆਨ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਲੀ ਦੇ ਸਟੂਡੈਂਟਸ ਦੇ ਖਿਲਾਫ ਹੋਈ ਹਿੰਸਾ ਦੇ ਮੁੱਦੇ ਵੀ ਚੁੱਕੇ ਤੇ ਕੇਂਦਰੀ ਮੰਤਰੀ ਅਮਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਵਾਲ ਵੀ ਕੀਤੇ। ਕਾਂਗਰਸ ਨੇਤਾ ਨੇ ਕਿਹਾ ਕਿ ਸਾਡਾ ਕਦੇ ਵੀ ਇਹ ਸਵਾਲ ਤਾਂ ਨਹੀਂ ਰਿਹਾ ਚੱਲਦੀ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਜਾਂ ਸੜਕਾਂ ਤੋਂ ਜਾਂ ਕਿਸੇ ਪ੍ਰੈਸ ਕਾਨਫਰੰਸ ਚ ਕਿ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਆਉਣ।

ਤੇ ਸਾਨੂੰ ਕੁਝ ਮੁੱਦਿਆਂ ਤੇ ਬਿਆਨ ਦੇਣ। ਸਵਾਲ ਤਾਂ ਸ਼ੁਰੂ ਤੋਂ ਇਹੀ ਰਿਹਾ ਹੈ ਕਿ ਅਮਿਤ ਸ਼ਾਹ ਨੂੰ ਇਹ ਦੱਸਣਾ ਚਾਹੀਦਾ ਕਿ ਦਿੱਲੀ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਸੀ ਜੰਤਰ ਮੰਤਰ ਤੇ, ਉੱਥੇ ਨੌਜਵਾਨਾਂ ਦੇ ਉੱਤੇ ਗੋਲੀ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ? ਉਹ ਗ੍ਰਹਿ ਮੰਤਰੀ ਨੇ, ਪੈਲੇਟ ਗਨ ਚਲਾਏ ਗਏ ਨੇ, ਸਟੂਡੈਂਟਸ ਨੂੰ ਕੰਡਿਆਂ ਵਾਲੀਆਂ ਕੰਡੇ ਵਾਲੇ ਡੰਡਿਆਂ ਦੇ ਨਾਲ ਪਿੱਟਿਆ ਗਿਆ, ਕੁੱਟਿਆ ਗਿਆ। ਸਵਾਲ ਇਹੀ ਹੈ ਕਿ ਅਮਿਤ ਸ਼ਾਹ ਇਹ ਦੱਸ ਦੇਣ ਕਿ ਉਹਨਾਂ ਨੇ ਹੁਕਮ ਦਿੱਤਾ ਸੀ ਜਾਂ ਨਹੀਂ। ਜੇਕਰ ਉਹਨਾਂ ਨੇ ਹੁਕਮ ਦਿੱਤਾ ਸੀ ਤਾਂ ਉਹ ਸਾਡੇ ਬੱਚਿਆਂ ਤੇ ਗੋਲੀ ਚਲਾਉਣ ਦੇ ਕਸੂਰਵਾਰ ਨੇ, ਤੇ ਜੇ ਉਹ ਨਹੀਂ ਜਾਣਦੇ ਸੀ ਕਿ ਇਹ ਕਿਸਨੇ ਦਿੱਤਾ ਤਾਂ ਫਿਰ ਉਹ ਗ੍ਰਹਿ ਮੰਤਰੀ ਲੈਣ ਦੇ ਲਾਇਕ ਹੀ ਨਹੀਂ, ਕਿਉਂਕਿ ਪੁਲਿਸ ਨੂੰ ਅਕਸਰ ਇਹ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਦਿੱਤੇ ਜਾਂਦੇ ਨੇ ਤੇ ਦਿੱਲੀ ਦਾ ਪੁਲਿਸ ਮੰਤਰਾਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਅਮਿਤ ਸ਼ਾਹ ਅਚਾਨਕ ਇਹ ਕਹਿ ਰਹੇ ਨੇ ਕਿ ਉਹ ਬੋਲਣ ਦੇ ਲਈ ਤਿਆਰ ਨੇ, ਉਹਨਾਂ ਦੀਆਂ ਮਨਘੜਤ ਗੱਲਾਂ ਦੇ ਵਿੱਚ ਸਾਡੀ ਕੋਈ ਦਿਲਚਸਪੀ ਨਹੀਂ ਹੈ, ਅਸੀਂ ਤਾਂ ਬਸ ਇਹੀ ਜਾਣਨਾ ਚਾਹੁੰਦੇ ਹਾਂ ਕਿ ਬੱਚਿਆਂ ਦੇ ਉੱਤੇ ਗੋਲੀ ਚਲਾਉਣ ਦੀ ਇਜਾਜ਼ਤ ਉਹਨਾਂ ਨੇ ਦਿੱਤੀ ਸੀ ਜਾਂ ਨਹੀਂ। ਇੰਨਾ ਦੱਸ ਦੇਣ, ਪਾਰਲੀਮੈਂਟ ਦੇ ਵਿੱਚ ਚਰਚਾ ਕਰਨ ਦੇ ਲਈ ਅਸੀਂ ਤਿਆਰ ਹਾਂ। ਇਸ ਤੋਂ ਪਹਿਲਾਂ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਸੀ ਕਿ ਸਰਕਾਰ ਦਿੱਲੀ ਚ ਸਟੂਡੈਂਟਸ ਦੇ ਪ੍ਰਦਰਸ਼ਨ ਦੇ ਦਰਮਿਆਨ ਹੋਈਆਂ ਘਟਨਾਵਾਂ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਹੈ। ਕਿਰਨ ਰਿਜੀਜੂ ਨੇ ਕਿਹਾ ਸੀ ਕਿ ਵਿਰੋਧੀ ਧਿਰਾਂ ਨੂੰ ਇਹ ਅਪੀਲ ਹੈ ਕਿ ਗ੍ਰਹਿ ਮੰਤਰੀ ਦੇ ਜਵਾਬ ਤੋਂ ਹੁਣ ਡਰਨ ਦਾ ਸਮਾਂ ਨਹੀਂ ਹੈ, ਭੱਜੋ ਨਾ, ਗੱਲਬਾਤ ਕਰੋ, ਚਰਚਾ ਕਰੋ। ਉਧਰ ਜਦੋਂ ਵਿਦਿਆਰਥੀਆਂ ਦੀ ਗੱਲ ਹੁੰਦੀ ਹੈ ਤਾਂ ਇੱਕ ਖਬਰ ਹੈਦਰਾਬਾਦ ਤੋਂ ਵੀ ਸਾਹਮਣੇ ਆਉਂਦੀ ਹੈ, ਜਿੱਥੇ ਹੈਦਰਾਬਾਦ ਦੇ ਵਿੱਚ ਨਾਲਾਸਰ ਯੂਨੀਵਰਸਿਟੀ, ਨਾਲਾਸਰ ਯਾਨੀ ਕਿ ਨੈਸ਼ਨਲ ਅਕੈਡਮੀ ਆਫ ਲੀਗਲ ਸਟੱਡੀਜ਼ ਐਂਡ ਰਿਸਰਚ, ਜਿੱਥੇ ਕਨਵੋਕੇਸ਼ਨ ਹੋ ਰਹੀ ਹੈ ਯਾਨੀ ਡਿਗਰੀ ਵੰਡ ਸਮਾਗਮ ਹੋਣਾ, ਔਰ ਇਸ ਡਿਗਰੀ ਵੰਡ ਸਮਾਗਮ ਦੇ ਵਿੱਚ ਭਾਰਤ ਦੇ ਚੀਫ ਜਸਟਿਸ ਨੂੰ ਸੱਦਾ ਨਾ ਦਿੱਤਾ ਜਾਵੇ, ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਇੱਕ ਚਿੱਠੀ ਦਿੱਤੀ ਹੈ। ਦੱਸ ਦਈਏ ਕਿ ਭਾਰਤ ਦੇ ਚੀਫ ਜਸਟਿਸ ਦੀ ਤਰਫ ਤੋਂ ਹੀ ਕਾਕਰੇਜ ਵਰਗੀ ਟਿੱਪਣੀ ਜਿਹੜੀ ਹੈ ਕੀਤੀ ਗਈ ਸੀ ਕਿ ਪੜ੍ਹੇ ਲਿਖੇ ਨੌਜਵਾਨ ਕਾਕਰੇਜ ਦੇ ਵਰਗੇ ਨੇ ਭਾਰਤ ਦੇ ਵਿੱਚ। ਅਜਿਹੇ ਦੇ ਵਿੱਚ ਹੁਣ ਇਹਨਾਂ ਵਿਦਿਆਰਥੀਆਂ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਕਿਸੇ ਵੀ ਹਾਲ ਦੇ ਵਿੱਚ ਭਾਰਤ ਦੇ ਚੀਫ ਜਸਟਿਸ ਤੋਂ ਡਿਗਰੀ ਹਾਸਲ ਨਹੀਂ ਕਰਨਗੇ। 23 ਜੁਲਾਈ ਨੂੰ ਭੇਜੀ ਗਈ ਇਸ ਚਿੱਠੀ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਹੈ, ਪਰ ਮੰਨਿਆ ਜਾ ਰਿਹਾ ਸੀ ਕਿ ਯੂਨੀਵਰਸਿਟੀ ਦੇ ਵਿੱਚ CJI ਨੂੰ ਹੀ ਸੱਦਾ ਦਿੱਤਾ ਜਾ ਸਕਦਾ ਹੈ, ਕਿਉਂਕਿ ਲਾਅ ਦੇ ਨਾਲ ਜੁੜੀ ਹੋਈ ਯੂਨੀਵਰਸਿਟੀ ਹੈ ਔਰ ਭਾਰਤ ਦੀਆਂ ਕੁਛ ਸਭ ਤੋਂ ਬਿਹਤਰੀਨ ਲਾਅ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਦੱਸ ਦਈਏ ਕਿ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਦੇ ਅਪੀਲ ਦੇ ਉੱਤੇ ਹੀ ਨੌਜਵਾਨਾਂ ਨੇ, ਵਿਦਿਆਰਥੀਆਂ ਨੇ ਦਿੱਲੀ ਦੇ ਵਿੱਚ ਸੰਸਦ ਦੇ ਵੱਲ ਮਾਰਚ ਕੀਤਾ ਸੀ ਔਰ ਇਸ ਦਰਮਿਆਨ ਵਕੀਲਾਂ ਵਿਦਿਆਰਥੀਆਂ ਨੌਜਵਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ, ਜਿਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਵਿਦਿਆਰਥੀਆਂ ਦੀ ਹੋਈ ਕੁੱਟਮਾਰ ਦੇ ਉੱਤੇ ਚੀਫ ਜਸਟਿਸ ਖੁਦ ਜਵਾਬ ਦੇਣ। ਇਸ ਪਟੀਸ਼ਨ ਦਾ ਜਵਾਬ ਦਿੰਦਿਆਂ ਹੋਇਆਂ ਚੀਫ ਜਸਟਿਸ ਨੇ ਕਿਹਾ ਸੀ ਕਿ ਆਪਣਾ ਸਮਾਂ ਬਰਬਾਦ ਨਾ ਕਰੋ, ਸਾਡਾ ਵੀ ਸਮਾਂ ਬਰਬਾਦ ਨਾ ਕਰੋ। ਇਸੇ ਟਿੱਪਣੀ ਨੂੰ ਹੁਣ CJI ਦੇ ਹੁਣ ਉਲਟ ਇਸਤੇਮਾਲ ਕੀਤਾ ਜਾ ਰਿਹਾ। ਨਾਲਾਸਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਈਮੇਲ ਦੇ ਰਾਹੀਂ ਇੱਕ ਤਰੀਕੇ ਦੇ ਨਾਲ ਯੂਨੀਵਰਸਿਟੀ ਨੂੰ ਧਮਕੀ ਹੀ ਦੇ ਛੱਡੀ ਹੈ ਕਿ ਜੇਕਰ CJI ਆਉਂਦੇ ਨੇ ਤਾਂ ਉਹ ਡਿਗਰੀ ਵੰਡ ਸਮਾਗਮ ਦਾ ਵਿਰੋਧ ਕਰਨਗੇ। ਖੈਰ ਉਧਰ ਕੁਝ ਹੋਰ ਖਬਰਾਂ ਵੀ ਨੇ ਭਾਰਤ ਦੇ ਨਾਲ ਹੀ ਜੁੜੀ ਹੋਈ। ਆਖਰੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਸਾਂਝੀ ਕਰ ਲਈ ਹੈ, ਜਿੱਥੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਸਦਨ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਜਾਬ ਰਾਜ ਆਊਟਸੋਰਸ ਪਰਸੋਨਲ ਯਾਨੀ ਟਰਾਂਜੀਸ਼ਨ ਟੂ ਕੰਟਰੈਕਚੁਅਲ ਅੰਗੇਜਮੈਂਟ ਬਿੱਲ 2026 ਪਾਸ ਕੀਤਾ ਗਿਆ ਔਰ ਕਰੀਬ ਸਰਕਾਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਕਰੀਬ 28,000 ਆਊਟਸੋਰਸਡ ਮੁਲਾਜ਼ਮਾਂ ਨੂੰ ਠੇਕੇ ਦੇ ਉੱਤੇ ਰੱਖਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਕੰਟਰੈਕਟ ਦੇ ਉੱਤੇ। ਪੰਜਾਬ ਸਰਕਾਰ ਨੇ ਸਦਨ ਦੇ ਵਿੱਚ ਇਹ ਸੇਵਾਵਾਂ ਰੈਗੂਲਰ ਕਰਨ ਵਾਲਾ ਪੰਜਾਬ ਸਟੇਟ ਕੰਟਰੈਕਚੁਅਲ ਪਰਸੋਨਲ ਬਿੱਲ ਹਾਲਾਂਕਿ ਜਦੋਂ ਪੇਸ਼ ਕੀਤਾ ਤਾਂ ਇਸ ਦਰਮਿਆਨ ਕਾਫੀ ਹੋ ਹੱਲਾ ਹੋ ਰਿਹਾ ਸੀ। ਸੈਸ਼ਨ ਦੇ ਆਖਰੀ ਦਿਨ 9 ਬਿੱਲ ਪਾਸ ਕੀਤੇ ਗਏ, 2 ਧੰਨਵਾਦੀ ਮਤੇ ਵੀ ਪਾਸ ਕੀਤੇ ਗਏ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਯਾਨੀ ਅਗਲੀ ਵਾਰ ਤੱਕ ਦੇ ਲਈ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਅਹਿਮ ਬਿੱਲ ਪਾਸ ਹੋਣ ਦੇ ਮੌਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ ਹਾਜ਼ਰ ਰਹੇ ਸੀ। ਪੰਜਾਬ ਕੈਬਨਿਟ ਨੇ 9 ਮਹੀਨੇ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਸੰਬੰਧਿਤ 2 ਬਿੱਲਾਂ ਦੇ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਤੇ ਉਹਨਾਂ ਹੀ ਬਿੱਲਾਂ ਨੂੰ ਹੁਣ ਇੱਥੇ ਲਿਆਂਦਾ ਗਿਆ। ਵੈਸੇ ਇਸ ਬਿੱਲ ਦਾ ਕੋਈ ਫਾਇਦਾ ਹੋਏਗਾ, ਨੁਕਸਾਨ ਹੋਏਗਾ ਔਰ ਪ੍ਰਾਈਵੇਟ ਸਕੂਲਾਂ ਦੀ ਫੀਸ ਤੈਅ ਕਰਨ ਵਾਲਾ ਬਿੱਲ ਵੀ ਲਿਆਂਦਾ ਗਿਆ, ਇਸ ਦੇ ਬਾਰੇ ਵੀ ਚਰਚਾ ਜਿਹੜੀ ਹੈ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਕਰਾਂਗੇ ਭਾਰਤੀ ਖਬਰਾਂ ਦੇ ਸੈਗਮੈਂਟ ਚ, ਜਿੱਥੇ ਪੰਜਾਬ ਦੇ ਅੰਦਰ ਕੋਈ ਹਿੱਸੇ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਮਹਿਜ਼ ਇੱਕ ਛੁੰਛਣਾ ਫੜਾ ਰਹੀ ਹੈ। ਆਮ ਲੋਕਾਂ ਨੂੰ ਇਹ ਕਹਿ ਰਹੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਦਾ ਵਾਧਾ ਹੈ ਜਿਹੜਾ ਉਹ ਤੈਅ ਕਰ ਦਿੱਤਾ ਗਿਆ, ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਵੱਧ ਫੀਸ
ਸਕੂਲ ਦੀ ਫੀਸ ਨਹੀਂ ਵਧਾ ਸਕਣਗੇ, ਪਰ ਟਿਊਸ਼ਨ ਫੀਸ ਤੋਂ ਇਲਾਵਾ, ਇਹ ਟਿਊਸ਼ਨ ਫੀਸ ਦੇ ਨਾਲ ਜੁੜਿਆ ਹੋਇਆ ਬਿੱਲ ਹੈ, ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਹੋਰ ਬਹੁਤ ਸਾਰੀਆਂ ਫੀਸਾਂ ਵਧਾ ਦਿੰਦੇ ਨੇ, ਜਿਸ ਨੂੰ ਕਿ ਇਸ ਬਿੱਲ ਦੇ ਵਿੱਚ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਪੰਜਾਬ ਦੇ 7800 ਪ੍ਰਾਈਵੇਟ ਸਕੂਲਾਂ ਦੇ 32 ਲੱਖ ਬੱਚਿਆਂ ਦੇ ਮਾਪਿਆਂ ਨੂੰ ਰਾਹਤ ਮਿਲੇਗੀ, ਇਹ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ, ਜਦਕਿ ਅਸਲੀਅਤ ਬਿਲਕੁਲ ਵੀ ਅਜਿਹੀ ਨਜ਼ਰ ਨਹੀਂ ਆ ਰਹੀ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਵੀਅਤਨਾਮ ਦੇ ਰਾਸ਼ਟਰਪਤੀ ਟੋ ਲੈਮ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਦੱਸ ਦਈਏ ਕਿ ਮੁਲਾਕਾਤ ਦੇ ਦਰਮਿਆਨ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸ ਦੇ ਵਿੱਚ ਕਈ ਸਮਝੌਤੇ ਹੋਣਗੇ ਔਰ ਇਹ ਮੁਲਾਕਾਤ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਵੀਅਤਨਾਮ ਜਿਹੜਾ ਚੀਨ ਦੇ ਨਾਲ ਦੱਖਣੀ ਚੀਨ ਸਾਗਰ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਔਰ ਆਸਟ੍ਰੇਲੀਆ ਦੇ ਲਈ ਵੀ ਇਹ ਚੁਣੌਤੀਆਂ ਲਗਭਗ ਸਾਂਝੀਆਂ ਹੀ ਨਜ਼ਰ ਆਉਂਦੀਆਂ ਨੇ। ਵੀਅਤਨਾਮ ਨੂੰ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਦਦ ਦੇਣ ਦਾ ਭਰੋਸਾ ਦਿੱਤਾ ਹੋਇਆ ਹੈ ਕਿ ਚੀਨ ਦੇ ਖਿਲਾਫ ਤੁਸੀਂ ਡਟੇ ਰਹੋ, ਠੀਕ ਉਸੇ ਤਰੀਕੇ ਦਾ ਭਰੋਸਾ ਜਿਵੇਂ ਦਾ ਆਸਟ੍ਰੇਲੀਆ ਨੂੰ ਦਿੱਤਾ ਗਿਆ ਹੈ। ਪਰ ਟੋ ਲੈਮ ਨੂੰ ਵੀਅਤਨਾਮ ਦਾ ਸਭ ਤੋਂ ਮਜ਼ਬੂਤ ਨੇਤਾ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਨੇ ਵੀਅਤਨਾਮ ਦੇ ਲਈ ਵਿਦੇਸ਼ ਨੀਤੀ ਨੂੰ ਲੈ ਕੇ ਕੁਝ ਅਹਿਮ ਪਾਲਿਸੀਜ਼ ਤਿਆਰ ਕੀਤੀਆਂ ਨੇ। ਅੱਜ ਦੇ ਦਿਨ ਜਦੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸਮਝੌਤੇ ਹੋਣਗੇ ਤਾਂ ਮਲਟੀਪਲ ਟੌਪਿਕਸ ਦੇ ਉੱਤੇ ਸਮਝੌਤੇ ਹੋ ਸਕਦੇ ਨੇ, ਡਿਜੀਟਲ ਟੈਕਨੋਲੋਜੀ, ਵੋਕੇਸ਼ਨਲ ਟ੍ਰੇਨਿੰਗ, ਇਕਨੋਮਿਕ ਰਿਜ਼ਾਇਲੈਂਸ ਤੋਂ ਇਲਾਵਾ ਹੋਰ ਬੜੇ ਸਾਰੇ ਮੁੱਦਿਆਂ ਦੇ ਉੱਤੇ ਜਿਹੜੇ ਸਮਝੌਤੇ ਅੱਜ ਦੇ ਦਿਨ ਹੋਣ ਦੀ ਸੰਭਾਵਨਾ। ਗ੍ਰੀਨਸ ਪਾਰਟੀ ਦੀ ਸੈਨੇਟਰ ਸੈਰਾ ਹੈਂਸਨ ਯੰਗ ਨੇ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦੇ ਉੱਤੇ ਇਲਜ਼ਾਮ ਮੜੇ ਆ ਕਿ ਇੱਕ ਕਮਜ਼ੋਰ ਵਿਰੋਧੀ ਧਿਰ ਨੇਤਾ ਨੇ। ਉਹਨਾਂ ਕਿਹਾ ਕਿ ਐਂਗਸ ਟੇਲਰ ਪ੍ਰਧਾਨ ਮੰਤਰੀ ਨੂੰ ਜਵਾਬਦੇਹ ਹੀ ਨਹੀਂ ਤੈਅ ਕਰ ਸਕੇ ਜਾਂ ਬਣਾ ਸਕੇ ਗੈਂਬਲਿੰਗ ਬਿੱਲ ਨੂੰ ਲੈ ਕੇ। ਦੱਸ ਦਈਏ ਕਿ ਲੇਬਰ ਗੈਂਬਲਿੰਗ ਐਡਵਰਟੀਜ਼ਮੈਂਟ ਰਿਫੋਰਮ ਦੇ ਨਾਮ ਦੇ ਉੱਤੇ ਬਿੱਲ ਲੈ ਕੇ ਆਉਣਾ ਚਾਹੁੰਦੀ ਹੈ, ਲਿਆ ਵੀ ਰਹੀ ਹੈ, ਪਰ ਇਸ ਨੂੰ ਲੈ ਕੇ ਫਿਲਹਾਲ ਇੱਕ ਜਮੂਦ ਫਸਿਆ ਹੋਇਆ। ਉਹ ਇਹ ਹੈ ਕਿ ਵਿਰੋਧੀ ਧਿਰ ਲਿਬਰਲ ਨੈਸ਼ਨਲ ਗੱਠਜੋੜ ਦੀ ਹਮਾਇਤ ਦੇ ਨਾਲ ਲੇਬਰ ਪਾਰਟੀ ਇਸ ਬਿੱਲ ਨੂੰ ਪਾਸ ਕਰਵਾ ਦੇਗੀ, ਜਦਕਿ ਗ੍ਰੀਨਸ ਪਾਰਟੀ ਚਾਹੁੰਦੀ ਹੈ ਕਿ ਗੈਂਬਲਿੰਗ ਦੇ ਇਸ਼ਤਿਹਾਰਬਾਜ਼ੀ ਆਸਟ੍ਰੇਲੀਆ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀ। ਇਸ ਦੇ ਵਿੱਚ ਕੁਝ ਅਮੈਂਡਮੈਂਟਸ ਉਹ ਚਾਹੁੰਦੇ ਨੇ, ਇਸ ਤੋਂ ਇਲਾਵਾ ਇੱਕ ਨੈਸ਼ਨਲ ਗੈਂਬਲਿੰਗ ਰੈਗੂਲੇਟਰ ਦੀ ਵੀ ਮੰਗ ਕਰ ਰਹੇ ਨੇ, ਜਿਹਦੇ ਉੱਤੇ ਹਾਲੇ ਫਿਲਹਾਲ ਲੇਬਰ ਪਾਰਟੀ ਦੀ ਤਰਫ ਤੋਂ ਕੋਈ ਵੀ ਰਾਹ ਪੱਲਾ ਜਿਹੜਾ ਹੈ ਗ੍ਰੀਨਸ ਪਾਰਟੀ ਨੂੰ ਨਹੀਂ ਫੜਾਇਆ ਜਾ ਰਿਹਾ। ਇਸੇ ਕਰਕੇ ਗ੍ਰੀਨਸ ਪਾਰਟੀ ਦੀ ਸਾਰਾ ਹੈਂਸਨ ਯੰਗ ਨੇ ਐਂਗਸ ਟੇਲਰ ਦੇ ਉੱਤੇ ਕਮਜ਼ੋਰ ਨੇਤਾ ਹੋਣ ਦਾ ਇਲਜ਼ਾਮ ਲਗਾਇਆ, ਕਿਹਾ ਕਿ ਜਿਹੜੇ ਇਸ ਵਕਤ ਜਿਨ੍ਹਾਂ ਦੇ ਗੋਡੇ ਇਹ ਭਾਰ ਨਹੀਂ ਚੱਲ ਸਕੇ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਇਸ ਮਸਲੇ ਦੇ ਉੱਤੇ ਕਿਵੇਂ ਡਟ ਕੇ ਖੜੇ ਹੋਣਾ ਹੈ, ਉਹਨਾਂ ਨੂੰ ਇੱਕ ਮਜ਼ਬੂਤ ਨੇਤਾ ਨਹੀਂ ਮੰਨਿਆ ਜਾ ਸਕਦਾ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਚ ਕੱਲ੍ਹ ਦੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿੱਥੇ ਨਿਊ ਸਾਊਥ ਵੇਲਜ਼ ਦੇ ਇੱਕ ਨਿੱਕੇ ਜਿਹੇ ਸ਼ਹਿਰ ਦੇ ਵਿੱਚ ਮਾਈਨਿੰਗ ਫਰਮ ਜਿਹੜੀ ਹੈ ਅਮਰੀਕਾ ਦੀ ਸਹਿਮਤੀ ਦੇ ਨਾਲ ਲਿਆ ਦਿੱਤੀ ਜਾਏਗੀ। ਆਸਟ੍ਰੇਲੀਆ ਸਰਕਾਰ ਦੀ ਹਾਲੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਪੈਂਟਾਗਨ ਦੀ ਤਰਫ ਤੋਂ ਹੁਣ ਅਧਿਕਾਰਕ ਐਲਾਨ ਕਰ ਦਿੱਤਾ ਗਿਆ ਕਿ $500 million ਦੀ ਇਨਵੈਸਟਮੈਂਟ ਨਿਊ ਸਾਊਥ ਵੇਲਜ਼ ਦੇ ਇਸ ਨਿੱਕੇ ਜਿਹੇ ਸ਼ਹਿਰ ਫਿਫਿਲਡ ਪਿੰਡ ਦੇ ਵਿੱਚ ਕੀਤੀ ਜਾਏਗੀ, ਜਿੱਥੇ ਸਕੈਂਡੀਅਮ ਦੀ ਖਦਾਈ ਕੀਤੀ ਜਾਣੀ ਹੈ। ਸਕੈਂਡੀਅਮ ਇੱਕ ਕਿਸਮ ਦਾ ਰੇਅਰ ਅਰਥ ਮਿਨਰਲ ਮੰਨਿਆ ਜਾਂਦਾ ਹੈ, ਹਥਿਆਰਾਂ ਆਮ ਤੌਰ ਦੇ ਉੱਤੇ ਵੱਡੇ ਫਾਈਟਰ ਜੈਟਸ ਦੇ ਨਿਰਮਾਣ ਦੇ ਲਈ, ਸਪੇਸ ਕਰਾਫਟ ਦੇ ਨਿਰਮਾਣ ਦੇ ਲਈ ਇਸਦਾ ਇਸਤੇਮਾਲ ਹੁੰਦਾ ਹੈ, ਕ੍ਰਿਟੀਕਲ ਮਿਨਰਲ ਹੈ। ਇਸੇ ਕਰਕੇ ਟਰੰਪ ਪ੍ਰਸ਼ਾਸਨ $566 million ਆਸਟ੍ਰੇਲੀਅਨ ਡਾਲਰ ਦਾ ਨਿਵੇਸ਼ ਇਸ ਸ਼ਹਿਰ ਦੇ ਵਿੱਚ ਕਰਨ ਜਾ ਰਿਹਾ। ਵੈਸੇ ਸਕੈਂਡੀਅਮ ਜੇਕਰ ਆਸਟ੍ਰੇਲੀਆ ਨਾ ਦੇਵੇ ਤਾਂ ਦੁਨੀਆ ਦੇ ਸਭ ਤੋਂ ਵੱਡੇ ਸਕੈਂਡੀਅਮ ਦੇ ਭੰਡਾਰ ਤਾਂ ਚੀਨ ਤੇ ਰੂਸ ਦੇ ਵਿੱਚ ਹੀ ਨੇ। ਜ਼ਾਹਰ ਜੀ ਗੱਲ ਹੈ ਕਿ ਚੀਨ ਨੇ ਪਿਛਲੇ ਸਾਲੇ ਪਾਬੰਦੀ ਲਗਾ ਦਿੱਤੀ ਹੈ ਰੂਸ ਤੋਂ, ਅਮਰੀਕਾ ਕਿੱਥੋਂ ਸਕੈਂਡੀਅਮ ਲਏਗਾ, ਇਸ ਕਰਕੇ ਹਥਿਆਰਾਂ ਦਾ ਨਿਰਮਾਣ, ਸਪੇਸ ਕਰਾਫਟ ਦਾ ਨਿਰਮਾਣ, ਫਾਈਟਰ ਜੈਟਸ ਦਾ ਨਿਰਮਾਣ, ਮਿਜ਼ਾਈਲਸ ਦਾ, ਡਰੋਨਸ ਦਾ ਨਿਰਮਾਣ ਕਰਨ ਦੇ ਲਈ ਇੱਕ ਬੜਾ ਮਹੱਤਵਪੂਰਨ ਤੱਤ ਜਿਹੜਾ ਉਹ ਅਮਰੀਕਾ ਦੇ ਕੋਲ ਨਹੀਂ ਹੈ। ਇਸੇ ਕਰਕੇ ਅਮਰੀਕਾ ਨੇ ਪਿੱਛੇ ਜਿਹੜੀ $3 billion ਦੀਆਂ ਇਨਵੈਸਟਮੈਂਟ ਕਰਨ ਦੀ ਗੱਲ ਕੀਤੀ ਸੀ ਕ੍ਰਿਟੀਕਲ ਮੈਗਨੇਟਸ, ਉਹ ਚ $0.5 billion ਦੀ ਤਾਂ ਇਹ ਰਹੀ, ਬਾਕੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲਦੀਆਂ ਰਹਿਣਗੀਆਂ। ਪਰ ਆਸਟ੍ਰੇਲੀਆ ਜਿਹੜਾ ਪਿੱਛੇ ਜੇ ਖਾਸ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦਾ ਸੂਬਾ ਜਿਹੜਾ, ਜਦੋਂ ਇਹ ਕਹਿੰਦਾ ਹੈ ਕਿ ਯੂਰੇਨੀਅਮ ਦੀ ਖੁਦਾਈ ਦੇ ਲਈ ਉਹ ਇਜਾਜ਼ਤ ਨਹੀਂ ਦੇਣਗੇ, ਤਾਂ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਦੂਸਰੀਆਂ ਸਟੇਟਸ ਜਿਹੜੀਆਂ ਨੇ ਉਹ ਅਮਰੀਕਾ ਨੂੰ ਇਜਾਜ਼ਤ ਕਿਵੇਂ ਦੇ ਰਹੀਆਂ ਨੇ ਰੇਅਰ ਅਰਥ ਮਿਨਰਲਸ ਦੀ ਖੁਦਾਈ ਦੇ ਲਈ, ਕਿ ਸਿਰਫ ਵਾਤਾਵਰਨ ਜਾਂ ਵਾਤਾਵਰਨ ਦੀਆਂ ਚੁਣੌਤੀਆਂ ਵੈਸਟਰਨ ਆਸਟ੍ਰੇਲੀਆ ਲਈ ਨੇ, ਨਿਊ ਸਾਊਥ ਵੇਲਸ ਨਾਰਦਰਨ ਟੈਰੀਟਰੀ ਦੇ ਲਈ ਨਹੀਂ। ਅਸਲ ਦੇ ਵਿੱਚ ਜਿਹੜੇ ਚੱਲ ਰਹੇ ਖੁਦਾਈ ਦੇ ਪ੍ਰੋਜੈਕਟ ਨੇ ਉਹ ਸਾਰੇ ਹੀ ਸਟੇਟਾਂ ਦੀ ਤਰਫ ਤੋਂ ਉਹਨਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ ਨਵੇਂ ਪ੍ਰੋਜੈਕਟਸ ਦੇ ਉੱਤੇ ਸਵਾਲ ਜ਼ਰੂਰ ਪੈਦਾ ਹੁੰਦੇ ਨੇ। ਪਰ ਖੈਰ ਇੱਥੇ ਇੱਕ ਬਹੁਤ ਭਾਰੀ ਭਰਕਮ ਰਕਮ ਜਿਹੜੀ ਉਹ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਹੈ। ਹਾਲਾਂਕਿ ਇਹਨਾਂ ਖਬਰਾਂ ਦੀ
ਸਪਸ਼ਟੀਕਰਨ ਨਹੀਂ ਦਿੱਤਾ ਜਾ ਸਕਦਾ, ਪਰ ਕੁਝ ਆਸਟ੍ਰੇਲੀਅਨ ਪੋਡਕਾਸਟਰਾਂ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਬਾਂਹ ਮਰੋੜ ਕੇ ਕ੍ਰਿਟੀਕਲ ਮਿਨਰਲਸ ਦੀ ਖੁਦਾਈ ਕਰਨ ਦਾ ਜਾਂ ਮਾਈਨਿੰਗ ਦਾ ਇਹ ਟੇਕਾ ਲੈ ਆਏ, ਕਿਉਂਕਿ ਔਕਸ ਸਮਝੌਤਾ ਇਸ ਵਕਤ ਵਿਚਕਾਰ ਰੁਕਿਆ ਪਿਆ। ਅਮਰੀਕਾ ਦਾ ਇਹ ਕਹਿਣਾ ਹੈ ਕਿ ਔਕਸ ਸਮਝੌਤੇ ਦੇ ਤਹਿਤ ਪਰਮਾਣੂ ਸਬਮਰੀਨਸ ਤਾਂ ਹੀ ਬਣ ਸਕਣਗੀਆਂ ਤੇ ਅਮਰੀਕਾ ਆਸਟ੍ਰੇਲੀਆ ਨੂੰ ਤਾਂ ਹੀ ਦੇਵੇਗਾ ਜੇਕਰ ਉਹਨਾਂ ਦੇ ਨਿਰਮਾਣ ਦੇ ਖਾਤਰ ਜ਼ਰੂਰੀ ਖਣਿਜ ਪਦਾਰਥ, ਜਿਹੜਾ ਕਿ ਚੀਨ ਹੁਣ ਦੇ ਨਹੀਂ ਰਿਹਾ, ਰੂਸ ਤੋਂ ਮਿਲ ਨਹੀਂ ਰਹੇ, ਗ੍ਰੀਨਲੈਂਡ ਇਨਕਾਰ ਕਰ ਰਿਹਾ, ਤੇ ਜੇ ਆਸਟ੍ਰੇਲੀਆ ਵੀ ਮੁੱਕਰ ਗਿਆ ਤਾਂ ਫਿਰ ਕਿੱਥੋਂ ਲਏਗਾ ਅਮਰੀਕਾ। ਪਿਛਲੇ ਸਾਲ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅਮਰੀਕਾ ਦਾ ਦੌਰਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ $13 ਬਿਲੀਅਨ ਦੇ ਕ੍ਰਿਟੀਕਲ ਮਿਨਰਲ ਦੇ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ AI ਯਾਨੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਆਸਟ੍ਰੇਲੀਆ ਦੇ ਵਿੱਚ ਪੁਲਿਸ ਦੀ ਤਰਫ ਤੋਂ AI ਸਕੈਨਿੰਗ ਜਿਹੜੇ ਕੈਮਰਾਜ਼ ਨੇ ਉਹਨਾਂ ਦੀ ਵਰਤੋਂ ਕੀਤੀ ਜਾਏਗੀ। ਆਸਟ੍ਰੇਲੀਆ ਦਾ ਪਹਿਲਾ AI ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਟ੍ਰਾਇਲ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ, ਹਾਲਾਂਕਿ ਵੈਸਟਰਨ ਆਸਟ੍ਰੇਲੀਆ ਤੋਂ ਹੀ ਇਹ ਸ਼ੁਰੂ ਹੋਏਗਾ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜੂਨ ਮਹੀਨੇ ਦੇ ਅੰਦਰ ਇਹ ਟ੍ਰਾਇਲ ਆਲਰੇਡੀ ਸ਼ੁਰੂ ਕਰ ਦਿੱਤਾ ਗਿਆ ਸੀ। ਪਰਥ ਤੇ ਫ੍ਰੀਮੈਂਟਲ ਦੇ ਵਿੱਚ 1,30,000 ਕੈਮਰੇ ਜਿਹੜੇ ਸੀ ਉਹ ਲਗਾ ਕੇ ਪੁਲਿਸ ਦੀ ਤਰਫ ਤੋਂ ਜਿਹੜੇ ਵਾਚ ਲਿਸਟ ਦੇ ਉੱਤੇ ਜਿਹੜੇ ਲੋੜੀਂਦੇ ਲੋਕ ਨੇ ਉਹਨਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਸ਼ੁਰੂ ਕਰ ਦਿੱਤੀ ਗਈ ਸੀ। ਆਮ ਤੌਰ ਦੇ ਉੱਤੇ ਇਸ ਕਿਸਮ ਦੀ ਟੈਕਨੋਲੋਜੀ ਦਾ ਇਸਤੇਮਾਲ ਚੀਨ ਜਾਂ ਸਾਊਥ ਕੋਰੀਆ ਵਰਗੇ ਦੇਸ਼ਾਂ ਦੀ ਤਰਫ ਤੋਂ ਕੀਤਾ ਜਾ ਰਿਹਾ, ਪਰ ਵੈਸਟਰਨ ਆਸਟ੍ਰੇਲੀਆ ਦੀ ਪੁਲਿਸ ਦਾ ਕਹਿਣਾ ਹੈ ਕਿ ਨਤੀਜੇ ਬੇਹੱਦ ਹੀ ਕਾਰਗਰ ਸਿੱਧ ਹੋ ਰਹੇ ਨੇ। ਖਾਸ ਤੌਰ ਦੇ ਉੱਤੇ ਐਸੀਆਂ ਸਾਈਟਸ ਦੇ ਉੱਤੇ ਇਹ ਕੈਮਰੇ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਲਗਾਏ ਜਾ ਰਹੇ ਨੇ ਜਿੱਥੇ ਉਹ ਅਪਰਾਧੀਆਂ ਦਾ ਆਮ ਤੌਰ ਦੇ ਉੱਤੇ ਆਣਾ ਜਾਣਾ ਹੁੰਦਾ, ਜਿਵੇਂ ਕਿ ਟ੍ਰਾਇਲ ਸਾਈਟਸ ਜਾਂ ਫਿਰ ਕਿਸੇ ਕਿਸਮ ਦੇ ਜਿਹੜੇ ਕਮਿਊਨਿਟੀ ਸੈਂਟਰਸ ਨੇ ਜਿੱਥੋਂ ਸਲਾਹ ਮਸ਼ਵਰੇ ਲੈਣ ਆਉਂਦੇ ਨੇ। ਅਜਿਹੇ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਪੁਲਿਸ ਹਾਲ ਫਿਲਹਾਲ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਨੂੰ ਜਨਤਕ ਤੌਰ ਦੇ ਉੱਤੇ ਲਾਗੂ ਕਰਨ ਦਾ ਐਲਾਨ ਆਉਣ ਵਾਲੇ ਦਿਨਾਂ ਚ ਕਰ ਸਕਦੀ ਹੈ। ਪਿਛਲੇ ਦਿਨਾਂ ਦੇ ਵਿੱਚ ਬਨਿੰਗਸ, ਕੇਮਾਰਟ ਵਰਗੇ ਅਦਾਰਿਆਂ ਦੀ ਤਰਫ ਤੋਂ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਕੈਮਰੇ ਜਿਹੜੇ ਨੇ ਆਪਣੇ ਸਟੋਰਾਂ ਦੀ ਐਂਟਰੀ ਦੇ ਉੱਤੇ ਲਗਾਏ ਜਾਣ ਦਾ ਵਿਰੋਧ ਆਸਟ੍ਰੇਲੀਆ ਭਰ ਦੇ ਵਿੱਚ ਹੋਇਆ ਸੀ। ਅਜਿਹੇ ਦੇ ਵਿੱਚ ਹੁਣ ਪੁਲਿਸ ਦੀ ਤਰਫ ਤੋਂ ਇਸ ਕਿਸਮ ਦਾ ਇਸਤੇਮਾਲ ਕੀਤਾ ਜਾਏਗਾ, ਇਸ ਦਾ ਕੋਈ ਵੀ ਵਿਰੋਧ ਨਹੀਂ ਕਰੇਗਾ। ਵੈਸਟਰਨ ਆਸਟ੍ਰੇਲੀਆ ਦੀ ਹੀ ਦੂਜੀ ਖਬਰ ਵੀ ਸਾਂਝੀ ਕਰੀਏ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੇ ਵਿੱਚੋਂ ਇੱਕ ਜੈਂਡਕੋਟ ਏਅਰਪੋਰਟ ਦੇ ਉੱਤੇ ਕੱਲ ਦੇ ਦਿਨ ਸਾਰੇ ਹੀ ਰਨਵੇਜ਼ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ। ਮੰਨਿਆ ਗਿਆ ਕਿ ਕੁਝ ਇੱਕ ਜਿਹੜੀਆਂ ਤਾਰਾਂ ਸੀ ਉਸਦੇ ਚੱਲਦਿਆਂ ਬਿਜਲੀ ਇੱਥੇ ਡਿੱਗ ਪਈਆਂ ਸੀ, ਬਿਜਲੀ ਦੀਆਂ ਤਾਰਾਂ, ਤੇ ਉਸ ਤੋਂ ਬਾਅਦ ਇਹ ਰਨਵੇਜ਼ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ। ਸਾਰੀਆਂ ਹੀ ਉਡਾਨਾਂ ਜਿਹੜੀਆਂ ਨੇ ਉਹ ਰੀਡਾਇਰੈਕਟ ਦੂਸਰੇ ਹਵਾਈ ਅੱਡਿਆਂ ਦੇ ਲਈ ਕੀਤੀਆਂ ਗਈਆਂ। ਸਾਊਥ ਆਸਟ੍ਰੇਲੀਆ ਤੋਂ ਵੀ AI ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਸਾਊਥ ਆਸਟ੍ਰੇਲੀਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਰਾਇਲ ਕਮਿਸ਼ਨ ਸਥਾਪਿਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ। ਹਾਲਾਂਕਿ ਪ੍ਰੀਮੀਅਰ ਪੀਟਰ ਮੈਲਿਸਕਸ ਦੀ ਤਰਫ ਤੋਂ AI ਦੇ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਨੂੰ ਭਵਿੱਖ ਦੇ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਦੱਸਦਿਆਂ ਹੋਇਆਂ ਰਾਇਲ ਕਮਿਸ਼ਨ ਸਥਾਪਿਤ ਕਰਨ ਦੀ ਗੱਲ ਕੀਤੀ ਗਈ ਹੈ। ਇਸ ਰਾਇਲ ਕਮਿਸ਼ਨ ਦਾ ਮਕਸਦ ਸਪਸ਼ਟ ਹੋਏਗਾ ਕਿ ਕੰਮ ਵਾਲੀਆਂ ਥਾਵਾਂ ਦੇ ਉੱਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਕੀ ਬਦਲਾਅ ਆ ਰਹੇ ਨੇ, ਐਜੂਕੇਸ਼ਨ ਦੇ ਵਿੱਚ, ਹੈਲਥ ਕੇਅਰ ਦੇ ਵਿੱਚ ਔਰ ਸਰਕਾਰੀ ਅਦਾਰਿਆਂ ਦੇ ਵਿੱਚ AI ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਰਿਹਾ ਔਰ ਕਰ ਸਕਦਾ, ਇਹਦੀ ਪੜਤਾਲ ਦੇ ਲਈ ਇੱਕ ਰਾਇਲ ਕਮਿਸ਼ਨ ਬਿਠਾਇਆ ਗਿਆ। ਪੜਤਾਲ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਏਗੀ ਪਹਿਲੇ ਹਫਤੇ, ਤੇ 1 ਜੁਲਾਈ 2027 ਤੱਕ ਜਾਂਦਿਆਂ ਇਸ ਦੀ ਫਾਈਨਲ ਰਿਪੋਰਟ ਵੀ ਸਾਹਮਣੇ ਆ ਜਾਏਗੀ। ਸਾਊਥ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਸਥਾਪਿਤ ਕਰਨ ਦੇ ਲਈ ਕੀ ਲੋੜ ਪੈ ਗਈ ਸੀ, ਇਸ ਦੇ ਬਾਰੇ ਪੀਟਰ ਮੈਲਿਸਕਸ ਦੀ ਤਰਫ ਤੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ। ਉਹਨਾਂ ਕਿਹਾ ਕਿ ਆਸਟ੍ਰੇਲੀਆ ਇਸ ਵਕਤ ਤਲਵਾਰ ਦੀ ਐਸੀ ਧਾਰ ਦੇ ਉੱਤੇ ਹੈ ਜਿੱਥੇ ਸਰਕਾਰਾਂ ਨੂੰ ਇਹ ਤੈਅ ਕਰਨਾ ਹੋਏਗਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬੇਲਗਾਮ ਤਰੀਕੇ ਦੇ ਨਾਲ ਅਸੀਂ ਆਪਣੇ ਅਦਾਰਿਆਂ ਚ ਕਰਨੀ ਹੈ ਜਾਂ ਫਿਰ ਇਸ ਨੂੰ ਕੰਟਰੋਲਡ ਮੈਥਡ ਦੇ ਜ਼ਰੀਏ ਵਰਤਣਾ ਚਾਹੀਦਾ। ਦੱਸ ਦਈਏ ਕਿ ਇਸ ਕਿਸਮ ਦੀ ਅਨਾਊਂਸਮੈਂਟ ਉਦੋਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਜਿਹੜੇ AI ਦੇ ਨਾਲ ਜੁੜੇ ਹੋਏ ਪਲੇਟਫਾਰਮਸ ਨੇ ਜਿਵੇਂ OpenAI, Anthropic, Apple, ਇਹਨਾਂ ਦੇ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਨੇ। ਦੁਨੀਆ ਭਰ ਦੇ ਵਿੱਚ AI ਟੈਕਨੋਲੋਜੀ ਦੇ ਪਸਾਰੇ ਦੀ ਗੱਲ ਕੀਤੀ ਜਾ ਰਹੀ ਹੈ। ਅਮਰੀਕਾ ਹਾਲਾਂਕਿ ਖੁਦ ਬੜੇ ਸੀਮਿਤ ਤਰੀਕੇ ਦੇ ਨਾਲ AI ਦੀ ਵਰਤੋਂ ਕਰ ਰਿਹਾ ਹੈ।
ਕਾਰ ਇੰਸ਼ੋਰੈਂਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ ਹੈ ਔਰ ਇਸ ਇਜ਼ਾਫੇ ਦੀ ਕੀ ਵਜ੍ਹਾ ਹੈ ਖਬਰ ਦੇ ਅਖੀਰ ਤੱਕ ਸੁਣਿਓ। ਪਰ ਕਾਰ ਇੰਸ਼ੋਰੈਂਸ ਦੀਆਂ ਕੀਮਤਾਂ ਜੁਲਾਈ 2025 ਤੋਂ ਲੈ ਕੇ ਪਿਛਲੇ 12 ਮਹੀਨਿਆਂ ਚ 8% ਵਧੀਆਂ ਨੇ, ਯਾਨੀ ਮਹਿੰਗਾਈ ਦੇ ਨਾਲੋਂ ਜਿੰਨੀ ਮਹਿੰਗਾਈ ਵਧੀ ਉਸ ਦੇ ਨਾਲੋਂ ਲਗਭਗ ਦੁੱਗਣੀ ਰਫਤਾਰ ਦੇ ਨਾਲ ਤੁਹਾਡੇ ਕਾਰਾਂ ਦੀ ਜਿਹੜੀ ਇੰਸ਼ੋਰੈਂਸ ਹੈ ਉਸ ਦੀਆਂ ਕੀਮਤਾਂ ਤੁਸੀਂ ਅਦਾ ਕਰ ਰਹੇ ਹੋ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਨਾਲੋਂ ਜ਼ਿਆਦਾ ਵਾਧਾ ਹੋਇਆ ਹੈ, ਇਸ ਨੂੰ ਲੈ ਕੇ ਆਮ ਲੋਕ ਵੀ ਚਿੰਤਾ ਚ ਨੇ। ਸਭ ਤੋਂ ਜ਼ਿਆਦਾ ਰਿਪੇਅਰ ਕੋਸਟ ਵਧੀਆ ਨੇ, ਟੈਕਸ ਵਧੇ ਨੇ, ਥੈਫਟ ਵਧੇ ਨੇ, ਕਾਰ ਇੰਸ਼ੋਰੈਂਸ ਦੀਆਂ ਕੀਮਤਾਂ ਦੇ ਨਾਲ ਜੁੜੀ ਹੋਈ ਐਸਿਕ ਦੀ ਇੱਕ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਦਾਅਵਾ ਕੀਤਾ ਗਿਆ। ਐਸਿਕ ਨੇ ਆਪਣੀ ਰਿਪੋਰਟ ਚ ਕਿਹਾ ਹੈ ਕਿ 72% ਮਾਰਕੀਟ ਦੇ ਅਲੱਗ ਅਲੱਗ ਫੈਕਟਰ ਜ਼ਿੰਮੇਦਾਰ ਨੇ, ਪਰ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਤਾਂ ਥੈਫਟ ਹੈ, ਖਾਸ ਤੌਰ ਦੇ ਉੱਤੇ ਕੋਈ ਹੋਰ ਨਹੀਂ ਬਲਕਿ ਵਿਕਟੋਰੀਆ ਦੇ ਥੈਫਟ। ਵਿਕਟੋਰੀਆ ਦੇ ਵਿੱਚ ਕਾਰਾਂ ਇੰਨੀ ਵੱਡੀ ਤਾਦਾਦ ਦੇ ਵਿੱਚ ਚੋਰੀ ਹੋ ਰਹੀਆਂ ਨੇ ਕਿ ਇੰਸ਼ੋਰੈਂਸ ਨੂੰ ਉਹਨਾਂ ਦਾ ਭਾਰੀ ਭਰਕਮ ਬਿੱਲ ਚੁਕਾਉਣਾ ਪੈ ਰਿਹਾ। ਸਿਰਫ 2025 ਦੇ ਵਿੱਚ ਹੀ ਵਿਕਟੋਰੀਆ ਸੂਬੇ ਦਾ ਇੰਸ਼ੋਰੈਂਸ ਦਾ ਜਿਹੜਾ ਕਾਰ ਥੈਫਟ ਦਾ ਹੀ ਬਿੱਲ ਸੀ ਉਹ $243 million ਸੀ। ਵਜ੍ਹਾ ਇਹ ਹੈ ਕਿ ਇਸ ਦੇ ਚੱਲਦਿਆਂ ਹੁਣ ਸਾਰੇ ਹੀ ਸੂਬਿਆਂ ਨੂੰ ਇਹ ਇਸ ਦੀ ਜਿਹੜੀ ਸਜ਼ਾ ਉਹ ਭੁਗਤਣੀ ਪੈ ਰਹੀ ਹੈ। ਵੈਸੇ ਵਿਕਟੋਰੀਆ ਦੇ ਨਾਲ ਹੀ ਜੁੜੀਆਂ ਆਖਰੀ ਦੋ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਹੜਤਾਲਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ। ਪਹਿਲੀ ਹੜਤਾਲ ਹੌਸਪੀਟਲ ਵਰਕਰਸ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦੀ ਤਰਫ ਤੋਂ ਅੱਜ ਤੜਕ ਸਵੇਰ ਤੋਂ ਹੀ ਹੜਤਾਲ ਜਿਹੜੀ 12 ਵਜੇ ਤੇ ਸਮੇਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ। 24 ਘੰਟਿਆਂ ਦੀ ਇਹ ਹੜਤਾਲ ਹੈ। ਤਨਖਾਹਾਂ ਦੇ ਵਿੱਚ ਵਾਧੇ ਨੂੰ ਲੈ ਕੇ ਰੇਡੀਓਗ੍ਰਾਫਰ, ਸੋਨੋਗ੍ਰਾਫਰ, ਰੇਡੀਏਸ਼ਨ ਥੈਰੇਪਿਸਟ, ਸੋਸ਼ਲ ਵਰਕਰ, ਅਲਾਈਡ ਹੈਲਥ ਪ੍ਰੋਫੈਸ਼ਨਲ, ਗੱਲ ਮੁੱਕਦੀ ਕੀ ਕਿ ਡਾਕਟਰਾਂ ਤੋਂ ਲੈ ਕੇ ਹਸਪਤਾਲ ਦੇ ਵਿੱਚ ਕੰਮ ਕਰਨ ਵਾਲਾ ਹਰ ਇੱਕ ਸਟਾਫ ਮੈਂਬਰ ਹੜਤਾਲ ਕਰ ਰਿਹਾ। ਹਾਲਾਂਕਿ ਅਲਾਈਡ ਹੈਲਥ ਵਰਕਰ ਦੀ ਤਰਫ ਤੋਂ 24 ਘੰਟਿਆਂ ਦੀ ਹੜਤਾਲ ਹੈ। ਵਿਕਟੋਰੀਅਨ ਅਲਾਈਡ ਹੈਲਥ ਪ੍ਰੋਫੈਸ਼ਨਲ ਐਸੋਸੀਏਸ਼ਨ ਯਾਨੀ VAHPA ਦੀ ਤਰਫ ਤੋਂ ਕਿਹਾ ਗਿਆ ਕਿ ਸਰਕਾਰ ਦੇ ਨਾਲ ਪਿਛਲੀਆਂ ਗੱਲਾਂ ਬਾਤਾਂ ਬੇਨਤੀਜਾ ਰਹੀਆਂ ਨੇ, ਇਸ ਕਰਕੇ ਉਹ ਆਪਣੀ ਹੜਤਾਲ ਨੂੰ ਜਾਰੀ ਰੱਖਣਗੇ 24 ਘੰਟਿਆਂ ਦੇ ਲਈ। ਪਰ ਡਾਕਟਰ ਦੀ ਤਰਫ ਤੋਂ ਆਉਂਦੇ ਵੀਰਵਾਰ ਦੇ ਦਿਨ 3.5 ਘੰਟਿਆਂ ਦੀ ਕੰਮ ਰੋਕੂ ਹੜਤਾਲ ਕੀਤੀ ਜਾਏਗੀ, ਜਿਸ ਦੇ ਵਿੱਚ ਐਮਰਜੈਂਸੀ ਜਿਹੜੀਆਂ ਸਰਜਰੀਜ਼ ਨੇ ਉਹ ਪ੍ਰਭਾਵਿਤ ਨਹੀਂ ਹੋਣਗੀਆਂ, ਪਰ ਇਲੈਕਟਿਵ ਸਰਜਰੀਜ਼ ਜ਼ਰੂਰ ਪ੍ਰਭਾਵਿਤ ਹੋਣਗੀਆਂ। ਪਾਰਕਵਿਲ ਹੌਸਪੀਟਲ ਤੋਂ ਇਲਾਵਾ ਰਾਇਲ ਚਿਲਡਰਨ ਹੌਸਪੀਟਲ, ਰਾਇਲ ਮੈਲਬਰਨ ਹੌਸਪੀਟਲ ਦੇ ਵੀ ਹੈਲਥ ਵਰਕਰ ਜਿਹੜੇ ਨੇ ਔਰ ਡਾਕਟਰ ਜਿਹੜੇ ਨੇ ਉਹ ਆਉਂਦੇ ਵੀਰਵਾਰ ਦੇ ਦਿਨ ਹੜਤਾਲ ਦੇ ਉੱਤੇ ਰਹਿਣਗੇ। ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਦੇ ਨਾਲ ਜਿਹੜੇ ਐਂਟਰਪ੍ਰਾਈਜ਼ ਅਗਰੀਮੈਂਟ ਨੈਗੋਸੀਏਸ਼ਨਸ ਨੇ ਉਹ ਸਿਰੇ ਨਹੀਂ ਚੜ ਸਕੀਆਂ। ਦੱਸ ਦਈਏ ਕਿ ਡਾਕਟਰਾਂ ਦੀ ਯੂਨੀਅਨ 30% ਤਨਖਾਹ ਵਾਧੇ ਦੀ ਮੰਗ ਕਰ ਰਹੀ ਹੈ ਅਗਲੇ 4 ਸਾਲਾਂ ਦੇ ਦਰਮਿਆਨ, ਔਰ ਕੰਮ ਵਾਲੀਆਂ ਥਾਂ ਕਿ ਲਗਭਗ 3,000 ਮੈਂਬਰ ਜਿਹੜੇ ਨੇ ਉਹ ਹੜਤਾਲ ਦੇ ਉੱਤੇ ਹੋਣਗੇ ਵਿਕਟੋਰੀਆ ਦੇ ਵਿੱਚ। ਹਾਲਾਂਕਿ VHPA ਦੀ ਤਰਫ ਤੋਂ 38% ਤਨਖਾਹ ਵਾਧੇ ਦੀ ਮੰਗ ਪਹਿਲਾਂ ਰੱਖੀ ਗਈ ਸੀ, ਪਰ ਇਸ ਮੰਗ ਨੂੰ ਬਾਅਦ ਦੇ ਵਿੱਚ ਸੋਧ ਲਿਆ ਗਿਆ ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ। ਹਾਲ ਫਿਲਹਾਲ ਹੈਲਥ ਵਰਕਰਸ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਦੀ ਜਿਹੜੀ ਸਲਾਹ ਹੈ ਉਹ ਸੂਬਾਈ ਸਰਕਾਰ ਨੂੰ ਦਿੱਤੀ ਗਈ ਹੈ। ਉਧਰ ਇੱਕ ਦੂਜੀ ਹੜਤਾਲ ਉਹ ਪਬਲਿਕ ਸਕੂਲਾਂ ਦੇ ਨਾਲ ਜੁੜੀ ਹੋਈ ਹੈ। ਵਿਕਟੋਰੀਆ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਉਹਨਾਂ ਨੂੰ $2,000 ਦੀ ਬੋਨਸ ਪੇਮੈਂਟ ਜਿਹੜੀ ਉਹ ਦਿੱਤੀ ਜਾਏਗੀ। ਇਹ ਸੂਬਾਈ ਸਰਕਾਰ ਦੀ ਤਰਫ ਤੋਂ ਨਵਾਂ ਜਿਹੜਾ ਇੱਕ ਵੇਜ ਡੀਲ ਹੈ ਉਸ ਦੇ ਵਿੱਚ ਇਹ ਇੱਕ ਸ਼ਗੂਫਾ ਛੱਡਿਆ ਗਿਆ। ਹਾਲਾਂਕਿ ਸਰਕਾਰ ਦੀ ਤਰਫ ਤੋਂ 28.3% ਦਾ ਹੀ ਅਗਲੇ 4 ਸਾਲਾਂ ਦੇ ਦਰਮਿਆਨ ਤਨਖਾਹ ਵਾਧੇ ਦਾ ਜਿਹੜਾ ਆਫਰ ਹੈ ਉਹ ਟੇਬਲ ਦੇ ਉੱਤੇ ਹੈ। ਜਿੰਨੇ ਵੀ ਸਕੂਲ ਦੇ ਪ੍ਰਿੰਸੀਪਲ ਨੇ, ਟੀਚਰਸ ਨੇ, ਐਜੂਕੇਸ਼ਨ ਸਪੋਰਟ ਸਟਾਫ ਨੇ, ਉਹਨਾਂ ਦੀਆਂ ਤਨਖਾਹਾਂ ਇੰਨੀਆਂ ਅਗਲੇ 4 ਸਾਲਾਂ ਚ ਵਧਣਗੀਆਂ। ਪਿਛਲੀ ਵਾਰ ਵੀ ਟੇਬਲ ਦੇ ਉੱਤੇ ਇਹੀ ਤਨਖਾਹ ਵਾਧਾ ਆਇਆ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ, ਨਾ ਮਨਜ਼ੂਰ ਕਰ ਦਿੱਤਾ ਗਿਆ ਸੀ। ਹੁਣ ਨਵੇਂ ਵਾਧੇ ਦੇ ਤਹਿਤ 1% ਦਾ ਐਨੂਅਲ ਲੰਬਸਮ ਪੇਮੈਂਟ ਵਾਧਾ ਵੀ ਜੋੜਿਆ ਗਿਆ। ਇਸ ਤੋਂ ਇਲਾਵਾ ਜਿਹੜੀਆਂ ਸਾਲ ਦੇ ਵਿੱਚ 80 ਘੰਟੇ ਦੀਆਂ ਮੀਟਿੰਗਾਂ ਦਾ ਇੱਕ ਲਾਜ਼ਮੀ ਸਮਾਂ ਤੈਅ ਕੀਤਾ ਜਾਂਦਾ ਹੈ ਅਧਿਆਪਕਾਂ ਦੇ ਲਈ, ਪ੍ਰਿੰਸੀਪਲ ਦੇ ਲਈ, ਉਸ ਨੂੰ ਅੱਧਾ ਕਰ ਦਿੱਤਾ ਜਾਏਗਾ, 40 ਘੰਟੇ ਕਰ ਦਿੱਤਾ ਜਾਏਗਾ। ਪ੍ਰੀਮੀਅਰ ਬੈਨ ਕੈਰਲ ਇਸ ਗੱਲ ਦੇ ਲਈ ਸਹਿਮਤ ਨੇ ਕਿ ਫੈਡਰਲ ਸਰਕਾਰ ਦੇ ਨਾਲ ਫੰਡਿੰਗ ਅਗਰੀਮੈਂਟ ਹੋਣ ਤੋਂ ਬਾਅਦ ਉਹ ਕਿਸੇ ਵੀ ਤਰੀਕੇ ਦਾ ਤਨਖਾਹ ਵਾਧਾ ਦੇਣ ਦੇ ਲਈ ਤਿਆਰ ਨੇ, ਪਰ ਨਵੰਬਰ ਮਹੀਨੇ ਚ ਚੋਣਾਂ ਹੋਣੀਆਂ ਨੇ। ਅਧਿਆਪਕਾਂ ਦੀ ਯੂਨੀਅਨ ਵੀ ਇਸ ਵਕਤ ਚਾਹੁੰਦੀ ਹੈ ਕਿ ਇਹ ਮਸਲਾ ਉਸ ਚੋਣਾਂ ਤੋਂ ਪਹਿਲਾਂ ਨਿਬੇੜ ਲਿਆ ਜਾਵੇ, ਕਿਉਂਕਿ ਸਰਕਾਰ ਨੂੰ ਇਹ ਜ਼ਰੂਰੀ ਹੋਏਗਾ, ਨਹੀਂ ਤੇ ਸਰਕਾਰ ਦੀ ਫਿਰ ਫਜ਼ੀਹਤ ਇਸ ਮਾਮਲੇ ਦੇ ਵਿੱਚ ਹੁੰਦੀ ਹੈ। ਅਜਿਹੇ ਦੇ ਵਿੱਚ ਸਕੂਲ ਰਿਸੋਰਸ ਸਟੈਂਡਰਡ ਦਾ ਜਿਹੜਾ
ਫੰਡਿੰਗ ਹੈ ਉਹਦਾ 75% ਹਿੱਸਾ ਹੀ ਵਿਕਟੋਰੀਆ ਇਸਤੇਮਾਲ ਕਰ ਪਾਉਂਦਾ ਹੈ। ਦੱਸ ਦਈਏ ਕਿ ਵਿਕਟੋਰੀਆ ਆਸਟ੍ਰੇਲੀਆ ਭਰ ਦੇ ਸਾਰੇ ਸੂਬਿਆਂ ਦੇ ਨਾਲੋਂ ਆਪਣੀ ਫੰਡਿੰਗ ਜਿਹੜੀ ਸਰਕਾਰੀ ਸਕੂਲਾਂ ਦੀ ਦਿੱਤੀ ਜਾਂਦੀ ਹੈ ਉਸਦਾ 1/4 ਹਿੱਸਾ ਇਸਤੇਮਾਲ ਹੀ ਨਹੀਂ ਕਰਦਾ। ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਵਿਕਟੋਰੀਆ ਇਕਲੌਤਾ ਐਸਾ ਸੂਬਾ ਆਉਂਦਾ ਹੈ, ਜਦਕਿ ਬਾਕੀ ਦੇ ਸੂਬੇ ਜਿਹੜੇ ਨੇ ਉਹ ਸਕੂਲ ਰਿਸੋਰਸ ਫੰਡਿੰਗ ਦਾ ਸਾਰਾ ਦਾ ਸਾਰਾ

ਇਸਤੇਮਾਲ ਕਰਦੇ ਨੇ ਜਾਂ ਵੱਧ ਤੋਂ ਵੱਧ ਇਸਤੇਮਾਲ ਕਰਦੇ ਨੇ। ਅਜਿਹੇ ਦੇ ਵਿੱਚ ਹੁਣ ਜਿਹੜੀ AEU ਯਾਨੀ ਆਸਟ੍ਰੇਲੀਅਨ ਐਜੂਕੇਟਰ ਦੀ ਜਿਹੜੀ ਇੱਕ ਯੂਨੀਅਨ ਹੈ ਵਿਕਟੋਰੀਆ ਦੀ ਬ੍ਰਾਂਚ ਦੀ ਤਰਫ ਤੋਂ, ਉਹਨਾਂ ਦੀ ਤਰਫ ਤੋਂ ਹੁਣ ਸਰਕਾਰ ਦੇ ਨਾਲ ਪਿਛਲੀਆਂ ਮੀਟਿੰਗਾਂ ਦੇ ਵਿੱਚ ਜਿਹੜੇ ਵੀ ਵਾਅਦੇ ਦਿੱਤੇ ਗਏ ਸੀ, ਜਿਹੜੇ ਵੀ ਪ੍ਰਸਤਾਵ ਰੱਖੇ ਗਏ ਸੀ, ਉਹ ਸਾਰੇ ਰੱਦ ਕਰ ਦਿੱਤੇ ਗਏ। ਦੱਸ ਦਈਏ ਕਿ ਹੁਣ ਇਹ ਤੀਸਰੀ ਸਟ੍ਰਾਈਕ ਹੋਏਗੀ, 19 ਅਗਸਤ ਨੂੰ ਇਹ ਸਟ੍ਰਾਈਕ ਹੋਏਗੀ, ਜੇਕਰ ਯੂਨੀਅਨ ਦੀ ਤਰਫ ਤੋਂ ਸਰਕਾਰ ਦੇ ਦੁਆਰਾ ਸੁਝਾਇਆ ਗਿਆ ਤਾਜ਼ਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਜਾਂਦਾ। ਪਹਿਲੀ ਵਾਰ ਜਦੋਂ ਸਟ੍ਰਾਈਕ ਹੋਈ ਸੀ ਮਾਰਚ ਮਹੀਨੇ ਚ, ਉਦੋਂ 35,000 ਦੇ ਕਰੀਬ ਅਧਿਆਪਕ ਸਪੋਰਟ ਸਟਾਫ ਸੜਕਾਂ ਦੇ ਉੱਤੇ ਆ ਗਿਆ ਸੀ। ਦੂਜੀ ਵਾਰ ਜੁਲਾਈ ਮਹੀਨੇ ਚ ਹੋਈ ਹੜਤਾਲ ਦੇ ਦਰਮਿਆਨ ਵੀ 20,000 ਦੇ ਕਰੀਬ ਯੂਨੀਅਨ ਦੇ ਨਾਲ ਜੁੜੇ ਹੋਏ ਲੋਕਾਂ ਨੇ ਹੜਤਾਲ ਕੀਤੀ ਸੀ। ਔਰ ਇਸ ਵਾਰ ਤਾਂ ਜਦੋਂ ਸਰਕਾਰ ਨੇ ਪ੍ਰਸਤਾਵ ਜਿਹੜਾ ਐਜੂਕੇਟਰ ਯੂਨੀਅਨ ਨੂੰ ਦਿੱਤਾ ਸੀ, ਉਸ ਨੂੰ ਲਗਭਗ ਅੱਧੀ ਯੂਨੀਅਨ ਮੰਨ ਵੀ ਗਈ ਸੀ। ਬਹੁਤ ਛੋਟੇ ਜਿਹੇ ਇੱਕ ਸਲਿਮ ਮੈਜੋਰਿਟੀ ਤੋਂ ਕਹਿ ਸਕਦੇ ਹਾਂ ਕਿ 51.18% ਜਿਹੜੇ ਯੂਨੀਅਨ ਦੇ ਲੋਕ ਸੀ ਉਹ ਕਹਿ ਰਹੇ ਸੀ ਕਿ ਨਹੀਂ, ਹਾਲੇ ਹੋਰ ਵਾਧਾ ਕਰਨ ਦਿਓ ਸਰਕਾਰ ਨੂੰ, ਤਾਂ ਹੀ ਅਸੀਂ ਪ੍ਰਵਾਨ ਕਰਾਂਗੇ। ਵੈਸੇ ਟੀਚਰਸ ਦੀ ਯੂਨੀਅਨ ਜਿਹੜੀ ਉਹ 35% ਤਨਖਾਹ ਵਾਧੇ ਦੀ ਮੰਗ ਕਰ ਰਹੀ ਹੈ ਅਗਲੇ 3 ਸਾਲਾਂ ਦੇ ਦਰਮਿਆਨ। ਸਰਕਾਰ 28.5% ਦੇਣਾ ਚਾਹੁੰਦੀ ਹੈ। ਔਰ ਅਧਿਆਪਕਾਂ ਦੀ ਇਹ ਵੀ ਮੰਗ ਹੈ ਕਿ ਕਲਾਸਾਂ ਦੇ ਸਾਈਜ਼ ਵੀ ਛੋਟੇ ਕਰ ਦਿੱਤੇ ਜਾਣ ਔਰ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਐਡਮਿਨਿਸਟ੍ਰੇਟਿਵ ਡਿਊਟੀਜ਼ ਵੀ ਜਿਹੜੀਆਂ ਨੇ ਉਹ ਸੀਮਤ ਕਰ ਦਿੱਤੀਆਂ ਜਾਣ। ਬਹਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਦਾ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: Wow, teri sabji di khushbu ate taste vich kuch ta kamal hai. Mainu vi dass de secret.
4: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
3: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.
5: यार तू इत्थे इनी छेती आके पक्का भी हो गया की जुगाड़ लाया है
0: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
5: नंबर दा दे बंसल इमीग्रेशन वालियां दा
0: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
6: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ
7: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ
7: Starring Raj Kundra, Payal Rajput, Garvita Sadhwani, ate hor kai saathi kalakar. 7 August to tuhade nedle cinema ghar vich.
8: Are you ready?
9: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ ਬਿਲਡਿੰਗ ਟਿੰਬਰ ਪਾਵਰ ਐਂਡ ਹੈਂਡ ਟੂਲਸ ਸਲੀਪਰ ਹਾਰਡਵੇਅਰ ਡੈਕਿੰਗ ਸੇਫਟੀ ਐਂਡ ਵਰਕਵੇਅਰ ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ ਸਭ ਇੱਕ ਹੀ ਥਾਂ ਉੱਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ ਏ ਕਲਾਸ ਬਿਲਡਿੰਗ ਮਟੀਰੀਅਲਸ ਤੁਹਾਡੀ ਹਰ ਬਿੱਲ ਦਾ ਟ੍ਰਸਟਿਡ ਪਾਰਟਨਰ ਕਮਿੰਗ ਸੂਨ ਪਤਾ ਚੱਲੇਗਾ ਇੱਥੇ ਹੀ ਸੁਣਦੇ ਰਹੋ ਰੇਡੀਓ ਹਾਂਜੀ
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555 गिद्दा इंश्योरेंस। शर्ता लागू। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो दियो मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
1: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
5: Wow! Teri sabji de khushbu ate taste vich kuch ta kamal hai. Mainu vi dass de secret.
6: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
5: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.
7: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
7: नंबर ता दे बंसल इमिग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
8: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
9: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
8: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
9: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
10: Are you ready?
0: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ, ਜੇ ਤੁਸੀਂ ਬਿਮਾਰ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400545555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
5: ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
5: ਜਾਂ 90 77 93 33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077973।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਚੱਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ,